ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾ

ਸਤਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਾਉੜੀ

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਆ ਘਰ ਨੌ ਨਿਦਾਵੈ ਤਹਿ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੜ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਾ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤਿਗ ਫਤਿਹ ਬਿਰਧ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਅਨਬਖਸ਼ੋ ਜੀ ਨੇ ਮਾਣਿਓ ਕੇ ਮਾਣ ਦੇ ਤਾਣਿਓ ਕੇ ਤਾਣ ਦੇ ਓਟਿਓ ਕੀ ਓੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀਓ ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਢਾਡੀ ਵਾਰਾਂ ਰਾਹੀਂ ਹਰ ਜਾ ਸਰਵਣ ਕਰਵਾਉਂਦਿਆਂ ਸੋਦਰਾ ਰਾਜ ਸਾਹਿਬ ਜੀਆਂ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀਓ ਜਗਜੀਤ ਸਿੰਘ ਵੱਲੋਂ ਆਪਣੀ ਫਾਈਲ ਦੀ ਕਾਮਯਾਬੀ ਦੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਕੁਲਜੀਤ ਕੌਰ ਸਵਨਪ੍ਰੀਤ ਕੌਰ ਕਿਰਨਵੀਰ ਕੌਰ ਅੰਮ੍ਰਿਤਪਾਲ ਸਿੰਘ ਸੁਖਵਿੰਦਰ ਸਿੰਘ ਸਭਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਅੰਗ ਸੰਗ ਸਹਾਇਕ ਹੋਣਾ ਸਤਿਗੁਰੂ ਜੀ ਆਰੰਭੇ ਹੋਏ ਕਾਰਜ ਆਪ ਜੀ ਨੇ ਅੰਗ ਸੰਗ ਸਹਾਇਕ ਹੋ ਕਰਕੇ ਕਾਰਜ ਰਾਸ ਕਰਨੇ ਵਿਘਨਾਂ ਦਾ ਨਾਸ ਕਰਨਾ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ
ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲਾ ਜਿਨ੍ਹਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹਿਆ ਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਹੈ, ਰਾਜ ਕਰੇਗਾ ਖਾਲਸਾ। ਖੁਆਰੋਏ ਸਭ ਮਿਲਾਂਗੇ, ਵਾਹਿਗੁਰੂ ਨਾਮ ਜਾ ਜਾ। ਜੋ ਸ਼ਰਧਾ ਕਰ ਸੇਵਦੇ, ਦਿੱਲੀ ਤਾਕਤ ਪਰ ਬਹੇਗੀ, ਛਤਰ ਚੁਲੇਗਾ ਸੀਸ ਪਰ, ਖੰਡਾ ਜਾ ਕੇ ਹੱਥ ਮੈਂ।

सब कुशल खेम प्रबतार सही सलामत सब थोक उबारी।

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ, ਸੋਦਾ ਰਾਹ ਰਾਜ ਸਾਹਿਬ ਜੀ ਦਾਤ ਬਖਸ਼ਿਸ਼ ਕੀਤੀ ਹੈ। ਸੰਗਤ ਜੀ,
1: 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ।
0: 7:30 ਤੋਂ 9 ਵਜੇ ਤੱਕ ਹਰ ਰੋਜ਼ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਹੈ, ਜੋ ਇਸ ਮਹੀਨੇ ਦੇ ਅਖੀਰ ਤੇ ਜਾ ਕਰਕੇ ਸੰਪੂਰਨਤਾ ਹੋ ਜਾਣੀ ਹੈ। ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ ਜੀ। ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਰਾਗੀ ਜਥੇ ਤੋਂ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਆਪ ਜੀ ਨੂੰ ਆਰਤੀ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁੱਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਟਕਸਾਲ ਵਿੱਚੋਂ ਵਿੱਦਿਆ ਪੜ੍ਹ ਕੇ ਫਿਰ ਟਕਸਾਲ ਵਿੱਚ ਵਿੱਦਿਆ ਪੜ੍ਹਾਈ ਵੀ, ਇਸ ਕਰਕੇ ਇਹਨਾਂ ਨੂੰ ਉਸਤਾਦ ਜੀ ਕਰਕੇ ਵੀ ਜਾਣਿਆ ਜਾਂਦਾ, ਉਸਤਾਦ ਕੁਲਦੀਪ ਸਿੰਘ। ਇਹ ਮੈਂ ਜਾਣਕਾਰੀ ਵਾਸਤੇ ਬੇਨਤੀ ਕਰਦੇ ਹਾਂ ਕਿ ਕਈ ਵਾਰਾਂ ਨੂੰ ਆਪਾਂ ਨੂੰ ਕੋਈ ਗੱਲ ਸੁਣਨੀ, ਕੋਈ ਪਤਾ ਲੱਗੇ ਵੀ ਕੌਣ ਸਿੰਘ ਨੂੰ ਕਿਵੇਂ ਪੁਕਾਰਿਆ ਜਾਂਦਾ ਆ। ਤਾਂ ਹੁਣ ਆਪ ਜੀਆਂ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਆਪ ਜੀਆਂ ਨੂੰ ਸਰਵਣ ਕਰਵਾਉਣਗੇ। ਸਾਧ ਸੰਗਤ ਜੀ 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ। ਹਰ ਰੋਜ਼ ਸ਼ਾਮ ਨੂੰ 7:30 ਤੋਂ 9 ਗੁਰਬਾਣੀ ਪਾਠ ਬੋਧ ਸਮਾਗਮ ਹੁੰਦਾ ਆ। ਇਸ ਮਹੀਨੇ ਦੇ ਅਖੀਰ ਤੱਕ ਸੰਪੂਰਨਤਾ ਹੋ ਜਾਣੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਜੀ ਇਹ ਜਿਹੜੇ ਉਪਰਾਲੇ ਨੇ ਪੰਜਾਬ ਦੀ ਧਰਤੀ ਤਾਂ ਅਤੇ ਉੱਪਰ ਬਹੁਤ ਜ਼ਿਆਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਗੁਰਬਾਣੀ ਪਾਠ ਬੋਧ ਦੇ, ਤਖ਼ਤ ਸਾਹਿਬਾਂ ਦੇ ਉੱਪਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਹੋਰ ਵੀ ਕਈ ਨਗਰਾਂ ਦੇ ਵਿੱਚ ਵੀ ਹੋਏ ਨੇ, ਪਰ ਵਿਦੇਸ਼ਾਂ ਦੀ ਧਰਤੀ 'ਤੇ ਪਹਿਲੀ ਵਾਰ ਹੀ ਹੋਇਆ ਹੈ। ਔਰ ਗੁਰੂ ਸਾਹਿਬ ਜੀਆਂ ਨੇ ਜਿਹੜੀ ਦਮਦਮੀ ਟਕਸਾਲ ਘੜੀ ਹੈ, ਸ਼ਬਦ ਸੱਚੀ ਟਕਸਾਲ, ਜਿੱਥੇ ਸ਼ਬਦ ਦੁਆਰਾ ਜੀਵਨ ਘੜਿਆ ਜਾਂਦਾ ਆ, ਟਕਸਾਲ ਵੱਲੋਂ ਜੋ ਥਾਂ ਪਰ ਥਾਂ ਸੇਵਾਵਾਂ ਚੱਲ ਰਹੀਆਂ ਨੇ, ਗੁਰਬਾਣੀ ਪਾਠ ਬੋਧ ਦੇ ਵੀ ਸਮਾਗਮ ਚੱਲ ਰਹੇ ਨੇ, ਕੈਲਗਿਰੀ ਵੀ ਖਾਲਸਾ ਜੀ ਟਕਸਾਲ ਵੱਲੋਂ ਗੁਰਬਾਣੀ ਪਾਠ ਬੋਧ ਪ੍ਰਾਰੰਭ ਹੋਏ ਨੇ। ਹੁਣ ਚੱਲ ਰਿਹਾ ਲੜੀਵਾਰ ਇਤਿਹਾਸ, ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਉਹਨਾਂ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ

हरि राय हर कृष्ण गुर तेग बहादुर चंद दसवें गुरु।

ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ।

0: ਅਮਨ ਹੈ ਲਹੀਏ ਹੈ ਇੱਕ ਸਿੱਖ ਦੇਹ ਕੇ ਸਭ ਮਿਲ ਦੇਵੈ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਾਜ ਰਹੇ ਹਨ। ਸਾਜ ਰਹੇ ਦੀਵਾਨ ਦੇ ਵਿੱਚ ਆਪ ਸਤਸੰਗੀਆਂ ਨੇ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਸ਼ਰਵਣ ਕੀਤਾ ਹੈ। ਗੁਰੂ ਚਰਨਾਂ ਚ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ। ਅਲਾਹੀ ਹੁਕਮ ਗੁਰੂ ਮਹਾਰਾਜ ਨੇ ਫਰਮਾਇਆ ਹੈ, ਉਪਰੰਤ ਅਲਾਹੀ ਬਾਣੀ ਦਾ ਕੀਰਤਨ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮ ਦਾ ਸਦਕਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਤਿਨ੍ਹਾਂ ਦੇ ਜਥੇ ਨੇ ਹਾਜ਼ਰੀਆਂ ਭਰੀਆਂ ਹਨ ਗੁਰ ਸ਼ਬਦ ਦੀਆਂ। ਸਮਾਂ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਤਾਰਿਆ। ਸੱਚੇ ਪਾਤਸ਼ਾਹ ਦੇ ਕੋਲ ਵੱਖ ਵੱਖ ਸੰਗਤਾਂ ਗੁਰਸਿੱਖ ਆ ਰਹੇ ਨੇ ਔਰ ਹਾਜ਼ਰੀਆਂ ਭਰ ਕੇ ਬੇਨਤੀਆਂ ਕਰ ਰਹੇ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਬਖਸ਼ੋ, ਸਾਡੇ ਜੰਮਣ ਮਰਨਾ ਮੇੜ ਦਿਓ। ਸੁਖਮਨੀ ਸਾਹਿਬ ਪੜ੍ਹਦੇ ਹਾਂ ਆਪਾਂ ਇਹ ਜ਼ਿਕਰ, ਇਹ ਬਚਨ ਪੜ੍ਹਦੇ ਹਾਂ। ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਬ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਾਪਿਆਸ ਤਿੰਨ ਕੋ ਮਿਲਿਓ ਪ੍ਰਭ ਅਵਿਨਾਸ, ਕਈ ਕੋਟ ਮੰਗ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ। ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਕੋਈ ਬ੍ਰਹਮ ਗਿਆਨ ਦੀਆਂ ਦਾਤਾਂ, ਕੋਈ ਜਨਮ ਮਰਨ ਸਾਡਾ ਮਿਟ ਜਾਏ। ਅਤੇ ਗੁਰੂ ਸਾਹਿਬ ਜੀ ਜਿਵੇਂ ਜਿਵੇਂ ਦੇ ਕਿਸੇ ਦਾ ਸਤਸੰਗੀਓ ਆਤਮਕ ਰੋਗ ਹੈ, ਮੇਰਾ ਵੈਦ ਗੁਰੂ ਗੋਬਿੰਦਾ ਉਸ ਤਰ੍ਹਾਂ ਦੀ ਦਵਾਈ ਦੱਸਦੇ ਨੇ। ਭਾਈ ਭਾਨੂੰ ਜੀ ਆਏ ਨੇ ਔਰ ਭਾਈ ਵਿਧੀ ਚੰਦ ਜੀ ਆਏ ਨੇ, ਇਹਨਾਂ ਦੇ ਬੇਨਤੀ ਕਰਨ 'ਤੇ ਗੁਰੂ ਜੀ ਨੇ ਦੱਸਿਆ ਭਾਈ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਹੋਰ ਗੁਰਸਿੱਖ ਸੱਤ ਆਏ ਨੇ, ਉਹਨਾਂ ਦੇ ਵੀ ਬੇਨਤੀ ਕਰਨ 'ਤੇ ਗੁਰੂ ਮਹਾਰਾਜ ਨੇ ਦੱਸਿਆ ਭਾਈ ਸੰਗਤਾਂ ਜੁੜਦੀਆਂ ਨੇ, ਘਰਾਂ 'ਚ ਸੇਵਾ ਕਰੋ, ਇਕੱਲਾ ਨਹੀਂ ਕਰ ਸਕਦਾ, ਜ਼ਿਆਦਾ ਗੁਰਸਿੱਖ ਮਿਲ ਕੇ ਸੇਵਾ ਕਰਿਆ ਕਰੋ। ਇਹ ਕੱਲ ਇਤਿਹਾਸ ਸ਼ਰਵਣ ਕਰ ਚੁੱਕੇ, ਅੱਗੇ ਵਿਚਾਰ ਆ ਰਹੀ ਹੈ, ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਸਾਰੀ ਸੰਗਤ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਇੱਕ ਸਿੱਖ ਦੇਹ ਕੇ ਸਭ ਮਿਲ ਦੇਵੈ।
1: ਸੱਚੇ ਪਾਤਸ਼ਾਹ ਕਹਿੰਦੇ ਕਿ ਲੋੜਵੰਦ ਕੋਈ ਆ ਜਾਏ ਗੁਰਸਿੱਖ, ਇੱਕ ਸਿੱਖ ਮਿਲ ਕੇ ਅਤੇ ਉਹਦੀ ਮਦਦ ਕਰ ਦਿਓ, ਜਾਂ ਫਿਰ ਸਾਰੇ ਰਲ ਕੇ ਅਤੇ ਮਦਦ ਕਰ ਦਿਓ।
0: ਸਿਮਰਹਿ ਨਾਮ ਸੁਜਨ ਕੋ ਸੇਵੈ।
1: ਅਤੇ ਇਸ ਪ੍ਰਕਾਰ ਨਾਮ ਸਿਮਰਨ ਕਰੋ, ਇਕੱਠੇ ਹੋ ਅਤੇ ਸ੍ਰੇਸ਼ਟ ਜਨ ਰਲ ਕੇ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
1: Barabar koi pun padarth hai nahi hai.
0: Is jag mein sukh paaye kanhera.
1: Is jagat vich bahut vadde bhari sukh milde han seva karan naal.
0: Ant guru tegal hai basera.
1: Ant nu jadon yatra safal hundi hai te phir prabhu de paas guru de kol ja ke te anant sukh milde han.
0: ਪਾਛਲ ਰਾਤ ਕਰਹੋ ਇਸ਼ਨਾਨ।
1: ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਹ ਗੁਰੂ ਮਹਾਰਾਜ ਦਾ ਜ਼ਰੂਰੀ ਹੁਕਮ ਪਿਆਰੇ। ਪ੍ਰਭਾਤੇ ਸਮੇਂ ਕਰ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੋਜਾਨ। ਅੰਮ੍ਰਿਤ ਵੇਲੇ ਸਿਆਣਾ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਦਾ ਹੈ ਔਰ ਗੁਰੂ ਕੇ ਚਰਨਾਂ ਵਿੱਚ ਆ ਕੇ ਤੀਨ ਪ੍ਰਕਰਮਾ ਕਰੇ ਸੋਜਾਨ। ਤਿੰਨ ਪ੍ਰਕਰਮਾ ਦਾ ਹੁਕਮ ਪਿਆਰੇ। ਜਦੋਂ ਗੁਰੂ ਚਰਨਾਂ 'ਚ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੋ, ਪਰਕਰਮਾ ਕਰਨੀਆਂ ਗੁਰੂ ਤੋਂ ਸਦਕੇ ਜਾਣਾ। ਮਨ ਕਰਕੇ ਤਨ ਕਰਕੇ ਬਚਨਾ ਕਰਕੇ ਗੁਰੂ ਤੋਂ ਸਦਕੇ ਜਾਣਾ। ਤਿੰਨ ਪ੍ਰਕਰਮਾਂ ਦਾ ਮਹਾਰਾਜ ਨੇ ਹੁਕਮ ਕੀਤਾ ਹੈ ਰਹਿਤਨਾਮਿਆਂ ਵਿੱਚ। ਇਸ ਲਈ ਜਦੋਂ ਵੀ ਆਵੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਰਧਾ ਨਾਲ ਮੱਥਾ ਟੇਕੋ ਔਰ ਗੁਰੂ ਮਹਾਰਾਜ ਦੀਆਂ ਪ੍ਰਕਰਮਾਂ ਕਰੋ। ਇਸ ਤਰ੍ਹਾਂ ਹੁਕਮ ਹੋਇਆ ਭਾਈ ਅੰਮ੍ਰਿਤ ਵੇਲੇ ਦਾ ਦੀ ਸੰਭਾਲ ਕਰੋ, ਇਸ਼ਨਾਨ ਕਰੋ।
0: ਗੁਰ ਬਾਣੀ ਪੜੀਐ ਹਿਤ ਠਾਨ,
1: ਹਿਤ ਪਿਆਰ ਦੇ ਨਾਲ ਗੜੋਂਗੜਾਵਾਂ ਨਹੀਂ ਲਾਉਣਾ ਸਤਸੰਗੀਓ, ਕਿ ਨਿਤਨੇਮ ਕਰਨਾ ਹੈ, ਇਹ ਸਾਡੀ ਮਜਬੂਰੀ ਹੈ, ਛੇਤੀ ਛੇਤੀ ਨਿਬੇੜਦੀ ਹੈ, ਨਹੀਂ ਪਿਆਰੇ, ਪਿਆਰ ਦੀ ਖੇਡ ਹੈ, ਪਿਆਰ ਪ੍ਰੇਮਾ ਭਗਤੀ। ਸੋ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਗੁਰਬਾਣੀ ਦਾ ਨਿਤਨੇਮ ਕਰੋ।
0: ਸੁਣ ਉਪਦੇਸ਼ ਕਮਾਵਨ ਲਾਗੇ,
1: ਇਹਨਾਂ ਗੁਰਸਿੱਖਾਂ ਨੇ ਗੁਰੂ ਮਹਾਰਾਜ ਜੀ ਦਾ ਉਪਦੇਸ਼ ਸੁਣਿਆ ਅਤੇ ਇਹਦੀ ਕਮਾਈ ਕਰਨ ਲੱਗੇ। ਸੁਣਿਆ, ਮੰਨਿਆ, ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਸੁਣੀ ਗਾ ਵੀ ਹੈ, ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੋ ਕਰ ਲੈ ਜਾਏ। ਗੁਰੂ ਕੇ ਬਚਨ ਸੁਣਨੇ, ਫਿਰ ਗੁਰੂ ਕੇ ਬਚਨ ਮੰਨਣੇ, ਫਿਰ ਉਹਨਾਂ ਦੀ ਕਮਾਈ ਕਰਨੀ। ਕਮਾਈ ਕਰਨ ਦਾ ਮਤਲਬ ਸੱਤ ਬਚਨ ਕਹਿ ਕੇ ਉਹ ਕਾਰਜ ਕਰ ਦੇਣਾ। ਇਹ ਫਿਰ ਇਸੇ ਤਰ੍ਹਾਂ ਕਰਨ ਲੱਗੇ।
0: ਗੁਰੂ ਪ੍ਰੇਮ ਭਾਗੇ ਵੱਡ ਭਾਗੇ,
1: ਇਹ ਵੱਡੇ ਭਾਗਾਂ ਵਾਲੇ ਗੁਰੂ ਦੇ ਸਿੱਖ ਗੁਰੂ ਜੀ ਦੇ ਪਿਆਰ ਵਿੱਚ ਰੰਗੇ ਗਏ।
0: ਅੰਤ ਸਮੇਂ ਸਤਿਗੁਰ ਕੇ ਪਾਸ,
1: ਹਰੇਕ ਦਾ ਸਮਾਂ ਆਉਣਾ ਪਿਆਰਿਓ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ, ਅਸਾਂ ਪਿਓ ਉੱਥੇ ਜਾਣਾ। ਹਰੇਕ ਨੇ ਦੁਨੀਆਂ ਤੋਂ ਜਾਣਾ, ਅੰਤ ਨੂੰ ਇਹ ਗੁਰਸਿੱਖ ਪ੍ਰਭੂ ਦੇ ਵਿੱਚ ਲੀਨ ਹੋ ਗਏ।
0: ਪ੍ਰਾਪਤ ਭਏ ਆਨੰਦ ਪ੍ਰਕਾਸ਼,
1: ਇਹਨਾਂ ਨੂੰ ਆਨੰਦ ਦਾ ਪ੍ਰਕਾਸ਼ ਹੋ ਗਿਆ, ਆਨੰਦ ਆ ਗਿਆ।
0: ਧਾਰ ਸ਼ਰਧਾ ਜਾਪਾ ਅਰਮਈਆ,
1: ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਨੇ ਹਨ ਭਾਈ ਜਾਪਾ ਜੀ ਅਤੇ ਭਾਈ ਮਈਆ ਜੀ ਬੜੀ ਸ਼ਰਧਾ ਸਤਿਕਾਰ ਪਿਆਰ ਨਾਲ ਆਏ ਹਨ।
0: ਖੁੱਲਰ ਜਾਤ ਨਾਮ ਜਿਸ ਨਈਆ,
1: ਇਹ ਖੁੱਲਰ ਨਾਂ ਜਾਤ ਸੀ ਤੇ ਨਾਮ ਸੀ ਨਈਆ, ਇਹ ਸਿੱਖਾਂ ਦੇ ਪੁਰਾਣਿਆਂ ਦੇ ਨਾਮ ਹਨ ਭਾਈ।
0: ਤੁਲਸਾ ਬਹੁਰਾ ਮਿਲ ਸਿੱਖ ਚਾਰੇ,
1: ਭਾਈ ਤੁਲਸਾ ਜੀ ਤੇ ਭਾਈ ਬਹੁਰਾ ਜੀ ਇਹ ਚਾਰ ਸਿੱਖ ਮਿਲ ਕੇ ਆਏ ਹਨ।
0: ਸਤਿਗੁਰ ਰਾਮਦਾਸ ਕੇ ਦੁਆਰੇ,
1: ਸਤਿਗੁਰੂ

0: ਇਹ ਧਿਆਨੀ ਵਿੱਚ ਸਰਬ ਕਲਾ ਸਮਰਾਤ ਪਾਠ ਕਰ ਜਾਂਦੇ ਹਾਂ, ਗਲਤ ਹੈ। ਬੱਬੇ ਨਾਲ ਬੋਲਣਾ ਸਰਬ ਪੋਲਾ, ਜੇ ਸਰਬ ਬੋਲ ਗਏ ਤਾਂ ਭੱਬਾ ਬੋਲਿਆ ਗਿਆ। ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਪਾਂ ਧਿਆਨ ਨਾਲ ਨਹੀਂ ਪੜ੍ਹਦੇ, ਸੁਣਦੇ ਹਾਂ ਕਿ ਸਰਬ ਕਲਾ ਭਰਪੂਰ ਪ੍ਰਾਪਤ, ਗਲਤ ਹੋ ਗਿਆ। ਰਹਿਰਾ ਸਾਹਿਬ ਦਾ ਪਾਠ ਕਰਦੇ ਹੋ ਜਿਵੇਂ ਪੜ੍ਹਦੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿੱਤ ਬੈ ਸਰਬ ਬੱਬਾ ਵਾ ਸਰਬ, ਅਤੇ ਬੇਤਿਆਨੀ ਸਰਬ ਸੰਭਾਲੇ ਬੋਲ ਜਾਂਦੇ, ਉਹ ਭੱਬਾ ਬੋਲਿਆ ਗਿਆ। ਇਸ ਲਈ ਇਹਨਾਂ ਨੇ ਆ ਕੇ ਗੁਰੂ ਚਰਨਾਂ 'ਤੇ ਨਮਸਕਾਰ ਕੀਤੀ ਜੀ।
1: ਯੋਗ ਕਰ ਜੋਰਤ ਅਰਜ਼ ਬਖਾਨੀ,
0: ਯੋਗ ਕਹਿੰਦੇ ਦੋ, ਕਰ ਕਹਿੰਦੇ ਹੱਥ, ਦੋਨੋਂ ਹੱਥ ਜੋੜ ਕੇ ਅਤੇ ਗੁਰੂ ਜੀ ਦੇ ਚਰਨਾਂ 'ਤੇ ਅਰਦਾਸ ਕੀਤੀ।
1: ਦੇਹ ਉਪਦੇਸ਼ ਆਪਣ ਜਾਣ ਜਾਣੀ,
0: ਸੱਚੇ ਪਾਤਸ਼ਾਹ ਸਾਨੂੰ ਆਪਣੇ ਸੇਵਕ ਜਾਣ ਕੇ ਅਤੇ ਮਹਾਰਾਜ ਸ਼ੁਭ ਉਪਦੇਸ਼ ਬਖਸ਼ੋ।
1: ਰਹਿ ਗ੍ਰਿਸਤ ਮਹਿ ਕਹਿਓ ਕਮਾਵੈ,
0: ਸੱਚੇ ਪਾਤਸ਼ਾਹ ਜੀ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਬੱਚਿਆਂ ਚ ਰਹਿੰਦਿਆਂ ਹੋਇਆਂ, ਤੁਹਾਡੇ ਬਚਨਾਂ ਦੀ ਕਮਾਈ ਕਰ ਸਕੀਏ।
1: ਜਿਸ ਤੇ ਹਮ ਸਿੱਖੀ ਪਦ ਪਾਵੈ,
0: ਜਿਸ ਕਰਕੇ ਅਸੀਂ ਸਿੱਖੀ ਦੀ ਪਦਵੀ ਪ੍ਰਾਪਤ ਕਰ ਲਈਏ।
1: ਬਸ ਹੈ ਉਦਾਸ ਉਦਾਸੀ ਪਾਏ,
0: ਸੱਚੇ ਪਾਤਸ਼ਾਹ ਘਰ ਚ ਰਹਿੰਦੇ ਹਾਂ ਤੇ ਮਨ ਉਦਾਸ ਰਹਿੰਦਾ ਹੈ।
1: ਦਿਨ ਪ੍ਰਤ ਉਰ ਤੇ ਮੋਹ ਮਿਟਾਏ,
0: ਸੱਚੇ ਪਾਤਸ਼ਾਹ ਫਿਰ ਅਸੀਂ ਉਪਰਾਮ ਹੋ ਜਾਈਏ, ਪਰਿਵਾਰ ਤੋਂ ਨਿਰਲੇਪ ਹੋ ਜਾਈਏ ਤੇ ਦਿਨ ਪ੍ਰਤੀ ਦਿਨ, ਸੋ ਇਸ ਤਰ੍ਹਾਂ ਜਿਹੜਾ ਹੈ ਇਹ ਪਰਿਵਾਰ ਵਿੱਚ ਰਹੀਏ।
1: ਸ਼੍ਰੀ ਗੁਰ ਅਮਰਦਾਸ ਉਪਕਾਰੀ,
0: ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰੀ ਹੋਏ ਹਨ।
1: ਬਾਣੀ ਗੁਰਨਾ ਠਾਨ ਉਚਾਰੀ,
0: ਸੋ ਸੱਚੇ ਪਾਤਸ਼ਾਹ

0: ਆਪਾਂ ਦਿਨੇ ਰਾਤ ਘਰ ਦੇ ਕੰਮ ਕਰਦੇ ਹਾਂ ਤੇ ਕੰਮਾਂ ਦੇ ਵਿੱਚ ਧਿਆਨ ਰੱਖਦੇ ਹਾਂ,
1: ਤਿਆਗ ਹੁਕਮ ਹੋ ਨਾ ਲੱਗ ਹੈ ਪਿਆਰੇ,
0: ਉਹ ਕੰਮ ਆਪਾਂ ਛੱਡਦੇ ਕਦੇ ਨਹੀਂ, ਉਹ ਪਿਆਰੇ ਲੱਗਦੇ ਨੇ ਕੰਮ। ਸੋ ਇਸ ਲਈ ਉਹ 'ਚੋਂ ਲਾਭ ਮਿਲਦਾ ਸਾਨੂੰ। ਇਸੇ ਤਰ੍ਹਾਂ

0: ਬਾਣੀ ਪੜ੍ਹੀਏ ਅਤੇ ਬਾਣੀ ਸੁਣੀਏ ਪਿਆਰਿਓ, ਨਿਤਨੇਮ ਜ਼ਰੂਰੀ ਹੈ। ਨਿਤਨੇਮ ਦਾ ਅਰਥ ਹੁੰਦਾ ਨਿਤ ਅਤੇ ਰੋਜ਼ ਹੀ, ਅਤੇ ਨੇਮ ਦਾ ਅਰਥ ਨਿਯਮ ਦੇ ਨਾਲ ਕਰਨਾ। ਗੁਟਕਾ ਸਾਹਿਬ ਲਓ, ਉਹਦੇ ਵਾਰ ਵਾਰ ਲਿਖਿਆ ਹੁੰਦਾ ਹੈ ਨਿਤਨੇਮ। ਇਹ ਦੋ ਅੱਖਰਾਂ ਦੇ ਜੋੜ ਤੋਂ ਬਣਿਆ, ਨਿਤ ਦਾ ਭਾਵ ਰੋਜ਼ ਹੀ ਅਤੇ ਨੇਮ ਦਾ ਭਾਵ ਨਿਯਮ ਦੇ ਨਾਲ ਪੱਕੇ ਤਰ੍ਹਾਂ। ਇਹ ਨਹੀਂ ਅੱਜ ਕਰ ਲਿਆ, ਮਹੀਨਾ ਨਾ ਕੀਤਾ, ਨਹੀਂ, ਰੋਜ਼ ਕਰਨਾ, ਸ਼ਰਧਾ ਨਾਲ ਕਰਨਾ, ਪਿਆਰ ਨਾਲ ਕਰਨਾ। ਗੁਰੂ ਕਾ ਹੁਕਮ ਹੈ।
1: ਧਰਿਓ ਅਰਥ ਜੋ ਸ਼ਬਦ ਮਝਾਰਾ।
0: ਫਿਰ ਜੋ ਗੁਰਬਾਣੀ ਦੇ ਵਿੱਚ ਸ਼ਬਦ ਵਿੱਚ ਮਹਾਰਾਜ ਨੇ ਅਰਥ ਤਾਤਪਰਜ ਸਿਧਾਂਤ ਦਿੱਤਾ ਹੈ,
1: ਬਾਰ ਬਾਰ ਔਰ ਕਰੋ ਵਿਚਾਰਾ,
0: ਉਹਨਾਂ ਅਰਥਾਂ ਨੂੰ ਮਨ ਚ ਵਾਰ ਵਾਰ ਵਿਚਾਰ ਕਰੋ ਕਿ ਗੁਰੂ ਜੀ ਦਾ ਸਾਨੂੰ ਆਹ ਹੁਕਮ ਹੈ।
1: ਕਿਆ ਗੁਰ ਕਹੈ ਕਹੈ, ਕਿਆ ਗੁਰ ਕਹੈ ਕਰੈ ਹਮ ਕਹਾਂ।
0: ਗੁਰੂ ਜੀ ਕੀ ਕਹਿੰਦੇ ਨੇ ਤੇ ਅਸੀਂ ਕੀ ਕਰ ਰਹੇ ਹਾਂ, ਗੁਰੂ ਜੀ ਕੀ ਕਹਿ ਰਹੇ ਨੇ, ਅਸੀਂ ਸਾਡੀ ਕੀ ਕਮਾਈ ਹੈ, ਇਹ ਵੇਖਣਾ ਹੈ।
1: ਸਨੈ ਸਨੈ ਮੋੜੋ ਮਨ ਮਹਾ,
0: ਸਹਿਜੇ ਸਹਿਜੇ ਮਨ ਜਿਹੜਾ ਹੈ ਇਹਨੂੰ ਮੋੜੋ। ਇਕਦਮ ਤੇ ਮੁੜਦਾ ਨਹੀਂ ਪਿਆਰੇ। ਭਰਮ ਭਾਜਤ ਭਾਜਤ ਭਾਜਤ ਹੈ, ਰੰਗ ਲਾਗਤ ਲਾਗਤ ਲਾਗਤ ਹੈ। ਸਹਿਜੇ ਸਹਿਜੇ ਸਹਿਜੇ ਸਹਿਜੇ ਨਾਮ ਦਾ ਰੰਗ ਚੜ੍ਹਦਾ ਜਾਏਗਾ ਤੇ ਭਰਮ ਦੂਰ ਹੁੰਦਾ ਜਾਏਗਾ।
1: ਮਾਮ ਸਰੀਰ ਕੋ ਧਾਰੋ ਧਿਆਨ,
0: ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਾਡਾ ਨਿੱਜ ਸਰੂਪ ਹੈ ਨਾ, ਜੋਤ ਗੁਰੂ ਨਾਨਕ ਦੇ, ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੋ।
1: ਅੰਮ੍ਰਿਤ ਵੇਲਾ ਪੁੰਨ ਮਹਾਨ,
0: ਗੁਰ ਕੀ ਮੂਰਤ ਮਨ ਮੈਂ ਧਿਆਨ। ਫਿਰ ਅੰਮ੍ਰਿਤ ਵੇਲੇ ਉੱਠਣਾ ਤੇ ਇਹ ਬਹੁਤ ਵੱਡਾ ਪੁੰਨ ਹੈ ਪਿਆਰਿਓ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਅਤੇ ਅੰਮ੍ਰਿਤ ਵੇਲੇ ਉੱਠ ਕੇ ਜੇ ਅੰਮ੍ਰਿਤ ਬਾਣੀ ਨਾਲ ਸਿਮਰਨ ਦੇ ਨਾਲ ਪ੍ਰਭੂ ਦੀ ਸਿਫਤ ਨਾਲ ਜੁੜਾਂਗੇ ਫਿਰ ਅੰਮ੍ਰਿਤ ਵੇਲਾ ਹੈ। ਜੇ ਪਿਆਰੇ ਤੜਕੇ ਉੱਠ ਕੇ ਇਸ਼ਨਾਨ ਕਰ ਲਿਆ ਜੀ, ਅਸੀਂ ਅੰਮ੍ਰਿਤ ਵੇਲੇ ਉੱਠੇ ਸੀ, ਅਤੇ ਉੱਠ ਕੇ ਅਸੀਂ ਸਤਸੰਗ ਗੱਲਾਂ ਵਿੱਚ, ਖਾਣ ਦੇ ਵਿੱਚ, ਪੀਣ ਦੇ ਵਿੱਚ, ਮੋਬਾਈਲਾਂ ਦਾਲੇ ਹੋ ਗਏ, ਉਹ ਅੰਮ੍ਰਿਤ ਵੇਲਾ ਨਹੀਂ ਪਿਆਰੇ। ਵੇਲਾ ਵੇਲਾ ਹੈ, ਬਾਣੀ ਨੇ ਉਹਨੂੰ ਅੰਮ੍ਰਿਤ ਬਣਾਉਣਾ ਹੈ। ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਅਤੇ ਕੇਵਲ ਵਾਹਿਗੁਰੂ ਦਾ ਸਿਮਰਨ ਨਿਤਨੇਮ ਹੀ ਕਰਨਾ ਚਾਹੀਦਾ ਹੈ।
1: ਮਮ ਬਾਣੀ ਕੋ ਕਰਹੁ ਉਚਾਰਨ,
0: ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜੀ ਪਵਿੱਤਰ ਬਾਣੀ ਹੈ ਇਹਦਾ ਉਚਾਰਨ ਕਰੋ, ਬਾਣੀ ਪੜ੍ਹੋ।
1: ਮਿਲ ਸਿੱਖਣ ਅਤੇ ਅਰਥ ਵਿਚਾਰਨ,
0: ਫਿਰ ਸਿੱਖਾਂ ਨਾਲ ਮਿਲ ਕੇ ਦੋ ਚਾਰ ਦਸ ਵੀਹ ਸਿੱਖ ਮਿਲ ਕੇ

0: ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਘੋੜੇ ਰੱਖਦੇ ਉਹਨਾਂ ਨੂੰ ਪਤਾ ਪਿਆ ਰਿਹਾ ਘੋੜੇ ਨੂੰ ਵਾਈਬਾਦੀ ਆਦਿਕ ਹੋ ਜਾਂਦੀ ਹੈ, ਫਿਰ ਪੱਠਾ ਚੱਜ ਨਾਲ ਰੁਚੀ ਨਾ ਖਾਂਦਾ ਨਹੀਂ, ਫਿਰ ਚੰਗਾ ਮਸਾਲਾ ਆਦਿਕ ਬਣਾ ਕੇ ਅਤੇ ਘੋੜੇ ਨੂੰ ਦਿੱਤਾ ਜਾਂਦਾ ਹੈ।
1: ਬਹੁ ਰਗਰ ਹੈ ਸਾਜੈ ਜੁਰਕਾਲਾ,
0: ਅਤੇ ਫਿਰ ਇਸ ਪ੍ਰਕਾਰ ਜਿਹੜਾ ਹੈ ਉਹਨੂੰ ਕਾਜਾ ਆਦਿ ਕਰਦੇ ਨੇ, ਪਾਪ ਕੇ ਘੋੜੇ ਘੋੜਾ ਫਿਰ ਮਸਾਲੇ ਤੋਂ ਬਾਅਦ ਮਸਾਲਾ ਬਾਹਰ ਨਾ ਕੱਢ ਦੇਵੇ, ਜਾਂ ਘੋੜਾ ਮਸਾਲਾ ਖਾਣ ਤੋਂ ਬਾਅਦ ਵਿੱਚ ਕੁਝ ਸਮਾਂ ਉਹਦਾ ਮੂੰਹ ਬੰਦ ਰਹੇ, ਪੱਠੇ ਨਾ ਖਾਵੇ ਔਰ ਪਾਣੀ ਨਾ ਪੀਵੇ, ਇਸ ਲਈ ਉਹਨੂੰ ਉਹਦਾ ਜਿਹੜਾ ਮੂੰਹ ਹੈ ਉਹ ਕਾਠੀ ਵਾਲੇ ਬੰਨੇ ਨੂੰ ਕਰਕੇ ਅਤੇ ਉਹਨੂੰ ਬੰਨ ਦਿੰਦੇ ਨੇ, ਤਾਂ ਕਿ ਘੋੜਾ ਮਸਾਲਾ ਵੀ ਨਾ ਬਾਹਰ ਕੱਢੇ ਔਰ ਪਾਣੀ ਵੀ ਨਾ ਪੀਵੇ, ਕੁਝ ਸਮਾਂ ਇਹਦਾ ਮਸਾਲੇ ਦਾ ਅਸਰ ਰਹੇ ਉਹਦੇ ਉੱਤੇ, ਉਹਨੂੰ ਕਾਂਜੀ ਕਹਿੰਦੇ ਨੇ। ਕਾਂਜੀ ਕਰਨਾ ਕੀਤੀ ਹੈ
1: ਤਬ ਹੈ ਰੋਗੀ ਹੋਏ ਨਿਵੋਰਾ,
0: ਤਦੋਂ ਕਹਿੰਦੇ ਜਿਹੜਾ ਹੈ ਘੋੜਾ ਹੈ ਇਹ ਅਰੋਗ ਹੋ ਜਾਂਦਾ ਹੈ, ਭਾਵ ਕਿ ਤੰਦਰੁਸਤ ਹੋ ਜਾਂਦਾ। ਹੋ
1: ਸਭ ਸਰੀਰ ਕੀ ਵਿਆਪੀ ਖੋਵਾ,
0: ਵਿਆਧੀ ਸੋ ਜਿਹੜੀ ਸਰੀਰ ਦੀ ਸਾਰੀ ਵਿਆਧੀ ਹੈ, ਸਰੀਰ ਦੇ ਸਾਰੇ ਦੁੱਖ ਨੇ ਉਹ ਨਾਸ ਹੋ ਜਾਂਦੇ ਘੋੜੇ ਦੇ।
1: ਤੇਮ ਸਤਿਗੁਰ ਕੋ ਕਰ ਬੇ ਧਿਆਨ,
0: ਇਸ ਤਰ੍ਹਾਂ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਨਾ, ਇਹ ਬਾਣੀ ਮਸਾਲਾ ਹੈ, ਮਸਾਲਾ ਸਾਡੇ ਲਈ ਦਵਾਈ ਹੈ, ਅਤੇ ਕੁਝ ਸਮਾਂ ਮੂੰਹ ਬੰਦ ਰੱਖਾਂ, ਜਿਵੇਂ ਘੋੜੇ ਦਾ ਮੂੰਹ ਬੰਦ ਰੱਖਿਆ ਕਿ ਇੱਕ ਤਾਂ ਬਾਹਰ ਨਾ ਕੱਢੇ ਮਸਾਲਾ, ਦੂਜੇ ਨੰਬਰ 'ਤੇ ਪਾਣੀ ਨਾ ਪੀਵੇ, ਤੀਜੇ ਦੇ ਪੱਠੇ ਨਾ ਕੁਝ ਸਮਾਂ ਖਾਵੇ, ਅਸਰ ਹੋ ਜਾਵੇ ਚੰਗੀ ਤਰ੍ਹਾਂ ਦਵਾਈ ਦਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਾਮ ਰੂਪੀ ਦਵਾਈ ਖਾਣੀ ਹੈ, ਨਿਤਨੇਮ ਰੂਪੀ ਦਵਾਈ ਖਾਣੀ ਹੈ, ਮੂੰਹ ਬੰਦ ਰੱਖਣਾ, ਮਤਲਬ ਕਿ ਇੱਕ ਤਾਂ ਵਿੱਚ ਗੱਲਾਂ ਨਹੀਂ ਕਰਨੀਆਂ, ਅਤੇ ਸਤਸੰਗੀਓ ਦੂਸਰੇ ਨੰਬਰ 'ਤੇ ਖਾਣ ਪੀਣ ਵੱਲ ਧਿਆਨ ਨਹੀਂ ਰੱਖਣਾ। ਜਦੋਂ ਨਿਤਨੇਮ ਕਰਨਾ ਹੈ ਪ੍ਰਪੱਕਤਾ ਦੇ ਨਾਲ,

0: ਨਾਮੂ
1: ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ।
0: ਤਬ ਨਸਹਿ ਹਉਮੈ ਬਡ ਅਮੂ
1: ਅਮੂ ਕਹਿੰਦੇ ਰੋਗ, ਤੋ ਜਿਹੜਾ ਇਹ ਹੋਮੇ ਦਾ ਬੜਾ ਭਾਰੀ ਰੋਗ ਹੈ ਇਹ ਨਾਸ ਹੋ ਜਾਏਗਾ।
0: ਮਨ ਤੁਰੰਗ ਬਡ ਸੁਧਤਾ ਪਾਵੈ,
1: ਫਿਰ ਮਨ ਰੂਪੀ ਜਿਹੜਾ ਘੋੜਾ ਹੈ ਅਰੋਗ ਹੋ ਜਾਏਗਾ, ਅਰੋਗ ਤੰਦਰੁਸਤ ਹੋ ਜਾਏਗਾ।
0: ਗੁਰ ਅਨੁਸਾਰੀ ਹੋਏ ਧਿਰਥਾਵੈ,
1: ਫਿਰ ਜਿਹੜਾ ਮਨ ਹੈ ਇਹ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੋ ਕੇ ਟਿਕ ਜਾਏਗਾ।
0: ਪਾਇਨ ਵਿਚਰਤ ਸਿਮਰ ਹੋ ਨਾਮੂ,
1: ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਇਨ ਵਿਚਰਤ ਸਿਮਰੋ ਨਾਮੂ, ਪੈਰਾਂ ਨਾਲ ਚੱਲਦਿਆਂ ਵੀ ਨਾਮ ਜਪਣਾ ਸਤਸੰਗ ਤਜਰਬਾ ਕਰਿਓ। ਥੋੜ੍ਹਾ ਕਿਤੇ ਸੰਗਤ ਵਿੱਚ ਆਉਂਦਿਆਂ ਸਮੇਂ ਇਕੱਲੇ ਆਓ, ਅਤੇ ਜਦੋਂ ਤੁਰਨਾ ਹੈ ਤਾਂ ਇੱਕ ਪੈਰ ਧਰਤੀ 'ਤੇ ਰੱਖਣਾ ਵਾਹੇ, ਦੂਜਾ ਰੱਖਣਾ ਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੜਾ ਭਾਰੀ ਆਨੰਦ ਆਏਗਾ। ਕਈ ਵਾਰ ਅਸੀਂ ਘਰੋਂ ਚੱਲਦੇ ਹਾਂ ਅਤੇ ਸਤਸੰਗੀ ਉਹ ਕਿਸੇ ਨੂੰ ਨਾਲ ਤੋਰ ਲੈਂਦੇ, ਗੱਲਾਂ ਕਰਨ ਲੱਗ ਪਿਆ, ਕੋਈ ਨਾ ਕੋਈ ਦੁਨਿਆਵੀ ਗੱਲ ਛੇੜ ਕੇ ਬਹਿ ਗਏ, ਨਾ ਉਹਨੂੰ ਰੋਕਣ ਜੋਗੇ ਸਤਸੰਗੀ ਉਹ, ਫਿਰ ਕੀ ਹੁੰਦਾ ਹੈ ਗੱਲਾਂ 'ਚ ਲੱਗ ਜਾਈਦਾ। ਤਾਂ ਹੀ ਕਿਹਾ ਨਾ ਕਬੀਰ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ, ਪਾਛੇ ਪਾਓ ਨਾ ਦੀਜੀਏ ਆਗੇ ਹੋਏ ਸੋ ਹੋਏ। ਕਹਿੰਦੇ ਸਾਧੂ ਮਹਾਂਪੁਰਸ਼ ਗੁਰੂ ਦੇ ਦਰਸ਼ਨਾਂ ਵਾਸਤੇ ਜਾਣਾ ਅਤੇ ਨਾਲ ਕਿਸੇ ਨੂੰ ਲਓ ਨਾ, ਇਕੱਲੇ ਤੁਰ ਪਓ ਅਤੇ ਤੁਰੋ ਕਿੱਦਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇੱਕ ਪੈਰ ਧਰਤੀ 'ਤੇ ਰੱਖਿਆ ਵਾਹੇ, ਦੂਜਾ ਰੱਖਿਆ ਗੁਰੂ, ਇਸ ਤਰ੍ਹਾਂ ਤੁਰਦਿਆਂ ਵੀ ਵਾਹਿਗੁਰੂ ਦਾ ਜਿਹੜਾ ਹੈ ਇਹ ਸਿਮਰਨ ਕਰੋ।
0: ਹੱਥ ਨ ਕਰੋ ਕਾਜ ਸਭ ਧਾਮੂ,
1: ਹੱਥਾਂ ਦੇ ਨਾਲ ਘਰ ਦੇ ਕੰਮ ਕਾਰ ਕਰਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਲਾਲ, ਚਿੱਤ ਜਿਹੜਾ ਇਹ ਵਾਹਿਗੁਰੂ ਦੇ ਨਾਲ ਜੋੜਨਾ ਹੈ ਭਾਈ।
0: ਉਠਤ ਬੈਠਤ ਜਾਗਤ ਸੋਵਤ,
1: ਉਠਤ ਬੈਠਤ ਜਾਗਤ ਸੋਵਤ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ, ਉਠਤ ਬੈਠਤ ਸੋਵਤ ਆਈਐ ਮਾਰਗ ਚਲਤ ਹਰੇ ਹਰ ਗਾਈਏ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਸੋ ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਤੁਰਦਿਆਂ ਫਿਰਦਿਆਂ ਨਾਮ ਜਪਣਾ। ਹੁਣ ਸੋਚਾਂਗੇ ਕਿੱਦਾਂ ਹੋਵੇਗਾ, ਹੁਣ ਜੇ ਅਸੀਂ ਰੋਟੀ ਖਾਂਦੇ ਹਾਂ ਸਾਡਾ ਧਿਆਨ ਕੰਮਾਂ ਦੇ ਵਿੱਚ ਹੈ, ਸਾਡਾ ਧਿਆਨ ਪਰਿਵਾਰ ਦੇ ਵਿੱਚ ਹੈ, ਸਾਡਾ ਧਿਆਨ ਵਿਹਾਰਾਂ ਦੇ ਵਿੱਚ ਹੈ, ਅਤੇ ਜਿਹੜਾ ਵਿਕਾਰੀ ਬੰਦਾ ਉਹਦਾ ਵਿਕਾਰਾਂ ਦੇ ਵਿੱਚ ਖਾਈ ਜਾ ਰਿਹਾ, ਗੱਲਾਂ ਵੀ ਕਿਸੇ ਨਾਲ ਕਰੀ ਜਾ ਰਿਹਾ ਅਤੇ ਧਿਆਨ ਉਹਦਾ ਉੱਧਰ ਹੈ, ਇੱਦਾਂ ਹੀ ਕੰਮ ਕਾਰ ਕਰਦਿਆਂ ਵੀ ਨਿਰੰਕਾਰ ਵੱਲ ਚਿੱਤ ਲਾਉਣਾ ਹੈ।
0: ਸੁਣਤੇ ਸ਼੍ਰਵਣ ਬਿਲੋਚਨ ਜੋਵਤ,
1: ਅਤੇ ਅੱਖਾਂ ਨਾਲ ਵੇਖਦਿਆਂ ਵੀ ਸਿਮਰਨ ਅਤੇ ਕੰਨਾਂ ਨਾਲ ਸੁਣਦਿਆਂ ਵੀ ਸਿਮਰਨ, ਵਾ ਭਾਵ ਕਿ ਗੱਲਾਂ ਸੁਣੀ ਜਾਂਦੇ ਕਿਸੇ ਦੀਆਂ, ਧਿਆਨ ਪਰਮਾਤਮਾ ਵੱਲ, ਅੱਖਾਂ ਨਾਲ ਵੇਖ ਰਹੇ ਹਾਂ ਸੁਰਤੀ ਵਾਹਿਗੁਰੂ ਵੱਲ, ਆ ਵਿਦੇਸ਼ਾਂ ਵਿੱਚ ਆਉਣੇ ਪੈ ਰਹੇ ਹੋ, ਜਹਾਜ਼ ਚੱਲਦੇ ਨੇ, ਸਮੁੰਦਰੀ ਜਹਾਜ਼ ਹਵਾਈ ਜਹਾਜ਼, ਤਾਂ ਸਤਸੰਗ ਜੀ ਉਹਦੀ ਕੰਪਾਸ ਦੀ ਜਿਹੜੀ ਸੂਈ ਹੈ ਨਾ ਉਹ ਐਨ ਧਰੂ ਵੱਲ ਰਹਿੰਦੀ ਸਿੱਧੀ, ਕਿਸੇ ਬੰਨੇ ਨੂੰ ਜਾਵੇ ਜਾ ਸੱਜੇ ਜਾਵੇ ਖੱਬੇ ਜਾਵੇ ਉੱਤੇ ਜਾਵੇ ਥੱਲੇ, ਸੂਈ ਉਸੇ ਬੰਨੇ ਰਹਿੰਦੀ ਉਹਦੀ। ਇੱਦਾਂ ਜਿਹੜਾ ਵਾਹਿਗੁਰੂ ਹੈ ਨਾ, ਕੁਛ ਵੀ ਅਸੀਂ ਕੰਮ ਕਰੀਏ ਸਾਡੀ ਸੁਰਤੀ ਦੀ ਸੂਈ ਪਰਮਾਤਮਾ ਵੱਲ ਰਵੇ।
0: ਹਿਰਦਾ ਧਰੋ ਸਤਿਗੁਰ ਕੇ ਸੰਗ,
1: ਜਿਹੜਾ ਹਿਰਦਾ ਹੈ ਇਹ ਗੁਰੂ ਨਾਲ ਜੋੜ ਕੇ ਰੱਖੋ।
0: ਅਪਰ ਕਿਰਿਆ ਕਰਿਆ ਹੈ ਸਭ ਅੰਗ,
1: ਬਾਕੀ ਜਿਹੜੇ ਅੰਗ ਸਰੀਰ ਦੇ ਨੇ ਇਹ ਆਪੋ ਆਪਣਾ ਕੰਮ ਕਰਨ, ਹੱਥਾਂ ਨਾਲ ਕੰਮ ਕਰਨਾ, ਪੈਰਾਂ ਨਾਲ ਤੁਰਨਾ, ਅੱਖਾਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ, ਇੰਦਰੇ ਆਪਣੇ ਆਪਣੇ ਕੰਮ ਕਰਨ ਸੁਰਤੀ ਵਾਹਿਗੁਰੂ ਵਿੱਚ।
0: ਜਿਵੇਂ ਸਿਰ ਘਟ ਬਹੁ ਬਾਤ ਬਦਨਾਵਤ,
1: ਇੱਥੇ ਪ੍ਰਮਾਣ ਦਿੰਦੇ ਨੇ ਕਹਿੰਦੇ ਜਿਵੇਂ ਬੱਚੀਆਂ ਸਿਰ 'ਤੇ ਘੜੇ ਰੱਖਦੀਆਂ ਨੇ, ਬਾਣੀ 'ਚ ਸੱਸੀਆਂ ਬਚਨ ਵੀ ਆਨੀ ਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮੱਦੇ ਭਰਮੀ ਅਲੇ, ਪੰਚ ਜਾਣਾ ਸੋ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਆਲੀ ਲੇ ਕੁੰਭ ਭਰਾਈ ਲੇ ਊਦਕ, ਰਾਜਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਅਲੇ। ਕਹਿੰਦੇ ਬੱਚੇ ਨੇ ਕਾਗਜ਼ ਲਿਆ, ਕੁਝ ਬਾਂਸ ਦੀਆਂ ਸੋਟੀਆਂ ਲਈਆਂ ਪਤਲੀਆਂ ਪਤਲੀਆਂ, ਉਹ ਲਾ ਕੇ ਉਹਨੇ ਪਤੰਗ ਬਣਾ ਲਈ, ਇੱਕ ਡੋਰ ਉਹਨੂੰ ਬੰਨ ਲਈ ਅਤੇ ਉਹ ਆਕਾਸ਼ 'ਚ ਪਤੰਗ ਚੜ੍ਹਾ ਦਿੱਤੀ, ਅਤੇ ਗੱਲਾਂ ਕਰਦਾ ਆਪਣੇ ਦੋਸਤਾਂ ਨਾਲ, ਕਾਰ ਵਿਹਾਰ ਕਰ ਰਿਹਾ ਥੱਲੇ, ਇੱਕ ਦੂਜੇ ਨੂੰ ਇਸ਼ਾਰੇ ਵੀ ਕਰਦੇ, ਬੱਚੇ ਇੱਕ ਦੂਜੇ ਦੇ ਕੋਠਿਆਂ ਉੱਤੇ ਭੱਜੇ ਫਿਰਦੇ ਨੇ, ਪਰ ਉਹਦਾ ਧਿਆਨ ਹੁੰਦਾ ਪਤੰਗ ਦੇ ਵਿੱਚ, ਗੱਲਾਂ ਥੱਲੇ ਕਰਦਾ ਬੱਚਾ, ਪੰਜ ਸੱਤ ਸਾਥੀ ਉਹਦੇ ਨਾਲ ਗੱਲਾਂ ਕਰੀ ਜਾਂਦਾ, ਹੱਸੀ ਜਾਂਦੇ, ਇੱਕ ਦੂਜੇ ਨਾਲ ਇਸ਼ਾਰੇ ਕਰੀ ਜਾਂਦੇ, ਉਹਦਾ ਧਿਆਨ ਪਤੰਗ ਵਿੱਚ, ਮੇਰੀ ਪਤੰਗ ਨੂੰ ਕੋਈ ਕੱਟ ਨਾ ਜਾਏ। ਇਸ ਤਰ੍ਹਾਂ ਕਹਿੰਦੇ ਬੀਬੀ ਗਈ ਪਾਣੀ ਲੈਣ ਵਾਸਤੇ, ਦੋ ਦੋ ਤਿੰਨ ਤਿੰਨ ਚਾਰ ਚਾਰ ਘੜੇ ਸਿਰ 'ਤੇ ਰੱਖ ਲਏ, ਹੁਣ ਤਾਂ ਸਮੇਂ ਬਦਲ ਗਏ, ਪਹਿਲੇ ਸਮੇਂ ਸਤਸੰਗ ਇੱਦਾਂ ਹੁੰਦਾ ਸੀ ਪਾਣੀ ਲੈਣ ਜਾਣਾ ਖੂਹਾਂ ਤੋਂ, ਤੇ ਖੂਹ ਤੋਂ ਪਾਣੀ ਭਰ ਕੇ ਦੋ ਦੋ ਤਿੰਨ ਤਿੰਨ ਚਾਰ ਚਾਰ ਘੜੇ ਭੈਣ ਨੇ ਸਿਰ 'ਤੇ ਰੱਖੇ ਹੋਣੇ ਅਤੇ ਗੱਲਾਂ ਵੀ ਇੱਕ ਦੂਜੇ ਨਾਲ ਭੈਣਾਂ ਕਰੀ ਜਾਂਦੀਆਂ, ਤੁਰਦੀਆਂ ਵੀ ਹੱਥ ਦੇ ਹਾਵ ਭਾਵ ਵੀ ਕਰਦੀਆਂ, ਧਿਆਨ ਉਹਨਾਂ ਦੀ ਸੁਰਤ ਘੜੇ ਵਿੱਚ ਘੜਾ ਨੜੇ ਪਵੇ। ਮੈਨੂੰ ਯਾਦ ਹੈ ਪਿੰਡ ਸੈਫਲਾਬਾਦ ਕਪੂਰਥਲਾ ਔਰ ਗੁਰਦੁਆਰਾ ਗੁਰਸਰ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ, ਉੱਥੇ ਲੰਮਾ ਸਮਾਂ ਵਾਹਿਗੁਰੂ ਨੇ ਸੇਵਾ ਲਈ ਹੈ। ਉੱਥੇ ਇੱਕ ਭੈਣ ਆਉਂਦੀ ਹੁੰਦੀ ਸੀ ਹਰ ਰੋਜ਼ ਗੁਰਦੁਆਰੇ, ਇੱਕ ਡੇਢ ਕਿਲੋਮੀਟਰ ਪਿੰਡ ਦਾ ਉੱਥੋਂ ਪਿੰਡ ਬਾਹਰ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ, ਉਹਨੇ ਸਿਰ 'ਤੇ ਰੱਖਿਆ ਹੁੰਦਾ ਸੀ ਗਲਾਸ, ਆਉਣ ਲੱਗੀ ਨੇ ਘਰੋਂ ਆਟਾ ਆਦਿਕ ਪਾ ਕੇ ਲੈ ਆਉਣਾ ਅਤੇ ਜਾਂਦੀ ਨੇ ਉਹ 'ਚ ਜਲ ਪਾ ਲੈਣਾ ਸਰੋਵਰ ਦਾ ਅਤੇ ਉਹਨੂੰ ਤੁਰੀ ਜਾਣਾ ਅਤੇ ਗਲਾਸ ਸਿਰ ਦੇ ਉੱਤੇ ਹੁੰਦੇ ਸੀ, ਉਹਦਾ ਡਿੱਗਦਾ ਨਹੀਂ ਸੀ ਰਾਹ 'ਚੋਂ, ਤੁਰੀ ਜਾਂਦੀ ਸੀ ਆਪਣੇ ਗੱਲਾਂ ਵੀ ਕਰਦੀ ਜਾਣੀ ਉਹਨੇ, ਗਲਾਸ ਇੱਦਾਂ ਰੱਖਿਆ ਹੁੰਦਾ ਸਿਰ 'ਤੇ। ਇੱਦਾਂ ਇੱਥੇ ਪ੍ਰਮਾਣ ਦਿੱਤਾ ਹੈ ਕਿ ਆਨੀ ਲੇ ਕੁੰਭ ਭਰਾਈ ਲੇ ਊਦਕ, ਕੁੰਭ ਲਿਆ ਭਾਵ ਘੜਾ, ਕੁੰਭ ਸਤਸੰਗੀ ਰੱਖਦੇ ਨਾ ਅਖੰਡ ਪਾਠ ਸਾਹਿਬ 'ਤੇ, ਕੁੰਭ ਉਹਦਾ ਭਾਵ ਦਾ ਘੜਾ, ਘੜਾ ਲਿਆ ਘੜੇ ਦੋ ਦੋ ਤਿੰਨ ਤਿੰਨ ਸਿਰ 'ਤੇ ਚੁੱਕ ਲਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀ ਰੇ, ਹੱਸਦੀਆਂ ਖੇਡਦੀਆਂ ਇੱਕ ਦੂਜੇ ਨਾਲ ਗੱਲਾਂ ਵੀ ਕਰਦੀਆਂ ਬੀਬੀਆਂ ਭੈਣਾਂ, ਅਤੇ ਘੜੇ ਤਿੰਨ ਤਿੰਨ ਚਾਰ ਚਾਰ ਸਿਰ 'ਤੇ ਰੱਖੇ ਤੁਰੀਆਂ ਜਾਂਦੀਆਂ। ਆ ਕਈ ਖੇਡ ਵੀ ਵਹਿੰਦੇ ਆਪਾਂ ਸਤਸੰਗ, ਕਿੰਨੇ ਕਿੰਨੇ ਘੜੇ ਰੱਖ ਕੇ ਅਤੇ ਉਹ ਅਰਸੀ 'ਤੇ ਤੁਰੀਆਂ ਫਿਰਦੀਆਂ, ਅਤੇ ਆਮ ਸੁਰਤੀ ਉਹਦੀ ਘੜੇ 'ਚ ਹੁੰਦੀ, ਡਿੱਗ ਨਾ ਜਾਏ। ਫਿਰ ਅਗਲਾ ਪ੍ਰਮਾਣ ਦਿੱਤਾ ਹੈ ਕਿ ਨਗਰ ਜਿਹੜਾ ਹੈ ਸਤਸੰਗੀ ਉਹ ਤੋਂ ਛੱਡਣਾ ਕੀਤਾ ਹੈ, ਸੋ ਪਾਂਚ ਕੋਸ਼ ਪਰ ਗਊ ਚਰਾਵਤ, ਚੀਤ ਸੁਬਾਰਕ ਰਾਖੀ ਅਲੇ, ਕਹਿੰਦੇ ਗਾਵਾਂ ਚਾਰਨ ਵਾਸਤੇ ਛੱਡੀਆਂ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛੱਡੀ ਅਲੇ, ਗਾਵਾਂ ਰੱਖੀਆਂ, ਬਹੁਤ ਵੱਡੀ ਹਵੇਲੀ ਹੈ, ਕਹਿੰਦੇ ਉਹਦੇ 10 ਦਰਵਾਜ਼ੇ ਨੇ, ਗਾਵਾਂ ਛੱਡੀਆਂ ਉਹਨਾਂ ਨੇ ਚਰਨ ਵਾਸਤੇ ਸਤਸੰਗ, ਗਾਂ ਚਰ ਰਹੀ ਬਾਹਰ ਖੇਤਾਂ 'ਚ, ਉਹਦਾ ਧਿਆਨ ਜਿਹੜਾ ਹੈ ਉਹ ਆਪਣੇ ਵੱਛੇ 'ਚ ਆ, ਜੇ ਮੈਂ ਘਾਹ ਖਾਵਾਂਗੀ ਫਿਰ ਦੁੱਧ ਬਣੇਗਾ, ਫਿਰ ਮੈਂ ਵੱਛੇ ਨੂੰ ਪਿਆਵਾਂਗੀ। ਸਿਆਣੇ ਕਹਿੰਦੇ ਨੇ ਜਦੋਂ ਪਸ਼ੂ ਛੱਡੋ ਗਾਵਾਂ, ਸਭ ਤੋਂ ਅੱਗੇ ਜਿਹੜੀ ਗਾਂ ਜਾ ਰਹੀ ਹੈ ਨਾ ਪਿਆਰਿਓ, ਉਹ ਸਮਝੋ ਉਹਦਾ ਬੱਚਾ ਘਰ ਹੈ, ਜਦੋਂ ਜਾਏਗੀ ਚਰਨ ਵਾਸਤੇ ਸਭ ਤੋਂ ਪਿੱਛੇ ਹੋਏਗੀ ਉਹ, ਅਤੇ ਜਦੋਂ ਆਏਗੀ ਚਰ ਕੇ ਸਭ ਤੋਂ ਅੱਗੇ ਹੋਏਗੀ ਗਾਂ ਬੱਚੇ ਵਾਲੀ, ਉਹਦਾ ਧਿਆਨ ਬੱਚੇ 'ਚ ਹੁੰਦਾ, ਛੇਤੀ ਛੇਤੀ ਭੱਜਦੀ ਘਰ ਜਾਵਾਂ ਅਤੇ ਬੱਚੇ ਨੂੰ ਦੁੱਧ ਪਿਆਵਾਂ। ਪਾਂਚ ਕੋਸ਼ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ, ਪੰਜ ਚਰਾ ਕੋਹ ਦੇ ਉੱਤੇ ਗਾਂ ਚਰ ਰਹੀ ਹੈ ਪਿਆਰਿਓ, ਉਹਦਾ ਧਿਆਨ ਆਪਣੇ ਬਛੜੇ ਦੇ ਵਿੱਚ ਹੈ ਕਿ ਮੇਰਾ ਛੋਟਾ ਜਿਹਾ ਬੱਛਾ ਘਰ ਹੈ, ਉਹਨੂੰ ਜਾ ਕੇ ਮੈਂ ਦੁੱਧ ਪਿਆਉਣਾ। ਕਹਿਤ ਨਾਮ ਦਿਓ ਸੁਣੋ ਤਲੋਚਨ, ਬਾਲਕ ਪਾਲਣ ਪੌਡੀ ਅਲੇ, ਹੁਣ ਤਾਂ ਸਿਸਟਮ ਸਾਰੇ ਬਦਲ ਗਏ, ਮੇਰੀਆਂ ਮਾਤਾਵਾਂ ਬਜ਼ੁਰਗ ਬੈਠੀਆਂ ਨੇ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਜਿਹੜੀ ਮੰਜਾ ਹੁੰਦਾ ਸੀ ਵੱਡੇ ਮੰਜੇ ਹੁੰਦੇ ਸੀ, ਉਹਦੀ ਬਾਹੀ ਦੇ ਨਾਲ ਹੀ ਦੇ ਨਾਲ ਬੰਨ ਲੈਣਾ ਇੱਕ ਕੱਪੜਾ, ਝੋਲੀ ਜੀ ਬਣਾ ਲੈਣੀ, ਉਹਦੇ 'ਚ ਬੱਚੇ ਨੂੰ ਪਾਲਣ ਨਾਲ ਲੰਮੇ, ਘਰ ਦਾ ਕੰਮ ਕਾਰ ਬੀਬੀ ਕਰਦੀ ਹੈ ਅਤੇ ਧਿਆਨ ਬੱਚੇ 'ਚ ਉਹਦਾ, ਘਰ ਕੰਮ ਕਾਰ ਵੀ ਕਰਦੀ, ਬਾਣੀ 'ਚ ਕਹਿ ਰਹੀ ਮੈਂ ਨਹੀਂ, ਬਾਣੀ 'ਚ ਲਿਖਿਆ ਹੈ ਕਹਿਤ ਨਾਮ ਦਿਓ ਸੁਣੋ ਤਿਲੋਚਨ, ਬਾਲਕ ਪਾਲਣ ਪੌਡੀ ਅਲੇ, ਉਸ ਮਾਂ ਨੇ ਬਾਲਕ ਨੂੰ ਪਾਲਣੇ ਦੇ ਵਿੱਚ ਪੰਘੂੜੇ ਵਿੱਚ ਪਾ ਲਿਆ, ਅੰਦਰ ਬਾਹਰ ਕਾਜ ਬਰੂਦੀ ਤੀ ਚੀਤ ਸੁਬਾਰਕ ਰਾਖੀ ਅਲੇ, ਅੰਦਰ ਬਾਹਰ ਕੰਮ ਕਾਰ ਵੀ ਕਰਦੀ ਹੈ, ਚੌਂਕੜਾ ਮਾਰ ਕੇ ਅਤੇ ਬਹਿ ਨਹੀਂ ਗਈ ਮਾਲਾ ਲੈ ਕੇ ਬੱਚੇ ਕੋਲ, ਅੰਦਰ ਬਾਹਰ ਕੰਮ ਕਰਦੀ ਹੈ, ਧਿਆਨ ਉਹਦਾ ਬੱਚੇ ਵਿੱਚ ਹੈ, ਬੱਚਾ ਸੁੱਤਾ ਪਿਆ, ਕੰਮ ਛੱਡ ਕੇ ਵਿੱਚੇ ਬੱਚੇ ਨੂੰ ਚੁੱਕ ਲਿਆ ਬੀਬੀ, ਬੱਚਾ ਤਾਂ ਸੁੱਤਾ ਪਿਆ ਸੀ, ਇਹਨੂੰ ਚੁੱਕ ਕੇ ਉੜਿਆ, ਕਹਿੰਦੀ ਇਹਨੂੰ ਭੁੱਖ ਲੱਗੀ ਹੈ, ਤੈਨੂੰ ਕਿਵੇਂ ਪਤਾ ਲੱਗਿਆ, ਕਹਿੰਦੇ ਮੇਰੇ ਦੁੱਧ ਆ ਗਿਆ, ਮੈਨੂੰ ਪਤਾ ਲੱਗ ਗਿਆ ਅੰਦਰਾਂ ਨੂੰ ਬਿਰੀਆਂ ਨੂੰ ਕਿ ਬੱਚੇ ਨੂੰ ਭੁੱਖ ਲੱਗੀ ਹੈ, ਹੁਣ ਫਿਰ ਦੁੱਧ ਪਿਆ ਅਤੇ ਸਵਾ ਦਿੱਤਾ ਉਹਨੂੰ। ਇੱਥੇ ਧੰਨ ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਵੇਖੋ ਭਾਈ ਕੰਮ ਕਾਰ ਕਰੋ, ਕੰਮ ਕਾਰ ਕਰਦਿਆਂ ਇਸ ਤਰ੍ਹਾਂ ਚੇਤ ਰੱਖੋ ਜਿਵੇਂ ਇੱਕ ਬੀਬੀ ਪਾਣੀ ਦੇ ਘੜੇ ਸਿਰ 'ਤੇ ਚੁੱਕੇ ਹੋਏ ਨੇ, ਗੱਲਾਂ ਕਰਦੀ ਆ ਰਹੀ ਹੈ ਸਹੇਲੀਆਂ ਦੇ ਨਾਲ, ਹਾਵ ਭਾਵ ਕਰਦੀ ਹੈ, ਹੱਥ ਹੈ ਹਿਲਾਉਂਦੀ ਹੈ, ਚੱਲਦੀ ਹੈ, ਪੈਰ ਹਿਲਦੇ ਨੇ, ਪਰ ਉਹਨਾਂ ਦਾ ਧਿਆਨ ਘੜਿਆਂ ਦੇ ਵਿੱਚ, ਘੜੇ ਨਹੀਂ ਡਿੱਗਦੇ ਉਹਨਾਂ ਦੇ,
0: ਹੱਥ ਹਿਲਾਵਤ ਮਾਰਗ ਜਾਵਤ,
1: ਰਸਤੇ 'ਤੇ ਤੁਰੀਆਂ ਜਾ ਰਹੀਆਂ ਬੀਬੀਆਂ ਪੰਜ ਸੱਤ, ਘੜੇ ਸਿਰ ਦੇ ਉੱਤੇ ਨੇ, ਹੱਥ ਹਿਲਾਉਂਦੀਆਂ, ਪੈਰਾਂ ਨਾਲ ਚੱਲਦੀਆਂ, ਅਤੇ ਘੜੇ ਨਹੀਂ ਡਿੱਗੇ, ਸੁਰਤੀ ਘੜਿਆਂ ਦੇ ਵਿੱਚ ਲਾਈ ਹੋਈ,
0: ਤਉ ਘਟੇ ਸੋ ਮਨ ਹੈ ਜੁੜਿਓ,
1: ਅਤੇ ਇਸ ਤਰ੍ਹਾਂ ਜਿਹੜਾ ਘੜੇ ਨੇ ਉਹਨਾਂ 'ਚ ਮਨ ਜੋੜਿਆ ਹੋਇਆ, ਸੁਰਤ ਉਹਨਾਂ ਦੀ ਉਹਦੇ 'ਚ ਘੜਿਆਂ 'ਚ ਡਿੱਗ ਨਾ ਪੈਣ,
0: ਗ੍ਰਹਿ ਨਾ ਡੋਲ ਹੈ ਰਹਿ ਸੋ ਧਰਿਓ,
1: ਸੋ ਜਿਹੜੇ ਘੜੇ ਨੇ ਸੁਰਤ ਵਿੱਚ ਉਹਨਾਂ ਦੇ ਆ, ਘੜੇ ਨਾ ਤੇ ਡਿੱਗਦੇ ਅਤੇ ਨਾ ਡੋਲਦੇ ਹਨ,
0: ਏਮ ਬ੍ਰਿਤ ਨਿਸ਼ਚਲ ਕਰ ਸੁਖ ਪਾਵੋ।
1: ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿਣ ਲੱਗੇ, ਇੱਦਾਂ ਹੀ ਭਾਈ ਤੁਸੀਂ ਆਪਣੀ ਸੁਰਤੀ ਬਿਰਤੀ ਕੰਮ ਕਾਰ ਕਰਦਿਆਂ ਵੀ ਵਿੱਚ ਰੱਖੋ, ਪਰਮਾਤਮਾ ਦੇ ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਣ ਲਾਲ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ। ਤਰਲੋਚਨ ਨਾਮ ਦਾ ਵਿਅਕਤੀ ਸੀ, ਉਹਨੇ ਸੁਣਿਆ ਕਿ ਭਗਤ ਨਾਮਦੇਵ, ਸੁਣਿਆ ਬਹੁਤ ਵੱਡਾ ਭਗਤ ਹੈ, ਬੜੀ ਬੰਦਗੀ ਕਰਦਾ ਭਗਤ, ਭਗਤ ਜਗ ਵੱਜਿਆ, ਦੁਨੀਆ 'ਚ ਪ੍ਰਸਿੱਧ ਹੋਏ ਪਏ ਨੇ। ਮਨ ਬਣਾਇਆ ਦਰਸ਼ਨ ਕਰਾਂ, ਅੱਜ ਜਾਂਦਾ ਕੱਲ੍ਹ ਜਾਂਦਾ, ਵਿਹਲਾ ਹੋਇਆ ਕੰਮਾਂ ਕਾਰਾਂ ਤੋਂ ਅਤੇ ਤੁਰ ਪਿਆ। ਸੋਚਦਾ ਜਾਂਦਾ ਚੌਂਕੜਾ ਮਾਰਿਆ ਹੋਵੇਗਾ, ਅੱਖਾਂ ਬੰਦ ਹੋਣਗੀਆਂ, ਚਿੱਟਾ ਥੱਲੇ ਕੱਪੜਾ ਵਿਛਿਆ ਹੋਵੇਗਾ, ਗੱਦੀ ਲਾ ਕੇ ਬੈਠਾ ਹੋਵੇਗਾ, ਮਾਲਾ ਹੱਥ 'ਚ ਅਤੇ ਸਿਮਰਨ ਕਰ ਰਿਹਾ ਹੋਵੇਗਾ। ਇੱਦਾਂ ਹੀ ਹੁੰਦਾ ਨਾ ਭਗਤ। ਉਹ ਜਦੋਂ ਗਿਆ ਕੀ ਵੇਂਦਾ ਕਿ ਭਗਤ ਨਾਮਦੇਵ ਜੀ ਛਿੰਬੇ ਨੇ, ਅਤੇ ਜਿਹੜੇ ਸ਼ੋਲ ਆਦਿਕ ਨੇ, ਗਰੀਚੇ ਆਦਿਕ ਨੇ, ਉਹਨੂੰ ਰੰਗ ਕਰਨ ਡਏ ਨੇ, ਉਹਨਾਂ 'ਤੇ ਡਿਜ਼ਾਈਨ ਫੁੱਲ ਬੂਟੇ ਪਾ ਰਹੇ ਨੇ। ਜਿਸ ਸਮੇਂ ਤਰਲੋਚਨ ਗਿਆ ਅਤੇ ਉਹਨੇ ਸਾਰਾ ਇਹ ਵੇਖਿਆ, ਅਤੇ ਜੋ ਜੋ ਉਹਨੇ ਗੱਲਬਾਤ ਕਹੀ ਭਗਤ ਨਾਮਦੇਵ ਜੀ ਨੂੰ, ਉਹ ਬਾਣੀ 'ਚ ਲਿਖੀ ਹੈ। ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ। ਜਿਹੜਾ ਤਰਲੋਚਨ ਮਿੱਤਰ ਆਇਆ ਨਾ ਮਿਲਣ, ਉਹ ਕਹਿਣ ਲੱਗਾ ਨਾਮਾ ਅਤੇ ਮਾਇਆ 'ਚ ਮੋਹਿਆ ਪਿਆ। ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲ, ਰਾਮ ਨਾ ਲਾਵੋ ਚੀਤ ਨਾਮਿਆ। ਮੈਂ ਤਾਂ ਸੁਣਿਆ ਸੀ ਤੂੰ ਭਗਤ ਬੜਾ ਵੱਡਾ ਏ, ਤੂੰ ਤਾਂ ਕੰਮਾਂ 'ਚ ਫਸਿਆ ਪਿਆ, ਕੰਮਾਂ 'ਚ ਮਾਇਆ ਦੇ 'ਚ ਫਸਿਆ ਤੂੰ, ਆ ਗਲੀਚਿਆਂ ਨੂੰ ਰੰਗੀ ਜਾਂਦਾ, ਸ਼ੋਲ ਰੰਗੀ ਜਾਂਦਾ, ਬੂਟਿਆਂ ਦੇ ਡਿਜ਼ਾਈਨ ਬਣਾਈ ਜਾਂਦਾ, ਇਹ ਕਦੀ ਭਗਤੀ ਹੋਈ ਭਾਈ? ਅਤੇ ਭਗਤ ਨਾਮਦੇਵ ਨੇ ਅੱਗੋਂ ਕਹਿਣਾ ਕੀਤਾ, ਨਾਮਾ ਕਹੇ ਤੇ ਲੋਚਨਾ, ਮੁੱਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕੀ ਚੀ ਕਾਮ, ਸਭ ਚੀਤ ਨਿਰੰਜਣ ਨਾਲ। ਕਹਿੰਦੇ ਸੁਣ ਮਿੱਤਰਾ ਤਰਲੋਚਨਾ, ਹੱਥ ਪੈਰ ਦਿੱਤੇ ਨਿਰੰਕਾਰ ਨੇ ਕੰਮ ਵਾਸਤੇ, ਸੁਰਤ ਦਿੱਤੀ ਪਰਮਾਤਮਾ ਨੂੰ ਜੁੜਨ ਲਈ, ਹੱਥਾਂ ਪੈਰਾਂ ਨਾਲ ਕੰਮ ਕਰਨਾ ਅਤੇ ਚੇਤ ਰੱਖਣਾ ਵਾਹਿਗੁਰੂ ਦੇ ਵਿੱਚ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਗੁਰਸਿੱਖੋ ਕੰਮਕਾਰ ਕਰਦਿਆਂ ਵੀ ਨਿਰੰਕਾਰ ਵਿੱਚ ਸੁਰਤੀ ਜੋੜ ਕੇ ਰੱਖੋ।
0: ਅੰਤ ਕਾਲ ਕੈਵਲ ਹੋਏ ਜਾਵੋ,
1: ਅੰਤ ਵਾਰ ਅੰਤ ਸਮੇਂ ਕੈਵਲ ਮੁਕਤੀ, ਕੈਵਲ ਮੁਕਤੀ ਦਾ ਭਾਵ ਪਰਮਾਤਮਾ ਦੇ ਕੋਲ ਚਲੇ ਜਾਣਾ। ਸਲੋਕ ਮੁਕਤੀ, ਸਾਮੀਪ ਮੁਕਤੀ, ਸਯੋਜ ਮੁਕਤੀ, ਕੈਵਲ ਮੁਕਤੀ, ਪਰਮਾਤਮਾ ਦੇ ਕੈਵਲ ਕੋਲ ਚਲੇ ਜਾਣਾ। ਜਿਹਦੀ ਬੰਦਗੀ ਕਰਦੇ ਨਾ, ਜੈਸੋ ਸੇਵੇ ਤੈਸੋ ਹੋਵੇ, ਜਿਹੋ ਜਿਹਦੀ ਆਰਾਧਨਾ ਕਰਾਂਗੇ ਉਹੋ ਜਿਹੇ ਬਣ ਜਾਂਗੇ। ਇਸ ਲਈ ਕਹਿੰਦੇ ਨੇ ਕਿ ਅੰਤ ਨੂੰ ਤੁਸੀਂ ਵਾਹਿਗੁਰੂ ਦੇ ਦਰ ਚਲੇ ਜਾਓਗੇ।
0: ਸ੍ਰੀ ਗੁਰੂ ਰਾਮਦਾਸ ਉਪਦੇਸ਼
1: ਸਾਹਿਬ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਦੇ ਤਾਂ ਸਾਂਝਾ ਉਪਦੇਸ਼ ਦਿੱਤਾ ਜੀ।
0: ਚਾਰੋਂ ਸਿੱਖ ਕਮਾਏ ਹਮੇਸ਼,
1: ਜਿਹੜੇ ਚਾਰੇ ਸਿੱਖ ਆਏ ਸੀ, ਜਿਹਨਾਂ ਬੇਨਤੀ ਕੀਤੀ ਸੀ, ਇਹ ਹੁਣ ਗੁਰੂ ਰਾਮਦਾਸ ਜੀ ਦੇ ਉਪਦੇਸ਼ ਨੂੰ ਕਮਾਉਂਦੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਗੁਰਮੁਖੋ ਇਸੋ ਭਉ ਕਰੇ ਆਪਣਾ ਆਪ ਛਾਨੇ। ਪ੍ਰਥਾਏ ਸਾਖੀ ਦਾ ਮਤਲਬ ਹੁੰਦਾ ਇਹਨਾਂ ਚਾਰ ਗੁਰਸਿੱਖਾਂ ਨੂੰ ਸੁਣਾ ਕੇ ਉਪਦੇਸ਼ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਰਹੇ ਮਹਾਰਾਜ। ਇਸ ਵਾਸਤੇ ਇਹਨਾਂ ਚਾਰੇ ਗੁਰਸਿੱਖਾਂ ਨੇ ਇਹ ਬਚਨ ਸੁਣੇ, ਬਾਕੀ ਸੰਗਤ ਨੇ ਸੁਣੇ, ਇਹਨਾਂ ਦੀ ਕਮਾਈ ਕਰਨ ਲੱਗੇ ਬਚਨਾਂ ਦੀ।
0: ਸੇਵਤ ਰਹੇ ਸੋ ਜਾਵਤ ਜੀਵਤ,
1: ਜਿੰਨਾ ਚਿਰ ਜ਼ਿੰਦਗੀ ਰਹੀ ਉਹਨਾਂ ਚਿਰ ਇਹ ਵਾਹਿਗੁਰੂ ਦਾ ਸਿਮਰਨ, ਉੱਠਦੇ ਬੈਠਦੇ ਤੁਰਦੇ ਫਿਰਦੇ ਖਾਂਦੇ ਪੀਂਦੇ ਕਰਦੇ ਰਹੇ।
0: ਅੰਤ ਸਮੀਪੀ ਗੁਰ ਕੇ ਧੀਵਤ,
1: ਅੰਤ ਨੂੰ ਸਤਸੰਗਿਓ ਇਹ ਗੁਰੂ ਦੇ ਪਿਆਰੇ ਗੁਰੂ ਜੀ ਦੇ ਵਿੱਚ ਸਮਾ ਗਏ।
0: ਦੋਹਰਾ ਜਿਸ ਪ੍ਰਕਾਰ ਸਤਿਗੁਰ ਪਿਤਾ ਕਰਤ ਦਿਵਸ ਪ੍ਰਤਕਾਰ,
1: ਇਸ ਤਰ੍ਹਾਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਸਾਰਾ ਦਿਨ ਇਹ ਇਸ ਤਰੀਕੇ ਨਾਲ ਗੁਰਮਰਯਾਦਾ ਅਨੁਸਾਰ ਕਾਰਜ ਕਰਦੇ ਹਨ।
0: ਸ੍ਰੀ ਅਰਜਨ ਸੰਗਤ ਭਿਖੈ ਕਰਤੇ ਤਥਾ ਆਚਾਰ,
1: ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਨੇ ਪ੍ਰਿਥੀ ਚੰਦ ਜੀ, ਉਹਨਾਂ ਦੇ ਛੋਟੇ ਹਨ ਮਹਾਂਦੇਵ ਜੀ, ਸਭ ਤੋਂ ਛੋਟੇ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਗੁਰੂ ਪਿਤਾ ਜੀ ਦੇ ਚਰਨਾਂ 'ਚ ਰਹਿੰਦੇ, ਉਮਰ ਹੈ 17 ਸਾਲ ਦੀ।
0: ਚੌਪਈ ਬੀਤ ਗਇਓ ਲਵਪੁਰ ਚਿਰਕਾਲ,
1: ਹੁਣ ਸਤਸੰਗੀ ਕੀ ਹੋਇਆ ਕਿ ਪਿੱਛੇ ਆਪਾਂ ਕਥਾ ਸੁਣ ਲਈ ਗੁਰਮੁਖਾਂ ਕੋਲੋਂ ਕਿ ਗੁਰੂ ਰਾਮਦਾਸ ਜੀ ਦੇ ਸਰੀਕੇ ਬਰਾਦਰੀ ਵਿੱਚੋਂ ਸੋ ਭਰਾ ਲੱਗਦੇ ਸੀ ਸਤਸੰਗੀ, ਉਹ ਤਾਏ ਦੇ ਤਾਏ ਦੇ ਪੁੱਤਰ ਸੀ, ਉਹਨਾਂ ਨੇ ਆਪਣੇ ਪੁੱਤ ਦਾ ਵਿਆਹ ਰੱਖਿਆ ਸੀ, ਗੁਰੂ ਜੀ ਦੇ ਕੋਲ ਆਏ, ਮਹਾਰਾਜ ਸੱਚੇ ਪਾਤਸ਼ਾਹ ਸਾਡੀ ਇੱਛਾ ਤੁਸੀਂ ਚਰਨ ਪਾਓ। ਅਤੇ ਗੁਰੂ ਮਹਾਰਾਜ ਜੀ ਨੇ ਲੰਮੀ ਵਿਚਾਰ ਕਰਨ ਤੋਂ ਬਾਅਦ ਸੋਚਿਆ ਕਿ ਸਾਡੇ ਜਾਣ ਦੇ ਨਾਲ ਕਈ ਪਰੇਸ਼ਾਨੀਆਂ ਨੇ, ਇੱਕ ਤਾਂ ਸੰਗਤ ਪਰੇਸ਼ਾਨ ਹੋਏਗੀ, ਪਹਿਲਾਂ ਅੰਮ੍ਰਿਤਸਰ ਆਏਗੀ, ਇੱਥੋਂ ਫਿਰ ਲਾਹੌਰ ਨੂੰ ਜਾਏਗੀ, ਦੂਜੇ ਨੰਬਰ 'ਤੇ ਜਿਸ ਪਰਿਵਾਰ ਵਿੱਚ ਅਸੀਂ ਜਾਣਾ ਹੈ ਹਜ਼ਾਰਾਂ ਸੰਗਤਾਂ ਉੱਥੇ ਸਾਡੇ ਦਰਸ਼ਨ ਵਾਸਤੇ ਆ ਜਾਣਗੀਆਂ, ਪਰਿਵਾਰ 'ਤੇ ਆਰਥਿਕ ਬੋਝ ਪਏਗਾ। ਇਹਨਾਂ ਕਾਰਨਾਂ ਨੂੰ ਵਿਚਾਰ ਕੇ ਗੁਰੂ ਮਹਾਰਾਜ ਨੇ ਬਚਨ ਕੀਤੇ, ਆਪਣੇ ਪੁੱਤਰ ਨੂੰ ਛੱਡ ਲਿਆ ਪ੍ਰਿਥੀ ਚੰਦ ਨੂੰ, ਪੁੱਤਰ ਤੁਹਾਡੇ ਤਾਇਆ ਜੀ ਦੇ ਪੁੱਤਰ ਦਾ ਵਿਆਹ ਹੈ ਅਤੇ ਤੁਸੀਂ ਇੰਝ ਕਰੋ ਕਿ ਤੁਸੀਂ ਜਾਓ। ਹੁਣ ਪ੍ਰਿਥੀ ਚੰਦ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਮੇਰੇ ਨਾਨਾ ਜੀ ਨੇ ਮੇਰੇ ਪਿਤਾ ਗੁਰੂ ਰਾਮਦਾਸ ਜੀ ਨੂੰ 6 ਸਾਲ ਦੀ ਆਪਣੀ ਉਮਰ 'ਤੇ ਗੁਰਤਾ ਗੱਦੀ ਦਿੱਤੀ ਹੈ, 5 ਸਾਲ ਹੋ ਗਏ ਨੇ, 1 ਸਾਲ ਰਹਿ ਗਿਆ, ਅਤੇ ਜੇ ਕਿਤੇ ਮੈਂ ਲਾਹੌਰ ਚਲਾ ਗਿਆ ਤਾਂ ਹੋ ਸਕਦਾ ਕਿ ਗੁਰੂ ਜੀ ਮੇਰੇ ਪਿੱਛੋਂ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਦੇ ਦੇਣ। ਇਹ ਸੋਚ ਕੇ ਪ੍ਰਿਥੀ ਚੰਦ ਕਹਿੰਦਾ, ਮਹਾਰਾਜ ਵੇਖੋ, ਗੁਰੂ ਘਰ ਦਾ ਸਾਰਾ ਸਿਲਸਿਲਾ ਮੈਂ ਸਾਂਭ ਰਿਹਾ, ਜੇ ਮੈਂ ਲਾਹੌਰ ਚਲਾ ਗਿਆ ਤਾਂ ਇਹ ਕੰਮ ਪਿੱਛੋਂ ਰੁਕ ਜਾਏਗਾ, ਇਹ ਸਾਡੇ ਮਨ ਦੇ ਭੁਲੇਖੇ ਹੁੰਦੇ ਪਿਆਰੇ ਹੋ। ਇਹ ਗੁਰੂ ਨਾਨਕ ਦੇਵ ਦਾ ਥੜਾ ਇੱਕ ਗਿਆ ਅਤੇ ਦੂਜਾ ਖੜਾ, ਇਹ ਕਾਰਜ ਨਹੀਂ ਕਦੇ ਰੁਕੇ, ਗੁਰੂ ਘਰ ਦੇ ਚੱਲਦੇ ਰਹਿੰਦੇ ਨੇ। ਸੋ ਪ੍ਰਿਥੀ ਚੰਦ ਨੇ ਨਾਂਹ ਕਰ ਦਿੱਤੀ, ਮਹਾਂਦੇਵ ਨੂੰ ਸੱਦਿਆ ਦੂਜੇ ਨੰਬਰ ਵਾਲੇ ਨੂੰ, ਉਹ ਕਹਿੰਦਾ, ਮਹਾਰਾਜ ਮੈਨੂੰ ਨਹੀਂ ਪਤਾ ਤਾਇਆ ਤੂਇਆ ਕੀ ਹੁੰਦਾ ਹੈ, ਮੈਨੂੰ ਨਹੀਂ ਪਤਾ ਵਿਆਹ ਵਿਹੂ ਕੀ ਹੁੰਦੇ ਨੇ, ਸੱਚੇ ਪਾਤਸ਼ਾਹ ਮੈਂ ਨਹੀਂ ਜਾਣਾ। ਗੁਰੂ ਅਰਜਨ ਦੇਵ ਜੀ ਨੂੰ ਸੱਦਿਆ, ਛੋਟੇ ਸੀ, 17 ਸਾਲ ਦੀ ਉਮਰ ਹੈ, 1 ਮਿੰਟ 20 ਸੈਕਿੰਡ ਵੀ ਗੁਰੂ ਜੀ ਤੋਂ ਪਾਸੇ ਨਹੀਂ ਸੀ ਹੁੰਦੇ, ਪਰ ਗੁਰੂ ਕਾ ਹੁਕਮ ਹੈ ਗਏ। ਇਹ ਵੀ ਬਚਨ ਕੀਤੇ ਗੁਰੂ ਜੀ ਨੇ ਕਿ ਜਿੰਨਾ ਚਿਰ ਬੁਲਾਈਏ ਨਾਉਣਾ ਨਹੀਂ, ਇਹ ਪ੍ਰੀਖਿਆ ਸੀ। ਸੋ 1 ਸਾਲ ਦੇ ਕਰੀਬ ਹੋ ਗਿਆ ਗੁਰੂ ਅਰਜਨ ਦੇਵ ਜੀ ਲਾਹੌਰ ਰਹਿ ਰਹੇ ਹਨ।
0: ਕਰੀ ਨਾ ਸਤਿਗੁਰ ਪੁੱਤਰ ਸੰਭਾਲ।
1: ਉੱਧਰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਪ੍ਰੀਖਿਆ ਲੈ ਰਹੇ ਨੇ, ਉਹਨਾਂ ਨੇ ਜਾਣ ਬੁੱਝ ਕੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਨਹੀਂ ਕੀਤਾ, ਗੁਰੂ ਅਰਜਨ ਦੇਵ ਜੀ ਨੂੰ ਕੋਈ ਸੁਨੇਹਾ ਨਹੀਂ ਭੇਜਿਆ, ਗੁਰੂ ਅਰਜਨ ਦੇਵ ਜੀ ਦੇ ਤਾਈਂ ਕੋਈ ਵੀ ਰੁੱਕਾ ਚਿੱਠੀ ਨਹੀਂ ਭੇਜੀ। ਸਤਸੰਗੀਓ, ਕਹਿੰਦੇ ਇੱਕ ਦਿਨ ਦਾ ਜ਼ਿਕਰ ਹੈ ਕਿ ਜ਼ਿਆਦਾ ਹੀ ਬੇਬਲਤਾ ਆਈ, ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਹੁਣ ਕਈ ਗੁਰਸੇ ਗੁਰੂ ਦੇ ਪਿਆਰ ਵਾਲੇ ਵੇਖੇ ਆਪਾਂ, ਸਵੇਰੇ ਦਰਸ਼ਨਾਂ ਨੂੰ, ਦੁਪਹਿਰੇ ਦਰਸ਼ਨਾਂ ਨੂੰ, ਸ਼ਾਮ ਨੂੰ ਦਰਸ਼ਨਾਂ ਨੂੰ ਆਉਂਦੇ ਨੇ, ਜਿੱਦਣ ਕਿਤੇ ਨਾ ਆ ਜਾਵੇ ਕਿਸੇ ਕਾਰਨ ਦਾ ਬੜਾ ਘਾਟਾ ਮਹਿਸੂਸ ਹੁੰਦਾ। ਹੁਣ ਇੱਕ ਦਿਨ ਬੜੀ ਬੇਬਲਤਾ ਛਾਈ, ਕੋਠੇ 'ਤੇ ਚੜ੍ਹ ਗਏ, ਅੰਮ੍ਰਿਤਸਰ ਵੱਲ ਨੂੰ ਵੇਖਦੇ ਕੋਈ ਨਹੀਂ ਆ ਰਿਹਾ। ਉਸ ਵੇਲੇ ਗੁਰੂ ਜੀ ਨੇ ਬਚਨ ਉਚਾਰੇ, ਸੋਰਠ ਮਹੱਲਾ ਪਹਿਲਾ, ਦਹਿ ਦਿਸ਼ ਮੇਘ ਸ਼ਤਰ ਘਟਾ ਘਟ ਦਾਮਨ ਚਮਕ ਡਰਾਇਓ। ਇਹਦੇ ਵਿੱਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਮੈਂ ਕਦੇ ਜਾਂਦਾ ਸੀ ਦੂਰ, ਤਾਂ ਕਈ ਕਈ ਚਿੱਠੀਆਂ ਮੈਨੂੰ ਆ ਜਾਂਦੀਆਂ ਸੀ, ਕਈ ਕਈ ਚਿੱਠੀਆਂ, ਕੋਈ ਸੁਨੇਹਾ ਹੀ ਨਹੀਂ ਭੇਜਿਆ ਮੇਰੇ ਪਿਤਾ ਜੀ ਨੇ, ਕਾਰਨ ਕੀ ਬਣ ਗਿਆ। ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਬੇਬਲ ਹੋਏ ਹਨ।
0: ਜਿਤਕ ਨਿਕਟ ਵਰਤੀ ਗੁਰ ਕੇਰੇ,
1: ਜਿੰਨੇ ਗੁਰੂ ਮਹਾਰਾਜ ਜੀ ਦੇ ਨਿਕਟ ਵਰਤੀ ਗੁਰਸਿੱਖ ਹਨ,
0: ਸਭ ਪ੍ਰਿਥੀਏ ਤੇ ਡਰ ਹੈ ਕਨੇਰੇ।
1: ਵੇਖੋ, ਪ੍ਰਿਥੀ ਚੰਦ ਦਾ ਜਿਹੜਾ ਸੀ ਨਾ ਸੱਸੇ ਕਿਤੇ ਵੱਡਾ ਸੀ, ਇੱਕ ਉਹਦੇ ਕੋਲ ਗੋਲਕ ਦਾ ਸਾਰਾ ਪ੍ਰਬੰਧ ਸੀ, ਗੋਲਕ ਦੀ ਦੁਰਵਰਤੋਂ ਕਰਦਾ ਸੀ, ਗੁਰੂ ਜੀ ਨੇ ਦਿੱਤਾ। ਇਹ ਨਾਨਾ ਗੁਰੂ ਜੀ ਦੇ ਵੇਲੇ ਦੀ ਅੱਖ ਰੱਖਦਾ ਸੀ, ਅਤੇ ਸ਼ੈਤਾਨ ਬੜਾ ਸੀ ਪ੍ਰਿਥੀ ਆ ਨਿੱਕਾ ਹੁੰਦਾ ਸੀ, ਬਾਬਾ ਪ੍ਰਿਥੀ ਚੰਦ ਬਹੁਤ ਸ਼ੈਤਾਨ ਸੀ, ਇਹਦੀ ਨਿਗਾਹ ਰਹਿੰਦੀ ਸੀ ਕਿੰਨੇ ਪੈਸੇ ਚੜ੍ਹ ਰਹੇ ਨੇ, ਮੈਂ ਕਿਤੇ ਗੁਰੂ ਬਣ ਜਾਂਦਾ ਮੈਨੂੰ ਮੱਥੇ ਟੇਕਣਾ। ਇਹ ਗੁਰਤਾ ਗੱਦੀ ਨੂੰ ਇੱਕ ਪੂਜਾ ਦੀ ਚੀਜ਼ ਸਮਝਦਾ ਸੀ ਕਿ ਬੜਾ ਪੈਸਾ ਚੜ੍ਹਦਾ, ਜੇ ਮੈਂ ਗੁਰੂ ਬਣ ਜਾ ਮੱਥੇ ਟੇਕਣਗੇ 1000 ਸੰਗਤਾਂ ਮੱਥੇ ਟੇਕਣਗੀਆਂ, ਮਾਇਆ ਬੜੀ ਆਏਗੀ। ਇਹ ਸਹਿਜੇ ਗੁਰੂ ਚਰਨਾਂ 'ਚ ਰਹਿੰਦਾ, ਆਪਣੇ ਨਾਨਾ ਜੀ ਦੇ ਕੋਲ ਰਹਿੰਦਾ, ਹੀ ਮਾਇਆ ਨੂੰ ਇਕੱਠੀ ਕਰਨ ਲੱਗ ਪਿਆ, ਪ੍ਰਬੰਧਕ ਬਣਾਇਆ ਨਹੀਂ ਕਿਸੇ ਨੇ, ਆਪੇ ਬਣ ਗਿਆ। ਆਪਣੇ ਪਿਤਾ ਜੀ ਦੇ ਵੇਲੇ ਵੀ ਸਤਸੰਗੀ ਉਹ ਸਾਰੀ ਮਾਇਆ ਜਿਹੜੀ ਸੀ ਉਹਦੀ ਸਾਂਭ ਸੰਭਾਲ ਕਰਨ ਲੱਗ ਪਿਆ, ਕੁਛ ਵਿੱਚੋਂ ਇਹਨੇ ਆਪਣੇ ਕੋਲ ਰੱਖ ਲੈਣੀ, ਕੁਛ ਗੁਰੂ ਘਰ ਦੇ ਖਰਚੇ ਚਲਾਉਣੇ, ਬੇਅੰਤ ਗੁਰੂ ਘਰ ਦੇ ਖਰਚੇ ਨੇ, ਵੱਡੇ ਸਿਲਸਿਲੇ ਸ਼ਹਿਨਸ਼ਾਹੀ। ਇਹਨੇ ਫਿਰ ਕੀ ਕੀਤਾ, ਉਸ ਮਾਇਆ ਦੇ ਨਾਲ ਮਸੰਦ ਖਰੀਦੇ, ਮਸੰਦ ਗੁਰੂ ਰਾਮਦਾਸ ਜੀ ਨੇ ਪ੍ਰਥਾ ਚਲਾਈ ਸੀ, ਮਸੰਦ ਦਾ ਅਰਥ ਹੁੰਦਾ ਮਸਨੰਦ, ਮਸਨੰਦ ਦਾ ਭਾਵ ਹੁੰਦਾ ਛੋਟੀ ਗੱਦੀ, ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਤਖ਼ਤ ਉੱਚਾ ਹੈ, ਪ੍ਰਚਾਰਕ ਕੀਰਤਨੀਏ ਗੁਰੂ ਮਹਾਰਾਜ ਦੇ ਪ੍ਰਚਾਰਕ ਉੱਚੇ ਥਾਂ 'ਤੇ ਬੈਠਣਗੇ, ਸੰਗਤ ਦੂਰ ਤੱਕ ਪ੍ਰਚਾਰਕ ਨੂੰ ਵੇਖ ਸਕਦੀ ਹੈ, ਪ੍ਰਚਾਰਕ ਸੰਗਤ ਨੂੰ ਦੂਰ ਤੱਕ ਦਰਸ਼ਨ ਕਰ ਸਕਦਾ ਹੈ, ਥੋੜ੍ਹਾ ਜਿਹਾ ਉੱਚੀ, ਇਹਨੂੰ ਕਹਿੰਦੇ ਮਸਨੰਦ ਗੱਦੀ। ਸੋ ਇਹ ਗੁਰੂ ਰਾਮਦਾਸ ਜੀ ਨੇ ਇਹ ਪ੍ਰਥਾ ਚਲਾਈ ਸੀ, ਇੱਕ ਤਾਂ ਗੁਰੂ ਘਰ ਦੀ ਕਾਰ ਭੇਟਾ ਉਗਰਾਉਣ ਲਈ, ਦੂਜਾ ਪ੍ਰਚਾਰ ਕਰਨ ਲਈ। ਸਹਿਜੇ ਇਹਦੇ ਵਿੱਚ ਖੜੋਤ ਆ ਗਈ, ਇਹਦੇ 'ਚ ਬਹੁਤ ਰੁਕਾਵਟਾਂ ਆ ਗਈਆਂ, ਬਹੁਤ ਸਾਰੇ 'ਚ ਊਣਤਾਈਆਂ ਆ ਗਈਆਂ, ਇਹ 10ਵੇਂ ਪਾਤਸ਼ਾਹ ਨੇ ਬੰਦ ਕਰ ਦਿੱਤੀ। ਸੋ ਪ੍ਰਿਥੀ ਚੰਦ ਨੇ ਕੀ ਕੀਤਾ ਕਿ ਜਿੰਨੇ ਮਸੰਦ ਸੀ ਉਹਨਾਂ ਸਾਰਿਆਂ ਨੂੰ ਖਰੀਦਣਾ ਸ਼ੁਰੂ ਕੀਤਾ, ਉਹਨਾਂ ਦੀ ਮੁੱਠੀ ਗਰਮ ਕਰਨੀ, ਉਹਨਾਂ ਨੂੰ ਪੈਸੇ ਦੇਣੇ। ਫਿਰ ਇਹਦੇ ਸਰਕਾਰੀ ਜਿਹੜੇ ਅਫਸਰ ਸੀ ਉਹਨਾਂ ਨਾਲ ਗੰਢ ਤੁੱਪ ਸ਼ੁਰੂ ਕਰ ਦਿੱਤੀ ਕਿ ਜੇ ਗੁਰਤਾ ਗੱਦੀ ਮੈਨੂੰ ਨਾ ਦਿੱਤੀ ਪਿਤਾ ਜੀ ਨੇ, ਮੈਂ ਪੈਸੇ ਦੇ ਜ਼ੋਰ ਨਾਲ ਲਵਾਂਗਾ। ਇਸ ਲਈ ਜਿੰਨੇ ਵੀ ਲਾਗੇ ਲਾਗੇ ਰਹਿਣ ਵਾਲੇ ਸੀ ਗੁਰੂ ਰਾਮਦਾਸ ਜੀ ਦੇ ਜਿੰਨੇ ਸਿੱਖ ਉਹ ਸਾਰੇ ਹੀ ਪ੍ਰਿਥੀ ਚੰਦ ਤੋਂ ਡਰਦੇ ਹਨ।
0: ਤਿਮ ਜਿਸ ਕੋ ਰੁਖ ਵਰਤੀ ਗੁਰ ਕੇਰੇ।
1: ਤੇ ਇਸ ਪ੍ਰਕਾਰ ਸਤਸੰਗੀਓ ਇਹ ਗੁਰੂ ਮਹਾਰਾਜ ਦੇ ਕੋਲ ਰਹਿਣ ਵਾਲੇ ਜਿਹੜਾ ਰੁੱਖ ਸੀ ਆਪਣਾ ਇਹ ਰੱਖਦੇ ਸੀ ਪ੍ਰਿਥੀ ਚੰਦ ਵੱਲ।
0: ਤਿਮ ਜਿਸ ਕੋ ਰੁੱਖ ਦੇਖਣ ਕਰਹਿ।
1: ਇਸੇ ਤਰ੍ਹਾਂ ਜਿੱਧਰ ਨੂੰ ਕੋਈ ਰੁੱਖ ਵੇਖਦਾ ਭਾਵ ਜਿੱਧਰ ਨੂੰ ਕਿਸੇ ਦਾ ਪੱਲੜਾ ਭਾਰੀ ਉੱਧਰ ਨੂੰ ਹੋ ਜਾਂਦੇ ਲੋਕ। ਇਹ ਮਸੰਦ ਵੀ ਹੁਣ ਜਿਹੜੇ ਸੀ ਇਹ ਪ੍ਰਿਥੀ ਚੰਦ ਦੇ ਨਾਲ ਜੁੜਦੇ ਗਏ ਕਿ ਇਹ ਗੁਰੂ ਘਰ ਦਾ ਪ੍ਰਬੰਧਕ ਹੈ।
0: ਤਿਮ ਵਰਤ ਹੈ ਅਰ ਬਦਨ ਉਚਰ ਹੈ।
1: ਜਿਵੇਂ ਪ੍ਰਿਥੀ ਚੰਦ ਕਹਿੰਦਾ ਉਸੇ ਤਰ੍ਹਾਂ ਹੀ ਇਹ ਵਰਤਦੇ ਨੇ ਸਤਸੰਗੀਓ। ਸੋ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਚਿੱਠੀਆਂ ਲਿਖਣਗੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਗੁਰੂ ਪਿਤਾ ਵੱਲ, ਬੜਾ ਰੌਚਕ ਪਵਿੱਤਰ ਇਤਿਹਾਸ ਆ ਰਿਹਾ ਹੈ। ਆਉਣ ਵਾਲੇ ਦਿਨਾਂ ਸ਼੍ਰਵਣ ਕਰਾਂਗੇ। ਸਮਾਂ ਸਮਾਪਤ ਹੈ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਗੁਰੂ ਮੇਰ ਕਰਨ ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ। ਸਮਾਪਤੀ ਦੀਆਂ ਪੰਕਤੀਆਂ ਗਾਵਾਂਗੇ, ਫਤਿਹ ਬੁਲਾਵਾਂਗੇ। ਅਗਲਾ ਪ੍ਰੋਗਰਾਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਉਹ ਆਪ ਸੰਗਤਾਂ ਨੂੰ ਸੂਚਿਤ ਕਰਨਗੇ। ਆਓ ਲਾਸਟ ਦੀਆਂ ਪੰਕਤੀਆਂ ਸ਼੍ਰਵਣ ਕਰੀ

0: ਧੰਨ ਗੁਰੂ ਨਾਨਕ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਆਪ ਜੀਆਂ ਨੂੰ ਲੜੀਵਾਰ ਕਥਾ ਵਿਚਾਰ ਸਰਵਣ ਕਰਵਾਈ ਹੈ। ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਸ਼ਾਮ ਨੂੰ 7:30 ਤੋਂ 9 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਹੈ, ਜੋ ਇਸ ਮਹੀਨੇ ਦੇ ਅਖੀਰ 'ਤੇ ਗੁਰਬਾਣੀ ਪਾਠ ਬੋਧ ਸੰਪੂਰਨਤਾ ਹੋ ਜਾਣੀ ਹੈ। ਤੋ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਜੀ, ਬਹੁਤ ਵੱਡੇ ਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਵਿਦੇਸ਼ਾਂ ਦੀ ਧਰਤੀ 'ਤੇ ਪਹਿਲੀ ਵਾਰ ਗੁਰਬਾਣੀ ਪਾਠ ਬੋਧ ਸਮਾਗਮ ਹੋਇਆ ਹੈ, ਉਹ ਵੀ ਆਪਣੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਿਖੇ। ਤਾਂ ਆਪ ਜੀ ਵੱਧ ਤੋਂ ਵੱਧ ਲਾਹਾ ਲੈ ਲਓ ਜਿੰਨਾ ਲਿਆ ਜਾ ਸਕਦਾ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਸ਼ਾਂਤੀ ਦੇ ਮੁਜੱਸਮੇ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਨਿੱਤ ਦੇ ਰਜ਼ੇਵਿਆਂ ਦੇ ਵਿੱਚੋਂ ਕੁਝ ਪਲ ਕੱਢੇ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ, ਤੁਹਾਨੂੰ ਉਦੋਂ ਬਖਸ਼ਿਆ ਕਿ ਆਓ ਬੈਠ ਕੇ ਘਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਕਰਨੀਆਂ ਆਈਆਂ, ਟੀਵੀ ਦੇਖਣਾ, ਆਓ ਗੁਰੂ ਘਰ ਚੱਲੀਏ। ਇਹ ਮਨ ਨੇ ਆਖਿਆ ਆਪਾਂ ਗੁਰੂ ਘਰ ਚੱਲਦੇ ਹਾਂ, ਉੱਥੇ ਕੋਈ ਸਤਸੰਗ ਦੀ ਗੱਲ ਸੁਣਦੇ ਹਾਂ, ਉੱਥੇ ਕੋਈ ਰੱਬ ਦੀ ਗੱਲ ਹੋਵੇਗੀ, ਕਥਾ ਕਹਾਣੀਆਂ ਸੁਣਦੇ ਹਾਂ, ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਆਪਾਂ ਸਰਵਣ ਦਾ ਕਰਨ ਦਾ ਯਤਨ ਕਰਦੇ ਹਾਂ। ਜੀ ਆਏ ਸਤਿਗੁਰ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਔਰ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰਦੇ ਹਾਂ। ਐਸੀਆਂ ਅਰਦਾਸਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ। ਗੁਰੂ ਪਿਆਰਿਓ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਸਿੱਖਾਂ ਦੇ ਪਾਸ ਸਭ ਤੋਂ ਵੱਡੀ ਅਰਦਾਸ ਹੈ, ਬਸ ਅਸੀਂ ਹੋਰ ਕੁਛ ਨਹੀਂ। ਜੀ ਕੀ ਬਿਰਥਾ ਹੋਏ ਜਦੋਂ ਸਾਰੇ ਪਾਸਿਆਂ ਤੋਂ ਗੱਲ ਹਾਰ ਜਾਂਦੀ ਹੈ, ਨਾ ਬੰਦਾ ਹਾਰ ਜਾਂਦਾ, ਥੱਕ ਟੁੱਟ ਜਾਂਦਾ, ਡਾਕਟਰ ਜਵਾਬ ਦੇ ਦਿੰਦੇ ਆ, ਸਭ ਕੁਛ। ਕਈ ਵਾਰ ਗੁਰੂ ਪਿਆਰਿਓ ਬੜੇ ਘਾਟੇ ਪੈ ਜਾਂਦੇ ਆ ਜ਼ਿੰਦਗੀ ਵਿੱਚ, ਵਾਧੇ ਘਾਟੇ ਆਉਂਦੇ ਆ, ਅਤੇ ਸਤਿਗੁਰ ਕਹਿੰਦੇ ਬਸ ਹੋਰ ਜਦੋਂ ਤੈਨੂੰ ਚਾਰੇ ਪਾਸਿਆਂ ਤੋਂ ਹਾਰ ਜਾਂਦਾ ਹੈ ਨਾ, ਤਾਂ ਇੱਕੋ ਹੀ ਦਾ ਰਹਿ ਗਿਆ, ਇੱਥੇ ਆਇਆ ਕਰ, ਇੱਥੇ ਅਰਦਾਸ ਕਰ। ਕਹਿੰਦੇ ਨੇ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਭੈ ਅਰਦਾਸ ਕਰ। ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾਂ ਕਰਨ ਵਾਸਤੇ ਔਰ ਤੰਦਰੁਸਤੀਆਂ ਦੀਆਂ ਦਾਤਾਂ ਲੈਣ ਵਾਸਤੇ, ਆਪਣੇ ਬੱਚਿਆਂ ਦੇ ਚੰਗੇ ਕਾਰੋਬਾਰਾਂ ਅਤੇ ਚੰਗੇ ਭਵਿੱਖ ਦੀ ਆਸ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਆਉਂਦੇ ਹਾਂ, ਸੋ ਸਤਿਗੁਰ ਰਹਿਮਤ ਕਰਨ। ਔਰ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਹੈ, ਜਦੋਂ ਗੁਰੂ ਦਰਬਾਰ ਦੇ ਵਿੱਚ ਆਉਂਦੇ ਹਾਂ ਨਾ, ਤਾਂ ਸਾਨੂੰ ਪਤਾ ਲੱਗਦਾ ਕਿ ਪਿਛਲੇ ਜਨਮਾਂ ਦੇ ਵਿੱਚ ਅਸੀਂ ਕੀ ਕੀ ਬਣੇ ਫਿਰਦੇ ਹੁੰਦੇ ਸੀ। 84 ਲੱਖ ਜੋਨ ਦੇ ਵਿੱਚੋਂ ਮਸੀਹ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਅਸੀਂ ਪਿਛਲੇ ਜਨਮਾਂ ਦੇ ਵਿੱਚ ਕੀ ਹੁੰਦੇ ਸੀ, ਕਿੱਦਾਂ ਭਟਕਦੇ ਫਿਰਦੇ ਹੁੰਦੇ ਸੀ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਕ ਜੋਇਓ। ਮਿਲ ਜਨ ਦੇਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਸੰਜਰੀਆ। ਬੜੇ ਬੜੇ ਪਤਾ ਨਹੀਂ ਗੁਰੂ ਪਿਆਰਿਓ, 84 ਲੱਖ ਜੋਨ ਕਿਤੇ ਥੋੜ੍ਹੀ ਹੁੰਦੀ ਆ। ਜੇ ਆਪਾਂ ਆਈਡੀਆ ਜਿਹਾ ਵੀ ਲਾ ਲਈਏ ਨਾ, ਵੀ ਇੱਕ ਜੋਨ ਨੂੰ 10 ਸਾਲ ਦੇ ਦਈਏ, ਵੈਸੇ ਤਾਂ ਇਹਦੇ ਇੱਥੇ ਇੱਦਾਂ ਦੇ ਦਰੱਖਤ ਨੇ ਜਿਹੜੇ ਹਜ਼ਾਰਾਂ ਹਜ਼ਾਰਾਂ ਸਾਲ ਖੜ੍ਹੇ ਨੇ। ਜੇ ਆਪਾਂ ਕੋਮਨ ਜੀ ਗੱਲ ਕਰੀਏ ਵੀ ਇੱਕ ਜੋਨ ਨੂੰ 10 ਸਾਲ ਦਾ ਟਾਈਮ ਦਈਏ, ਅਤੇ ਗੁਰੂ ਪਿਆਰਿਓ 8 ਕਰੋੜ 40 ਲੱਖ ਸਾਲ ਫੇਰ ਵੀ ਬਣ ਜਾਂਦਾ। ਜੇ 8 ਕਰੋੜ 40 ਲੱਖ ਸਾਲਾਂ ਬਾਅਦ ਫਿਰ ਵੀ ਇਸ ਦੁਨੀਆਂ ਦੇ ਉੱਤੇ ਆਏ, ਅਤੇ ਜਿੱਦਾਂ ਹੁਣ ਚਲੇ ਜਾਣਾ ਉਦੋਂ ਵੀ ਫਿਰ ਇੱਦਾਂ ਹੀ ਚਲੇ ਗਏ, ਅਤੇ ਕੀ ਲਾਹਾ ਹੋਵੇਗਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁਰੂ ਪਿਆਰਿਓ ਅਰਦਾਸ ਕਰੀਏ ਕਿ ਸਤਿਗੁਰੂ, ਜੋ ਅਸੀਂ ਮਕਸਦ ਨੂੰ ਲੈ ਕੇ ਆਏ ਹਾਂ ਇਸ ਦੁਨੀਆਂ ਦੇ ਉੱਤੇ, ਅਸੀਂ ਜਿਸ ਮਕਸਦ ਨੂੰ ਸਮਝਣ ਵਾਸਤੇ ਆਏ ਹਾਂ, ਉਹ ਅਸੀਂ ਮਕਸਦ ਦੇ ਵਿੱਚ ਪੂਰੇ ਹੋ ਸਕੀਏ। ਆਪਣੇ ਥੋੜ੍ਹੇ ਥੋੜ੍ਹੇ ਲਾਲਚ ਲੋਭਾਂ ਦੇ ਵਿੱਚ ਆਪਣੇ ਕਿਤੇ ਜਨਮ ਨੂੰ ਗਵਾ ਨਾ ਲਈਏ, ਜਨਮ ਬਿਰਥਾ ਜਾਤ ਰੰਗ ਮਾਇਆ, ਕਿ ਕਿਤੇ ਅਸੀਂ ਇਸ ਮਾਇਆ ਦੇ ਚੱਕਰ ਵਿੱਚ ਫਸ ਕੇ ਅਸੀਂ ਆਪਣੇ ਬੱਚਿਆਂ ਦੇ ਕਾਰੋਬਾਰਾਂ ਨੂੰ ਵਧਾਉਂਦੇ, ਲੋਕਾਂ ਨਾਲ ਠੱਗੀਆਂ ਮਾਰਦੇ, ਇੱਦਾਂ ਹੀ ਨਾ ਕਿਤੇ ਦੁਨੀਆਂ ਤੋਂ ਚਲੇ ਜਾਈਏ। ਸੋ ਐਸੀ ਭਾਵਨਾ ਲੈ ਕੇ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਾਂ। ਸੋ ਸਤਿਗੁਰ ਰਹਿਮਤ ਕਰਨ, ਸਭ ਦੀਆਂ ਅਰਦਾਸਾਂ ਪੂਰੀਆਂ ਹੋਣ। ਸੋ ਇਤਿਹਾਸ ਦੀ ਲੜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਸ ਦੁਨੀਆਂ ਨੂੰ ਤਾਰਨਹਾਰ ਇਸ ਦੁਨੀਆਂ ਦੇ ਉੱਤੇ ਆਉਂਦੇ ਨੇ, ਅਤੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ, ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਇੱਕ ਨਵਾਂ ਜੀਵਨ ਬਖਸ਼ਿਸ਼ ਕਰਦੀਆਂ, ਜੇ ਕਿਤੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ, ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ। ਹੁਣ ਸਤਿਗੁਰਾਂ ਦੀਆਂ ਇਹ ਜਿਹੜੀਆਂ ਸਾਖੀਆਂ ਆਪ ਸਿੱਖ ਸੰਗਤਾਂ ਦੇ ਨਾਲ ਸਾਂਝੀਆਂ ਕਰਦੇ, ਦਰਅਸਲ ਗੁਰੂ ਪਿਆਰਿਓ ਇਹ ਕੰਨਾਂ ਦਾ ਰਸ ਨਹੀਂ ਹੈ, ਦਰ ਹੈ, ਅਤੇ ਇਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਵਾਸਤੇ ਅਸਲ। ਹੁਣ ਜੇ ਆਪਾਂ ਜਨੇਊ ਦੀ ਗੱਲ ਕੱਲ੍ਹ ਹੋਈ ਸੀ, ਕਰਮ ਕਾਂਡਾਂ ਦੀ ਗੱਲ ਕਰਤੀ ਸੀ ਮੈਂ, ਟੂਕ ਮਾਤਰ ਕੱਲ੍ਹ ਵੀ ਗੱਲ ਕੀਤੀ ਸੀ, ਅਤੇ ਜਿਹੜੀ ਕੋਈ ਗੱਲ ਮੇਰੇ ਕੋਲ ਰਹਿ ਗਈ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਗੁਰੂ ਨਾਨਕ ਮਹਾਰਾਜ ਜੀ ਦੀ ਜਦੋਂ ਉਮਰ ਉਹਨਾਂ ਦੇ ਪਿਤਾ ਪਰਿਵਾਰ ਅਤੇ ਸਮਾਜ ਮੁਤਾਬਕ ਜਦੋਂ 11 ਕੁ ਸਾਲ ਦੀ ਹੋ ਜਾਂਦੀ ਹੈ ਨਾ, ਔਰ ਉਸ ਵੇਲੇ ਉਹਨਾਂ ਨੂੰ ਇੱਕ ਧਾਰਮਿਕ ਰਸਮਾਂ ਦੁਆਰਾ ਆਪਣੇ ਧਰਮ ਦੇ ਵਿੱਚ ਲਿਆਂਦਾ ਜਾਂਦਾ, ਭਾਵੇਂ ਉਹ ਖੱਤਰੀਆਂ ਦੇ ਘਰ ਪੈਦਾ ਹੋਏ ਸਨ, ਬੇਦੀ ਖੱਤਰੀ ਸਨ, पर एक धार्मिक रस्म जिदा असी सिख सिख करते हाँ। हुण सतसंग जी दरअसल जी आपां देखिए ना, अमृत पान करना, अमृत जिन्ना तक पान नहीं करते उन्ना चर असी गुरु के सिख नहीं बन जाते। ठीक है, मत्था टेकिया, लंगर दे विच सेवा भी कीतिया, पर सतसंग जी एक सानू एक वर थोड़ा जिहा भरम दे विच पा दिता गया। वह की है, एक सहज जो बंदा ना गल करता है, हाँ जी मैं सिख नहीं, मैं सहज धारी सिख हाँ। मेरा यह वैसे टॉपिक नहीं सी, मेरे दिमाग दे विच गल आ गई, मैं क्या सांझी कर लवां तुहाडे नाल। बंदा सोचता मैं सहज धारी सिख हाँ, सहज तो भाव सहजे सहजे। हुण गुरु प्यारे सिख ते सिख हुंदा सहजे सहजे दा ते मतलब कोई ना ना होया। माफ करना, गुरु के प्रचारक होण दे नाते जे असी तुहाडे नाल कोई गुर मर्यादा दीयां गल्लां ना कर सके ते जे कल्ले पैसे इकट्ठे करके डालर इकट्ठे करके चले गए ते असी गुरु नूं मूंह दिखाउण जोगे नहीं रहांगे। सतगुरु भला करे जिहड़ियां असी तुहाडे नाल ढिड्डों गल्लां करन दा यतन करीदा ना। सतसंग जी कई बार ये सोचियां नहीं हुंदियां जिहड़ियां गल्लां असी संगत विच आ के कर देईदियां, वो कोई पिछों असी बना के नहीं लैके आए हुंदे बूरा। और सतसंग जी साडे एक रवाज चलिया होया भी सहज धारी सिख। हुण आपां कितें दूजियां कौमां वल झाती मार के देखिए, कोई कदी अज तक सुनिया भी हिंदू सहज धारी आ, ये मुसलमान सहज धारी आ, ये ईसाई सहज धारी, ये बोधी जिहड़ा ये सहज धारी आ, ये सिख ही कल्ला सहज धारी क्यों नहीं? प्यारियो ये साडा भरम है, एवें एवें बहाने ने गुरु तो दूर होण दे, बस जी छकना छकाउणा भी आ, खाणा पीणा हुंदा, और इस करके बहाना असी गुरु नूं माया दे दीदी आ, उत्थे चढ़ावा भी चढ़ा दीदा, आटे दीआं थैलियां दे आईदियां, और फरूट भी दे आईदा, बड़ा कुछ दे आईदा। ते सहज धारी मैं सिक्खी दे उत्ते किसे दे उत्ते चक नहीं करदा, मेरे तो तुसी सहज धारी लखां गुणा चंगे हो सकदे हो, मेरे विच 100 पाप हो सकदा, मैं बेईमान हो सकदा, मेरे नाल तुसी लख गुणा चंगे हो सकदे हो। हुण कई बार असी उदाहरणां दे दियां, बंदा कितें एक अमृतधारी कोई छोटी जी गलती कर दे, कितें छोटी जी भुल हो जाए ना, तो साडी सारी कौम नूं इको ही रस्से दे विच विदा जांदा, लो जी देखो ये अमृतधारी इदां दे हुंदे आ, ये इदां ही करदे आ, ये इदां दे, इन्हां दे काम इदां तो। गुरु प्यारे बड़े उलामे दिते जांदे आ, ते मैं बेनती करिया करदा सानू उलामे देण दी बजाए तुसी आओ अमृत छक के समाज दे विच विचरो, असी तुसी इदां दा चंगा जीवन बनाओ, छड्डो अमृतधारियां दीयां गल्लां, छड्डो साडियां गल्लां, तुसी इदां दा जीवन बना के तुसी अमृतधारी हो के समाज दे विच आओ, असी तुहाडियां उदाहरणां दिया करांगे, असी उन्हां नूं छड्ड देवांगे, पखंडियां नूं बेईमानां नूं साडे विच 100 औगण आ, असी छड्ड देवांगे, असी तुहाडियां उदाहरणां देवांगे। सो एक सहज झारी शब्द ने साडी कौम का बहुत वड्डा नुकसान किया। गुरु महाराज कृपा करे असी इनू समझण का यतन करिए, साडे नाल बेईमानियां हो रही। सिख सिख है, सहज धारी का मतलब कोई नहीं हुंदा, जब दूजियां कौमां विच कोई सहज धारी नहीं है तो सिखां दे विच कित्थों आ गया? सतगुरु कृपा करे आपां जनेऊ दी मैं तुहाडे नाल गल करन लगा सां। धर्म दे विच गुरु बाबा नानक जी नूं लिआउणा चाहुंदे ने, और उन्होंने धार्मिक रस्म है, रीत है, रवाज है, जनेऊ पाउणा सी, रिश्तेदारी बरादरी इकट्ठी कीती हुई है। पंडित जी आए हुए ने, पंडित हरदयाल जी, बड़ी बजुर्गी दी उम्र है उन्हां दी, बड़ा सत्कार सी उन्हां दा। और ये सारिया रस्मां जिहड़ा पंडित हरदयाल जी करिया करदे सन, जो भी धार्मिक रस्मां हुंदियां सी, ते पिता कालू जी ने सद्दा पत्र देता दिन निश्चित करके अपने रिश्तेदारां साख संबंधियां नूं, और वड्डे अहुदे दे उत्ते सन उस वेले, माल महकमे के वड्डे अफसर सन, 10-12 पिंडा की जिम्मेवारी उन्होंने कोल सी, राय बुलार जी के जमीन के हिसाब किताब रखण दा। तो गुरु प्यारे इलाके दे विच चंगी बनी हुई सी, इत्थों तक कल्ले हिंदू ही नहीं, वड्डे वड्डे मुसलमान भी उन्होंने इस धार्मिक समागम के पहुंचे हुए सन। हुण पंडित जी जनेऊ की रस्म कर लगे आ, ते सतगुरु बड़ी निगाह टका के उन्हां वल देख रहे ने, पंडित जी की कर रहे आ। और देखण वाला बंदा यही सोच रहा सी भी नानक जी गौह दे नाल देख रहा है, इन्हां नूं अज चा होना आ भी मेरे गल दे विच जनेऊ पाया जाणा, ये चा दे नाल देखदे आ, पर सच्चे सतगुरां दी सोच विच की दौड़ रहा सी वह सच्चा पातशाह जाणदा है। पर जदों ये रसम पूरी होण तों बाद, जंतर मंत्र तंत्र पढ़न तों बाद, वेदां शास्त्रां दे गायत्री दे पाठ करन तों बाद, जदों गुरु बाबे नानक दे गल दे विच पंडित जी जनेऊ पाउण लगे, तो सतगुरां ने हथ खड़ा करता, पंडित जी रुकियो एक मिनट, ਇਹ ਰੁਕਿਓ ਇੱਕ ਮਿੰਟ। ਅੱਜ ਪਹਿਲੀ ਵਾਰ ਪੰਡਤ ਨੂੰ ਕਿਸੇ ਨੇ ਆਖਿਆ ਸੀ, ਅੱਜ ਤੋਂ ਪਹਿਲਾਂ ਨਹੀਂ, ਚਿੱਟਿਆਂ ਦਾੜਿਆਂ ਵਾਲੇ ਉੱਥੇ ਬੈਠੇ ਹੋਣਗੇ, 80-80 90-90 ਸਾਲਾਂ ਦੇ ਉੱਥੇ ਹਿੰਦੂ ਪਰਿਵਾਰਾਂ ਦੇ ਆਦਮੀ ਬੈਠੇ ਹੋਣਗੇ, ਪਰ ਰੁਕਿਓ ਇੱਕ ਮਿੰਟ। ਇਕੱਲੇ ਬਾਬੇ ਨਾਨਕ ਨੇ 11 ਸਾਲਾਂ ਦੇ ਨੇ ਆਖਿਆ ਸੀ, ਔਰ ਬਜ਼ੁਰਗ ਇਹ ਜਿਹੜਾ ਪੰਡਤ ਸੀ, ਬਜ਼ੁਰਗੀ ਦੀ ਅਵਸਥਾ ਵਿੱਚ ਸੀ, 90 ਸਾਲ ਦੀ ਉਮਰ ਕਰੀਬ ਹੋ ਚੁੱਕੀ ਸੀ। ਪੰਡਤ ਨੂੰ ਥੋੜ੍ਹਾ ਜਿਹਾ ਤੌਖਲਾ ਹੋਇਆ, ਇਹ ਕੀ ਹੋਇਆ? ਹਾਂ ਨਾਨਕ, ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ, ਪੰਡਿਤ ਜੀ ਮੈਂ ਪੁੱਛਣਾ ਚਾਹੁੰਦਾ, ਇਹ ਤੁਸੀਂ ਕੀ ਕਰਨ ਲੱਗੇ ਹੋ? ਅਤੇ ਪੰਡਿਤ ਥੋੜ੍ਹਾ ਜਿਹਾ ਮੁਸਕਰਾ ਕੇ ਕਹਿਣ ਲੱਗਾ, ਨਾਨਕ ਜੀ ਤੁਹਾਨੂੰ ਪਤਾ ਨਹੀਂ ਤੁਹਾਡੇ ਗਲ ਦੇ ਵਿੱਚ ਜੰਜੂ ਪਾਇਆ ਜਾਣਾ, ਜਨੇਊ ਪਾਉਣਾ, ਇਹ ਰਸਮ ਹੁੰਦੀ ਹੈ, ਇਹ ਧਾਰਮਿਕ ਰਸਮ ਹੈ, ਔਰ ਤੁਸੀਂ ਧਾਰਮਿਕ ਰਸਮ ਦੁਆਰਾ ਹਿੰਦੂ ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਫੇਰ ਕੀ ਹੋ ਜਾਏਗਾ? ਅਗਲਾ ਸਵਾਲ ਸੀ, ਫੇਰ ਕੀ ਹੋ ਜਾਏਗਾ? ਕਹਿੰਦੇ, ਜਿਹੜਾ ਤੁਹਾਡੇ ਗਲ ਦੇ ਵਿੱਚ ਜੰਜੂ ਪਾਉਣਾ, ਇਹ ਤੁਹਾਡੀ ਆਤਮਾ ਦੇ ਨਾਲ ਨਿਭਣਾ, ਇਹ ਤੁਹਾਡੀ ਆਤਮਾ ਦੇ ਨਾਲ ਨਿਭੇਗਾ। ਕਹਿੰਦੇ, ਅੱਛਾ ਆਤਮਾ ਦੇ ਨਾਲ ਕਿੱਦਾਂ ਨਿਭੇਗਾ? ਇਹ ਤੇ 2-4 ਮਹੀਨਿਆਂ ਬਾਅਦ ਇਹਨੇ ਪਸੀਨੇ ਦੇ ਨਾਲ ਕੰਮ ਕਰਦਿਆਂ ਤੋਂ ਗਲ ਸੜ ਜਾਣਾ, ਤੇ ਇਹ ਆਤਮਾ ਨਾਲ ਕਿੱਦਾਂ ਨਿਭੇਗਾ? ਕਹਿੰਦੇ, ਕੋਈ ਨੀ ਨਾਨਕ ਜੀ, ਇਹ ਕਿੱਡੀ ਕੁ ਗੱਲ ਆ, ਇਹ ਮਾੜਾ ਜਿਹਾ ਸੂਤ ਹੀ ਆ, ਹੋਰ ਵੱਟ ਕੇ ਤੁਹਾਡੇ ਗਲ ਵਿੱਚ ਪਾ ਦਾਂਗੇ। ਤੇ ਸਤਿਗੁਰ ਕਹਿੰਦੇ, ਪੰਡਿਤ ਜੀ ਬਸ ਇਹੀ ਤੇ ਮੈਂ ਗੱਲ ਪੁੱਛਦਾ ਵੀ ਇਦਾਂ ਦੇ ਕੱਚੇ ਕੰਮ ਆਪਾਂ ਕਰਨੇ ਕਿਉਂ ਆ? ਇਹ ਅੱਜ ਵੱਟਿਆ ਕੱਲ ਨੂੰ ਫੇਰ ਪਾਉਣਾ, ਪਰਸੋਂ ਨੂੰ ਟੁੱਟ ਗਿਆ, 2-4 ਮਹੀਨਿਆਂ ਬਾਅਦ ਇਹ ਇਦਾਂ ਦੇ ਆਪਾਂ ਕੱਚੇ ਕੰਮ ਕਰਨੇ ਕਿਉਂ ਆ? ਆਪਾਂ ਪੱਕਾ ਕੰਮ ਕਰੀਏ ਖਾਂ। ਕਹਿੰਦੇ, ਨਾਨਕ ਜੀ ਪੱਕੇ ਕਿਹੜੇ? ਹੁਣ ਗੁਰੂ ਪਿਆਰੇ, ਉਹ ਜਿਹੜੇ ਤੁਹਾਡੇ ਵਰਗੇ ਸਿਆਣੇ ਸੱਜਣ ਸੀ ਨਾ ਬੈਠੇ, ਪਹਿਲੀ ਵਾਰ ਪੰਡਿਤ ਦੇ ਨਾਲ ਕੋਈ ਤਕਰਾਰ ਕਰਦਾ ਦੇਖਿਆ, ਔਰ ਉਹ ਵੀ ਇੱਕ ਬੱਚਾ, ਸਾਰਿਆਂ ਦੀਆਂ ਧੌਣਾਂ ਖੜੀਆਂ ਹੋ ਗਈਆਂ, ਅੱਖਾਂ ਇੱਕਦਮ ਗੱਡੀਆਂ ਗਈਆਂ, ਇਹਨਾਂ ਦੋਵਾਂ ਦੇ ਉੱਤੇ ਕੀ ਗੱਲਾਂ ਬਾਤਾਂ ਹੋ ਰਹੀਆਂ? ਵੈਸੇ ਲੋਕਾਂ ਦੇ ਮਨ ਵਿੱਚ ਸੀ, ਜਿਹੜੀ ਆਈ ਹੋਈ ਦੁਨੀਆ ਹੁੰਦੀ ਹੈ ਨਾ, ਉਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਪੰਡਿਤ ਨਾਨਕ ਜੀ ਦੇ ਗਲ ਵਿੱਚ ਜੰਜੂ ਪਾਵੇਗਾ, ਅਤੇ ਅਸੀਂ ਪਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇਵਾਂਗੇ। ਵਧਾਈਆਂ ਦਿੰਦਾ ਨਾ, ਮਤਲਬ ਜਦੋਂ ਆਨੰਦ ਕਾਰਜ ਹੋ ਜਾਂਦੇ ਆ, ਕੋਈ ਕਾਰਜ ਹੁੰਦਾ ਤਾਂ ਫਿਰ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ, ਤਾਂ ਅਗਲਾ ਕਹਿੰਦਾ ਸਵਾ ਵਧਾਈਆਂ। ਇਸੇ ਇਹ ਇੱਕ ਰਸਮ ਹੈ ਸਾਡੇ ਸਮਾਜ ਦੀ, ਵਧਾਈਆਂ ਦੇਵਾਂਗੇ ਅਤੇ ਉਹ ਸਾਨੂੰ ਸਵਾ ਵਧਾਈਆਂ, ਜੋ ਪਿਆਰ ਲਾਗ ਬਣਦਾ ਉਹ ਦੇ ਕੇ ਪ੍ਰਸ਼ਾਦਾ ਪਾਣੀ ਚੱਕ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਹੁਣ ਗੁਰੂ ਪਿਆਰੇ, ਉਹ ਦੁਨੀਆ ਨੇ ਪਹਿਲੀ ਵਾਰ ਦੇਖਿਆ ਕਿ ਪੰਡਿਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੋਈ ਬੱਚਾ ਗੱਲ ਕਰ ਰਿਹਾ, ਅਤੇ ਗੱਲ ਵੀ ਬਾਕਮਾਲ ਹੈ। ਔਰ ਸਤਸੰਗ ਜੀ, ਇਹ ਕੋਈ ਗੱਲ ਭਾਵੇਂ ਦਿਮਾਗ ਦੇ ਵਿੱਚ ਇਹ ਪਹਿਲਾਂ ਨਹੀਂ ਆਈ, ਪਰ ਸੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਉਹ ਪੱਕਾ ਸੌਦਾ ਕਿਹੜਾ ਫੇ ਨਾਨਕ? ਸਤਿਗੁਰੂ ਫੇ ਉਹ ਕਹਿੰਦੇ ਨੇ ਕਿ ਦਇਆ ਕਪਾਹ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੁਣ ਸੱਤ ਦਾ ਵੱਟ ਦਿੱਤਾ ਹੋਵੇ, ਇੱਦਾਂ ਦਾ ਜਨੇਊ ਹੈ ਅਤੇ ਮੈਂ ਪਵਾਉਣ ਵਾਸਤੇ ਤਿਆਰ ਹਾਂ। ਅਤੇ ਗੁਰੂ ਪਿਆਰਿਓ, ਇਹ ਸੱਚੇ ਸਤਿਗੁਰਾਂ ਦੀ ਇਹ ਮਹਾਨ ਜਿਹੜੀ ਇਹ ਸਾਖੀ ਹੈ ਨਾ, ਇਹ ਸਾਨੂੰ ਵਹਿਮਾਂ ਭਰਮਾਂ ਪਖੰਡਾਂ 'ਚੋਂ ਬਚਣ ਲਈ ਬਹੁਤ ਵੱਡਾ ਉਪਦੇਸ਼ ਹੈ। ਇਹ ਨਿਆਰੇਪਣ ਦਾ ਸੰਦੇਸ਼ ਹੈ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਤੀਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਗੁਰੂ ਪਿਆਰਿਓ, ਅੱਜ ਸਿੱਖ ਜਿਹੜਾ ਨਾ, ਸੱਚੀ ਬ੍ਰਾਹਮਣਾਂ ਨਾਲੋਂ ਵੀ ਵੱਧ ਕਰਮ ਕਾਂਡੀ ਹੋ ਗਿਆ। ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਵੀ ਟੇਕ ਜਾਈਦਾ, ਜਗਰਾਤੇ ਵੀ ਕਰਾ ਲਈਦੇ ਆ, ਅਤੇ ਗਾਉਣ ਵਾਲੀਆਂ ਵੀ ਲਾ ਲੂ ਲਈਦੀਆਂ, ਮੁਸਲਮਾਨਾਂ ਦੀਆਂ ਕਬਰਾਂ 'ਤੇ, ਮੜੀਆਂ ਦੇ ਉੱਤੇ। ਆਹ ਇੱਦਾਂ ਕਦਾ ਸਾਡਾ ਜੀਵਨ ਰਹਿ ਗਿਆ ਸਿੱਖਾਂ ਦਾ? ਸਤਿਗੁਰੂ ਭਲੀ ਕਰਨ, ਅਸੀਂ ਆਪ ਸਿੱਖੀ ਸਿਧਾਂਤਾਂ ਨੂੰ ਸਮਝ ਸਕੀਏ। ਮੈਂ ਆਪਣੇ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਾਂ। ਜਦੋਂ ਗੁਰੂ ਬਾਬਾ ਨਾਨਕ ਜੀ ਜਨੇਊ ਦੀ ਰਸਮ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਖਰਾ ਸੌਦਾ ਕਰਨ ਵਾਸਤੇ ਵੀ ਭੇਜਿਆ ਗਿਆ। ਬਾਪੂ ਤੋਂ ਝਿੜਕਾਂ ਵੀ ਖਾਧੀਆਂ। ਬਾਪੂ ਨੇ ਝਿੜਕਣਾ ਸੀ, ਪਿਆਰਿਓ ਆਪਾਂ ਬੱਚਿਆਂ ਵਾਲੇ ਬੈਠਿਆ, ਧਰਮ ਅਮਾਨ ਦੇ ਨਾਲ ਆਪਣੇ ਦਿਲ 'ਤੇ ਹੱਥ ਰੱਖ ਕੇ ਦੇਖਿਓ, ਕੋਈ ਬੰਦਾ ਨਹੀਂ ਸਮਝੇਗਾ ਮੇਰੇ ਘਰ ਦੇ ਵਿੱਚ ਮੇਰਾ ਪੁੱਤ ਸਾਧ ਹੋਵੇ, ਐਵੇਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਕੋਈ ਨਹੀਂ ਆਖੇਗਾ ਕਿ ਮੇਰਾ ਘਰ ਦੇ ਵਿੱਚ ਇੱਦਾਂ ਦਾ ਪੁੱਤ ਹੋਵੇ ਜਿਹੜਾ ਘਰੋਂ ਲੈ ਜਾ ਕੇ ਦੂਜਿਆਂ ਨੂੰ ਖਿਲਾਈ ਜਾਵੇ, ਕੋਈ ਨਹੀਂ ਸੋਚੇਗਾ। ਹਰੇਕ ਬੰਦਾ ਚਾਹੁੰਦਾ ਮੈਂ ਪੁੱਤ ਨੂੰ ਲਿਖਾ ਪੜ੍ਹਾ ਲਿਆ ਆ, ਉਹ ਚੰਗਾ ਕੋਈ ਨਫੇ ਦਾ ਸੌਦਾ ਕਰੇ, ਐਵੇਂ ਗੱਲਾਂ ਕਰਨੀਆਂ ਬੜੀਆਂ ਸਿਖਾਲੀਆਂ। ਸਤਿਗੁਰ ਕਿਰਪਾ ਕਰ। ਗੁਰੂ ਮਹਾਰਾਜ, ਹੁਣ ਪਿਤਾ ਸੰਸਾਰੀ ਸੀ, ਪੁੱਤ ਨਿਰੰਕਾਰੀ ਸੀ, ਆਪਸ ਵਿੱਚ ਨਹੀਂ ਸੀ ਬਣਦੀ, ਬਣੇ ਕਿਉਂ? ਹੁਣ ਪਿਤਾ ਕਹਿੰਦਾ ਮੇਰੇ ਵਾਂਗ ਜਿੱਦਾਂ ਮੈਂ ਧਨ ਇਕੱਠਾ ਕੀਤਾ, ਮਿਹਨਤ ਕੀਤੀ ਆ, ਮੇਰਾ ਪੁੱਤ ਵੀ ਉੱਦਾਂ ਹੀ ਕਰੇ। ਪਰ ਪੁੱਤ ਜਿਹੜਾ ਸੀ ਉਹ ਦੁਨੀਆਂ ਦੇ ਉੱਤੇ ਧਨ ਇਕੱਠਾ ਕਰਨ ਵਾਸਤੇ ਨਹੀਂ, ਉਹ ਦੁਨੀਆਂ ਜਿਸ ਕੰਮ ਲਈ ਆਏ ਸਨ ਕਿ ਦੁਨੀਆਂ ਜਿਸ ਪਰਮਾਤਮਾ ਤੋਂ ਵਾਹਿਗੁਰੂ ਤੋਂ ਵਿਛੜ ਚੁੱਕੀ ਹੈ, ਉਹਦਾ ਸੱਚਾ ਉਪਦੇਸ਼ ਦੇਣ ਵਾਸਤੇ ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਸਨ। ਬਾ ਕਮਾਲ, ਉਹਨਾਂ ਨੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਸਤਸੰਗ ਜੀ ਕੀਤਾ ਸੀ, ਇਸੇ ਕਰਕੇ ਸਾਡੇ ਉਹ ਗੁਰੂ ਸਾਹਿਬਾਨ ਬਣ ਗਏ ਨੇ। राय बुलार जी अत का सत्कार करते सन। हुण जो 20 रुपया की घटना होंदी है ना, हुण सत्संग जी इत्थे एक फिर गल विचारन वाली है। पिता जी ने झिड़किया, क्यों ना झिड़कते जी, पिता जी की दसा नौ की। हुण आपां कहिंदे गुरु बाबे नानक ने 20 रुपया का लंगर लाया, इहनू थोड़ा जिहा गंभीरता नाल सोचियो। गुरु बाबा नानक जी 12-13 साल की उम्र सी, हले 14 साल की होवेगी, और उदों हले कोई अपने हत्थी एक रुपया भी कमाया नहीं सी, उन्होंने अपनी कमाई नहीं सी कीती, वह पिता बापू की कमाई सी। जदों कितें लंगर लाउण दी गल आ ना, जिथे कितें लंगर लगदे, जिथे आपां कहिंदे आ कि गुरु बाबे नानक दे 20 रुपया का लंगर, नाल इह वी कह दिया करो नहीं इह पिता कालू दे 20 रुपया का लंगर आ। गुरु प्यारिओ, ये पिता कालू की दरअसल कमाई सी, पटवारी साहब की यह कमाई सी। हले गुरु बाबा नानक जी हजे कोई कमार ने कमाई नहीं सी कर लगे। धनो पिता, धनो पिता। गुरु प्यारिओ, मैं कहना पिता कालू जी नू करोड़ा करोड़ा वार नमस्कार, सजदा है उन्होंने चरणों के विच जिन्हों के घर के रब आया। ठीक है, पहचान नहीं कर दुनियावी सन, मैं बेनती करके हटिया कि पुत निरंकारी सी, प्यो संसारी सी, आपस में नहीं सी बनती। तो हुण पिता जी चाहते हैं मेरा पुत किसी कारोबार से लग जाए, लिखा पढ़ा दिता सब जी दुनियावी विद्या सी देनी सी दे दिती है। तो राय बुलार जी दे भी सामने तरले करने, राय बुलार जी तुसी मैनू झिड़कते रहिंदे हो कि नानक नू कुछ ना आखो, नानक तो बगैर मेरा दुनिया से है कौन है। मैं नानक नू कुछ नहीं आखता, पर एक बाप की जो हैसीयत दे नाल देखदा तो मेरा चित करता कि मेरा इदां दा लायक पुत कोई कमाई करे, इदां दे बच्चे कम कर करते ने। और फिर राय बुलार जी इत्थों तक कहन दे, ठीक है कालू, तू नानक नू समझ नहीं सकिया, तू किते मेरिया नजरां दे नाल नानक नू देखी, मैनू इहदे विचों मेरा खुदा नजर आउंदा है। तो तैनू पुत नजर आउंदा होवेगा, पर मैनू मेरे चो इहदे चो मैनू अपना खुदा नजर आउंदा। आखिर प्यारू सुल्तानपुर की धरती दे उत्ते हुण गुरु बाबे नानक जी की वड्डी भैण बेबे नानकी सुल्तानपुर विआहे होए सन। भाई जय राम जी बड़े लायक, बड़े भद्र पुरश

ਇਹ ਰਿਸ਼ਤਾ ਨਾਨਕੀ ਜੀ ਦੇ ਨਾਲ ਕਰਵਾਇਆ ਸੀ। ਤੋ ਪਿਆਰਿਓ ਹੁਣ ਰਾਏ ਬੁਲਾਰ ਜੀ ਦੇ ਕੋਲ ਇਹਨਾਂ ਦਾ ਆਉਣਾ ਜਾਣਾ ਸੀ, ਰਿਸ਼ਤਾ ਤੈਅ ਹੋਇਆ, ਵਿਆਹ ਹੋ ਗਿਆ। ਤੇ ਇੱਕ ਦਿਨ ਪਿਤਾ ਕਾਲੂ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਮਿਲਣ ਵਾਸਤੇ ਆਏ ਨੇ, ਬੇਬੇ ਨਾਨਕੀ ਜੀ, ਭਾਈ ਜੈ ਰਾਮ ਜੀ ਮਿਲਣ ਵਾਸਤੇ ਆਏ। ਰਾਏ ਬੁਲਾਰ ਜੀ ਨੂੰ ਮਿਲਿਆ ਗਿਆ, ਰਿਸ਼ਤੇਦਾਰ ਸਾਰਿਆਂ ਨੂੰ ਮਿਲਣ ਤੋਂ ਬਾਅਦ ਤੁਰ ਲੱਗੇ। ਤੇ ਪਿਤਾ ਕਾਲੂ ਜੀ ਨੇ ਆਪਣੇ ਨਾਨਕੀ ਜੀ ਪੁੱਛਦੇ ਨੇ, ਕਹਿੰਦੇ ਪਿਤਾ ਜੀ ਤੁਸੀਂ ਮੇਰੇ ਵੀਰ ਨਾਲ ਲੜਦੇ ਝਗੜਦੇ ਰਹਿੰਦੇ ਹੋ ਨਿੱਕੀਆਂ ਨਿੱਕੀਆਂ ਗੱਲਾਂ ਤੇ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਆਪਣੇ ਵੀਰ ਨੂੰ ਸੁਲਤਾਨਪੁਰ ਲੈ ਜਾਵਾਂ, ਆਪਣੇ ਕੋਲ ਲੈ ਜਾਵਾਂ। ਤੇ ਆਖ ਦਿੱਤਾ, ਕਹਿੰਦਾ ਧੀਏ ਲੈ ਜਾ ਲੈ ਜਾ ਲੈ ਜਾ ਲੈ ਜਾ, ਇੱਥੇ ਮੇਰਾ ਨਾਨਕ ਨੁਕਸਾਨ ਕਰਦਾ, ਤੂੰ ਉੱਥੇ ਲੈ ਜਾ। ਤੇ ਭਾਈ ਜੈ ਰਾਮ ਜੀ ਨੂੰ ਵੀ ਆਖਣ ਲੱਗੇ, ਜੈ ਰਾਮ ਜੀ ਜੇ ਕੋਈ ਪੁੱਤਰਾ ਇਹਦੇ ਵਾਸਤੇ ਚੰਗੀ ਨੌਕਰੀ ਉੱਥੇ ਮਿਲਦੀ ਹੋਈ, ਮੈਂ ਆਪਣੀ ਫਰਜ਼ ਨਿਭਾ ਚੁੱਕਾ, ਜੋ ਪੜ੍ਹਾਉਣਾ ਸੀ ਫਾਰਸੀ ਪੜ੍ਹਾਤੀ, ਹਿੰਦੀ ਪੜ੍ਹਾਤੀ, ਗਣਿਤ ਦਾ ਹਿਸਾਬ ਕਿਤਾਬ ਮੈਂ ਸਾਰਾ ਕੁਛ, ਸੰਸਕ੍ਰਿਤ ਤੱਕ ਇਸ ਮੈਂ ਜੋ ਆਪਣੀਆਂ ਜ਼ਿੰਮੇਵਾਰੀਆਂ ਸੀ ਉਹ ਮੈਂ ਨਿਭਾ ਚੁੱਕਾ, ਜੇ ਕੋਈ ਚੰਗੀ ਨੌਕਰੀ ਮਿਲਦੀ ਹੋਈ ਤੈਨੂੰ ਨੌਕਰੀ 'ਤੇ ਲਵਾ ਦਿਓ। ਔਰ ਗੁਰੂ ਪਿਆਰਿਓ ਇੱਥੇ ਰਾਏ ਬੁਲਾਰ ਜੀ ਦੀ ਵੀ ਆਗਿਆ ਲੈਣੀ ਬੜੀ ਜ਼ਰੂਰੀ ਸੀ। ਰਾਏ ਬੁਲਾਰ ਜੀ ਉਹਨਾਂ ਨੂੰ ਵੀ ਜੈ ਰਾਮ ਜੀ ਨੇ ਪੁੱਛਿਆ, ਕਹਿੰਦੇ ਵੀ ਸਾਡੇ ਪਿਤਾ ਜੀ ਕਾਲੂ ਜੀ ਇੱਦਾਂ ਕਹਿੰਦੇ ਨੇ, ਤੁਹਾਡਾ ਕੀ ਹੁਕਮ ਹੈ? ਆਖਣ ਲੱਗੇ, ਕਹਿੰਦੇ ਜੈ ਰਾਮ ਜੀ ਚਿੱਤ ਨਹੀਂ ਕਰਦਾ ਕਿ ਨਾਨਕ ਮੇਰੀਆਂ ਨਜ਼ਰਾਂ ਤੋਂ ਦੂਰ ਹੋਵੇ, ਮੇਰਾ ਜਹਾਨ ਨਾਨਕ ਨਾ ਵੱਸਦਾ ਆ, ਜੇ ਤਲਵੰਡੀ ਵੱਸਦੀ ਹੈ ਨਾ ਤੇ ਨਾਨਕ ਨਾ ਵੱਸਦੀ ਹੈ, ਮੇਰਾ ਚਿੱਤ ਨਹੀਂ ਕਰਦਾ, ਪਰ ਕਾਲੂ ਜੀ ਇਹਨਾਂ ਲੜਦੇ ਝਗੜਦੇ ਰਹਿੰਦੇ ਆ, ਤੇ ਪੁੱਤਰਾ ਖਿਆਲ ਰੱਖੀ ਤੂੰ ਇਹਨੂੰ ਕੋਈ ਤਕਲੀਫ ਨਾ ਦੇਵੀਂ, ਇਹਨੂੰ ਕੋਈ ਕਸ਼ਟ ਨਾ ਦੇਵੀਂ, ਜੇ ਇਹਦਾ ਚਿੱਤ ਕਰੂਗਾ ਕੋਈ ਕੰਮ ਕਾਰ ਕਰਨ ਵਾਸਤੇ ਤੇ ਇਹਨੂੰ ਕੰਮ 'ਤੇ ਲਵਾ ਦੀ, ਨਹੀਂ ਤਾਂ ਪੁੱਤਰਾ ਜਿੰਨਾ ਤੇਰਾ ਖਰਚਾ ਹੋਊਗਾ ਮੇਰੇ ਕੋਲ ਲੈ ਲਈ, ਤੂੰ ਨਾਨਕ ਨੂੰ ਕੋਈ ਉੱਦਾਂ ਦੇ ਕੰਮ ਦੇ ਉੱਤੇ, ਕੋਈ ਸਖਤ ਭਾਰੇ ਕੰਮ ਦੇ ਉੱਤੇ ਨਾ ਲਾਵੀ, ਇਹ ਖੁਦਾ ਦਾ ਰੂਪ ਹੈ, ਇਹ ਮੇਰਾ ਖੁਦਾ ਹੈ। ਗੁਰੂ ਪਿਆਰਿਓ ਮੁੱਖ ਦੀ ਗੱਲ, ਸੁਲਤਾਨਪੁਰ ਦੀ ਧਰਤੀ 'ਤੇ ਗੁਰੂ ਬਾਬਾ ਨਾਨਕ ਜੀ ਚਲੇ ਜਾਂਦੇ ਨੇ। ਦੋ ਚਾਰ ਪੰਜ ਸੱਤ ਦਿਨ ਮਹੀਨਾ ਰਹਿਣ ਤੋਂ ਬਾਅਦ ਇੱਕ ਗੱਲ ਚੱਲੀ ਆ ਦੌਲਤ ਖਾਂ ਲੋਧੀ ਦੇ ਨਾਲ, ਤੇ ਉਹਨਾਂ ਨਾਲ ਨੌਕਰੀ ਦੀ ਗੱਲਬਾਤ ਕੀਤੀ ਵੀ ਮੇਰਾ ਰਿਸ਼ਤੇਦਾਰ ਤਲਵੰਡੀ ਤੋਂ ਆਇਆ, ਪੜ੍ਹਿਆ ਲਿਖਿਆ ਚੰਗਾ ਹੈ, ਉਹ ਗਣਿਤ ਵੀ ਜਾਣਦਾ, ਹਿਸਾਬ ਕਿਤਾਬ ਸਾਰਾ, ਫਾਰਸੀ ਜਾਣਦਾ, ਸੰਸਕ੍ਰਿਤ ਜਾਣਦਾ, ਉਹ ਸਾਰਾ ਕੁਛ ਜਾਣਦਾ ਹੈ, ਹਿੰਦੀ ਜਾਣਦਾ ਹੈ, ਸਾਰੀਆਂ ਭਾਸ਼ਾਵਾਂ ਦਾ ਉਹਨੂੰ ਗਿਆਨ ਹੈ, ਪੜ੍ਹਿਆ ਲਿਖਿਆ ਚੰਗਾ, ਤੇ ਜੇ ਖਾਨ ਸਾਹਿਬ ਤੁਹਾਡੇ ਕੋਈ ਨੌਕਰੀ ਹੋਵੇ ਨਾ ਤੇ ਆਪਾਂ ਉਹਨੂੰ ਨੌਕਰੀ 'ਤੇ ਲਵਾਉਣਾ। ਹੁਣ ਦੌਲਤ ਖਾਂ ਲੋਧੀ ਵੱਡੇ ਹਾਕਮ ਸਨ, ਉਹਨਾਂ ਸਾਰੀ ਉਹਨਾਂ ਦੇ ਸਾਈਨ ਹੋ ਕੇ ਨੌਕਰੀ ਮਿਲਣੀ ਸੀ ਨਾ, ਤੇ ਉਸ ਵੇਲੇ ਦੌਲਤ ਖਾਂ ਲੋਧੀ ਜੀ ਨੇ ਆਖ ਦਿੱਤਾ, ਮੈਂ ਜੀ ਸ਼ਬਦ ਪਤਾ ਕਿਉਂ ਕਹਿੰਦਾ, ਕਿਉਂਕਿ ਉਹਨਾਂ ਨੇ ਸਤਿਗੁਰੂ ਨਾਨਕ ਦੇ ਦਰਸ਼ਨ ਕੀਤੇ ਸਨ, ਉਹ ਸਾਡੇ ਨਾਲ ਲੱਕਾਂ ਹੁਣੇ ਚੱਕੇ। ਦੌਲਤ ਖਾਂ ਲੋਧੀ ਨੇ ਆਖ ਦਿੱਤਾ ਹੈ, ਕਹਿੰਦੇ ਜੈ ਰਾਮ ਜੀ ਸਾਡੇ ਪਾਸ ਇੱਕ ਵੈਕੈਂਸੀ ਖਾਲੀ ਹੈ, ਇੱਕ ਪੋਸਟ ਖਾਲੀ ਹੈ, ਪਰ ਸੱਜਣਾ ਹੈ ਬੜੀ ਔਖੀ, ਉਹਦੇ ਵਿੱਚ ਵੱਡੇ ਵੱਡੇ ਘਪਲੇ ਹੋ ਜਾਂਦੇ ਆ, ਤੇ ਕਈ ਘਪਲੇਦਾਰਾਂ ਨੂੰ ਮੈਂ ਪਹਿਲਾਂ ਜੇਲ੍ਹ ਦੇ ਵਿੱਚ ਡੱਕ ਚੁੱਕਾ, ਤੇ ਤੂੰ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਲਾ ਜਾ ਕੇ ਵੀ ਆਪਣੀ ਬਣੀ ਬਹੁਤ ਚਿਰਾਂ ਦੀ ਆ, ਕਿਤੇ ਵਿਗੜ ਨਾ ਜਾਵੇ ਜੇ ਮਾੜਾ ਮੋਟਾ ਘਪਲਾ ਹੋ ਗਿਆ, ਤੇ ਸੱਜਣਾ ਤੇਰੇ ਰਿਸ਼ਤੇਦਾਰ ਨੂੰ ਤਾਲਾ ਮਾਉਣਾ ਹੀ ਆਉਣਾ, ਤੈਨੂੰ ਵੀ ਨਾਲ ਆ ਜਾ। ਹੁਣ ਗੱਲਬਾਤ ਕਰਦੇ ਨੇ ਨਾਨਕ ਜੀ ਦੇ ਨਾਲ ਕਿ ਨਾਨਕ ਜੀ ਇੱਕ ਨੌਕਰੀ ਮਿਲਦੀ ਆ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਗੱਲ ਪੱਕੀ ਕਰ ਦਵਾਂ। ਕਹਿੰਦੇ ਭਾਈਆ ਜੀ ਤੁਸੀਂ ਬੇਫਿਕਰ ਹੋ ਕੇ ਗੱਲ ਕਰੋ, ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਂਗਾ। ਸੋ ਗੁਰੂ ਪਿਆਰਿਓ ਮੁੱਖ ਦੀ ਗੱਲ, ਗੁਰੂ ਬਾਬਾ ਨਾਨਕ ਜੀ ਮੋਦੀ ਖਾਨੇ ਦੇ ਵਿੱਚ ਮੋਦੀ ਲੱਗ ਜਾਂਦੇ, ਸਰਕਾਰੀ ਸਟੋਰ ਦੇ ਵਿੱਚ ਵੱਡੇ ਸਟੋਰ ਕੀਪਰ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ, ਔਰ ਉਸ ਭਾਸ਼ਾ ਦੇ ਵਿੱਚ ਉਹਨਾਂ ਨੂੰ ਮੋਦੀ ਆਖਿਆ ਜਾਂਦਾ ਸੀ। ਤੇ ਸਤਸੰਗ ਜੀ ਇਸ ਮੋਦੀ ਦੀਆਂ ਫਿਰ ਚਰਚਾਵਾਂ ਜਿਵੇਂ ਇਲਾਕੇ ਦੇ ਵਿੱਚ ਹੁੰਦੀਆਂ, ਜਿਵੇਂ ਉੱਥੇ ਦੀਆਂ ਸੰਗਤਾਂ ਬੀਬੀਆਂ ਭੈਣਾਂ ਇਸ ਮੋਦੀ ਦੇ ਚੰਗੇ ਸੁਭਾਅ ਦੀ ਚਰਚਾ ਕਰਦੀਆਂ, ਉਸ ਵੇਲੇ ਦੀਆਂ ਸਤਰਾਂ ਨੂੰ ਤੁਹਾਡੀ ਜਿੱਤਾਂ ਇਉਂ ਕਹਿੰਦੀ।

0: ਹੱਟੀ ਤੇ ਇਕੱਠ ਆਉਣ ਟੋਲੀਆਂ
1: ਤੋਰੀ ਜਾਵੇ ਭਰ ਭਰ ਝੋਲੀਆਂ।

ਪਿਆਰਿਓ, ਇਹ ਦੁਆਬੇ ਦੀ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਹੈ, ਜ਼ਿਲ੍ਹਾ ਕਪੂਰਥਲਾ ਪੈਂਦਾ ਹੈ। ਮੇਰਾ ਆਪਣਾ ਨਗਰ ਉੱਥੇ ਲਾਗੇ ਹੋਣ ਦਾ ਕਰਕੇ ਬਹੁਤ ਸਾਰੀਆਂ ਘਟਨਾਵਾਂ ਦਾ ਮੈਨੂੰ ਜਿਹੜੀਆਂ ਕਿਤਾਬਾਂ ਦੇ ਵਿੱਚ ਵੀ ਨਹੀਂ ਉਹਨਾਂ ਦਾ ਵੀ ਕੁਛ ਗਿਆਨ ਹੈ, ਕਿਉਂਕਿ ਸਾਡਾ ਏਰੀਆ ਹੋਣ ਦਾ ਕਰਕੇ ਬਹੁਤ ਜਿਹੜੀਆਂ ਇਤਿਹਾਸ ਦੇ ਵਿੱਚ ਕਿਤਾਬਾਂ ਵਿੱਚ ਵੀ ਨਾ ਗੱਲਾਂ ਲਿਖੀਆਂ ਹੁੰਦੀਆਂ, ਉਹ ਵੀ ਕਈ ਵਾਰ ਸਾਨੂੰ ਸੁਣਨ ਦੇ ਵਿੱਚ ਜਾਂ ਉੱਥੇ ਜਦੋਂ ਜਾਂਦੇ ਹਾਂ ਇੱਕ ਗੁਰੂ ਘਰ ਤੋਂ ਦੂਸਰੇ ਗੁਰੂ ਘਰ, ਅਤੇ ਬਹੁਤ ਸਾਰੀਆਂ ਘਟਨਾਵਾਂ ਦਾ ਜਿਹੜਾ ਉਹ ਸਾਨੂੰ ਪਤਾ ਲੱਗ ਜਾਂਦਾ। ਜੇ ਤੁਹਾਡੇ ਵਿੱਚੋਂ ਵੀ ਕੋਈ ਉਸ ਏਰੀਏ ਦਾ ਹੋਵੇ ਤਾਂ ਮੁਬਾਰਕ, ਤੁਸੀਂ ਵੀ ਜਾਣਦੇ ਹੋਵੋਗੇ ਸਤਿਗੁਰ ਭਲਾਕਾ ਜੀ। ਸੁਲਤਾਨਪੁਰ ਦੇ ਅੰਦਰ ਦੌਲਤ ਖਾਂ ਲੋਧੀ ਨਵਾਬ ਦੇ ਕੋਲ ਗੁਰੂ ਬਾਬੇ ਨਾਨਕ ਦੀ ਨੌਕਰੀ ਪੱਕੀ ਹੋ ਗਈ ਹੈ, ਅਤੇ ਨਾਲ ਦੌਲਤ ਖਾਂ ਲੋਧੀ ਨੇ ਆਖ ਵੀ ਦਿੱਤਾ ਸੀ, ਜੈਰਾਮ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਘਪਲੇ ਹੋ ਜਾਂਦੇ ਆ, ਅਤੇ ਤੁਸੀਂ ਸਾਰੇ ਭਾਰਤ 'ਚੋਂ ਆਏ ਹੋ, ਉੱਥੇ ਤਾਂ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਹੀ ਘਪਲੇ ਹੁੰਦੇ ਆ, ਘਪਲਾ ਕਿੱਥੇ ਨਹੀਂ ਹੁੰਦਾ। ਇਹ ਤਾਂ ਮੁਬਾਰਕ, ਇੱਥੇ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਇਮਾਨਦਾਰ ਗੋਰਿਆਂ ਦੇ ਕੋਲ ਆਏ ਹਾਂ, ਅਤੇ ਵਾਹਿਗੁਰੂ ਭਲਾ ਕਰੇ ਤੁਸੀਂ ਬੇਈਮਾਨੀਆਂ ਤੋਂ ਬਚੇ ਹੋਵੋਗੇ ਥੋੜ੍ਹਾ ਬਹੁਤਾ। ਜਿੱਥੇ ਕਿਸੇ ਦਾ ਦਾ ਲੱਗਦਾ, ਵੈਸੇ ਲਾਈ ਜਾਂਦਾ, ਅਸੀਂ ਤਾਂ ਖਬਰਾਂ ਸੁਣਦੇ ਹੀ ਰਹਿੰਦੇ ਹਾਂ ਵੀ ਫਲਾਨੇ ਤਾਂ ਡਰਾਈਵਰ ਦੀ ਤਨਖਾਹ ਮਾਰ ਲਈ ਹੈ, ਫਲਾਨੇ ਤਾਂ ਦਿਹਾੜੀਆਂ ਲਵਾ ਕੇ ਬੰਦੇ ਨੂੰ ਉੱਦਾਂ ਹੀ ਘੱਲ ਦਿੱਤਾ। ਜਿੱਥੋਂ ਕਿਤੇ ਦਾ ਲੱਗਦਾ ਬੰਦਾ ਲਾਈ ਜਾਂਦਾ। ਪਿਆਰਿਓ, ਗੁਰੂ ਘਰ ਦੇ ਵਿੱਚ ਆਉਣ ਵਾਲੇ ਆਪਾਂ ਗੁਰੂ ਦੇ ਸਿੱਖ ਹਾਂ। ਜਦੋਂ ਕੋਈ ਕਹਿੰਦਾ ਨਾ ਫਲਾਨੇ ਫਲਾਨੇ ਸਿੰਘ ਨਾ ਲੱਗਦਾ, ਫਲਾਨੇ ਸਿੰਘ ਨੇ ਉਹਦੀ ਬੜੀ ਵੱਡੀ ਟਰਾਂਸਪੋਰਟ ਆ, ਪਰ ਉਹਨੇ ਆਪਣੇ ਡਰਾਈਵਰ ਦੇ ਪੈਸੇ ਮਾਰ ਲਏ, ਤਾਂ ਉਹ ਲੱਜ ਤੁਹਾਨੂੰ ਨਹੀਂ ਹੈ, ਉਹ ਕਲਗੀਆਂ ਵਾਲੇ ਪਾਤਸ਼ਾਹ ਨੂੰ ਲੱਜ ਆਉਂਦੀ ਆ। ਉਦੋਂ ਉਹਨੇ ਸਾਨੂੰ ਇਹ ਸ਼ਬਦ ਬਖਸ਼ਿਆ ਸੀ ਸਿੰਘ, ਅਤੇ ਸਿੰਘ ਬੜਾ ਇੱਜ਼ਤਦਾਰ ਸ਼ਬਦ ਹੈ ਦੁਨੀਆਂ ਦੇ ਉੱਤੇ। ਸਿੰਘ ਜਿਹਦੇ ਨਾਂ ਦੇ ਮਗਰ ਲੱਗਾ ਹੋਵੇ ਨਾ, ਤਾਂ ਦੁਨੀਆਂ ਬੜਾ ਰਿਸਪੈਕਟ ਕਰਦੀ ਹੁੰਦੀ ਸੀ ਉਸ ਨਾਂ ਦੀ। ਔਰ ਸੁਣਦੇ ਆਏ ਬਜ਼ੁਰਗਾਂ ਦੇ ਪਾਸੋਂ ਕਿ ਜਦੋਂ ਕੋਈ ਪੁਲਿਸ ਦਾ ਬੰਦਾ ਪਿੰਡਾਂ ਦੇ ਵਿੱਚ ਆ ਜਾਂਦਾ ਹੁੰਦਾ ਸੀ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚ, ਪੁਰਾਣਿਆਂ ਦੇ ਵਿੱਚ, ਅਤੇ ਉਹ ਆ ਕੇ ਪੁੱਛਦੇ ਹੁੰਦੇ ਸੀ ਇਸ ਪਿੰਡ ਵਿੱਚ ਕੋਈ ਸਿੱਖ ਵੱਸਦਾ, ਵੀ ਉਹਦੇ ਕੋਲੋਂ ਅਸੀਂ ਪੁੱਛ ਲੈਂਦੇ ਹਾਂ ਵੀ ਜਿਹੜੀ ਕੋਈ ਲੜਾਈ ਝਗੜਾ ਹੋਇਆ ਜਾਂ ਕੋਈ ਗੱਲਬਾਤ ਹੋਈ ਉਸ ਸਿੱਖ ਨੇ, ਗੁਰੂ ਕੇ ਸਿੱਖ ਨੇ ਸੱਚੋ ਸੱਚ ਦੱਸ ਦੇਣਾ, ਉਹਨੇ ਕੋਈ ਝੂਠ ਨਹੀਂ ਬੋਲਣਾ। ਗੁਰੂ ਪਿਆਰੇ, ਇੰਨਾ ਮਾਣ ਹੁੰਦਾ ਸੀ ਸਾਡਾ। ਅੱਜ ਹਰੇਕ ਗੱਲ 'ਤੇ ਸਾਡੀ ਸਿੱਖ ਦੇ ਉੱਤੇ ਸ਼ੱਕ ਕੀਤੀ ਜਾਂਦੀ ਹੈ, ਕਿਉਂਕਿ ਬਦਨਾਮ ਅਸੀਂ ਇੰਨਾ ਕੁ ਕਰ ਦਿੱਤਾ ਆਪਣੇ ਨਾਮ ਨੂੰ। ਵਾਹਿਗੁਰੂ ਭਲਾ ਕਰੇ ਇਸ ਨਾਂ ਦੀ ਆਪਾਂ ਲਾਜ ਪਗਾਈਏ ਸਾਰੇ, ਮੈਂ ਵੀ ਪਗਾਵਾਂ, ਤੁਸੀਂ ਵੀ ਪਗਾਓ। ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਇਹ ਸਾਨੂੰ ਨਾਮ ਬਖਸ਼ਿਆ ਸੀ। ਖੈਰ, ਮੈਂ ਗੱਲ ਕਰ ਰਿਹਾ ਸੀ ਘਪਲੇ ਹੋ ਜਾਂਦੇ ਆ, ਔਰ ਜਿਹੜਾ ਕੰਮ ਮੋਦੀ ਖਾਨੇ ਦੇ ਵਿੱਚ ਮੋਦੀ ਬਣ ਕੇ ਗੁਰੂ ਬਾਬੇ ਨਾਨਕ ਨੂੰ ਮਿਲਿਆ ਸੀ ਇਹਦੇ ਵਿੱਚ ਤਾਂ ਬਿਲਕੁਲ ਹੀ। ਹੁਣ ਤੱਕੜੀ ਤੋਲਣ ਦੇ ਵਿੱਚ ਇਹ ਤੋਲ ਕੇ ਲੈਣਾ, ਹੁਣ ਕੀ ਕਰਿਆ ਕਰਦੇ ਸੀ ਤੋਲੇ? ਸਰਕਾਰੀ ਕੰਮ ਦੇ ਵਿੱਚ ਜਦੋਂ ਜਿਣਸ ਲੈਣੀ, ਹੁਣ ਉਦੋਂ ਤਨਖਾਹਾਂ ਪੈਸਿਆਂ 'ਚ ਨਹੀਂ ਸੀ ਦਿੱਤੀਆਂ ਜਾਂਦੀਆਂ। ਨੌਕਰੀ ਕਰਨ ਵਾਲੇ ਬੰਦੇ ਨੂੰ ਤਨਖਾਹ ਵੀ ਦੇਣੀ ਹੈ ਨਾ, ਉਹਨੂੰ ਵੀ ਜਿਣਸ ਹੀ ਦਿੱਤੀ ਜਾਂਦੀ ਸੀ, ਕਿਉਂਕਿ ਉਦੋਂ ਇੰਨੀ ਕਰੰਸੀ, ਇੰਨੇ ਰੁਪਈਆ ਨਹੀਂ ਸੀ ਹੁੰਦਾ। ਹੁਣ ਜਦੋਂ ਕੋਈ ਇਹਨਾਂ ਨੇ ਜਿਣਸ ਲੈਣੀ ਆ ਕਿਸੇ ਜ਼ਿਮੀਂਦਾਰ ਕੋਲੋਂ ਜੋਖ ਕੇ ਲੈਣੀ ਆ, ਉਦੋਂ ਵੱਧ ਜੋਖਣੀ ਹੈ, ਅਤੇ ਜਦੋਂ ਕਿਸੇ ਗਾਹਕ ਨੂੰ ਦੇਣੀ ਉਦੋਂ ਘੱਟ ਜੋਖਣੀ ਹੈ। ਇਹ ਘਪਲਾ ਹੀ ਹੈ, ਇਹ ਕੀ ਹੋਰ? ਇੱਦਾਂ ਘਪਲੇ ਕਰ ਕਰਕੇ ਗੁਰੂ ਪਿਆਰਿਓ ਇਹ ਲੋਕ ਵੱਡੇ ਅਮੀਰ ਬਣ ਚੁੱਕੇ ਸਨ। ਔਰ ਇਸ ਤੋਂ ਪਹਿਲਾਂ ਵੀ ਗੁਰੂ ਬਾਬੇ ਨਾਨਕ ਤੋਂ ਜਦੋਂ ਇਹ ਨੌਕਰੀ ਦੇ ਉੱਤੇ ਲੱਗਦੇ ਨੇ ਨਾ, ਤਾਂ ਇੱਥੇ ਜਿਹੜਾ ਕੋਈ ਵੱਡਾ ਸਟੋਰ ਕੀਪਰ ਸੀ, ਸਰਕਾਰੀ ਕੰਮ ਦੇ ਉੱਤੇ ਵੱਡਾ ਅਹੁਦੇਦਾਰ ਸੀ, ਔਰ ਉਹ ਵੀ ਗ੍ਰਿਫਤਾਰ ਕੀਤਾ ਹੋਇਆ ਸੀ ਕਿਉਂਕਿ ਉਹਨੇ ਘਪਲੇ ਕੀਤੇ ਹੋਏ ਸਨ। ਇਸੇ ਹੀ ਕਰਕੇ ਦੌਲਤ ਖਾਂ ਲੋਧੀ ਜੀ ਨੇ ਜੈਰਾਮ ਜੀ ਨੂੰ ਆਖ ਦਿੱਤਾ ਸੀ, ਕਹਿੰਦੇ ਜੈਰਾਮ ਤੂੰ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਲਾ, ਆਪਣੀ ਬਣੀ ਬੜੀ ਚਿਰਾਂ ਤੋਂ ਆ, ਤੂੰ ਬੜਾ ਇਮਾਨਦਾਰ ਹੈ, ਕਿਤੇ ਆਪਣੇ ਵਿੱਚ ਫਿੱਕ ਨਾ ਪੈ ਜਾਵੇ, ਉਹਦਾ ਕਰਕੇ ਆਪਣੀ ਆਪਸ ਵਿੱਚ ਅਣਬਣ ਨਾ ਹੋ ਜਾਵੇ। ਔਰ ਗੱਲਬਾਤ ਕੀਤੀ ਜਾਂਦੀ ਆ ਘਰੇ ਜਾ ਕੇ, ਨਾਨਕ ਜੀ ਇੱਕ ਨੌਕਰੀ ਤਾਂ ਮਿਲਦੀ ਹੈ ਪਰ ਵੀਰੇ ਹੈ ਬੜਾ ਔਖਾ ਕੰਮ। ਕਹਿੰਦੇ ਕੀ ਹੈ? ਕਹਿੰਦੇ ਮੋਦੀ ਖਾਨੇ ਦੇ ਵਿੱਚ ਮੋਦੀ ਲੱਗਣਾ ਹੈ ਔਰ ਉਹਨਾਂ ਦੇ ਪਾਸ ਇੱਕ ਵੈਕੈਂਸੀ ਖਾਲੀ ਹੈ, ਪਰ ਉਹ ਕੰਮ ਬੜਾ ਔਖਾ, ਤੇਰੇ ਕੋਲ ਹੋਣਾ ਨਹੀਂ, ਅਟਕ ਜਾਂਦੇ ਆਪਾਂ ਥੋੜ੍ਹਾ ਜਿਹਾ ਚਿਰ, ਹੋਰ ਕੋਈ ਲੱਭ ਲੈਂਦੇ ਸੌਖਾ ਕੰਮ, ਉਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ। ਅਤੇ ਸਤਿਗੁਰ ਆਖਣ ਲੱਗੇ ਭਾਈ ਆ ਜੀ ਤੁਸੀਂ ਕਿਹੜੀ ਗੱਲ ਤੋਂ ਡਰਦੇ ਹੋ? ਤੁਹਾਨੂੰ ਡਰ ਹੈ ਅਲਾਮਾ ਨਾ ਆਜਵੇ? ਨਹੀਂ, ਮੈਂ ਇੱਕ ਵੀ ਪੈਸੇ ਦਾ ਦੇਣਦਾਰ ਨਹੀਂ ਹੋਵਾਂਗਾ, ਤੁਹਾਡੇ ਨਾਮ ਨੂੰ ਲੱਜ ਨਹੀਂ ਲੱਗਣ ਦੇਵਾਂਗਾ, ਮੈਂ ਤੁਹਾਡਾ ਨਾਮ ਬਦਨਾਮ ਨਹੀਂ ਕਰਾਂਗਾ, ਮੈਂ ਇਮਾਨਦਾਰੀ ਦੇ ਨਾਲ ਇਹ ਆਪਣਾ ਸਾਰਾ ਕਾਰਜ ਕਰਾਂਗਾ। ਦਰਅਸਲ ਪੌਣੇ ਕੁ 15 ਸਾਲ ਗੁਰੂ ਬਾਬਾ ਨਾਨਕ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹੇ। ਪੌਣੇ 15 ਸਾਲ ਦਾ ਕੋਈ ਅਰਸਾ ਛੋਟਾ ਨਹੀਂ ਹੁੰਦਾ।
ਜ਼ਿਆਦੇ ਗੁਰਦੁਆਰਾ ਸਾਹਿਬ ਜਿਹੜੇ ਆ ਨਾ ਪਾਕਿਸਤਾਨ ਦੇ ਵਿੱਚ ਰਹਿ ਗਏ, ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਅੰਤਮ ਸਮਾਂ ਹੁੰਦਾ, ਜਾਂ ਹੋਰ ਗੁਰਦੁਆਰੇ ਪੰਜਾ ਸਾਹਿਬ ਹੈ, ਉਹ ਜਿਹੜੇ ਸਾਰੇ ਪਾਕਿਸਤਾਨ ਦੇ ਵਿੱਚ ਰਹਿ ਗਏ। ਇਸ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਇੱਕੋ ਹੀ ਇੱਕ ਗੁਰਧਾਮ ਹੈ ਗੁਰੂ ਬਾਬੇ ਨਾਨਕ ਦਾ, ਉਹ ਹੈ ਸੁਲਤਾਨਪੁਰ ਲੋਧੀ, ਅਤੇ ਗੁਰਦੁਆਰਾ ਹੈ ਬੇਰ ਸਾਹਿਬ। ਔਰ ਸਤਿਗੁਰੂ ਇਸ ਨਦੀ ਦੇ ਵਿੱਚ, ਇਹ ਵੇਈ ਨਦੀ ਵਗਦੀ ਸੀ ਉੱਥੋਂ ਦੀ, ਵਗਦੀ ਅੱਜ ਵੀ ਆਉਂਦੀ ਹੈ। ਅਸੀਂ ਪ੍ਰਦੂਸ਼ਣ ਫੈਲਾਇਆ ਉੱਥੇ, ਸਭ ਕੁਛ ਗੁਰੂ ਪਿਆਰੇ ਉਹ ਖਰਾਬ ਕਰਕੇ ਰੱਖਤਾ ਸੀ ਪੰਜਾਬੀਆਂ ਨੇ। ਇਹਨੂੰ ਗੁਰੂਆਂ ਦੀ ਧਰਤੀ, ਔਰ ਉੱਥੇ ਦੇ ਪਾਣੀ ਨੂੰ ਅੰਮ੍ਰਿਤ ਆਖਿਆ ਜਾਂਦਾ ਸੀ, ਪੰਜਾਬ ਦੇ ਪਾਣੀ ਨੂੰ ਅੰਮ੍ਰਿਤ ਆਖਿਆ ਜਾਂਦਾ ਸੀ, ਸੀ ਵੀ ਅੰਮ੍ਰਿਤ ਵਰਗਾ ਹੀ। ਔਰ ਅਸੀਂ ਉਹਦੇ ਪਾਣੀ ਨੂੰ ਦੂਸ਼ਣ ਕਰਤਾ, ਸਰਕਾਰਾਂ ਨੇ ਬਹੁਤ ਵੱਡਾ ਉਹਨਾਂ ਪਾਣੀਆਂ ਨੂੰ ਦੂਸ਼ਿਤ ਕਰਨ ਦਾ ਬਹੁਤ ਵੱਡਾ ਯੋਗਦਾਨ, ਸਰਕਾਰਾਂ ਦਾ, ਫੈਕਟਰੀਆਂ ਜਿੰਨੀਆਂ ਲੱਗਦੀਆਂ, ਉਹ ਗੰਦਾ ਮੰਦਾ ਪਾਣੀ ਇਹਨਾਂ ਵੇਈਆਂ ਵਿੱਚ, ਟੋਬਿਆਂ ਵਿੱਚ ਪਾ ਪਾ ਕੇ, ਅਤੇ ਦਰ ਅਸਲ ਸਾਧ ਜੀ ਜਦੋਂ ਬਜ਼ੁਰਗਾਂ ਨੂੰ ਪੁੱਛਦੇ ਹਨ ਕਿ ਇਹਨਾਂ ਨਦੀਆਂ ਵੇਈਆਂ ਦੇ ਵਿੱਚ ਦੀ ਜਦੋਂ ਸਾਫ਼ ਸੁਥਰਾ ਪਾਣੀ ਵਗਦਾ ਸੀ, ਥੱਲੇ ਚਿੱਟੇ ਰੰਗ ਦੀ ਰੇਤਾ ਦਿਸਦੀ ਹੁੰਦੀ ਸੀ, ਭਾਈ ਕੋਈ ਰੁਪਈਆ ਢੇਲੀ ਉੱਤੋਂ ਪੈਸਾ ਸੁੱਟ ਦੇਣਾ ਅਤੇ ਉਹ ਥੱਲੇ ਪਾਣੀ ਦੇ ਵਿੱਚ ਦਿਸਦਾ ਹੁੰਦਾ ਸੀ। ਹੁਣ ਗੁਰੂ ਪਿਆਰੇ ਉਹ ਲਾਸ਼ਾਂ ਉੱਥੇ ਤਰ ਰਹੀਆਂ ਉਹ ਨਹੀਂ ਦਿਸਦੀਆਂ, ਗੱਡੀਆਂ ਡੁੱਬ ਜਾਂਦੀਆਂ ਪਾਣੀਆਂ ਦੇ ਵਿੱਚ, ਕੁਛ ਨਹੀਂ ਦਿਸਦਾ। ਸੋ ਸਤਿਗੁਰੂ ਭਲਾ ਕਰੇ, ਗੁਰੂ ਮਹਾਰਾਜ ਕੁਦਰਤ ਨੂੰ ਸਾਂਭਣ ਦਾ ਸਾਨੂੰ ਸੰਦੇਸ਼ ਦੇ ਕੇ ਗਏ ਸੀ ਵੀ ਇਹ ਕੁਦਰਤ ਦੇ ਵਿੱਚ ਰੱਬ ਵੱਸਦਾ, ਅਸੀਂ ਕੁਦਰਤ ਵਿਗਾੜ ਦਿੱਤੀ, ਉੱਥੇ ਦਰਖਤ ਕੱਟ ਦਿੱਤੇ, ਬੜਾ ਨੁਕਸਾਨ ਹੋਇਆ, ਪ੍ਰਦੂਸ਼ਣ ਜਿਹੜਾ ਉਹ ਜਿੰਨਾ ਕੁ ਸਾਡੇ ਦੇਸ਼ ਦੇ ਵਿੱਚ ਹੈ ਉਹਨਾਂ ਹੋਰ ਕਿਤੇ ਨਹੀਂ। ਖੈਰ, ਗੁਰੂ ਬਾਬਾ ਨਾਨਕ ਇੱਥੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਨੇ, ਤੈਅ ਕੀਤਾ ਗਿਆ ਇੰਨੀ ਤੁਹਾਡੀ ਨੌਕਰੀ ਹੋਊਗੀ। ਸੋ ਸਰ ਪਿਆਰਿਓ, ਉੱਥੇ ਫਿਰ ਜਿਹੜਾ ਕੋਈ ਆਉਂਦਾ ਨਾ ਗੁਰੂ ਬਾਬੇ ਨਾਨਕ ਦੇ ਕੋਲ, ਨਾਨਕ ਸੱਜਣਾ ਦੋ ਦਿਨ ਹੋ ਗਏ ਮੇਰੇ ਬੱਚੇ ਭੁੱਖੇ ਬੈਠੇ ਆ, ਮੈਨੂੰ ਹਲੇ ਕਿਤੇ ਉਹ ਕੋਈ ਪੈਸਾ ਧੇਲਾ ਨਹੀਂ ਮਿਲਿਆ, ਅਤੇ ਨਾਨਕ ਜੀ ਤਰਸ ਕਰਕੇ ਮੇਰੇ ਬੱਚਿਆਂ 'ਤੇ ਤਰਸ ਕਰਕੇ ਦੋ ਸਿਰ ਆਟਾ ਦੇ ਦਿਉ, ਦੋ ਸਿਰ ਦਾਣਾ ਦੇ ਦਿਉ, ਜਦੋਂ ਮੇਰੇ ਕੋਲ ਪੈਸੇ ਹੋਏ ਮੈਂ ਤੁਹਾਨੂੰ ਵਾਪਸ ਕਰ ਜਾਵਾਂਗਾ। ਅਤੇ ਗੁਰੂ ਬਾਬੇ ਨੇ ਵੀ ਅੱਗਿਓਂ ਕਹਿ ਦੇਣਾ, ਕਹਿਣਾ ਸੱਜਣਾ ਜਿੱਦਾਂ ਇਮਾਨਦਾਰੀ ਨਾਲ ਲੈ ਕੇ ਚੱਲਿਆ, ਇੱਦਾਂ ਇਮਾਨਦਾਰੀ ਨਾਲ ਵਾਪਸ ਕਰ ਜੀ, ਤੇਰੇ ਅਤੇ ਮੇਰੇ ਵਿੱਚ ਰੱਬ ਗਵਾਹ ਹੋਵੇਗਾ, ਖੁਦਾ ਗਵਾਹ ਹੋਵੇਗਾ, ਮੈਂ ਕਿਸੇ ਡੈਰੀ ਦੇ ਉੱਤੇ ਤੇਰਾ ਵੱਖਰਾ ਨਹੀਂ ਲਿਖਾਂਗਾ। ਗੁਰੂ ਪਿਆਰਿਓ, ਹਰ ਲੋੜਵੰਦ ਆਉਂਦਾ ਹੈ ਅਤੇ ਗੁਰੂ ਬਾਬੇ ਦੇ ਕੋਲੋਂ ਝੋਲੀਆਂ ਭਰ ਕੇ ਲੈ ਜਾਂਦਾ। ਅਤੇ ਸਤਸੰਗ ਜੀ, ਫਿਰ ਇਸ ਮੋਦੀ ਖਾਨੇ ਦੇ ਵਿੱਚ ਜਿੱਦਾਂ ਤੇਰਾ ਤੇਰਾ ਕਹਿ ਕੇ, ਹੁਣ ਇੱਕ ਵਾਰ ਕੋਈ ਸੌਦਾ ਲੈਣ ਆ ਗਿਆ, ਕੋਈ ਗੁਰਮੁਖ ਪਿਆਰਾ ਸੌਦਾ ਲੈਣ ਵਾਸਤੇ ਆ ਗਿਆ, ਅਤੇ ਇੱਥੇ ਗੁਰੂ ਬਾਬਾ ਨਾਨਕ ਜੀ ਸੌਦਾ ਤੋਲਣ ਲੱਗ ਪਏ, ਧਾਰਨਾ ਤੋਲਣ ਲੱਗ ਪਏ, ਬਰਕਤਾਂ ਦੋ ਆ, ਤਿੰਨ ਆ, ਚਾਰ ਆ, ਪੰਜਾਂ ਸੱਤਾਂ, ਅਤੇ ਹੁਣ ਸੱਤ 'ਤੇ ਜਾ ਕੇ ਰੁਕ ਜਾਂਦੇ ਨੇ। ਸੱਤ 'ਤੇ ਕਿੰਨੀਆਂ ਧਾਰਨਾ ਪਾਤੀਆਂ? ਤੂੰ ਕਹਿੰਦਾ ਭਲਿਆ ਪੁਰਸ਼ਾ, ਸੱਤ ਤੋਂ ਅੱਗੇ ਵੱਧ, ਸੱਤ ਤੋਂ ਅੱਗੇ ਵੀ ਹੁੰਦਾ? ਕਹਿੰਦਾ ਸੱਤ ਤੋਂ ਅੱਗੇ ਕੀ ਹੁੰਦਾ? ਸੱਤ ਕੀ ਹੈ? ਨਿਰੰਕਾਰ, ਉਹ ਸੱਚ, ਉਹ ਪਰਮਾਤਮਾ। ਕਹਿੰਦੇ ਸੱਤ ਤੋਂ ਅੱਗੇ ਕੀ ਹੁੰਦਾ? ਸੱਤ ਤੋਂ ਅੱਗੇ ਕੁਝ ਨਹੀਂ ਹੁੰਦਾ। ਤਾਂ ਫਿਰ ਗਿਣਤੀ ਗਿਣਤੀ ਕਰਦਿਆਂ ਕਰਦਿਆਂ ਜਦੋਂ 13 'ਤੇ ਚਲੇ ਜਾਂਦੀਆਂ ਨਾ, ਅਤੇ ਗੁਰੂ ਬਾਬਾ ਨਾਨਕ ਜੀ ਉੱਥੇ ਫਿਰ ਰੁਕ ਜਾਂਦੇ ਨੇ। 13 13 13, ਹੁਣ ਸ਼ਬਦ ਸੀ 13, ਅਤੇ ਗੁਰੂ ਬਾਬਾ ਨਾਨਕ 13 ਕਹਿੰਦੇ, 13 ਨਹੀਂ ਕਹਿੰਦੇ, 13 13 13 13 ਕਹਿ ਕੇ ਜਿਵੇਂ ਗਰੀਬਾਂ ਦੀਆਂ ਝੋਲੀਆਂ ਭਰੀਆਂ ਜਾਂਦੇ ਨੇ। ਸੋ ਉਸ ਵੇਲੇ ਦਾ ਵਿਖਿਆਨ ਢਾਡੀ ਜੱਦਾ ਤੁਹਾਡੇ ਨਾਲ ਕਿਉਂ ਕਰਦਾ।

ਹੱਟ ਖੋਲਿਆ ਸੌਦਾ ਰਹਿਣਗੇ ਨਸੀਬਾਂ ਵਾਲੇ ਗੁਰੂ ਪਿਆਰਿਓ। ਗੁਰੂ ਬਾਬੇ ਨਾਨਕ ਦਾ ਹੱਟ ਜਿਹੜਾ ਉਦੋਂ ਖੋਲਿਆ ਹੋਇਆ ਸੀ ਨਾ 550 ਸਾਲ ਪਹਿਲਾਂ, ਉਹ ਅੱਜ ਵੀ ਹੱਟ ਖੁੱਲਾ ਹੋਇਆ, ਪਰ ਸਾਡੀਆਂ ਨਜ਼ਰਾਂ ਦੇ ਕੋਲੋਂ ਪਹਿਚਾਣ ਨਾ ਹੋਇਆ। ਜਿਹੜੇ ਇਸ ਗੁਰੂ ਨਾਨਕ ਦੀ ਹੱਟੀ ਤੋਂ ਸੌਦਾ ਲੈ ਗਏ, ਉਹ ਫਿਰ ਗੁਰੂ ਵਰਗੇ ਬਣ ਗਏ। ਬਾਬਾ ਲਹਿਣਾ ਜੀ ਸੌਦਾ ਲੈਣ ਆਏ ਸੀ ਗੁਰੂ ਬਾਬੇ ਨਾਨਕ ਦੀ ਹੱਟੀ ਤੋਂ, ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹ ਗੁਰੂ ਬਾਬੇ ਦਾ ਰੂਪ ਬਣ ਜਾਂਦਾ, ਲਹਿਣੇ ਤੋਂ ਅੰਗਦ ਬਣ ਜਾਂਦਾ। ਜਿਹਨਾਂ ਨੇ ਸੌਦਾ ਲਿਆ ਉਹਨਾਂ ਨੇ ਆਪਣੇ ਸਿਰ ਜਾ ਕੇ ਆਰਿਆਂ ਦੇ ਡਾੜਾ ਤੇ ਉਹਨਾਂ ਨੇ ਦੱਸ ਦੱਸ ਕੇ ਬੰਦ ਕਟਵਾ ਲੈ, ਉਹਨਾਂ ਨੇ ਸਣੇ ਕੇਸਾਂ ਦੇ ਖੋਪਰੀਆਂ ਉਤਾਰ ਲਈਆਂ ਜਿਹਨਾਂ ਨੇ ਗੁਰੂ ਬਾਬੇ ਨਾਨਕ ਦੀ ਸੌਦੇ ਹੱਟੀ ਤੋਂ।

0: ਨਾਨਕ ਨੇ ਹੱਟ ਖੋਲਿਆ ਸੌਦਾ ਲੈਣਗੇ ਨਸੀਬਾਂ ਵਾਲੇ। ਗੁਰੂ ਪਿਆਰਿਓ ਆ ਦੇਖੋ ਨਸੀਬਾਂ ਵਾਲੇ ਸੌਦਾ ਲੈ ਰਹੇ ਆ। ਗੁਰਬਾਣੀ ਪਾਠ ਬੋਧ ਇਹ ਸੰਤ ਆ ਬੜੇ ਪਿਆਰ ਦੇ ਨਾਲ ਗੁਰੂ ਪਿਆਰਿਓ ਸਤਿਗੁਰੂ ਕਿਰਪਾ ਕਰਨ, ਇਹੀ ਸੱਚਾ ਸੌਦਾ ਹੈ। ਗੁਰੂ ਨਾਨਕ ਦੀ ਹੱਟੀ ਤੋਂ ਆਹ ਕੁਝ ਮਿਲਦਾ ਹੀ। ਮੈਂ ਦਾਤ ਦਿੰਦਾ ਇੱਥੇ ਦੇ ਪ੍ਰਬੰਧਕ ਵੀਰਾਂ ਦੀ ਜਿਹੜੇ ਏਡਾ ਵੱਡਾ ਉਪਰਾਲਾ ਕਰਦੇ, ਸੱਚੀ ਇਮਾਨਦਾਰੀ ਦੇ ਨਾਲ ਏਡਾ ਵੱਡਾ ਉਪਰਾਲਾ ਕਰਦੇ ਨੇ ਕਿ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਪਾਠ ਦੇ ਨਾਲ, ਕੀਰਤਨ ਦੇ ਨਾਲ ਜੋੜਨ ਲਈ ਬਹੁਤ ਵੱਡਾ ਉਹਨਾਂ ਦਾ ਉਪਰਾਲਾ। ਸਤਿਗੁਰੂ ਕਿਰਪਾ ਕਰਨ ਉਹ ਇੱਦਾਂ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ, ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਦਾਸ ਦਾ ਢਾਡੀ ਜਥਾ ਇੱਥੇ ਉਹ ਸੇਵਾ ਜਿੰਨੀ ਸੀ ਉਹ ਸਮਾਪਤ ਹੈ। ਇਹ ਸਾਡਾ ਛੋਟਾ ਵੀਰ ਹੈ ਸਰੰਗੀ ਅਤੇ ਅੱਜ ਸਾਡਾ ਸਾਥ ਦੇ ਰਿਹਾ ਸੀ ਗੁਰਪ੍ਰੀਤ ਸਿੰਘ ਜੀ ਪਮਾਲ। ਦਰਅਸਲ ਆਪਣੇ ਨਾਲ ਦਾ ਸਿੰਘ ਸਰੰਗੀ ਮਾਸਟਰ ਭਾਈ ਰਣਜੀਤ ਸਿੰਘ ਇੱਕ ਦਿਨ ਵਾਸਤੇ ਕਿਤੇ ਗਏ ਸੀ, ਉਹਨਾਂ ਨੇ ਅੱਜ ਸ਼ਾਮ ਨੂੰ ਆ ਜਾਣਾ, ਤੋ ਵੀਰ ਨੂੰ ਬੇਨਤੀ ਕੀਤੀ ਸੀ ਇਹਦਾ ਵੀਰ ਦਾ ਬਹੁਤ ਬਹੁਤ ਧੰਨਵਾਦ। ਸੋ ਦਾਸ ਦੇ ਢਾਡੀ ਜਿੱਥੇ ਨੂੰ ਬੁਲਾਓ ਫਤਿਹ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੁਣੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀ ਪੌਰ, ਉਹਨਾਂ ਦਾ ਢਾਡੀ ਜਥਾ ਜੋ ਢਾਡੀ ਵਾਰਾਂ ਦੇ ਰਾਹੀਂ ਗੁਰੂ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਸਨ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀ ਹਾਜ਼ਰੀ ਆਪਣੇ ਗੁਰਦੁਆਰਾ ਸਾਹਿਬ ਭਰਨਗੇ। ਹੁਣ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜਦੇ ਹਾਂ। ਸਭ ਤਿਆਰੇ ਹੋ ਚੁੱਕੇ ਨੇ, ਬਸ ਗਿਆਨੀ ਸਿੰਘ ਸਟੇਜ 'ਤੇ ਸੱਜਣ ਦੀ ਦੇਰੀ ਹੈ। ਸੰਗਤਾਂ ਸੱਜ ਗਈਆਂ ਨੇ, ਜਿਵੇਂ ਹੀ ਗਿਆਨੀ ਸਿੰਘ ਸਟੇਜ ਦੇ ਉੱਪਰ ਸੱਜ ਜਾਣਗੇ, ਮੂਲ ਮੰਤਰ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ ਨਾਲ ਜ਼ਰੂਰ ਕਰਿਆ ਕਰੋ ਜੀ, ਮੂਲ ਮੰਤਰ ਸਾਹਿਬ ਦਾ ਪਾਠ। ਹੁਣ ਗੁਰਬਾਣੀ ਪਾਠ ਬੋਧ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਸਤਨਾਮ
3: ਕਰਤਾ ਪੁਰਖ
2: ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ
3: ਜਪ
2: ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆ ਦੇ ਰਹਿਬਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਹਿਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਰੱਬੀ ਬਾਣੀ ਦੀ ਪਾਠ ਬੋਧ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਹੁਣ ਤੱਕ ਆਪਾਂ 988 ਅੰਕ ਤੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹੀ ਸੁਣੀ ਵਿਚਾਰੀ ਹੈ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਸਦਕਾ 999 ਅੰਕ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ 999 ਅੰਗ ਤੋਂ ਮਾਰੂ ਰਾਗ ਦੀ ਰੰਭਤਾ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ।

ਗੁਰ ਪ੍ਰਸਾਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਬਾਣੀ ਮਾਰੂ ਰਾਗ 'ਚ ਪ੍ਰਾਰੰਭ ਹੋ ਰਹੀ ਹੈ। ਸ਼ਰਧਾ ਪ੍ਰੇਮ ਭਾਵਨਾ ਸਤਿਕਾਰ ਸਹਿਤ ਸਰਵਣ ਕਰੀਏ ਜੀ।

ਸਾਧ ਸੰਗਤ ਜੀ, ਰਾਗ ਦਾ ਨਾਮ ਹੈ ਮਾਰੂ ਅਤੇ ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਰਾਗ ਮਾਰੂ, ਰਾਗ ਬੋਲ ਕੇ ਅਤੇ ਥੋੜ੍ਹਾ ਜਿਹਾ ਜਿਹੜਾ ਹੈ ਸਪੇਸ ਦੇ ਕੇ ਮਾਰੂ ਬੋਲਣਾ, ਰਾਗ ਮਾਰੂ। ਅੱਗੇ ਜਾ ਕੇ ਭਗਤ ਕਬੀਰ ਜੀ ਦੀ ਰਸਨਾ ਤੋਂ ਕਈ ਵਾਰ ਪਾਠੀ ਸਿੰਘ ਪਾਠ ਕਰਦਿਆਂ ਸੁਣੀਦਾ ਕਬੀਰ ਮਾਰੂ, ਉਹ ਕਬੀਰ ਮਾਰੂ ਨਹੀਂ ਕਬੀਰ ਮਾਰੂ, ਭਗਤ ਕਬੀਰ ਜੀ ਦਾ ਸ਼ਬਦ ਹੈ ਅਤੇ ਮਾਰੂ ਰਾਗ 'ਚ ਹੈ, ਭਗਤ ਕਬੀਰ ਜੀ ਡੰਡਾ ਥੋੜ੍ਹੀ ਮਾਰਨ ਲੱਗੇ ਹੈ। ਸੋ ਉਹ ਕਈ ਵਾਰ ਸ਼ਬਦ ਹੀ ਇਹੋ ਜਿਹੇ ਚੁਣੇ ਜਾਂਦੇ, ਫਿਰ ਉਹ ਸਾਧ ਸੰਗਤ ਜੀ ਅਜੋਕ ਗੱਲ ਲੱਗਦੀ ਹੈ। ਸੋ ਮਾਰੂ ਰਾਗ ਦਾ ਜਦੋਂ ਵੀ ਉਚਾਰਨ ਕਰਨਾ, ਇਹਨੂੰ ਮਾਰੂ ਨਹੀਂ ਕਹਿਣਾ, ਮਾਰੂ ਪੋਲਾ ਸ਼ਬਦ ਹੈ, ਪੋਲਾ ਉਚਾਰਨ ਕਰਨਾ, ਰਾਗ ਮਾਰੂ। ਮਹੱਲਾ ਪਹਿਲਾ, ਘਰ ਪਹਿਲਾ, ਚੌਪ ਦੇ।

0: ਬਦ ਪਿੱਛਹੁ ਰਾਤੀ ਸੱਦੜਾ ਨਾਮ ਖਸਮ ਕਾਲੇ ਖੇਮੇ ਛਤਰ ਚ ਰਸਰਾਏ ਚੇ ਦਿਸਨ ਰਥ ਪੀੜੇ
1: ਸਰਾਏ ਚੇ। ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਸਰਾਏ ਚੇ, ਥੋੜਾ ਜਿਹਾ ਲਮਕਾ ਕੇ ਇਸੇ ਤਰ੍ਹਾਂ ਉਚਾਰਨ ਕਰਨਾ ਜੀ।
0: ਹਾਂਜੀ ਜਿਹਨੇ

0: ਹਾਂਜੀ ਤੇਰਾ ਪਾਠ ਤੇ ਸਾਧ ਸੰਗਤ ਦੀ ਵਿਸ਼ਰਾਮ ਦਾ ਮਹਿੰਗਾ ਵਿਸ਼ਰਾਮ ਹੈ। ਜੇ ਆਪਾਂ ਚਾਲ ਦੇ ਵੇਗ ਚ ਤੁਰੇ ਜਾਈਏ ਤੇ ਅੰਧਾ ਤੇ ਜਾ ਕੇ ਵਿਸ਼ਰਾਮ ਲਾ ਜਾਂਦੇ ਹਾਂ, ਪਰ ਸ਼ੁੱਧ ਵਿਸ਼ਰਾਮ ਜਿਵੇਂ ਗਿਆਨੀ ਜੀ ਨੇ ਉਚਾਰਨ ਕਰਕੇ ਆਪ ਜੀ ਨੂੰ ਦੱਸਿਆ ਹੈ, ਨਾਮ ਨਾ ਪਾਇਆ ਤੇਰਾ, ਇੱਥੇ ਵਿਸ਼ਰਾਮ ਲਾ ਕੇ ਅੰਧਾ ਥੋੜਾ ਜਿਹਾ ਠਹਿਰਾ ਲਾਉਣਾ। ਅੰਧਾ ਭਰਮ ਭੂਲਾ ਮਨ ਮੇਰਾ, ਭੂਲਾ ਪਾਠ ਤੇ ਠਮਕ ਲਾਉਣੀ, ਪਰ ਵਿਸ਼ਰਾਮ ਤੇਰਾ ਤੇ ਹੀ ਲਾਉਣਾ। ਨਾਮ ਨਾ ਪਾਇਆ ਤੇਰਾ ਅੰਧਾ, ਇੱਥੇ ਵਿਸ਼ਰਾਮ ਨਹੀਂ ਲਾਉਣਾ, ਤੇਰਾ ਤੇ ਵਿਸ਼ਰਾਮ ਯਾਦ ਰੱਖਣਾ।
1: ਰਹਾਉ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਇ,
0: ਪਰ ਬੋਲ ਕੇ ਫੁੜੇ ਉਚਾਰਨ ਇਕੱਠਾ ਹੀ ਹੈ ਸ਼ਬਦ ਸਾਰਾ, ਪਰ ਉਚਾਰਨ ਇਸੇ ਤਰ੍ਹਾਂ ਪਰ ਫੁੜੇ, ਪਰ ਫੜੇ ਨਹੀਂ ਕਹਿਣਾ, ਪਰ ਫੁੜੇ ਜਿਵੇਂ ਉਚਾਰਨ ਕੀਤਾ ਗਿਆ।

ਜੋ ਸ਼ਬਦ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਦੋਂ ਸੁਲਤਾਨਪੁਰ ਨਗਰ ਤੋਂ ਬਾਹਰ ਸੰਤ ਘਾਟ ਦੇ ਨੇੜੇ ਸਤਿਗੁਰੂ ਜੀ ਬੈਠੇ ਅਤੇ ਮਾਤਾ ਸੁਲੱਖਣੀ ਜੀ ਦੇ ਪਿਤਾ ਬਾਬਾ ਮੂਲ ਚੰਦ ਜੀ ਭਾਵ ਕੇ ਸਤਿਗੁਰੂ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਅਤੇ ਉਹਨਾਂ ਦੀ ਸੱਸ ਦਾ ਨਾਮ ਸੀ ਚੰਦੋ ਰਾਣੀ, ਇਹ ਸਤਿਗੁਰੂ ਜੀ ਦੇ ਪਾਸ ਆਏ। ਸਤਿਗੁਰੂ ਜੀ ਨੂੰ ਆ ਕੇ ਜੋ ਸਤਿਗੁਰੂ ਜੀ ਦੀ ਸੱਸ ਸੀ

0: ਤੁਹਾਡਾ ਪਰਿਵਾਰ ਹੁਣ ਵੱਧ ਗਿਆ ਹੈ ਅਤੇ ਹੁਣ ਤੁਸੀਂ ਫਕੀਰੀ ਧਾਰਨ ਕਰ ਲਈ, ਭਾਵ ਕਿ ਸਾਧੂਆਂ ਵਾਲਾ ਲਿਬਾਸ ਧਾਰਨ ਕਰ ਲਿਆ ਹੈ ਆਪਣੇ ਤਨ ਦੇ ਉੱਪਰ। ਇਸ ਪ੍ਰਕਾਰ ਦੇ ਅਨੇਕਾਂ ਤਰ੍ਹਾਂ ਦੇ ਜਦੋਂ ਉਲਾਂਭੇ ਦਿੱਤੇ ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੋ ਸਹੁਰਾ ਸਾਹਿਬ ਅਤੇ ਮਾਤਾ ਨੂੰ, ਸੱਸ ਨੂੰ ਇਸ ਪ੍ਰਕਾਰ ਦੇ ਬਚਨ ਉਚਾਰ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਵੈਰਾਗਮਈ ਬਚਨ ਆ ਰਹੇ ਨੇ, ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਬਖਸ਼ਦੇ ਨੇ। ਆਓ ਜੀ ਧਿਆਨ ਦੇ ਸਹਿਤ ਸਰਵਣ ਕਰੀਏ।
1: ਤਿੰਨ ਕਰਤੈ ਲੇਖ ਲਿਖਾਇਆ, ਲਿਖ ਦਾਤ ਜੋਤ ਵਡਿਆਈ।
2: ਲੇਖ ਪਾਠ ਤੇ ਵਿਸ਼ਰਾਮ ਸਾਧ ਸੰਗਤ ਜੀ ਯਾਦ ਰੱਖਣਾ, ਲੇਖ ਦਾਤ ਜੋਤ ਵਡਿਆਈ।

0: ਸ੍ਰਿਸ਼ਟ ਸਪਾਠ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਪੂਰੇ ਧਿਆਨ ਦੇ ਨਾਲ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਸਾਧ ਸੰਗਤ ਜੀ, ਇਹ ਜਿਹੜਾ ਪਾਵਨ ਸਤਿਗੁਰੂ ਜੀ ਦਾ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ, ਇਸ ਸ਼ਬਦ ਨੂੰ ਬੀਬੀ ਅਮਰੋ ਜੀ ਦੀ ਰਸਨਾ ਤੋਂ ਸੁਣ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ ਸਨ। ਇਸ ਸ਼ਬਦ ਦਾ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ, ਜਿਹੜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੁੱਤਰੀ ਸਨ, ਉਹ ਅੰਮ੍ਰਿਤ ਵੇਲੇ ਜਾਪ ਕਰ ਰਹੇ ਸਨ। ਰਿਸ਼ਤੇ ਦੇ ਵਿੱਚ ਸਹੁਰੇ ਲੱਗਦੇ ਹੋਏ ਬਾਬਾ ਅਮਰੂ ਨੇ ਜਦੋਂ ਇਹਨਾਂ ਸ਼ਬਦਾਂ ਨੂੰ ਆਪਣੇ ਮਨ ਦੇ ਨਾਲ ਜੋੜ ਕੇ ਸੁਣਿਆ, ਜੋ ਮਨ ਦੀ ਵਿਥਿਆ ਸੀ ਉਹ ਇਹਨਾਂ ਸ਼ਬਦਾਂ ਦੇ ਵਿੱਚ ਗਰੀਬ ਨਿਵਾਜ ਜੀਆਂ ਨੇ ਬਿਆਨ ਕੀਤੀ ਸੀ, ਅਤੇ ਬੀਬੀ ਅਮਰੋ ਕੋਲ ਆਣ ਕੇ ਤਰਲਾ ਲਿਆ ਕਿ ਕਿਹਦੀ ਬਾਣੀ ਹੈ। ਉਹ ਕਹਿਣ ਲੱਗੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਕਹਿਣ ਲੱਗੇ ਉਹਨਾਂ ਨੂੰ ਮੈਂ ਕਿੱਥੇ ਮਿਲ ਸਕਦਾ ਹਾਂ? ਕਹਿੰਦੇ ਉਹ ਤਾਂ ਸਰੀਰ ਛੱਡ ਚੁੱਕੇ ਨੇ, ਪਰ ਉਹਨਾਂ ਦੀ ਅੱਗੇ ਗੱਦੀ ਦੇ ਵਾਰਸ ਮੇਰੇ ਪਿਤਾ ਜੀ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਫਿਰ ਆਪਣੀ ਨੂੰਹ ਨੂੰ ਨਾਲ ਲੈ ਕੇ ਬਾਬਾ ਅਮਰੂ ਜੀ ਭਾਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਗਏ, ਸਿੱਖੀ ਧਾਰਨ ਕੀਤੀ। ਸਿੱਖੀ ਹੀ ਨਹੀਂ ਧਾਰਨ ਕੀਤੀ, ਸਾਧ ਸੰਗਤ ਦੀ ਉਹ ਜੋ ਕਮਾਈ ਗੁਰੂ ਕੇ ਸ਼ਬਦ ਦੀ ਸੀ ਉਸ ਨੂੰ ਕੀਤਾ। ਪੂਰਬਲੇ ਜਨਮਾਂ ਦਾ ਅੰਕਰ ਬੰਦਗੀ ਪ੍ਰਗਟ ਹੋਈ ਗੁਰੂ ਦੇ ਨਾਲ ਸਪਰਸ਼ ਹੋਣੇ ਤੋਂ, ਔਰ ਸਾਧ ਸੰਗਤ ਦੀ ਗੁਰਤਾ ਗੱਦੀ ਦੀ ਪ੍ਰਾਪਤੀ ਗਰੀਬ ਨਿਵਾਜ ਮਹਾਰਾਜ ਜੀਆਂ ਨੂੰ ਹੋਈ। ਸੋ ਇਹ ਪਹਿਲਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੰਨਾਂ ਦੇ ਵਿੱਚ ਪਿਆ, ਜਿਸ ਨੂੰ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਧੰਨ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਪਿਆ।
1: ਹਾਂਜੀ, ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ।
2: ਅੱਗੇ ਵਾਲਾ ਇਹ ਜੋ ਸ਼ਬਦ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨਾ ਸ਼ਹਿਰ ਦੇ ਵਿੱਚ ਉਚਾਰਨ ਕੀਤਾ ਸੀ। ਬਿਸੰਬਰਪੁਰ ਨਾਮ ਸੀ ਉਸ ਸਮੇਂ ਪਟਨੇ ਦੀ ਧਰਤੀ ਦਾ, ਪਟਨਾ ਸ਼ਹਿਰ ਦਾ। ਸਾਲਸਰਾਏ ਜੌਹਰੀ ਨੂੰ ਨਿਹਾਲ ਕਰਨ ਵਾਸਤੇ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗਏ, ਗੁਰੂ ਕੇ ਸਿੱਖੋ ਇਤਿਹਾਸ ਲੰਬੇਰਾ ਹੈ, ਜਿਵੇਂ ਭਾਈ ਮਰਦਾਨੇ ਨੇ ਸਾਲਸਰਾਏ ਜੌਹਰੀ ਦੇ ਪਾਸ ਹੀਰਾ ਲੈ ਕੇ ਗਏ, ਸੱਤ ਗੇੜੇ ਲਾਏ ਸਨ, ਭਾਈ ਮਰਦਾਨਾ ਜੀ ਥੱਕ ਹਾਰ ਗਏ। ਉਸ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੀਰਾ ਭੇਜਿਆ ਸੀ ਉਹ ਬਹੁਤ ਜ਼ਿਆਦਾ ਬੇਕੀਮਤੀ ਸੀ। ਉਹਦੀ ਜਿਹੜੀ ਦਰਸ਼ਨੀ ਭੇਟਾ ਸੀ ਉਹ 100 ਰੁਪਈਆ ਸੀ, 100 ਰੁਪਈਏ ਦਾ ਬਹੁਤ ਜ਼ਿਆਦਾ ਮੁੱਲ ਸੀ ਉਸ ਸਮੇਂ। ਭਾਵ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨੀ ਭੇਟਾ ਰੱਖਦੇ ਨਹੀਂ ਸਨ, ਅਤੇ ਜਦੋਂ ਵਾਰ ਵਾਰ ਭਾਈ ਮਰਦਾਨਾ ਜੀ ਸਾਲਸਰਾਏ ਜੌਹਰੀ ਨੂੰ ਦੇਣ ਵਾਸਤੇ ਗਏ, ਸਾਲਸਰਾਏ ਜੌਹਰੀ ਨੇ ਵਿਚਾਰ ਕੀਤੀ ਕਿ ਐਸਾ ਕਿਹੜਾ ਤਿਆਗੀ ਫਕੀਰ ਹੈ ਜਿਹੜਾ ਆਪਣੀ ਦਰਸ਼ਨੀ ਭੇਟਾ, ਆਪਣੇ ਕੀਮਤੀ ਹੀਰੇ ਦੀ ਦਰਸ਼ਨੀ ਭੇਟਾ ਵੀ ਨਹੀਂ ਰੱਖਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਆਏ ਸਾਲਸਰਾਏ ਜੌਹਰੀ ਆਇਆ, ਅਤੇ ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਿਆ। ਜਦੋਂ ਇਹ ਉਪਦੇਸ਼ ਉਚਾਰਨ ਕੀਤਾ, ਸਾਲਸਰਾਏ ਜੌਹਰੀ ਨੂੰ ਇਸ ਉਪਦੇਸ਼ ਦੀ ਸਮਝ ਨਾ ਪਈ, ਪਰ ਸਾਲਸਰਾਏ ਜੌਹਰੀ ਦਾ ਜਿਹੜਾ ਸੇਵਕ ਸੀ ਨਾ ਭਾਈ ਅਧਰਕਾ, ਅਤੇ ਉਹਨੇ ਸਤਿਗੁਰੂ ਜੀ ਦੀ ਬਾਣੀ ਸੁਣ ਕੇ ਹਿਰਦੇ ਦੇ ਵਿੱਚ ਗਿਆਨ ਪੈਦਾ ਹੋ ਗਿਆ, ਗਿਆਨ ਪ੍ਰਗਟ ਹੋਇਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਢਹਿ ਕੇ ਨਮਸਕਾਰ ਕੀਤੇ, ਕਪਾਟ ਖੁੱਲ੍ਹ ਗਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ ਕਿ ਸਾਲਸਰਾਏ, ਇੱਥੋਂ ਦਾ ਪ੍ਰਚਾਰਕ ਅਸੀਂ ਤੈਨੂੰ ਥਾਪਿਆ ਏ, ਪਰ ਤੇਰੇ ਜਦੋਂ ਤੇਰਾ ਅੰਤ ਨੇੜੇ ਹੀ ਹੈ, ਤੇਰੇ ਤੋਂ ਬਾਅਦ ਇੱਥੇ ਇਹ ਭਾਈ ਅਧਰਕਾ ਸਿੱਖੀ ਦਾ ਪ੍ਰਚਾਰ ਕਰੇਗਾ, ਗੁਰਮੁਖ ਪਦਵੀ ਅਸੀਂ ਇਹਨੂੰ ਵੀ ਬਖਸ਼ ਦਿੱਤੀ ਹੈ। ਇਸ ਪ੍ਰਕਾਰ ਬਖਸ਼ਿਸ਼ ਕੀਤੀ ਸੀ ਸਤਿਗੁਰੂ ਜੀ ਨੇ, ਨਿਮਰਤਾ ਵਾਲਾ ਸੁਭਾਅ ਦੇਖ ਕੇ ਜੋ ਭਾਈ ਅਧਰਕੇ ਦੇ ਉੱਪਰ, ਅਤੇ ਸਾਲਸਰਾਏ ਜੌਹਰੀ ਨੂੰ ਫਿਰ ਦੁਬਾਰਾ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਿਆ। ਹਾਂਜੀ,

ਨਿਮਾਣਿਆ ਨੰਨੇ ਦੀ ਟਿੱਪੀ ਹੋਣੇ ਕਰਕੇ ਕੱਸ ਕੇ ਜਿਵੇਂ ਉਚਾਰਨ ਕੀਤਾ ਹੈ, ਨਿਧਨਿਆ ਧਨ ਨਿਗੁਰਿਆ ਗੁਰ, ਨਿਮਾਣਿਆ ਟਿੱਪੀ ਹੋਣੇ ਕਰਕੇ ਨਿਮਾਣਿਆ ਤੂੰ।

ਵਰਤਾਈ। ਕਿਸੇ ਨੇ ਸ਼ਿਕਾਇਤ ਕੀਤੀ, ਸ਼ਿਕਾਇਤ ਕਰਨ ਦਾ ਕਰਕੇ ਜੋ ਸ਼ਿਵ ਨਾਵ ਰਾਜੇ ਦੇ ਪਾਸ ਜੋ ਗੁਰੂ ਕੇ ਸਿੱਖ ਮਨਸੁਖ ਸ਼ਾਹੂਕਾਰ ਨੂੰ ਪੇਸ਼ ਕੀਤਾ ਗਿਆ, ਉਸ ਸਮੇਂ ਗੁਰੂ ਕੇ ਸਿੱਖ ਨੇ ਗੁਰੂ ਕੀ ਬਾਣੀ ਦਾ ਪਾਠ ਇਹ ਜਿਹੜਾ ਸ਼ਬਦ ਸੁਣਾਇਆ ਸੀ ਸ਼ਿਵ ਨਾਵ ਰਾਜੇ ਨੇ। ਜਦੋਂ ਇਹ ਸ਼ਬਦ ਸੁਣਿਆ ਗੁਰੂ ਘਰ ਦਾ ਸ਼ਰਧਾਲੂ ਹੋਇਆ ਅਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਹਿਰਦੇ ਦੇ ਵਿੱਚ ਆਸ ਕਰਕੇ ਸਤਿਗੁਰੂ ਜੀ ਦੀ ਆਰਾਧਨਾ ਕਰਨ ਲੱਗਾ। ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ। ਬੜਾ ਲੰਮੇਰਾ ਇਤਿਹਾਸ ਹੈ। ਸੂਖਮ ਰੂਪ ਦੇ ਵਿੱਚ ਦਾਸ ਨੇ ਆਪ ਜੀ ਦੇ ਪਾਸ ਇਹ ਉਥਾਨਕਾ ਸੁਣਾਈ ਹੈ। ਆਓ ਜੀ ਇਹ ਸ਼ਬਦ ਸਰਵਣ ਕਰੀਏ। ਜਿਸ ਸ਼ਬਦ ਨੂੰ ਸੁਣ ਕੇ ਜੋ ਸ਼ਿਵ ਨਾਵ ਰਾਜਾ ਆਪ ਪਹਿਲਾਂ ਗੁਰੂ ਕਾ ਸਿੱਖ ਬਣਿਆ, ਸਤਿਗੁਰੂ ਜੀ ਦੀ ਆਰਾਧਨਾ ਕੀਤੀ ਅਤੇ ਸੰਗਲਾ ਦੀਪ ਦੇ ਵਿੱਚ ਜਿੰਨੇ ਲੋਕ ਸਨ ਉਹ ਗੁਰੂ ਕੇ ਸਿੱਖ ਬਣੇ ਜਦੋਂ ਸਤਿਗੁਰੂ ਜੀ ਨੇ ਰਾਜੇ ਨੂੰ ਜਾ ਕੇ ਦਰਸ਼ਨ ਦਿੱਤੇ। ਆਓ ਜੀ ਸ਼ਬਦ ਸਰਵਣ ਕਰੀਏ।

ਭੱਬਾ ਸ਼ੁੱਧ ਉਚਾਰਨ ਕਰਕੇ ਨੰਨੇ ਨੂੰ ਅਗੇਤਰ ਲਾ ਕੇ ਉਚਾਰਨ ਕੀਤਾ ਗਿਆ ਹੈ। ਜੀ ਉਹ ਰਹਿ ਨਿਭਰਾਤੀ, ਇਹ ਨਿਭਰਾਤੀ ਪਾਠ ਹੀ ਕਰਨਾ, ਨਿਭਰਾਤੀ ਨਹੀਂ ਕਰਨਾ। ਬੱਬਾ ਭੱਬਾ ਸਾਂਝਾ ਭਾਵ ਨੰਨੇ ਨੂੰ ਅਗੇਤਰ ਲਾਉਣਾ ਸਿਹਾਰੀ ਦੇ ਸਮੇਤ। ਜੀ ਉਹ ਰਹਿ ਨਿਭਰਾਤੀ,

ਮੁਰਕੈ ਸ਼ਬਦ ਮਰੈ ਮਨ ਮਾਰੇ, ਸੁੰਦਰ ਜੋਗਾ ਧਾਰੀ ਜੀਵ, ਹਉ ਮੈਂ ਜਲਿਆ ਮਨਹੋਂ ਵਿਸਾਰੇ, ਜਮਪੁਰ ਵਜਹ।

0: ਵਿੱਚ ਹੈ, ਸਰੂਪਾਂ ਦੇ ਵਿੱਚ ਕਈਆਂ ਦੇ ਵਿੱਚ ਨਹੀਂ ਲੱਗਾ। ਗੁਰ ਕੈ ਸ਼ਬਦ ਧਿਆਏ ਤੂੰ ਤਾ ਸੱਚ ਲੱਗੀ ਪਿਆਰ, ਪਰ ਕਈਆਂ ਦੇ ਵਿੱਚ ਤਾ ਪਾਠ ਨਹੀਂ ਛਪਿਆ। ਮੇਰੇ ਕੋਲ ਪਾਠ ਨਹੀਂ ਛਪਿਆ, ਜਿਨ੍ਹਾਂ ਦੇ ਕੋਲ ਪਾਠ ਨਹੀਂ ਛਪਿਆ ਆਪਣੀਆਂ ਕਾਪੀਆਂ 'ਤੇ ਆਪਾਂ ਨੋਟ ਕਰ ਸਕਦੇ ਹਾਂ। ਤੱਤੇ ਨੂੰ ਕੰਨਾ ਇੱਕ ਸ਼ਬਦ ਵਿੱਚ ਹੈ, ਉਹ ਸ਼ਬਦ ਪੂਰੇ ਦਾ ਪੂਰਾ ਹੀ ਮਿਸ ਹੈ ਇਹ ਸੰਗ 'ਤੇ। ਗੁਰ ਕੈ ਸ਼ਬਦ ਧਿਆਏ ਤੂੰ ਤਾ ਸੱਚ ਲੱਗੀ ਪਿਆਰ,
1: ਜੋਨੀ ਸਭ ਭਵਾਈ ਅਨ ਵਿਸ਼ਟਾ ਮਾਹਿ ਸਮਾਏ, ਵਡਭਾਗੀ ਗੁਰ

0: ਪੋਲਾ ਗੁਨਹ ਨੀ, ਗੁਨਹ ਕਵਾਂਗੇ ਤੇ ਗੁਣਨ ਗੁਣਾਂ ਦੀ ਗੱਲ ਹੋਵੇਗੀ। ਗੁਨਹ ਦਾ ਮਤਲਬ ਹੈ ਗੁਣਾਹ, ਜਿਹੜੇ ਗਲਤੀਆਂ। ਪਿਛਲੇ ਗੁਨਹ ਬਖਸਾਏ ਜੀਓ, ਅਬ ਤੂੰ ਮਾਰਗ ਪਾਏ।
1: ਹਾਰ ਕੀ ਚਰਨ

ਪਾਉ ਇੱਕ ਸੱਚਾ ਸਭ ਸੇਵ ਦੀ ਧੁਰ ਭਾਗ ਮਿਲਾਵਾ ਹੋਇ ਗੁਰਮੁਖ ਮਿਲੇ ਸੇ ਨ ਵਿਛੁੜੈ ਪਾਵਹਿ ਸੱਚ ਸੋਇ ਇੱਕ ਭਗਤੀ ਸਾਰ ਨ ਜਾਣਨੀ ਮਨਮੁਖ ਭਰਮ ਭੁਲਾਇ ਉਹਨਾਂ ਵਿੱਚ ਆਪ ਵਰਤਦਾ ਕਰਣਾ ਕਿਛੂ ਨਾ ਜਾਏ ਜਿਸ ਨਾਲ ਜੋ

ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਣ ਪਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਛਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਧਰੂ ਪ੍ਰਹਿਲਾਦ ਬਿਦਰ ਦਾਸੀ।

ਅਮਰੇ ਗੁਰਮੁਖ ਨਾਮ ਲੱਗੇ ਸੇ ਉਧਰੇ ਸਭ ਕਿਲ ਵਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨਕੇ ਦੋਖ ਪਰ ਹਰੇ ਬੇਸੁਆ ਰਵਤ ਅਜਾਮਲ ਉਧਰਿਓ ਮੁਖ ਬੋਲੈ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਾਤ ਪਾਈ ਤੋੜ ਬੰਧਨ ਮੁਕਤ ਕਰੇ

0: ਮਹੱਲਾ ਚੌਥਾ ਸਿੱਧ ਸਮਾਦ ਜਪਿਓ ਲਿਵ ਲਾਈ ਸਾਧਿਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿਕ ਰਵਿਆ ਸਰਣ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ।
1: ਜੱਟ ਪਾਠ ਇੱਥੇ ਕੱਸ ਕੇ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਧੰਨਾ ਜੱਟ ਬਾਲਮੀਕ ਬਟਵਾਰਾ, ਇਹ ਵੀ ਬਾਲਮੀਕ ਦੇ ਨਾਲ ਬਟਵਾਰਾ ਪਾਠ ਦਾ ਸੰਬੰਧ ਹੈ, ਧੰਨੇ ਦਾ ਜੱਟ ਦੇ ਨਾਲ ਸੰਬੰਧ ਹੈ। ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ।
0: ਰਹਾਉ ਸੁਰ ਨਰ ਗਣ ਗੰਧਰਬੇ ਜਪਿਓ ਰਿਖ ਬਪੁਰੈ ਹਰ ਗਾਇਆ ਸ਼ੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨ੍ਹਾਂ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਇਓ ਹਰ ਜਪਤਿਆ ਅੰਤ ਨਾ ਪਾਇਆ ਵੇਦ ਪੁਰਾਣ ਸਿਮ੍ਰਿਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨ੍ਹਾਂ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ।

ਜਿੱਥੇ ਅਵਘਟ ਗਲੀਆ ਭੀੜੀਆ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਿਨ ਅਵਰ ਨਾ ਮਾਏ ਰਹਾਓ।

ਪਾਏ। ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ। ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਏ। ਓਏ ਫਿਰ ਫਿਰ ਜੋਨ ਭਵਾਈ ਅਹੇ ਮਰ ਜੰਮਹਿ ਆਵੈ ਜਾਏ। ਓਏ ਜਮ ਦਰ ਬੱਧੇ ਮਾਰੀ ਅਹੇ ਹਰ ਦਰਗਹਿ ਮਿਲੈ ਸਜਾਏ। ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲੈ ਹੋ ਹਰ ਰਾਏ। ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਣਾਏ। ਹਰ ਜੀਉ ਆਪ ਦਇਆਲ ਹੋਏ ਜਨ ਨਾਨਕ ਹਰ ਮੇਲ ਆਏ। ਮਾਰੂ ਮਹੱਲਾ ਚੌਥਾ।

ਗੁਰਪੂਰੈ ਨਾਮ ਦ੍ਰਿੜਾਯ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰ ਆਪ ਮਿਲਾਇ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪਰ

0: ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰ ਹਿਰਦੈ ਸੁਮਾਣੀ ਜਪ ਹਰ ਹਰ ਕਥਾ ਵੱਡ ਭਾਗੀਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸੁਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਟੰਡੋਲਿਆ ਕਿਉ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਭਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮਿਲੇ ਪੁਰਖ ਸੁਜਾਣੀ ਗੁਰਪੁਰਖੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵੱਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨਮੁਖ ਭਾਗ ਵਿਹੂਣਿਆ ਤਿਨ ਦੁਖੇ ਰਹਿਣ ਵਿਹਾਣੀ
1: ਦੁਖੀ ਪੋਲਾ ਕਰਨਾ ਹਾਂਜੀ
0: ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਵੱਡ ਭਾਗੀ ਹਰ ਮਨ ਰਾਖ ਮਿਲ ਸੰਗਤ ਸਰਧਾ ਉਪਜੈ ਗੁਰ ਸਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ

ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਰਸ ਚਾਖ ਮਨਮੁਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦਹਿ ਦਿਸ ਬਹੁ ਲਾਖ ਬਿਨ ਨਾਵੈ ਤ੍ਰਿਗ ਜੀਵ ਦੇ ਵਿੱਚ ਬਿਸ਼ਟਾ ਮਨਮੁਖ ਰਾਖ ਓਏ ਆਵਹੇ ਜਾਹੇ ਭਵਾਈ ਅਹੇ ਬਹੁ ਜੋਨੀ ਦੁਰਗੰਧ ਭਾਖ ਤ੍ਰਾਹੇ ਤ੍ਰਾਹੇ ਸਰਣਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ।

0: ਹਰ ਹਿਰਦੈ ਸਦਾ ਸੰਭਾਲੀ, ਹਰ ਹਿਰਦੈ ਸਦਾ ਸਦਾ ਸੰਭਾਲੀ, ਹਰ ਹਰ ਨਾਮ ਜਪਹੁ ਮੇਰੇ ਜੀ ਅੜੇ, ਜਪ ਹਰ ਹਰ ਨਾਮ ਛਡਾਵੈ ਜੀਉ ਰਹਾਉ, ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਤ ਜਨ ਜਾਚੈ ਹਰ ਦੇਹੁ ਪਸਾਉ, ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੈ ਜੀਉ, ਨਵੇ ਛਿਦ੍ਰ ਸਰਵਹਿ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ।
1: ਸਾਧ ਸੰਗਤ ਜੀ, ਨਵੇ ਛਿਦ੍ਰ ਸਰਵਹਿ ਅਪਵਿੱਤਰਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਇਸ ਪੰਕਤੀ ਨੂੰ ਆਪਾਂ ਬਹੁਤ ਵਾਰ ਪਿੱਛੇ ਪੜ੍ਹਿਆ ਹੈ। ਸੋ ਸਰੀਰ ਦੀਆਂ ਨੌ ਗੋਲਕਾਂ ਅਪਵਿੱਤਰ ਵਗਦੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚੋਂ। ਨੌ ਗੋਲਕਾਂ ਦੇ ਵਿੱਚ ਨੱਕ, ਮੂੰਹ, ਸਾਡੀ ਇਹ ਚਮੜੀ, ਇਹ ਸਾਰਾ ਸਾਧ ਸੰਗਤ ਜੀ ਨੌ ਗੋਲਕਾਂ ਦਾ ਇੱਕ ਰਸਤਾ ਹੈ ਜਿਹਦੇ 'ਚੋਂ ਗੰਦਗੀ ਨਿਕਲਦੀ ਹੈ। ਸੋ ਜਿਵੇਂ ਬਾਣੀ ਦੇ ਸਤਿਕਾਰ ਹਿਤ ਦਾਸ ਨੇ ਬਹੁਤ ਵਾਰ ਬੇਨਤੀ ਕੀਤੀ ਕਿ ਆਪਾਂ ਜਦੋਂ ਗੁਟਕਾ ਸਾਹਿਬ ਲੈਂਦੇ ਹਾਂ ਸਾਡੇ ਹੱਥਾਂ ਦੇ ਵੀ ਬਹੁਤ ਸੁਰਾਖ ਹਨ ਜਿਹਦੇ 'ਚ ਸਾਡੇ ਹੁਣ ਨੱਕ 'ਚੋਂ ਵੀ ਗੰਦਗੀ ਨਿਕਲਦੀ ਹੈ, ਮੂੰਹ 'ਚੋਂ ਵੀ ਨਿਕਲਦੀ ਹੈ, ਸ਼ੁਸ਼ਲ ਇੰਦਰੇ 'ਚੋਂ ਨਿਕਲਦੀ ਹੈ, ਗੁਦਾ 'ਚੋਂ ਨਿਕਲਦੀ ਹੈ, ਸਾਰਿਆਂ ਥਾਵਾਂ 'ਚੋਂ ਗੰਦਗੀ, ਇੱਥੋਂ ਤੱਕ ਕਿ ਸਾਡੀ ਚਮੜੀ ਦੇ ਵਿੱਚ ਬਹੁਤ ਬਰੀਕ ਸੁਰਾਖ, ਉਹ ਵੀ ਜਿਹੜੇ ਸਾਡੇ ਸਰੀਰ ਤੋਂ ਅੰਦਰੋਂ ਗੰਦਗੀ ਹੈ ਉਸ ਨੂੰ ਕੱਢਦੇ ਰਹਿੰਦੇ ਨੇ। ਸਾਡੇ ਹੱਥਾਂ 'ਚ ਵੀ ਬਰੀਕ ਸੁਰਾਖ ਨੇ ਜਿਹੜੇ ਸਾਡੇ ਅੰਦਰੋਂ ਗੰਦਗੀ ਨੂੰ ਬਾਹਰ ਕੱਢਦੇ ਹਨ। ਸੋ ਜਦੋਂ ਅਸੀਂ ਗੁਰਬਾਣੀ ਦੀ ਪੋਥੀ ਸਾਹਿਬ ਜਾਂ ਗੁਟਕਾ ਸਾਹਿਬ ਲੈਣਾ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਹੋਇਆਂ ਪਹਿਲਾਂ ਚੰਗੀ ਤਰ੍ਹਾਂ ਹੱਥ ਜਿਹੜੇ ਆ ਸਾਧ ਸੰਗਤ ਜੀ ਉਹ ਮਾਂਜ ਕੇ ਸਾਬਣ ਨਾਲ ਧੋ ਕੇ ਫਿਰ ਪੋਥੀ ਸਾਹਿਬ ਨੂੰ ਲਾਉਣਾ। ਤੋ ਜ਼ਿਆਦਾ ਸਮਾਂ ਇਹ ਨਹੀਂ ਵੀ ਹੱਥ ਇੱਕ ਵਾਰ ਮਾਂਜ ਕੇ ਧੋ ਲੈ ਅਤੇ ਵਾਰ ਵਾਰ ਉਹ ਫਿਰ ਸਾਰਾ ਦਿਨ ਉਹੀ ਚੱਲੀ ਜਾਣ। ਸਾਧ ਸੰਗਤ ਜੀ ਕੁਝ ਹੀ ਸਮੇਂ ਬਾਅਦ ਫਿਰ ਗੰਦਗੀ ਨਿਕਲ ਜਾਂਦੀ ਹੈ। ਸਾਨੂੰ ਆਪਣੇ ਹੱਥਾਂ ਨੂੰ ਜਿਵੇਂ 2 ਘੰਟੇ ਖੰਡ ਪਾਠ ਸਾਹਿਬ ਦੀ ਡਿਊਟੀ ਹੈ 2 ਘੰਟੇ, ਫਿਰ ਉਸ ਤੋਂ ਬਾਅਦ ਜੇ ਦੇਣਾ ਤਾਂ 5 ਇਸ਼ਨਾਨਾਂ ਕਰਨੀਆਂ ਅਤੇ ਕਮ ਸੇ ਕਮ ਬਹੁਤ ਜ਼ਰੂਰੀ ਹੈ ਇਸ਼ਨਾਨ ਕਰਕੇ ਤਾਬਿਆ ਬਹੀਏ, ਜਾਂ ਪੋਥੀ ਸਾਹਿਬ ਲੈਣਾ ਹੈ ਸੁੱਚੇ ਪਿੰਡੇ ਹੱਥ ਨੂੰ ਚੰਗੀ ਤਰ੍ਹਾਂ ਧੋ ਕੇ। ਖਾਸ ਕਰਕੇ ਇੱਕ ਹੋਰ ਇੱਥੇ ਪਤਾ ਲੱਗਾ ਹੈ, ਕਈ ਕਹਿ ਦਿੰਦੇ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੁੱਚੀ ਹੁੰਦੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਟਕਾ ਸਾਹਿਬ ਲੈ ਕੇ ਪੜ੍ਹਨ ਲੱਗ ਜਾਂਦੇ ਆ। ਸਾਧ ਸੰਗਤ ਜੀ, ਕੜਾਹ ਪ੍ਰਸ਼ਾਦ ਦੀ ਦੇਗ ਸਾਡੇ ਵਾਸਤੇ ਸੁੱਚੀ ਹੈ, ਉਸਦਾ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾਨ ਲੱਗਣੇ ਕਰਕੇ ਮੁੱਖ ਭੇਟ ਹੋਇਆ ਹੈ। ਪਰ ਸਾਧ ਸੰਗਤ ਜੀ ਉਹ ਜਿਹੜੇ ਸਾਡੇ ਹੱਥ ਨੇ ਸਾਡੇ ਮੂੰਹ ਨੂੰ ਲੱਗੇ ਨੇ, ਜਾਂ ਕਹਿ ਲਓ ਉਹਦੇ ਵਿੱਚ ਗੁਰੂ ਕਾ ਮੁੱਖ ਹੈ, ਗੁਰਬਾਣੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਤੱਖ ਸਰੂਪ ਹੈ, ਸਾਨੂੰ ਉਹਨਾਂ ਹੱਥਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਾਲੇ ਹੱਥਾਂ ਨੂੰ ਸਗੋਂ ਵਧੇਰੇ ਸਾਬਣ ਨਾਲ ਧੋਣ ਦੀ ਜ਼ਰੂਰਤ ਹੈ, ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਥਿੰਦਾ ਹੁੰਦਾ ਹੈ ਵਿੱਚ, ਜਿਹੜਾ ਸਾਧ ਸੰਗਤ ਦੀ ਘਿਓ ਅਤੇ ਘਿਓ ਦੇ ਵਿੱਚ ਖੰਡ ਰਲੀ ਹੋਣੇ ਕਰਕੇ ਉਹ ਸਾਧ ਸੰਗਤ ਜੀ ਜਦੋਂ ਅੰਗਾਂ ਨੂੰ ਮਹਾਰਾਜਾਂ ਨੂੰ ਲੱਗਦਾ ਹੈ ਨਾ ਅਤੇ ਅੰਗਾਂ ਦਾ ਰੰਗ ਪੀਲਾ ਪੈ ਜਾਂਦਾ ਹੈ ਕੁਝ ਹੀ ਦਿਨਾਂ ਦੇ ਵਿੱਚ, ਫਿਰ ਸਮੇਂ ਥੋੜ੍ਹੇ ਜਿਹੇ ਅੰਗ ਜਿਹੜੇ ਮਹਾਰਾਜ ਦੇ ਬਿਰਧ ਹੋ ਜਾਂਦੇ ਹੈ। ਸਾਧ ਸੰਗਤ ਜੀ ਇਹ ਦਾਸ ਨੇ ਆਪਣੀਆਂ ਅੱਖਾਂ ਨਾਲ ਬਹੁਤ ਜ਼ਿਆਦਾ, ਕਿਉਂਕਿ ਸਰੂਪਾਂ ਦੀ ਰੀਬਾਈਂਡਿੰਗ ਦੀ ਸੇਵਾ ਹੀ ਕਰਦੇ ਹਾਂ, ਉਹ ਜਦੋਂ ਕਰੀਦਾ ਪਤਾ ਲੱਗਦਾ ਜਿਹੜੇ ਅਣਜਾਣ ਪਾਠੀ ਨੇ ਉਹ ਇੱਥੇ ਮੁੱਠਾਂ ਰੱਖ ਕੇ ਮਹਾਰਾਜ 'ਤੇ ਬੈਠੇ ਹੁੰਦੇ, ਮੁੱਠਾਂ ਹੀ ਮੁੱਠਾਂ ਸਾਰੇ ਅੰਗਾਂ ਦੀਆਂ ਗਲੀਆਂ ਹੁੰਦੀਆਂ ਥੱਲੇ ਤੱਕ। ਸੋ ਸਾਧ ਸੰਗਤ ਜੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਬਹਿਣਾ ਜਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਬਹਿਣਾ, ਆਪਣਾ ਜੇ ਵਿੱਚ ਗੁਟਕਾ ਸਾਹਿਬ ਦੇ ਹੱਥ ਰੱਖਣਾ ਤਾਂ ਸਾਧ ਸੰਗਤ ਜੀ ਕਮ ਸੇ ਕਮ ਜੇ ਅੰਗੂਠਾ ਵਿੱਚ ਰੱਖਣਾ ਗੁਟਕਾ ਸਾਹਿਬ ਦੇ ਅਤੇ ਥੱਲੇ ਵਾਲੀ ਪਲਕ ਜਿਹੜੀ ਹੈ ਉਹ ਅੰਗੂਠਾ ਉਹਦੇ ਵਿੱਚ ਲਪੇਟ ਲਈਏ, ਵਾਰ ਵਾਰ ਜਿਹੜਾ ਹੈ ਜ਼ਿਆਦਾ ਟਾਈਮ ਹੱਥ ਗੁਰਬਾਣੀ ਦੇ ਅੰਗਾਂ ਨੂੰ ਨਾ ਲਾਈਏ, ਤਾਂ ਜੋ ਜਿਹੜੇ ਸਾਡੀ ਗੁਟਕਾ ਸਾਹਿਬ ਨੇ, ਪੋਥੀ ਸਾਹਿਬ ਨੇ ਜਾਂ ਸਾਧ ਸੰਗਤ ਜੀ ਮਹਾਰਾਜ ਦੇ ਸਰੂਪ ਹੈ ਉਹ ਬਿਰਧ ਨਾ ਹੋਣ। ਜਿੰਨੀ ਇਹਨਾਂ ਲਾਗੇ ਸਲਾਬ ਜਾਵੇਗੀ ਪੇਪਰ ਦੇ ਲਾਗੇ, ਜਿੰਨਾ ਸਾਧ ਸੰਗਤ ਜੀ ਘਿਓ ਤੇਲ ਇਤਿਆਦਿਕ ਚੀਜ਼ਾਂ ਜਾਣਗੀਆਂ ਉਹ ਨਿਰਾਦਰੀ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਅਦਬ ਦੇ ਵਿੱਚ ਘਾਟ ਇਹਨੂੰ ਮੰਨਿਆ ਜਾਂਦਾ ਹੈ। ਸੋ ਆਪਾਂ ਜਿੰਨਾ ਵੱਧ ਤੋਂ ਵੱਧ ਅਦਬ ਹੋਵੇ ਉਹ ਕਰਨਾ, ਤੋ ਸਾਧ ਸੰਗਤ ਜੀ ਸਾਡੇ ਹੱਥਾਂ 'ਚੋਂ ਇਹ ਗੰਦਗੀ ਨਿਕਲਦੀ ਹੈ ਇਹਨੂੰ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਨਵੇਂ ਛਿਦ੍ਰ ਸਰਵਹਿ ਅਪਵਿੱਤਰਾ, ਸਰਵਹਿ ਪਾਠ ਪੋਲਾ ਕਰਨਾ ਅਤੇ ਵਿਸ਼ਰਾਮ ਸਰਵਹਿ 'ਤੇ ਲਾਉਣਾ। ਹਾਂਜੀ,
0: ਜੇ ਹਰਿ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ, ਹਰਿ ਸਿਮਰਤ ਮਲ ਲਹਿ ਜਾਵੇ ਜੀਓ, ਮਾਇਆ ਮੋਹ ਬਿਖਮ ਹੈ ਭਾਰੀ, ਕਿਉ ਤਰੀਐ ਦੁੱਤਰ ਸੰਸਾਰੀ, ਸਤਿਗੁਰ ਬੋਹਿਥ ਦੇ ਪ੍ਰਭ ਸਾਚਾ, ਜਪ ਹਰ ਹਰ ਪਾਰ ਲੰਘਾਵੈ ਜੀਓ, ਤੂੰ ਸਰਬੱਤਰ ਤੇਰਾ ਸਭ ਕੋਈ, ਜੋ ਤੂੰ ਕਰਹਿ ਸੋਈ ਪ੍ਰਭ ਹੋਈ।

0: ਜਪਹੁ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਾਖਹੁ ਹਰ ਤਨ ਸੰਚਹੁ ਹਰ ਚਲਦਿਆਂ ਨਾਲ ਸਿਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗ ਮਹਿ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇਹ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹੁ ਜੁਗ ਚਹੁ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਏਕ ਨਿਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰਾਖੈ ਤਿਸ ਕੌਣ ਮਾਰੈ ਜਿਸ ਕਰਤਾ ਆਪ ਛਡਾਈ ਜੀਉ ਹਉ ਅਨਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ ਦਸ ਅੱਠ ਚਾਰ ਵੇਦ ਸਭ ਪੁੱਛਹੁ ਜਨ ਨਾਨਕ ਨਾਮ ਛਡਾਈ ਜੀਉ ਮਾਰੂ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡਰਪੈ ਧਰਤ ਆਕਾਸ ਨਖਿਅਤਰਾ ਸਿਰ ਉੱਪਰ ਅਮਰ ਕਰਾਰਾ
1: ਨਖਿਅਤਰਾ ਪਾਠ ਨੰਨਾ ਖੱਖੀ ਨੂੰ ਸਿਹਾਰੀ ਐੜਾ ਤੱਤਾ ਚਰਨਾ ਚਰਾਰਾ ਤੇ ਕੰਨਾ ਜਿਹੜਾ ਯਈਏ ਦਾ ਚਿੰਨ੍ਹ ਹੈ ਖੱਖੇ ਨੂੰ ਸਿਹਾਰੀ ਅਤੇ ਐੜੇ ਦੇ ਨਾਲ ਉਚਾਰਨ ਹੋਵੇਗਾ ਨਖਿਅਤਰਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਡਰਪੈ ਧਰਤ ਆਕਾਸ ਨਖਿਅਤਰਾ ਸਿਰ ਉੱਪਰ ਅਮਰ ਕਰਾਰਾ
0: ਆਉਣ ਪਾਣੀ ਬੈ ਸੰਤਰ ਡਰਪੈ ਇੰਦਰ ਬੇਚਾਰਾ ਏਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਏ ਗੁਣੀ ਰਹਾਉ ਦੇਹ ਧਾਰ ਅਰ ਦੇਵਾ ਡਰਪਹਿ ਸਿੱਧ ਸਾਧਿਕ ਡਰ ਮੋਇਆ ਲੱਖ ਚੌਰਾਸੀ ਮਰ ਮਰ ਜਨਮੇ ਫਿਰ ਜੋਨੀ ਜੋਇਆ ਰਾਜਸ ਸਾਤਕ ਤਾਮਸ ਡਰਪਹਿ ਕੇਤੇ ਰੂਪ ਉਪਾਇਆ ਛਲ ਬਪੁਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇਆ

ਪੰਜਵਾ ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕੇਤੇ ਅਗਨਤ ਉਧਾਰੇ।

ਨਿਮਖ ਮਨ ਮਾਹਿ ਅਰਾਧਿਓ ਗਜਪਥ ਪਾਰ ਉਤਾਰੇ ਕੀਨੇ ਰੱਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ਬਿਦਰ ਦਾਸੀ।

ਨਾਨਕ ਓਟ ਹਰ ਕੀ ਲੀਜੈ ਭੁਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰ।

0: ਪ੍ਰਭ ਜੀਉ ਜਾ ਦਿਨ ਹਰ ਜਸ ਗਾਏ ਰਹਾਉ। ਪੁੱਤਰ ਕਲਤ੍ਰ ਗ੍ਰਹਿ ਦੇਖ ਪਸਾਰਾ ਇਸ ਹੀ ਮਹਿ ਉਰਝਾਏ। ਮਾਇਆ ਮਦ ਚਾਕ ਭਏ ਉਦਮਾਤੇ ਹਰ ਹਰ ਕਬਹੁ ਨਾ ਗਾਏ। ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ। ਤੁਮ ਦਾ ਤਾਰ ਵੱਡੇ ਪ੍ਰਭ ਸਮਰਥ ਮਾਂਗਨ ਕਉ ਦਾਨ ਆਏ। ਤਿਆਗਿਓ ਸਗਲਾ ਮਾਨ ਮਹਤਾ
1: ਮਹੱਤਾ
0: ਤੈ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਣ ਆਏ।
1: ਹਾਹੇ ਤਿਅਦਕ ਦਾ ਪ੍ਰਭਾਵ ਲਾ ਕੇ ਮਹੱਤਾ ਹੀ ਉਚਾਰਨ ਕਰਨਾ। ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਣ ਆਏ।
0: ਕਹੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ। ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮਾ। ਕਵਨ ਬਸਤ ਅਹੰਕਾਰਾ ਕਵਨ ਚਿਹਨ ਸੁਨ ਉਪਰ ਛੋਹਿਓ ਮੁਖ ਤੇ ਸੁਨ ਕਰ ਗਾਰਾ।

0: ਸਵਰੇ ਹਲਤ ਪਲਾਤਾ।
1: ਹਾਂਜੀ, ਇਹ ਹਲਤ ਪਲਾਤਾ ਹੀ ਪਾਠ ਕਰਨਾ। ਕਈ ਇੱਥੇ ਪਤਾਲਾ ਕਰ ਜਾਂਦੇ ਹੈ ਗਰੀਬ ਨਵਾਜ਼, ਕਿਉਂਕਿ ਆਪਾਂ ਪਿੱਛੇ ਪਤਾਲਾ ਪਾਠ ਬਹੁਤ ਵਾਰ ਆਉਂਦਾ ਹੈ। ਗਰੀਬ ਨਵਾਜ਼ ਦੀਆਂ ਨੇ ਇੱਥੇ ਪਲਾਤਾ ਕੀਤਾ ਹੈ। ਸੋ ਸਾਧ ਸੰਗਤ ਜੀ, ਪਾਠ ਨੂੰ ਧਿਆਨ ਨਾਲ ਦਰਸ਼ਨ ਕਰਨਾ। ਭਇਓ ਕਿਰਪਾਲ ਠਾਕੁਰ ਸੇਵਕ ਕਉ, ਸਵਰੇ ਹਲਤ ਪਲਾਤਾ, ਪਲਾਤਾ ਧਿਆਨ ਦੇ ਨਾਲ। ਹਾਂਜੀ,
0: ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ।
1: ਹਾਂਜੀ, ਜਿਹੜਾ ਇਹ ਅੱਗੇ ਵਾਲਾ ਸ਼ਬਦ ਪ੍ਰਾਰੰਭ ਹੋਣ ਜਾ ਰਿਹਾ ਸਾਧ ਸੰਗਤ ਜੀ, ਇਹ ਜਦੋਂ ਸੱਚਖੰਡ ਜਾਣ ਲੱਗੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ, ਆਪਣਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਰੀਰ ਨੂੰ ਇਸ ਧਰਤੀ 'ਤੇ ਅਖੀਰਲਾ ਸਮਾਂ ਜਾਣਦਿਆਂ ਹੋਇਆਂ ਰਾਗੀ ਸਿੰਘਾਂ ਨੂੰ ਕਹਿ ਕੇ ਇਹ ਵਾਲੇ ਸ਼ਬਦ ਦਾ ਕੀਰਤਨ ਗਰੀਬ ਨਵਾਜ਼ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸੁਣਿਆ। ਸੋ ਸਤਿ ਸੰਗਤ ਜੀ, ਜਿਹੜਾ ਸ਼ਬਦ ਆਪਾਂ ਅੱਗੇ ਹੁਣ ਸਰਵਣ ਕਰਨ ਜਾ ਰਹੇ ਹਾਂ।

0: ਕੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਓ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ।
1: ਪਹਿਲਾ ਪਾਠ ਨਿਵਾਰੇ ਤੇ ਦੂਸਰਾ ਨਿਵਰੇ ਹੈ। ਦੋਵਾਂ ਪਾਠਾਂ ਨੂੰ ਜਿਵੇਂ ਗਿਆਨੀ ਜੀ ਨੇ ਵਿਸ਼ੇਸ਼ ਧਿਆਨ ਦੇ ਕੇ ਉਚਾਰਨ ਕੀਤਾ ਹੈ, ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ, ਦੋਵਾਂ ਨੂੰ ਧਿਆਨ ਦੇ ਨਾਲ ਉਚਾਰਨ ਕਰਨਾ ਜੀ।
0: ਸਾਧ ਹਜੂਰ ਹਾਜ਼ਰ ਹੈ ਨਾਜਰ ਕਤ ਹੈ ਨਾ ਭਇਓ ਦੂਰ ਆਈ, ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਸਗਲ ਭੈ ਖੋਏ ਗੋਬਿੰਦ ਚਰਨ ਓਟ ਆਈ, ਨਾਨਕ ਜਸ ਗਾਵੈ ਠਾਕੁਰ ਕਾ ਰੈਣ ਦਿਨਸ ਲਿਵ ਲਾਈ, ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕਉ ਕਬਹੁ ਨਾ ਗਾ ਵਸਰੇ, ਛੋੜ ਜਾਏ ਖਿਨ ਭੀਤਰ ਤਾਕਉ ਵਾ ਵਾ ਕਉ ਫਿਰ ਫਿਰ ਧਾਵਸ ਰੇ, ਆਪਣੇ ਪ੍ਰਭ ਕਉ ਕਿਉਂ ਨਾ ਸਮਾਰਸ ਰੇ, ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਅਰਾ ਜਾਰਸ ਰੇ, ਰਹਾਓ ਜਾ ਕੈ ਨਾਮ ਸੁਣਿਆ ਜਮ ਛੋਡੈ

ਸੁਨਤ ਭਵ ਤਰੀਐ ਜਿਸ ਕਾ ਜਾਸ ਸੁਨਤ ਭਵ ਤਰੀਐ ਤਾ ਸਿਉ ਰੰਗ ਨ ਲਾਵਸ ਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵਸ ਰੇ ਭਇਓ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜਉ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਭ ਵਿਧ ਜਾਣੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਵ ਝਰੇ ਖਿਨ ਭੀਤਰ ਅਗਨ ਸੰਗ ਲੈ

ਅਸਾਧ ਰੋਗ ਉਪਜਿਓ ਤਨ ਭੀਤਰ ਟਰਤ ਨਾ ਕਾਹੂ ਟਾਰਿਓ ਪ੍ਰਭ ਬਿਸਰਤ ਮਹਾ ਦੁੱਖ ਪਾਇਓ ਇਹੋ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵਹਿ ਨੀਤਾ ਨੀਤ ਤਿਸ ਬਿਨ ਦੂਜਾ ਅਵਰ ਨਾ ਕੋਊ ਆਦ ਮਦ ਅੰਤ ਹੈ ਸੋਊ ਸੰਤਨ ਕੀ ਓਟ ਆਪੇ ਆਪ ਰਹਾਉ ਜਾ ਕੇ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਏ ਸੁਖ ਪਾਇਆ।

ਪੰਡਿਤ ਪਾਠ ਸ਼ੁੱਧ ਹੈ ਇੱਥੇ। ਪਿੱਛੇ ਆਪਾਂ ਬਹੁਤ ਵਾਰ ਪੰਡਿਤ ਡੱਡੇ ਦੀ ਸਿਹਾਰੀ ਦੇ ਨਾਲ ਉਚਾਰਨ ਕੀਤੇ ਹਨ, ਪੜ੍ਹੇ ਵੀ ਹਨ, ਦਰਸ਼ਨ ਵੀ ਕੀਤੇ ਹਨ, ਪਰ ਇੱਥੇ ਗਰੀਬ ਨਿਵਾਜ਼ੀਆਂ ਨੇ ਡੱਡੇ ਦੀ ਸਿਹਾਰੀ ਤੋਂ ਰਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਡਿਤ ਪਾਠ ਬਖਸ਼ਿਸ਼ ਕੀਤਾ ਹੈ। ਵੇਦ ਪੁਕਾਰੈ ਮੁਖ ਤੇ ਪੰਡਿਤ ਕਾ ਮਾ ਮਨ, ਕਾ ਅੱਡ, ਮਾ ਅੱਡ ਤੇ ਮਨ ਅੱਡ, ਇੱਦਾਂ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ। ਸੋ ਇਹ ਪਾਠ ਕਾ ਨੂੰ ਅਗੇਤਰ ਲਾ ਕੇ, ਫਿਰ ਮਾ ਨੂੰ ਅਗੇਤਰ ਲਾ ਕੇ, ਫਿਰ ਮਾਨ ਮਨ ਪਾਠ ਬੋਲਣਾ, ਅਲੱਗ ਅਲੱਗ ਉਚਾਰਨ ਜਿਵੇਂ ਕੀਤਾ ਜਾਂਦਾ ਹੈ। ਕਾ ਮਾ ਮਨ ਕਾ ਮਾਠਾ, ਹਾਂਜੀ।

ਮਨ ਬਿਹੂਨ ਉੱਠ ਉੱਠ ਫਿਰ ਧਾਵੈ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹੰ ਮੇਵ ਮੂਠੋ ਬੇਚਾਰਾ ਅਨਕ ਦੁਖ ਅਰ ਬਹੁਤ ਸਜਾਈ ਤਾ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ

ਧਾਮਤ ਭ੍ਰਾਮਤ ਪ੍ਰਭ ਸਰਣੀ ਆਇਆ ਦੀਨਾਨਾਥ ਜਗਤ ਪੇਤ ਮਾਇਆ ਪ੍ਰਭ ਦਇਆਲ ਦੁਖ ਦਰਦ ਬਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ ਅੰਧ ਕੂਪ ਤੇ ਕਾਢਨਹਾਰਾ ਪ੍ਰੇਮ ਭਗਤ ਹੋਵਤ ਨਿਸ

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਓਂਕਾਰ ਸਤਨਾਮ ਪ੍ਰਤਾਪ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਖ ਸ੍ਰੀ ਸਾਸਤਰ ਖਟੋ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਧੁਰੋ ਸੁਣੇ ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਰੂਪ ਸਾਹਿਬ ਸਿੰਘ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਅਕਾਲ ਪੁਰਖ ਦੇ ਦੋ ਰੂਪ ਮੰਨੇ ਨੇ, ਨਿਰਗੁਣ ਸਰਗੁਣ। ਨਿਰਗੁਣ ਆਪ, ਸਰਗੁਣ ਦੀ ਉਹੀ ਕਲਾ ਆਧਾਰ ਜਿਨ ਸਗਲੀ ਮੋਹੀ। ਨਿਰਗੁਣ ਰੂਪ ਵਿੱਚ ਉਹ ਸੂਖਸ਼ਮ ਹੈ, ਅਦ੍ਰਿਸ਼ ਹੈ। ਸਰਗੁਣ ਰੂਪ ਵਿੱਚ ਉਹ ਦ੍ਰਿਸ਼ਮਾਨ ਹੈ। ਮਕਾਨ ਦਿਖਾਈ ਦਿੰਦਾ, ਬੁਨਿਆਦ ਨਹੀਂ ਦਿਖਾਈ ਦਿੰਦੀ। ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ। ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਸੰਸਾਰ ਦਿਖਾਈ ਦਿੰਦਾ ਹੈ, ਨਿਰੰਕਾਰ ਨਹੀਂ ਦਿਖਾਈ ਦਿੰਦਾ। ਇਸ ਨੂੰ ਇੰਝ ਬਿਆਨ ਕਰੀਏ, ਜੋ ਮਕਾਨ ਦਾ ਗੁਪਤ ਹਿੱਸਾ ਹੈ ਉਹ ਬੁਨਿਆਦ ਹੈ, ਅਤੇ ਜੋ ਬੁਨਿਆਦ ਦਾ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ। ਜੋ ਦਰਖਤ ਦਾ ਗੁਪਤ ਹਿੱਸਾ ਹੈ ਉਹ ਉਸਦੀਆਂ ਜੜ੍ਹਾਂ ਨੇ, ਔਰ ਜੋ ਜੜ੍ਹਾਂ ਦਾ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ। ਜੋ ਸਰੀਰ ਦਾ ਗੁਪਤ ਹਿੱਸਾ ਹੈ ਉਹ ਆਤਮਾ ਹੈ, ਔਰ ਜੋ ਆਤਮਾ ਦਾ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ। ਜੋ ਸੰਸਾਰ ਦਾ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ, ਅਤੇ ਜੋ ਨਿਰੰਕਾਰ ਦਾ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ। ਇਹ ਜੋ ਪ੍ਰਗਟ ਹੈ ਇਹ ਉਸ ਅਦ੍ਰਿਸ਼ ਦਾ, ਉਸ ਅਰੂਪ ਦਾ, ਉਸ ਗੁਪਤ ਦਾ ਖੇਲ ਹੈ, ਤਮਾਸ਼ਾ ਹੈ। ਜੈਸੇ ਸਾਗਰ ਵਿੱਚ ਲਹਿਰਾਂ ਬਣ ਰਹੀਆਂ ਨੇ, ਮਿਟ ਰਹੀਆਂ ਨੇ, ਬਣ ਰਹੀਆਂ ਨੇ, ਮਿਟ ਰਹੀਆਂ ਨੇ, ਪਰ ਇਹਨਾਂ ਲਹਿਰਾਂ ਦਾ ਪੈਦਾ ਹੋਣਾ, ਇਹਨਾਂ ਲਹਿਰਾਂ ਦਾ ਮਿਟਣਾ ਸਭ ਕੁਝ ਸਾਗਰ ਦੇ ਵਿੱਚ ਹੈ। ਜਨਮ ਮਰਨ, ਸੁੱਖ ਦੁੱਖ, ਉਤਪਤੀ ਪਰਲ ਸਭ ਪਰਮਾਤਮਾ ਦੇ ਵਿੱਚ ਹੋ ਰਹੀ ਹੈ, ਸਭ ਈਸ਼ਵਰ ਦੇ ਵਿੱਚ ਹੋ ਰਹੀ ਹੈ। ਈਸ਼ਵਰ ਨੂੰ ਖੋਜਣਾ ਨਹੀਂ ਹੈ, ਖੋਜਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ। ਈਸ਼ਵਰ ਦੇ ਕੋਲ ਜਾਣਾ ਵੀ ਨਹੀਂ ਹੈ, ਜਾਣਾ ਉਸਦੇ ਕੋਲ ਪੈਂਦਾ ਜਿਹੜਾ ਆਪਣੇ ਤੋਂ ਦੂਰ ਹੋਵੇ। ਨਾ ਉਸਦੇ ਕੋਲ ਜਾਣਾ ਹੈ, ਨਾ ਉਸਨੂੰ ਲੱਭਣਾ ਹੈ, ਸਿਰਫ ਜਾਗਣਾ ਹੈ, ਸੁਚੇਤ ਹੋਣਾ ਹੈ, ਸਾਵਧਾਨ ਹੋਣਾ ਹੈ। ਪਰਮਾਤਮਾ ਤੇ ਜ਼ਾਹਰ ਜ਼ਹੂਰ ਹੈ ਤੇ ਹਾਜ਼ਰ ਹਜ਼ੂਰ ਹੈ। ਰਵਿਦਾਸ ਕਹਿੰਦੇ ਨੇ ਇਹ ਹੱਥ ਵੀ ਜਿਤਨਾ ਤਨ ਤੋਂ ਦੂਰ ਜਾ ਸਕਦਾ ਉਹ ਤੇ ਇਤਨਾ ਵੀ ਦੂਰ ਨਹੀਂ। ਕਹੇ ਰਵਿਦਾਸ ਹੱਥ ਪੇ ਨੇਰੇ ਸਹਿਜੇ ਹੋਏ ਸੋ ਹੋਈ। ਜਪ ਜਪ ਕੇ ਸਿਰਫ ਇਤਨਾ ਹੀ ਪਤਾ ਚੱਲਦਾ ਹੈ ਕਿ ਉਹ ਮੇਰੇ ਕੋਲ ਸੀ, ਕਿ ਮੈਂ ਉਸਦੀ ਤਲਾਸ਼ ਕਰਦਾ ਰਿਹਾ, ਖੋਜ ਕਰਦਾ ਰਿਹਾ। ਦਰਅਸਲ ਖੋਜ ਕਰਨਾ ਕੀ ਹੈ? ਆਪਣੇ ਆਪ ਨੂੰ ਜਗਾਉਣਾ। ਧਨ ਸੋਤੀ ਫਿਰ ਸਦ ਜਾਗਣਾ। ਮਨੁੱਖ ਦੀ ਜੀਵਨ ਚੇਤਨਾ ਸੁੱਤੀ ਹੋਈ ਹੈ, ਪੂਰਨ ਤੌਰ 'ਤੇ ਜਾਗੀ ਹੋਈ ਨਹੀਂ ਹੈ। ਇੰਝ ਕਹਿੰਦੇ ਨੇ ਅਸੀਂ ਅੱਧੇ ਜਾਗੇ ਹੋਏ ਹਾਂ, ਪੂਰਨ ਜਾਗੇ ਹੋਏ ਨਹੀਂ। ਸੰਸਾਰ ਦਿਖਾਈ ਦਿੰਦਾ ਹੈ, ਨਿਰੰਕਾਰ ਨਹੀਂ। ਭੋਜਨ ਦਾ ਰਸ ਆਉਂਦਾ ਹੈ, ਭਜਨ ਦਾ ਨਹੀਂ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕਿਸ ਨੂੰ ਰਸ ਆਉਂਦਾ? ਨਹੀਂ। ਪਰ ਭੋਜਨ ਦੀ ਬੁਰਕੀ ਪਾਈ ਹੈ ਤਾਂ ਰਸ ਆਉਂਦਾ ਹੈ। ਰਸਨਾ ਅੱਧੀ ਜਾਗੀ ਹੋਈ ਹੈ, ਅੱਧੀ ਸੁੱਤੀ ਹੋਈ। ਅੱਖਾਂ ਅਧੀਆਂ ਜਾਗੀਆਂ ਨੇ, ਅਧੀਆਂ ਸੁੱਤੀਆਂ ਹੋਈਆਂ ਨੇ, ਸੰਸਾਰ ਨੂੰ ਵੇਖ ਰਹੀਆਂ ਨੇ, ਨਿਰੰਕਾਰ ਨੂੰ ਨਹੀਂ। ਕੰਨ ਅੱਧੇ ਜਾਗੇ ਨੇ, ਅੱਧੇ ਸੁੱਤੇ ਨੇ, ਇਹ ਜਗਤ ਨੂੰ ਸੁਣ ਰਹੇ ਨੇ, ਗੁਰੂ ਨੂੰ ਨਹੀਂ ਸੁਣਦੇ, ਨਾ ਪਰਮਾਤਮਾ ਨੂੰ ਸੁਣਦੇ ਨੇ। ਸਰੀਰ ਸੰਸਾਰ ਨੂੰ ਸਪਰਸ਼ ਕਰ ਰਿਹਾ ਹੈ, ਨਿਰੰਕਾਰ ਨੂੰ ਨਹੀਂ। ਜਦ ਕੋਈ ਪੂਰਨ ਤੌਰ 'ਤੇ ਜਾਗ ਜਾਂਦਾ, ਸੁਚੇਤ ਹੋ ਜਾਂਦਾ, ਤਾਂ ਰਸਨਾ ਨੂੰ ਭਜਨ ਦਾ ਵੀ ਰਸ ਆਉਣ ਲੱਗ ਪੈਂਦਾ। ਰਸਨਾ ਗੀਤੀ ਬੋਲਤ ਰਾਮ, ਉਹ ਜੈਸੇ ਰਾਮ ਕਹਿੰਦਾ, ਉਹ ਜੈਸੇ ਵਾਹਿਗੁਰੂ ਕਹਿੰਦਾ, ਰਸ ਨਾਲ ਭਰ ਜਾਂਦਾ। ਉਹਨੂੰ ਜੋ ਕੁਛ ਦਿਖਾਈ ਦਿੰਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਪ ਕਰਕੇ, ਤਪ ਕਰਕੇ ਆਪਣੇ ਆਪ ਨੂੰ ਜਗਾਉਣਾ। ਕੀਰਤਨ ਸੁਣਿਆ ਹੋਇਆ, ਕੀਰਤਨ ਕੀਤਾ ਹੋਇਆ ਉਸੇ ਦਾ ਹੀ ਸਫਲ ਜਿਹਨੇ ਜਪਣਾ ਆਰੰਭ ਕਰ ਦਿੱਤਾ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਉਸ ਇੱਕ ਦਾ ਨਾਮ ਰਸਨਾ ਨਾਲ ਜਿਸਨੇ ਜਪਣਾ ਆਰੰਭ ਕਰ ਦਿੱਤਾ, ਔਰ ਉਤਨੇ ਚਿਰ ਤੱਕ ਆਰੰਭ ਜਾਰੀ ਹੈ ਜਿਤਨੇ ਚਿਰ ਤੱਕ ਇਹ ਜਾਗਿਆ ਨੇ। ਜਦ ਜਾਗ ਜਾਂਦਾ ਹੈ, ਰਸਨਾ ਖਾਮੋਸ਼ ਹੋ ਜਾਂਦੀ ਹੈ, ਸ਼ਬਦ ਪ੍ਰਾਣਾਂ ਵਿੱਚ ਵਸ ਜਾਂਦਾ। ਤਾਂ ਮੈਂ ਇਸ ਤਰ੍ਹਾਂ, ਜਦ ਵੀ ਕਿਸੇ ਮਹਾਂਪੁਰਸ਼ ਨੂੰ ਆਤਮ ਗਿਆਨ ਹੋਇਆ, ਉਹ ਇਸ ਗੱਲ 'ਤੇ ਹੈਰਾਨ ਹੋਇਆ, ਪ੍ਰਾਪਤ ਕੁਛ ਵੀ ਨਹੀਂ ਹੋਇਆ, ਜਿਹੜਾ ਪ੍ਰਾਪਤ ਸੀ ਉਸਦਾ ਪਤਾ ਚੱਲ ਗਿਆ, ਲੱਭਿਆ ਕੁਛ ਵੀ ਨਹੀਂ, ਮਿਲਿਆ ਕੁਛ ਵੀ ਨਹੀਂ, ਜੋ ਮਿਲਿਆ ਹੀ ਹੋਇਆ ਸੀ ਉਸਦਾ ਪਤਾ ਚੱਲ ਗਿਆ। ਬਸ ਆਮ ਜਗਤ ਨੂੰ ਪਤਾ ਨਹੀਂ ਆਉਂਦਾ ਕਿ ਉਹ ਮਿਲਿਆ ਹੋਇਆ, ਜਿਸ ਨੂੰ ਅਸੀਂ ਭਗਤ ਸੰਤ ਕਹਿ ਦਿੰਦੇ ਹਾਂ, ਉਹਨੂੰ ਪਤਾ ਹੈ ਕਿ ਉਹ ਤੇ ਹੱਥ ਤੋਂ ਵੀ ਨੇੜੇ ਹੈ, ਉਹ ਤੇ ਹਾਜ਼ਰ ਨਾਜ਼ਰ ਹੈ।

0: ਫਰੋਗ ਦਾ ਕੰਮ ਸ਼ੁਰੂ ਹੋਇਆ ਬਈ ਸਿਰਫ ਹੀਰ ਹੈ। ਰਤਨ ਪੰਨੇ ਲਾਲ ਮੂੰਗੇ ਨੀਲਮ ਜਵਾਹਰਾਤ ਪੰਨੇ ਜੌਹਰੀ ਬਾਜ਼ਾਰ ਆਗਰੇ ਦੇ ਜੌਹਰੀ ਬਾਜ਼ਾਰ ਦੇ ਉੱਤੇ ਅੱਜ ਕੱਲ੍ਹ ਚਮੜਾ ਹੀ ਵਿਕਦਾ ਜਾਂ ਮੋਟਾ ਮਾਸ ਵਿਕਦਾ ਹੈ ਜੌਹਰੀਆਂ ਦੀ ਦੁਕਾਨਾਂ ਕੋਲ। ਜੈਪੁਰ ਦਾ ਜਿਹੜਾ ਜੌਹਰੀ ਬਾਜ਼ਾਰ ਹੈ ਉੱਥੇ ਹੀਰਿਆਂ ਦੀ ਖਰੀਦ ਫਰੋਖਤ ਹੁੰਦੀ ਹੈ, ਉੱਥੇ ਸਿਲਸਿਲਾ ਹੈ। ਪਰ ਇਤਨਾ ਵੱਡਾ ਇਹ ਦੇਸ਼ ਹੈ, ਹੀਰਿਆਂ ਦੀ ਮੰਡੀ ਹੀਰਿਆਂ ਦਾ ਬਾਜ਼ਾਰ ਕਿਧਰੇ ਕਿਧਰੇ, ਹਰ ਥਾਂ 'ਤੇ ਨਹੀਂ, ਹਰ ਜਗ੍ਹਾ ਨਹੀਂ ਹੈ। ਹਰ ਸ਼ਹਿਰ ਦੀ ਸਬਜ਼ੀ ਮੰਡੀ ਜ਼ਰੂਰ ਹੈ, ਕੱਪੜਾ ਮਾਰਕੀਟ ਹੈ, ਲੋਹਾ ਮੰਡੀ ਹੈ, ਲੱਕੜ ਮੰਡੀ ਹੈ, ਹਰ ਸ਼ਹਿਰ ਵਿੱਚ ਹੀਰਿਆਂ ਦੀ ਮੰਡੀ ਨਹੀਂ ਹੈ, ਜੌਹਰੀ ਬਾਜ਼ਾਰ ਨਹੀਂ ਹੈ। ਕਬੀਰ ਕਹਿੰਦੇ ਨੇ ਜਿਹੜਾ ਹੀਰਾ ਕੋਲ ਹੈ ਵੇਚਣਾ ਚਾਹੁੰਦਾ ਪਰ ਪਟਣ ਨਹੀਂ ਹੈ, ਬਾਜ਼ਾਰ ਨਹੀਂ ਹੈ, ਜਿੱਥੇ ਗਾਜਰਾਂ ਮੂਲੀਆਂ ਪਈਆਂ ਵਿਕਦੀਆਂ ਨੇ ਮੈਂ ਉੱਥੇ ਹੀਰਾ ਲੈ ਕੇ ਬੈਠ ਜਾਵਾਂ ਵੇਚਣ, ਇੱਥੇ ਮੂੜਤਾ ਹੋਵੇਗੀ, ਇੱਥੇ ਮੂਰਖਤਾ ਹੋਵੇਗੀ। ਹਰ ਜਗ੍ਹਾ ਦੇ ਉੱਤੇ ਸੱਚ ਦੀ ਗੱਲ ਨਹੀਂ ਕੀਤੀ ਜਾ ਸਕਦੀ, ਪਰਮਾਤਮਾ ਦੀ ਗੱਲ ਨਹੀਂ ਕੀਤੀ ਜਾ ਸਕਦੀ, ਇੱਥੇ ਕੋਈ ਸਰੋਤਾ ਹੀ ਨਹੀਂ, ਕੋਈ ਚਾਹਤ ਹੀ ਨਹੀਂ, ਕੋਈ ਤੜਪ ਹੀ ਨਹੀਂ, ਉੱਥੇ ਕੀ ਬਿਆਨ ਕਰਨਾ। ਤੋ ਕਬੀਰ ਕਹਿੰਦੇ ਨੇ ਕੋਈ ਮੰਡੀ ਹੀ ਨਹੀਂ ਹੈ, ਨਹੀਂ ਪਟਣ। ਆਪ ਕਹਿੰਦੇ ਨੇ ਭਰਮਣ ਕਰਦਿਆਂ ਕਰਦਿਆਂ ਕਦੀ ਕਦਾਈ ਮੰਡੀ ਮਿਲ ਜਾਂਦੀ ਹੈ, ਪਟਣ ਲੱਗ ਪੈਂਦਾ, ਬਾਜ਼ਾਰ ਲੱਗ ਪੈਂਦਾ। ਦੁਨੀਆਂ ਦਾ ਭਰਮਣ ਕਰਦੇ ਕਰਦੇ ਕਿਸੇ ਸ਼ਹਿਰ ਦੇ ਸਤਸੰਗ ਲੱਗ ਪੈਂਦਾ। ਤੋ ਕਬੀਰ ਕਹਿੰਦੇ ਨੇ ਖੁਸ਼ੀ ਹੋ ਜਾਂਦੀ ਹੈ ਮੈਨੂੰ, ਮੰਡੀ ਲੱਗ ਪਈ। ਪਰ ਆਪ ਕਹਿੰਦੇ ਨੇ ਮੇਰੀ ਖੁਸ਼ੀ ਇਕਦਮ ਮਾਯੂਸੀ ਵਿੱਚ ਬਦਲ ਜਾਂਦੀ ਹੈ। ਕਿਉਂ? ਨਹੀਂ ਪਟਣ, ਨਹੀਂ ਪਾਰ ਖੋ, ਪਟਣ 'ਤੇ ਲੱਭ ਪਿਆ, ਬਾਜ਼ਾਰ 'ਤੇ ਲੱਭ ਪਿਆ, ਪਰ ਉੱਥੇ ਜਿਹੜੇ ਆਉਂਦੇ ਨੇ ਪਾਰ ਖੋ ਨਹੀਂ ਨੇ, ਹੀਰਿਆਂ ਦੇ ਸਮਝ ਕੁਛ ਵੀ ਨਹੀਂ। ਆ ਰਹੇ ਨੇ ਮੰਦਰਾਂ ਵਿੱਚ ਭਗਵਾਨ ਦੀ ਕੋਈ ਸਮਝ ਨਹੀਂ, ਆ ਰਹੇ ਨੇ ਗੁਰਦੁਆਰਿਆਂ ਵਿੱਚ ਗੁਰੂ ਦਾ ਕੋਈ ਬੋਧ ਨਹੀਂ, ਪੜ੍ਹ ਰਹੇ ਨੇ ਨਮਾਜ਼ ਮਸਜਿਦਾਂ ਵਿੱਚ ਖੁਦਾ ਦੀ ਕੋਈ ਸਮਝ ਨਹੀਂ, ਖੁਦਾ ਦਾ ਕੋਈ ਗਿਆਨ ਨਹੀਂ। ਕਹਿੰਦੇ ਨੇ ਪਾਰਖੂ ਹੀ ਕੋਈ ਨਹੀਂ, ਅਤੇ ਜਦ ਪਾਰਖੂ ਕੋਈ ਨਹੀਂ ਤਾਂ ਹੀਰਾ ਮਿੱਟੀ ਔਰ ਕੀ ਹੈ, ਜਦ ਪਾਰਖੂ ਹੀ ਨਹੀਂ ਹੈ ਤਾਂ ਹੀਰਾ ਕੱਚ ਹੈ ਔਰ ਕੀ ਹੈ। ਜੈਪੁਰ ਦੇ ਜੌਹਰੀ ਬਾਜ਼ਾਰ ਵਿੱਚ ਇੱਕ ਸਿੰਘ ਦੀ ਵੀ ਦੁਕਾਨ ਹੈ, ਉਹ ਹੀਰੇ ਮੋਤੀਆਂ ਦਾ ਕੰਮ ਕਰਦਾ। ਕਿਧਰੇ ਇੱਕ ਦਿਨ ਮੈਂ ਜੈਪੁਰ ਰਾਜਾ ਪਾਰਕ ਦੇ ਗੁਰਦੁਆਰੇ 14 ਰਤਨਾਂ ਦੀ ਕਥਾ ਕੀਤੀ, ਅਤੇ ਮੈਨੂੰ ਕਹਿਣ ਲੱਗਾ ਗਿਆ ਨਹੀਂ ਜੀ ਇਹ ਰਤਨ ਤੁਸੀਂ ਵੇਖੇ ਨਾ, ਉੱਥੇ ਨਹੀਂ ਵਿਸ਼ੇਸ਼ ਰੂਪ ਵਿੱਚ ਇਹ ਨਾ ਆਉਂਦੇ ਨੇ, ਨਾ ਰਤਨ, ਹੀਰਾ ਹੈ, ਲਾਲ ਹੈ, ਪੰਨਾ ਹੈ, ਮੂੰਗਾ ਹੈ, ਨੀਲਮ ਹੈ, ਜਵਾਹਰ ਹੈ, ਮੋਤੀ, ਇਸ ਤਰ੍ਹਾਂ ਦੀ ਗਿਣਤੀ ਨਾ ਬਣਦੀ। ਮੈਨੂੰ ਕਹਿਣ ਲੱਗੇ ਤੁਸੀਂ ਦੇਖੇ ਨੇ, ਮੈਂ ਕਿਹਾ ਨਹੀਂ ਸਾਰੇ ਨਹੀਂ ਦੇਖੇ। ਕਹਿਣ ਲੱਗੇ ਅੱਜ ਵਕਤ ਕੱਢੋ, ਮੈਂ ਤੁਹਾਨੂੰ ਦੁਕਾਨ 'ਤੇ ਲੈ ਜਾਂਦਾ ਆਪਣੀ, ਸਾਰੇ ਦਿਖਾ ਦਿੰਦਾ, ਮੇਰੇ ਕੋਲ ਸਾਰੇ ਹੀ ਨੇ, ਅਸੀਂ ਇਹੀ ਕੰਮ ਕਰਦੇ ਹਾਂ, ਸਾਡਾ ਇਹੀ ਧੰਦਾ ਹੈ। ਉਸਦੀ ਦੁਕਾਨ 'ਤੇ ਪੁਖਰਾਜ ਨਹੀਂ ਸੀ, ਉਹਨੇ ਪੜੋਸ ਦੀ ਦੁਕਾਨ ਤੋਂ ਮੰਗਾ ਕੇ ਮੈਨੂੰ ਦਿਖਾਇਆ, ਬਾਕੀ ਸਾਰੇ ਰਤਨ ਦਿਖਾਏ। ਇੱਕ ਇੱਕ ਦੀ ਜੋ ਕੀਮਤ ਦੱਸਦਾ ਗਿਆ ਮੈਂ ਹੈਰਾਨ ਹੁੰਦਾ ਗਿਆ, ਪੂਰਾ ਬਾਜ਼ਾਰ ਜੌਹਰੀ ਬਾਜ਼ਾਰ ਹੈ। ਕਬੀਰ ਕਹਿੰਦੇ ਨੇ ਹੀਰਾ ਲੈ ਕੇ ਮੈਂ ਬੈਠ ਗਿਆ, ਕੋਈ ਪਾਰਖੂ ਹੀ ਨਹੀਂ ਹੈ, ਕਿਸੇ ਨੂੰ ਸਮਝ ਹੀ ਨਹੀਂ, ਨਹੀਂ ਪਟਣ, ਨਹੀਂ ਪਾਰ ਖੂ। ਮੈਂ ਦੁਹਰਾ ਦਿਆਂ, ਆ ਰਹੇ ਨੇ ਲੋਕ ਮਸਜਿਦਾਂ 'ਚ, ਖੁਦਾ ਦੀ ਕੋਈ ਸਮਝ ਨਹੀਂ ਹੈ, ਆ ਰਹੇ ਨੇ ਲੋਕ ਗੁਰਦੁਆਰਿਆਂ 'ਚ, ਗੁਰੂ ਦਾ ਕੋਈ ਬੋਧ ਨਹੀਂ ਹੈ, ਬੜੀ ਭੀੜ ਜਾ ਰਹੀ ਹੈ ਮੰਦਰਾਂ ਦੇ 'ਚ, ਭਗਵਾਨ ਦਾ ਕੋਈ ਗਿਆਨ ਨਹੀਂ, ਕੁਛ ਵੀ ਸਮਝ ਨਹੀਂ। ਨਹੀਂ ਪਟਣ, ਨਹੀਂ ਪਾਰ ਖੂ। ਆਪ ਕਹਿੰਦੇ ਨੇ ਕਦੀ ਕਦਾਈ ਭਰਮਣ ਕਰਦਿਆਂ ਕਰਦਿਆਂ ਕਿਸੇ ਬਾਜ਼ਾਰ ਵਿੱਚ ਪਾਰਖੂ ਵੀ ਮਿਲ ਜਾਂਦੇ। ਸਮਝ ਪਤਾ ਹੈ ਸੱਤ ਕੀ ਹੈ, ਸੰਤੋਖ ਕੀ ਹੈ, ਦਇਆ ਕੀ ਹੈ, ਪ੍ਰੇਮ ਕੀ ਹੈ, ਨਿਰਵੈਰ ਜਜ਼ਬੇ ਕੀ ਨੇ, ਸਮਦ੍ਰਿਸ਼ਟੀ ਕੀ ਹੈ। ਚਰਚਾ ਹੀ ਹੋ ਰਹੀ ਹੈ ਸੱਤ ਦੀ, ਸੰਤੋਖ ਦੀ, ਸਮਦ੍ਰਿਸ਼ਟੀ ਦੀ, ਦਇਆ ਦੀ, ਨਿਰਵੈਰਤਾ ਦੀ, ਨਿਰਭੈਤਾ ਦੀ। ਪਰ ਇਹ ਦੈਵੀ ਗੁਣ ਹੈ ਨਾ ਕੀ, ਸਮਝ ਕੁਛ ਵੀ ਨਹੀਂ। ਸੂਰਜ ਆਪਣਾ ਚਾਨਣਾ ਵੰਡਦਾ ਹੈ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਮਨੁੱਖ ਦੇ ਹਿਰਦੇ ਵਿੱਚ ਫੈਲਦਾ ਗੁਣਾਂ ਦੇ ਰਾਹੀਂ। ਔਰ ਜੈਸੇ ਜੈਸੇ ਮਨੁੱਖ ਦੇ ਅੰਦਰ ਗੁਣ ਵੱਧਦੇ ਨੇ, ਵੈਸੇ ਵੈਸੇ ਰੱਬੀ ਚਾਨਣਾ ਵੱਧਦਾ ਹੈ। ਧਾਰਮਿਕ ਮਨੁੱਖ ਦੀ ਪਹਿਚਾਣ ਗੁਣਾਂ ਕਰਕੇ, ਇਹਦੇ ਵਿੱਚ ਕਿੰਨੀ ਕੁ ਦਇਆ ਹੈ, ਇਹਦੇ ਵਿੱਚ ਕਿੰਨਾ ਕੁ ਪ੍ਰੇਮ ਹੈ, ਇਹਦੀ ਦ੍ਰਿਸ਼ਟੀ ਵਿੱਚ ਕਿਤਨੀ ਸਮਾਨਤਾ ਹੈ, ਇਹ ਕਿੰਨਾ ਕੁ ਨਿਰਵੈਰ ਹੈ, ਕਿੰਨਾ ਕੁ ਨਿਰਭੈ ਹੈ। ਇਹਨਾਂ ਦੈਵੀ ਗੁਣਾਂ ਦੇ ਪੈਮਾਨੇ ਨਾਲ ਹੀ ਨਾਪਣਾ ਪੈਂਦਾ ਹੈ ਇਹ ਮਨੁੱਖ ਕਿੰਨਾ ਕੁ ਧਾਰਮਿਕ ਹੈ। ਹੋਰ ਕਿਸ ਤਰ੍ਹਾਂ ਨਾਪੋਗੇ? ਚਾਨਣਾ ਸਾਰੇ ਦਾ ਸਾਰਾ ਸੂਰਜ ਦਾ ਹੈ, ਗੁਣ ਸਾਰੇ ਦੇ ਸਾਰੇ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਲ, ਗੁਣ ਤੇ ਸਾਰੇ ਉਸਦੇ ਨੇ। ਰੋਸ਼ਨੀ ਇੱਥੇ ਗੁਰਦੁਆਰਾ ਹਾਲ ਵਿੱਚ ਹੋ ਰਹੀ ਹੈ, ਪਰ ਰੋਸ਼ਨੀ ਤੇ ਸਾਰੀ ਸੂਰਜ ਦੀ ਹੈ, ਗੁਣ ਸਾਰੇ ਹੀ ਪਰਮਾਤਮਾ ਦੇ ਨੇ। ਕਬੀਰ ਕਹਿੰਦੇ ਨੇ ਭਰਮਣ ਕਰਦਿਆਂ ਕਰਦਿਆਂ ਖੁਸ਼ੀ ਹੋ ਗਈ ਇੱਕ ਦਿਨ ਕਿ ਬਾਜ਼ਾਰ ਵੀ ਲੱਭ ਪਿਆ ਅਤੇ ਪਾਰਖੂ ਵੀ ਲੱਭ ਪਿਆ। ਉਹਨੂੰ ਸਮਝ ਹੈ ਸਮਦ੍ਰਿਸ਼ਟੀ ਕਿਸ ਨੂੰ ਕਹਿੰਦੇ, ਦਇਆ ਕੀ ਹੈ, ਗਿਆਨ ਕੀ ਹੈ, ਵਿਗਿਆਨ ਕੀ ਹੈ, ਨਿਰਵੈਰਤਾ ਕੀ ਹੈ, ਨਿਰਭੈਤਾ ਕੀ ਹੈ, ਸ਼ੀਲ ਕੀ ਹੈ, ਸੰਜਮ ਕੀ ਹੈ। ਗ੍ਰਾਹਕ ਸਿਰਫ ਆਇਆ ਹੀ ਨਹੀਂ ਬਾਜ਼ਾਰ ਵਿੱਚ, ਉਹਨੂੰ ਪਰਖ ਵੀ ਹੈ, ਸਮਝ ਹੈ। ਤੋ ਕਬੀਰ ਕਹਿੰਦੇ ਮਨ ਖੁਸ਼ ਹੋ ਜਾਂਦਾ, ਚਲੋ ਪਾਰਖੂ ਮਿਲ ਗਏ। ਕਹਿੰਦੇ ਨੇ ਸੰਗੀਤ ਕੋਈ ਗਾ ਰਿਹਾ ਹੋਵੇ, ਕੋਈ ਆਲਾਪ ਕਰ ਰਿਹਾ ਹੈ, ਪਰ ਜਦ ਕੋਈ ਸੰਗੀਤਕਾਰ ਕਿਸੇ ਸੰਗੀਤਕਾਰ ਨੂੰ ਦਾਤ ਦਿੰਦਾ ਹੈ, ਉਸਨੂੰ ਜਿਹੜੀ ਰੂਹਾਨੀ ਖੁਸ਼ੀ ਆਉਂਦੀ ਹੈ, ਦੂਜਿਆਂ ਦੇ ਸਿਰ ਹਿਲਾਉਣ ਨਾਲ ਨਹੀਂ, ਜਿਹਨਾਂ ਨੂੰ ਕੱਖ ਨਹੀਂ ਪਤਾ ਸੰਗੀਤ ਹੈ ਕਿ ਵਾਸਤਵਿਕ ਰਾਗ ਹੈ ਕਿ। ਕੁਛ ਬੋਲਾਂ ਨੂੰ, ਕੁਛ ਅੱਖਰਾਂ ਨੂੰ ਤਰਤੀਬ ਦੇ ਦੇਈਏ, ਉਹ ਕਵਿਤਾ ਦਾ ਜਨਮ ਹੋ ਜਾਂਦਾ, ਆਵਾਜ਼ ਨੂੰ ਤਰਤੀਬ ਦੇ ਦੇਈਏ ਤਾਂ ਸੰਗੀਤ ਦਾ ਜਨਮ ਹੋ ਜਾਂਦਾ, ਔਰ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਦੇਈਏ ਤਾਂ ਭਗਤੀ ਦਾ ਜਨਮ ਹੋ ਜਾਂਦਾ। ਉੱਠਣਾ, ਬੈਠਣਾ, ਖਾਣਾ, ਪੀਣਾ, ਸੌਣਾ, ਜਾਗਣਾ, ਸਾਰਾ ਤਰਤੀਬ ਦੇ ਚਾਹੀਦਾ, ਸਾਰਾ ਮਰਿਆਦਾ ਦੇ ਚਾਹੀਦਾ। ਆਵਾਜ਼ ਨੂੰ ਮਰਿਆਦਾ ਵਿੱਚ ਕਰਨਾ ਸਾਧਨਾ ਦੀ ਲੋੜ ਹੈ, ਬੋਲਾਂ ਨੂੰ ਤਰਤੀਬ ਵਿੱਚ ਕਰਨਾ ਸਿੱਖਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਵਿੱਚ ਕਰਨਾ ਅਭਿਆਸ ਕਰਨਾ ਪੈਂਦਾ, ਉਂਝ ਨਹੀਂ ਹੁੰਦਾ। ਕਬੀਰ ਕਹਿੰਦੇ ਨੇ ਖੁਸ਼ੀ ਹੋ ਜਾਂਦੀ ਹੈ ਜਦ ਕਦੀ ਕੋਈ ਪਾਰਖੂ ਵੀ ਲੱਭ ਪੈਂਦਾ, ਗੱਲ ਨੂੰ ਸਮਝਦਾ, ਪਤਾ ਹੈ। ਪਰ ਕਬੀਰ ਕਹਿੰਦੇ ਨੇ ਖੁਸ਼ੀ ਮੇਰੀ ਫਿਰ ਨਿਰਾਸ਼ਾ ਵਿੱਚ ਬਦਲਦੀ, ਕਿਉਂ? ਪਾਰਖੂ ਹੈ, ਗ੍ਰਾਹਕ ਨਹੀਂ ਹੈ, ਲੈਣਾ ਨਹੀਂ ਚਾਹੁੰਦਾ, ਸਮਝਦੇ ਹੈ। ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਉਹ ਗ੍ਰਾਹਕ ਨਹੀਂ ਹੈ। ਪਾਰਖੂ ਤੇ ਹੈ, ਸਮਝ ਤੇ ਹੈ ਗੱਲ ਦੀ, ਪਰ ਇਸਦੇ ਅੰਦਰ ਗ੍ਰਾਹਕਤਾ ਨਹੀਂ ਹੈ, ਤੜਪ ਨਹੀਂ ਹੈ, ਖਿੱਚ ਨਹੀਂ ਹੈ, ਲੈਣ ਦੀ ਇੱਛਾ ਨਹੀਂ ਹੈ। ਆਪ ਕਹਿੰਦੇ ਨੇ ਕਦੀ ਕਦਾਈ ਕਿਸੇ ਸਤਸੰਗ ਵਿੱਚ, ਕਿਸੇ ਸ਼ਹਿਰ ਵਿੱਚ, ਕਿਸੇ ਮੰਡੀ ਵਿੱਚ ਦੇਖਦਾ ਪਾਰਖੂ ਵੀ ਲੱਭ ਪਿਆ, ਗ੍ਰਾਹਕ ਵੀ ਲੱਭ ਪਿਆ, ਲੈਣਾ ਚਾਹੁੰਦਾ ਹੈ, ਉਹਦੇ ਅੰਦਰ ਲੈਣ ਦੀ ਵੀ ਤੜਪ ਹੈ, ਉਹਦੇ ਅੰਦਰ ਲੈਣ ਦੀ ਵੀ ਖਿੱਚ ਹੈ, ਉਹ ਲੈਣਾ ਵੀ ਚਾਹੁੰਦਾ, ਉਹ ਪ੍ਰਾਪਤ ਵੀ ਕਰਨਾ ਚਾਹੁੰਦਾ। ਤਾਂ ਭਗਤ ਜੀ ਕਹਿੰਦੇ ਨੇ ਬਹੁਤ ਮਨ ਖੁਸ਼ ਹੁੰਦਾ ਹੈ ਅਤੇ ਗ੍ਰਾਹਕ ਵੀ ਲੱਭ ਪਿਆ। ਪਰ ਆਪ ਕਹਿੰਦੇ ਨੇ ਮੇਰਾ ਦੁੱਖ ਆਪਣੀ ਥਾਂ 'ਤੇ, ਗ੍ਰਾਹਕ 'ਤੇ ਲੱਭਿਆ ਪਰ ਮੁੱਲ ਨਹੀਂ ਦੇਣਾ ਚਾਹੁੰਦਾ, ਮੁਫ਼ਤ ਵਿੱਚ ਮੰਗਦਾ। ਹਰ ਚੇ ਸੂਦ ਬਰਾਇਦ, ਦੇਰ ਨਾ ਪਾਇਦ। ਕਹਿੰਦੇ ਜਿਹੜੀ ਚੀਜ਼ ਛੇਤੀ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, वो कोई खास नहीं आउंदी। पहाड़ दे उपर वीटियां पत्थरों च मिल जाणगे, हीरे ते लभणे पैंदे, संख ते सिपियां सागर दे कंडे च लभ पैंदियां ने, मोती ते गहरे तल दे च लभणे पैंदे। जे छेती मिल जाए, जल्दी मिल जाए, वो चीज कोई खास नहीं आउंदी। एक रब्बी नहीं है मैं। कबीर कहंदे ने पारखो भी लभते है, ग्राहक भी लभते है, समझ भी है उसमें, लेना भी चाहता है, मुल नहीं देता, नहीं गाहक नहीं मोल। इत कबीर को पूछिए फिर मुल की है, दस दो मुल की है। तो आप कहंदे ने कंचन सौ पाये नहीं तोल, मन दे राम लिया है मोल। मन अपनी सोचनी, मन अपने विचार, मन अपनी चितवनी, ये भेद कर दो। मनुख दे विचारां दे वासना है, हंकार है, लोभ है, ये भेद कर दे। गुरु दे विचारां दे करतार है, प्रेम है, दया है, सील है, संजम है, ये अदला बदली करनी पड़ेगी। ग्राहक की करता है, कुछ पैसे देता है, वस्तु ले लेंदा है, इत्थे अपनी मत भेद कर ले, गुरु की मत ले जा। गुरु की मत विच ज्ञान है, तेरी मत विच अज्ञान है। गुरु की मत विच प्रेम है, तेरी मत विच घृणा है। गुरु की मत विच समदृष्टि है, तेरी मत विच वितकरण है। गुरु की मत विच भगती है, तेरी मत विच नास्तिकता है। गुरु की मत विच निर्वैरता है, निर्भयता है, तेरी मत विच वैर विरोध है। ये मत भेट कर गुरु की मत ले ले। पर गजब की गल है, मनुख कौड़ी दे के भी हीरा नहीं लेना चाहता। कौड़ी दे के भी हीरा नहीं लेना चाहता, अपनी गंदी मत दे के भी उज्जवल मत गुरु की नहीं लेना चाहता। जबकि गुरु कहिंदा गुरु की मत तू ले इयाने, भगत बिना बहु डूबे सियाने, परिक्षर ते त्यागे मन की मतड़ी, विसारे दूजा भाव दियो। धन अर्पण करना, अन्न अर्पण करना, वस्त्र अर्पण करने, सोना चांदी अर्पण करना, ये सब कुछ इस वास्ते है ताकि एक दिन बंदे नू अपना मन अर्पण करने की इजाजत ना दे। पहले पहले बच्चा पूरने ते लिखता है, पूरने पाने पैंदे, ये सब पूरने पाने ने। धन अर्पण करना, फुल अर्पण करने, वस्त्र अर्पण करने, अन्न अर्पण करना, ताकि एक दिन बंदे नू अपना मन अर्पण करने की जांच आ जाए। और जैसे मन अर्पण किया, परमात्मा की प्राप्ति हो जाती। रोज सत्संग विच आना, कथा कीर्तन सुनना, ये सिर्फ अपने आप नू तैयार करना है कि एक दिन असी अपनी मत भेट कर देंगे, अपना मन भेट कर देंगे। कि जिस दिन अपना मन देन नू जी करे, मत भेट करन नू जी करे, समझ लो सत्संग दा फल मिल गया, सत्संग दी सफलता प्राप्त हो गई, झोली विच पै गई, ये फल है। क्योंकि अपना मन जैसे भेट करता है मनुख, ते गुरु दी मत प्राप्त होंदी है, तो गुरु दी मत विच ही परमात्मा है। मनुख दी मत विच पदार्थ ने, मनुख दी सोचनी विच की है, संसार है, पदार्थ ने। गुरु की सोचनी विच परमात्मा है, निरंकार है। मत भेट की थी अपनी, ले ली गुरु की मत, उसे मत द्वारा परमात्मा की प्राप्ति हो जाती है, ईश्वर की प्राप्ति हो जाती है। अपनी मत दे शराब पीना है, गुरु की मत दे अमृत छकना है। अपनी मत दे दोपहर न उठना है, गुरु की मत दे अमृत वेले उठना। बस जैसे गुरु की मत आई, सारे ही दैवी गुण जो है आ जाते हैं। गुरु की मत दे ही परमात्मा है, गुरु की मत दे ही सारा अनंत परिपूर्ण परमात्मा का रस है। सतगुर रहमत करन, सत्संग करद्या करद्या साडा मन तैयार हो गए कि ये मन भेट कर देना है, गुरु की मत ले लेनी है, इतनी शब्द प्रवान करना। सतगुर रहमत करन, बख्शिश करन, ओ महान हीरा, ओ महान रब्बी दौलत सानू भी प्राप्त हो गए, जिसकी चर्चा जिसका जिक्र सतगुरु की जो है बाणी विच है। सारियां दा हार्दिक तौर पर धन्यवाद। महापुरखों का भी हार्दिक तौर पर धन्यवाद। पावन स्थान जिथे मैं देखदा वाकई ये छोटे छोटे बच्चों की देख रेख भी है और बहुत सोहनी लंगर की मर्यादा भी है। संगत ते पंगत का सिलसिला है। पातशाह रहमत करन धन गुरु गोबिंद सिंह जी महाराज बख्शिशां करन, संगत चलती रहे, पंगत चलती रहे, ताकि दुनिया दियां शरीरक लोड़ां ते अध्यात्मक लोड़ां दी पूर्ति होंदी रहे। सारिआं दा हार्दिक तौर पर धन्यवाद। बुल टुक दी छावां, वाहिगुरु जी का खालसा, वाहिगुरु जी की फतह।
1: You're listening to KRPI 1550 Radio, Ferndale, Washington.
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰਦੇ ਹੀ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਅਤੇ ਬੱਦਲ ਅਸਮਾਨ ਵਿੱਚ ਹੋਇਆ ਅਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓਂ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਵੀ ਕੋਈ ਕੀਮਤੀ ਸਮਾਨ ਤਾਂ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ। ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਅਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਅਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤਾਂ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ 'ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ, ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ। ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ

0: ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ। ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ, ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ, ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹੱਲ ਬਣਾਉਂਦਾ, ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ, ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵਈ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ, ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ।

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ

0: ਹਿਰਦੇ ਨੇ। ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਿਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਹੈ ਮਨੋ ਚਿੰਤਕ ਕੀ ਕਹਿੰਦੇ ਨੇ, ਮਨੋ ਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ। ਮਨੋ ਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ ਨੇ, ਹਰ ਵਕਤ ਸਭ ਕੁਛ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ, ਮੈਨੂੰ ਸੁਣ ਰਿਹਾ, ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਪਿਆ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿੰਤੋ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਉਹ ਆਪਣਾ ਹੱਥ ਨਹੀਂ ਰੋਕਦਾ। ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤੂੰ ਜਾਏ ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ, ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣਿਆ, ਸਿਰਫ ਸੁਣਿਆ, ਦੇਖਿਆ ਵੀ ਨਹੀਂ, ਢੰਡੋਰਾ ਪਿੱਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਹੈ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ ਪੜਦਾ ਪਾਉਂਦਾ, ਭਰਾ ਛੁਪਾਉਂਦਾ ਹੈ ਪੜਦਾ ਪਾਉਂਦਾ ਹੈ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ, ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਹਿਬ ਕਹਿੰਦੀਏ ਹੇ ਪ੍ਰਭੂ, ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੂ ਹਮਰੇ ਦੋਖ ਮਤ ਹਿਰਦੇਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੁੱਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੇਖਦਾ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ, परमात्मा नाल प्यार, सारे संसार नाल प्यार, पूरन प्रेम प्रतीत सजे प्रत गोड़ मड़ी मट भूल न मन, पूरन प्रेम जिहदी सारी पूर्णता आ गई, परमात्मा आ गया, इसनों भगती कहिंदे ने। जिस दिन मनुख भगत हो जाता है उसकी अवस्था की बन जाती है, धन गुरु नानक देव जी महाराज प्रमाण करते ने, हम नहीं चंगे बुरा नहीं कोई, प्रणवत नानक तारे सोए, साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है, मैं चंगा हां, मैं चंगा हां, भगत का यह दावा ही खत्म हो जाता है। कोई बुरा है, कोई बुरा है, ऐसा भगत का कहना ही खत्म हो जाता है, ये भगत की पहचान। और हकीकत है परमात्मा की दृष्टि च कोई बुरा भला नहीं है। गन्ने विच रस पा दिता है परमात्मा ने, अमृत है, संतरे का रस, अंगूरां का रस अमृत है, और इस अमृत नूं मनुख चाहे तो जहर बना सकता है, शराब बना लेगी। रस ते मिठा सी, अंगूरां का कौड़ा हो गया, रस ते स्वादिष्ट सी, मिठा सी, संतरे का कौड़ा हो गया, रस ते मिठा सी, गन्ने का कौड़ा हो गया। मिठे नूं मनुख कौड़ा कर सकदा है, अमृत नूं मनुख जहर बना सकदा है। मनुख कोल ए तौफीक है, शराब नूं ही देख लो, मनुख ने मिठे नूं कौड़ा कर दिता है त्रका के। ते जे अमृत नूं मनुख जहर बना सकदा है तो मनुख दे कोल एक तौफीक है जहर नूं भी अमृत बना सकता है। संखिया जहर ही आउंदी है, हकीम वैद इनू मार के इसका कुश्ता बना लेंदे ने, अमृत हो गए, अमृत हो गए। इकबाल इसनू बड़े सोहने ढंग नाल बयान करदे ने, जो जहरे हला हल है वही अमृत है नादां, मालूम नहीं तुझको अंदाज है पीने के, इति पीण दा ढंग है, जे तेनू आ जाए अमृत है, जे पीण दा ढंग नहीं आया तो जहर है, जे जीण दा ढंग आ गया तो जिंदगी अमृत है, जे जीण दा ढंग नहीं आया तो जिंदगी ही जहर है, जे रहन दा तैनू ढंग आ गया सारा संसार अमृत है, निरंकार दा रूप है, जे तैनू रहन दा ढंग नहीं आया सारा संसार जहर है, ये तेरे ते मुनसर है, तू जहर दे च जीवना है कि अमृत दे च जीवना। सतसंग इस वास्ते है, और आज तक बड़े बड़े अवतारी पुरुष महज इसलिए आए कि मनुख चुनाव ठीक कर सके, मनुख चोन ठीक कर सके। अक्सर मनुख चुनाव गलत कर लेंदा है, जिंदगी सारी गलत हो जाती है। जितने जिंदगी तारीखी होवेगी अज्ञान होवेगा उतनी ही जिंदगी जहरीली बन जाएगी। फिर तारीख मनुख का संबंध भी तारीखी नाल होंदा है, रात नाल होंदा है। अमृत वेले सुत्ता रह जाएगा, रात दी तारीखी नूं उज्जवल करके जुए खाने च बैठा होवेगा, वैश्याले च बैठा होगा, मंदरां दी रौनक ते खत्म हो गई, जुए खानियां दी रौनक वध गई। मंदर उसनू कहिंदे ने जिसदा द्वार सवेरे खुलदा है, अमृत वेले खुलदा है। ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ। ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮਰਜ਼ ਕਰਦੇ ਹਾਂ, ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ। ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਲਸ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ, ਮਜਾਲ ਹੈ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਏ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ ਤਿੰਨ ਦਿਨ ਦਾ ਪ੍ਰੋਗਰਾਮ ਅਧੀਨੋ ਵਿੱਚ ਸੀ, ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ, ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਂਦੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਂਦੇ ਨੇ। ਔਰ ਕਹਿਣ ਲੱਗੇ, ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏ ਖਾਣਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਵੀ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨ ਹੈ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਲਈ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ, ਦਰਵਾਜ਼ੇ ਬੰਦ ਪਏ, ਕਿਧਰ ਐਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। पर सहजे सहजे दूजी तादाद वद्दी जा रही है, वद्दी जा रही है। मंदिर बेरौनक होंदे जा रहे हैं, जुए खाने की रौनक वद्दी जा रही, वैशालियां की रौनक वद्दी जा रही है, क्लबां थिएटरां की रौनक वद्दी जा रही है। कारण बाहर सिर्फ वेखना होंदा है ते वेख के रस लेना होंदा है। धर्म बारे ये है कि अखां मीट ते ध्यान अंदर ले जा, औखा कम औखा कम। स्वामी रामानंद का भावे एक ही शब्द है धन गुरु ग्रंथ साहब जी महाराज के अंदर बसंत राग दे, बड़ा सार्थक है, बड़ा कीमती है। वो कहते ने कत जाइए रे घर लागो रंग, किथे जावा मैं घर दे की रंग लग गया, पटकना मिट गई है। कत जाइए रे घर लागो रंग, मेरा चेतना चलत मन भयो पंग। यादा जद बार चलन तो मन भटक रहा है, सोचनी जद बार जावे तो मन भटक रहा है, विचार जद बार मुखी अवन तो मन बार भटक रहा है। हर वक्त मन बार भटकता है कि बार किस तरह भटकता है, समय दिच भटकता है, वक्त दिच भटकता है, काल दिच भटकता है, गुजरे हुए समय दियां यादां दे चले जांदा है, आने वाले समय दी चिंता दे चला जांदा है। मनुख जिथे बैठा होगा है मन अकाल दा हिस्सा, मन तू जोत सरूप है अपना मूल पछाण, है ते अकाल दा हिस्सा, भटकदा काल दे छे। मन अकाल हो सकता है ते काल दा रूप भी हो सकता है। अगर काल विच भटकदा रहा तो बार बार शरीर मिलता रहेगा, इसे नु कहंदे आवागमन, बार बार जमदा रहेगा, मरदा रहेगा, जमदा रहेगा, ते बार बार वाहन इसनु मिलेगा। जितने चिर तक मन अचेत है सिलसिला चलता रहेगा। हुणे कीर्तन विच इक पंक्ति आई सी, मिट्यो अंधेर मिलत हर नानक, जन्म जन्म की सोई जागी। शरीर रात नो सौ जांदा है, सवेरे जाग पैंदा है, ये मन ते कई जन्मां दा सुत्ता पे है, ये भी मैं पता नहीं कितने जन्मां दा। मिट्यो अंधेर मिलत हर नानक, जन्म जन्म की सोई जागी। शरीर सवेरे घरों निकलिया है, शाम नो वापस आंदा है, ये मन ते अपने घर तो पता नहीं कितने जन्मां दा निकलिया है, वापस जाना ही भुल गया है। आवाज मार देने धन गुरु नानक गुरु तेग बहादुर साहब जी महाराज, मेरे मन पर देसी वे प्यारे आओ घरे, कितने तक भटकेगा, कितने तक भटकेगा। जब कोई कहता है मेरा मन इत्थे नहीं टिकदा, ये तेरा घर ही नहीं है, किधरे भी मन टिकदा नहीं, क्योंकि मन दा घर ही नहीं है, ये अपने घर ही टिक सकता है। कोई पदार्थ, कोई रंग रूप, कोई पसारा, कोई प्रभता मन का घर नहीं है, मन का घर प्रभु है। कोई पदार्थ मन का घर नहीं है, पदार्थ तन की लोड़ है, तो तन की लोड़ नू जब मन अपनी लोड़ बना लेंदा है तो इसे नू लोभ कहंदे हैं, इसे नू लोभ कहंदे हैं। पदार्थ तन की लोड़ सी, इसनू इसने अपने मन की लोड़ बना लिया। बड़े ध्यान नाल सुनना, और मन का उद्देश कोई रजेवा नहीं, हां तन की तृप्ति हो सकती है। भोजन तन की लोड़ है, पर मन ने अपनी लोड़ बना रहा है, बार बार याद आ रहा है, ऐ खा लवा, ओ खा लवा, ओ खा लवा, क्योंकि तन की लोड़ सी, भुख भी नहीं लगी, ये मन याद करी जा रहा है तरह तरह के पकवाना नू। मैं उस दिन भी अर्ज की सी, लोड़ां मनुख दियां सीमित ने, लोभ दी कोई सीमा नहीं है, भुख दी सीमा है, स्वाद दी कोई सीमा नहीं है, कोई सीमा नहीं। तन दियां लोड़ां नू जद मनुख मन अपनी लोड़ बना लेंदा है, उसे नु वासना कहंदे ने। गुस्ताखी माफ दो शब्द बर्दाश्त कर लेना, काम तन दी लोड़ है, मन दी नहीं। जब मन अपनी लोड़ बना लेंदा है, वासना बन जाता है। पदार्थ तन दी लोड़ है, मन दी नहीं। जब मन अपनी लोड़ बना लेंदा, इसनु लोभ कहंदे ने। शक्ति ताकत प्रभुता, ये बाहर दी कोई सहूलतां वास्ते चाहिए होनी है तन, लेकिन जब मन अपनी लोड़ बना लेंदा है, ये अहंकार बन जाता है, प्रबल अहंकार बन जाता है। जो सिर्फ तन दी लोड़ है, मन ने अपनी लोड़ बना लिया है, तो जब प्राप्त हो जाता है, मन की तृप्ति नहीं, तृप्ति नहीं। एक निर्धन ते निर्धन है, चोटी दा धनवान भी निर्धन है, ये भी मैरज करते हैं। इस चक्कर च ना पैना। बड़े बड़े राजे महाराजे जद भिक्षु बनते ने, या किसी भिक्षु दे अगों हथ जोड़ के खड़े होंदे ने, उदों हैरानगी आउंदी, लै हैगे ते राजे महाराजे, ये करदे की तेना। गुरु नानक इसका जिक्र भी कर दें, रोवे राजे कन्न पड़ाए, घर घर मांगे बिखिया जग। है गे ते शैन शासन, लेकिन पता चलिया ते तन दी लोड़ से में मन दी लोड़ बनाई। पदार्थ तन दी लोड़ ने, जब मन दी लोड़ बना ली है, मन नहीं टिकता। किसे राज सिंघासन ते मन नहीं टिकता, तन नहीं बैठता। किसी पदार्थ विच मन नहीं टिकता, सिर्फ तन ही जुड़ता, यह भी मर्ज कर। किसी रूप विच मन नहीं बैठता, सिर्फ वक्ति है, वक्ति है, मन की लोड़ नहीं। मन की लोड़ परमात्मा है, मन की लोड़ प्रभु है, प्रभुता नहीं है। मन की लोड़ राम है, काम नहीं है। मन की लोड़ परमात्मा है, पदार्थ नहीं है। मन की लोड़ प्रभु है, प्रभुता नहीं है। जब कोई प्रभुता नू, पदार्थ नू, काम नू अपने मन की लोड़ बना लेंदा है, भटकना वध जांदी है, वध जांदी है, भटकना वध जांदी है, क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नूं भटकण वास्ते कोई अस्थान नहीं चाहिए, जगह नहीं चाहिए। जगह चाहिए तन नूं, दौड़न भजन वास्ते, कम करन वास्ते अस्थान चाहिए तन नूं, मन नूं नहीं चाहिए। मन ते चार फुट दी जगह च भी बंदा बैठा है, मन हजारां मील दी वाट तय करेगा, वो समय च भटकदा है, वो वक्त विच भटकदा है। गुजरे हुए समय दियां यादां विच भटकेगा। तुसीं आखोगे क्यों भटकदा है, यादां विच क्यों भटकदा है? कुछ मिलिया सी, बड़ी खुशी मिली सी मिलके, कुछ मन भावदा मिलिया सी, बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जद मनुख कोई यादां विच बैठा होवे, या सुखां नूं याद कर रहा होवेगा, या दुखां नूं, और की याद करदा है, और की याद करदा? बगौर मुताला कर लेना। आप सारे सियाणे बैठे हो, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी, फिर बिछड़ गई। समय दिच जो कुछ भी मिलता है बिछड़दा है, कुछ भी मिलता है। ये जीवन में मिले बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना, इस समय का स्वभाव है, काल का स्वभाव है। मिलिया सी, बड़ी खुशी मिली, याद आउंदी, बिछड़ गया, बड़ी चोट लगी, बड़ा दुख होया, याद आउंदा। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ ਨੇ ਤੇ ਯਾਦਾਂ ਦਾ ਸੰਬੰਧ ਗੁਜ਼ਰੇ ਹੋਏ ਸਮੇਂ ਨਾਲ ਹੁੰਦਾ ਹੈ। ਉਂਝ ਸਮਾਂ ਇੱਕੋ ਹੀ ਹੈ, ਕਦੀ ਚੱਕਰ 'ਚ ਨਾ ਪੈਣਾ ਕਿ ਸਮੇਂ ਦੇ ਕੋਈ ਤਿੰਨ ਰੂਪ ਨੇ। ਮਨੁੱਖ ਕਰਕੇ ਸਮਾਂ ਦਾ ਇਹ ਵਿਭਾਜਨ ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ। ਭੂਤ ਭਵਿਸ਼ ਵਰਤਮਾਨ ਅਸੀਂ ਕਹਿ ਦਿੰਦੇ ਹਾਂ, ਮਾਜ਼ੀ ਹਾਲ ਮੁਸਤਕਬਿਲ ਅਸੀਂ ਕਹਿ ਦਿੰਦੇ ਹਾਂ। ਉਂਝ ਸਮਾਂ ਇੱਕ ਹੈ, ਪਰਮਾਤਮਾ ਦੀ ਦੁਨੀਆ ਸਮਾਂ ਇੱਕ ਹੈ। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ, ਉਹ ਮੇਰਾ ਭੂਤਕਾਲ ਹੈ, ਆਉਣ ਵਾਲਾ ਭਵਿਸ਼ ਹੈ, ਸਾਹਮਣੇ ਹੈ ਵਰਤਮਾਨ ਹੈ। ਇਹ ਮੇਰੇ ਕਰਕੇ, ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜਦੇ ਚਾ ਕੇ, ਸਮੇਂ ਦੇ ਕੋਈ ਤਿੰਨ ਰੂਪ ਨਹੀਂ, ਮਨੁੱਖ ਕਰਕੇ ਤਿੰਨ ਰੂਪ ਹੋ ਜਾਂਦੇ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ, ਮੇਰਾ ਕੁਝ ਆਉਣ ਵਾਲਾ ਸਮਾਂ, ਹੁਣ ਸਮਾਂ ਇੱਕੋ ਹੈ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਤੇ ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਤੇ ਸੁੱਖ। ਕਦੀ ਦੁੱਖਾਂ ਨੂੰ ਯਾਦ ਕਰਦਾ, ਕਦੀ ਸੁੱਖਾਂ ਨੂੰ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ 'ਚ, ਕਿਉਂ? ਆਉਣ ਵਾਲੇ ਸਮੇਂ ਦੀ ਚਿੰਤਾ ਹੈ। ਹੁਣ ਜੋ ਕੁਛ ਮਿਲਿਆ ਹੋਇਆ ਕਿਧਰੇ ਚਲਾ ਨਾ ਜਾਏ, ਚਿੰਤਾ। ਪਹਿਲੇ ਤਾਂ ਇਸ ਤਰ੍ਹਾਂ ਹੋਇਆ, ਜੋ ਮਿਲਿਆ ਵਿਛੜਿਆ, ਜੋ ਮਿਲਿਆ ਵਿਛੜਿਆ। ਬਚਪਨਾ ਮਿਲਿਆ ਚਲਾ ਗਿਆ, ਜਵਾਨੀ ਮਿਲੀ ਚਲੀ ਗਈ। ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਛ ਮਿਲਦਾ ਔਰ ਜਾਂਦਾ, ਪਤਾ ਨਹੀਂ ਕਿਤਨਾ ਕੁਛ ਮਿਲਿਆ ਔਰ ਕਿਤਨੇ ਮਿਲੇ ਵਿਛੜੇ। ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈਡੇ ਮਾਂ ਪਿਆਂ, ਜੇ ਨਹੀਂ ਤੂੰ ਜਣਿਓ, ਕੱਲ ਤੇ ਤੇਰੀ ਮਾਂ ਹੈ ਸੀ, ਅੱਜ ਕੋਈ ਨਹੀਂ। 5 ਸਾਲ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। 10 ਸਾਲ ਪਹਿਲੇ ਮਾਂ ਹੈ ਸੀ, ਅੱਜ ਕੋਈ ਨਹੀਂ। ਫਰੀਦਾ ਕਿੱਥੇ ਤੇਰੇ ਮਾਂ ਪਿਆ, ਜਿੰਨੀ ਤੂੰ ਜਣਿਆ ਤੈ ਪਾਸੋਂ ਲਦ ਗਏ, ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ ਨੇ। ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ ਹੈ। ਮਨ ਚਲਾ ਜਾਂਦਾ ਚਿੰਤਾ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਹੁਣ ਜੋ ਮਿਲਿਆ ਹੋਇਆ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ, ਚਿੰਤਾ। ਜੋ ਕੁਛ ਮਿਲਿਆ ਹੋਇਆ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ। ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨ ਯਾ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ, ਦੁੱਖ ਸੁੱਖ ਦੇ ਚਾਹੁੰਦਾ, ਯਾ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ। ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਕਿਹੜੇ ਚੱਕਰਾਂ 'ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਆਉਣਾ। ਕਿਹੜੇ ਚੱਕਰਾਂ 'ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ, ਮੇਰੇ ਨਾਲ ਨਹੀਂ ਆਉਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ, ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ, ਇਸ ਚੱਕਰ 'ਚ ਪੈ ਹੀ ਨਾ। ਪੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ। ਕਿਸੇ ਨੂੰ ਟਿਕਾਓ ਕਹਿੰਦੇ ਨੇ, ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ, ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ, ਜਿਤਨੇ ਚਿਰ ਤੱਕ ਮਨ ਦੀ ਦੁਨੀਆਂ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦੇਣਾ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ, ਕਵਿਤਾ ਚ ਬੜੀ ਜਾਨ ਸੀ, ਕਵਿਤਾ ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵੀ ਬੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ, ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਕਿਉਂਕਿ ਤੁਹਾਨੂੰ ਰਸ ਆ ਰਿਹਾ, ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣੀ ਹੈ ਤੀਜੀ ਦਫਾ, ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ। ਇੰਝ ਕਹਿ ਲਓ 90% ਰਸ ਖੋ ਗਿਆ ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਉਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪੰਜਵੀਂ ਦਫਾ ਸੁਣਾਉਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚੱਲਿਆ, ਪਾਗਲ ਲੱਗਦਾ ਕਿਧਰੇ। ਅੱਧ ਹੋ ਗਈ, ਪਹਿਲੇ ਮਹਾਂਕਵੀ ਤੇ ਮਹਾਂਕਵੀ ਤਾਂ ਹੁਣ ਪਾਗਲ। ਮਹਾਂਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋਈ, ਪੰਜ ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਵਿੱਚ ਐਸਾ ਕੁਛ ਵੀ ਨਹੀਂ ਜੋ ਪੁਰਾਣਾ ਨਾ ਹੋਵੇ, ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ, ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ, ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ। ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ, ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ, ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੌਥੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ ਚੌਥੀ ਮੰਜ਼ਿਲ ਤੋਂ ਗਿਰ ਕੇ ਖੁਦਕੁਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ, ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ। ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ। ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ। ਮੈਂ ਕਦੀ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕੁਸ਼ੀ ਕਰ ਦੇਣ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲੋਸਫਰ, ਕਵੀ, ਕਮ ਸੇ ਕਮ 10% ਨੇ ਖੁਦਕੁਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ ਹੈ, ਐਸਾ ਕਿਉਂ? ਉਹ ਕਹਿੰਦੇ ਨੇ ਬਾਰ ਬਾਰ ਉਹੀ ਕੁਛ, ਉਹੀ ਕੁਛ, ਮਨ ਇੱਥੇ ਨਹੀਂ ਟਿਕਦਾ, ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ, ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ 'ਚ ਵੀ ਜਾਣ ਨੂੰ ਮਨ ਨਹੀਂ ਕਰਦਾ, ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ ਵਾਹ, ਕੋਈ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ, ਉਹੀ ਕੁਛ, ਉਹੀ ਕੁਛ, ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕੁਸ਼ੀ। ਹਕੀਮ ਮੋਮਨ ਖਾਨ, ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ, ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕੁਸ਼ੀ ਕਰਨੀ ਹੈ। ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲਦਾ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ? ਹਕੀਮ ਮੋਮਨ ਖਾਨ, ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ, ਕੁਰਾਨ ਸ਼ਰੀਫ ਦਾ ਵਕਤਾ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲੰਦਾ ਸੀ, ਹਜ਼ਰਤ ਕਰਕੇ ਬੁਲੰਦਾ ਸੀ, ਝੁੱਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ ਹੈ। कहिंदा अब तो घबरा के ये कहते हैं कि मर जाएंगे, मर के भी चैन न पाया तो किधर जाएंगे। कहिंदा मन किधरे भी नहीं टिकता, किधरे भी नहीं टिकता। समा हो गया, स्वामी रामानंदा बोल, कहिंदे ने कत जाइए रे, मन किथे जाए, कर लागो रंग, रंग लग गया। मेरा चेतना चलत मन भयो पंग, मन पिंगला हो गया, मन दे पैर ही टूट गए, गल खत्म। भूत काल दियां यादां खत्म, भविष्य दी चिंता खत्म, पैर ही टूट गए। मेरा चेतना चलत मन भयो पंग, एक दिवस मन भई उमंग, घस चंदा चंदन छोआ बहुत सुगंध, पूजन चाली ब्रह्म ठाए, सो ब्रह्म बतायो गुरु मन ही माए। जिस ब्रह्म नो लोकी तीर्थां ते लभदे न, मंदरा च लभदे न, मंदिर मस्जिद गुरुद्वारियां च लभदे न, कहिंदे मैं अपने अंदर लभ लिया। यही गुरु अमरदास जी कहिंदे ने, इस मन को कोई खोजो भाई, मन खोजत नाम नौनिध पाई। नौनिध अमृत प्रभ का नाम, देही में इसका विश्राम। मंदिर गया होया उसे दा सफल जिसने जीवन नो हरि मंदिर बना लिया। मस्जिद विच गया होया उसे दा सफल जिदी जिंदगी ही खाना खुदा बन गई। वो गुरुद्वारे गया होया उसे दा सफल जिसने अपने आप नो गुरु दा रूप बना लिया। ते गुरु मान नाल कह दे भी मेरा अपना ही रूप है, खालसा मेरो रूप है खास, खालसे मैं हूं करो निवास, कत जाइए रे गल रागो रंग। गालिब इसनों इंज बयान करदा है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राजे हकीकत है, समझ में आ गया है फिर भी समझाया नहीं जाता। कहिंदा टूटे पैरां दा बड़ा एहसान है, अपां टिक गए, भटकना मिट गए। गल समझ च आ गई है पर मैं हुण समझा नहीं सकदा, समझा नहीं सकदा। दुनिया दे सारे संत भगतां ने कह दिता है अकत है, जे हो जाना, जे मैं जान भी ले आखा नाहीं कहना नहीं, क्यों कहना कथन ना जाए, कथनी च नहीं आऊंगा। क्या हो कथी कथे कथ देखा, मैं अकथ ना कथ ना जाए। जिन्हें इस अगम्मी दुनिया नो प्राप्त किया उसका कोई प्रत्यक्ष सबूत ना दे सके, और है भी नहीं। प्रत्यक्ष सबूत सीमत दा होंदा, असीम दा नहीं होंदा। जिन्होंने उस अगम्मी दुनिया की झलक का आनंद माणिया वो कोई प्रत्यक्ष सबूत दे ना सके, ते जिन्हां नूं इस अगम्मी दुनिया की झलक ना मिली वो बड़े परबल बल झूठे सबूत कट्ठे करके धुआंधार तकरीरां दे राहीं नास्तिकता नूं जन्म दे गए। मैं एक दफा फिर दोहरावां ते समाप्ति करां, कार्ल मार्कस दे विचारां तो वक्ती तौर ते अद्धी दुनिया प्रभावित हो गई सी। चाइना, टैनजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतरमुखी है, उहदी गल सिर्फ बारमुखी सी, बारमुखी सी। और जद कदी कोई मनुख पूर्ण तौर पर अंतरमुखी हो जाता है वही भगत है। ते भगती दी जो रूपरेखा धन गुरु ग्रंथ साहिब जी महाराज दी बाणी चित्र दी मैं फिर कल थोड़े सामने रखने की कोशिश करांगा। समा हो गया, साहब रहमत करन, बख्शिश करन, सानू उस अगम्य अवस्था दी झलक देन जिस झलक दा धन गुरु नानक देव जी महाराज दी बाणी जिक्र कर दिए। हुण आप गुरबाणी का एक शब्द कीर्तन दे राही सरवण करो, आनंद साहब का पाठ, फुल चुग दी शमा। वाहेगुरु जी का खालसा।
1: वर्णन सके महिमा जो तिहारी, हम ना सिफते कर सकत तुम्हारी, आप ले ओ तुम कथा सुधारी, कहाँ लगे एहो कीट बखाने, महिमा तोर तो ही प्रभु जाने।

0: ਦੁਹਰਾ ਹੀ ਦਿਆਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉੱਦਮ ਨਹੀਂ ਕਰਦਾ, ਕੋਈ ਮਿਹਨਤ ਨਹੀਂ ਕਰਦਾ, ਕੋਈ ਸਮਾਂ ਨਹੀਂ ਕੱਢਦਾ, ਕੋਈ ਸੰਘਰਸ਼ ਨਹੀਂ ਕਰਦਾ। ਇਸ ਤਰ੍ਹਾਂ 10,000 ਦੇ ਇਕੱਠ ਦੇ ਵਿੱਚ ਮੰਦਰ, ਮਸਜਿਦ, ਚਰਚ, ਗੁਰਦੁਆਰੇ ਇੱਕ ਜਗ੍ਹਾ ਸੋ ਹੁੰਦਾ, ਫਿਰ 10,000 ਦੇ ਕਰੀਬ ਜਗ੍ਹਾ ਸੋ ਹੋਵਨ ਜੋ ਥੋੜੇ ਜਾਗ ਪਏ ਨੇ, ਦਾਤੇ ਤੋਂ ਪ੍ਰਭਾਵਿਤ ਨੇ, ਦਾਤ ਤੋਂ ਨਹੀਂ। ਦਾਤ ਤੇ ਹੈ ਜੋ ਕੁਛ ਹੈ, ਪਤਾ ਚੱਲ ਗਿਆ ਪਰਿਵਾਰ ਇੱਕ ਦਾਤ ਹੈ, ਬੱਚੇ ਇੱਕ ਦਾਤ ਨੇ, ਧਨ ਸੰਪਦਾ ਇੱਕ ਦਾਤ ਹੈ, ਜੀਵਨ ਇੱਕ ਦਾਤ, ਸੂਰਜ ਦੀ ਰੋਸ਼ਨੀ ਸਾਨੂੰ ਦਾਨ ਵਿੱਚ ਮਿਲ ਰਹੀ ਹੈ, ਵਗਦੀ ਹੋਈ ਪਵਨ ਦਾਨ ਹੈ, ਬਹੁਤ ਕੁਛ ਜਿਸਦਾ ਅਸੀਂ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ, ਦਾਤਾ ਉਹ ਦੇ ਰਿਹਾ। ਲੇਕਿਨ 10,000 ਸਤਸੰਗੀਆਂ ਵਿੱਚੋਂ ਕੋਈ ਇੱਕ ਦਾਤੇ ਤੋਂ ਪ੍ਰਭਾਵਿਤ ਹੋ ਗਿਆ, ਇੱਕ ਉਸਨੂੰ ਜਗਿਆਸੂ ਕਹਿੰਦੇ, ਜਾਗ ਪਿਆ, ਮੇਰਾ ਸੁੱਤਾ ਹੋਇਆ ਨਹੀਂ, ਜਾਗ ਪਿਆ, ਮੇਰੇ ਐਵੇਂ ਗੁਰਦੁਆਰੇ ਨਹੀਂ ਆਇਆ, ਕੁਝ ਸਮਝ ਹੈ, ਸਿਰਫ ਐਵੇਂ ਬਾਣੀ ਨਹੀਂ ਪੜ ਰਿਹਾ, ਕੁਝ ਸਮਝ ਹੈ, ਸਿਰਫ ਐਵੇਂ ਹੀ ਨਹੀਂ ਜਪ ਕਰ ਰਿਹਾ, ਕੁਝ ਸਮਝ ਹੈ, ਸਿਰਫ ਐਵੇਂ ਹੀ ਨਹੀਂ ਹੱਥ ਵਿੱਚ ਗੁਟਕਾ ਲਈ ਬੈਠਾ, ਕੁਝ ਸਮਝ ਹੈ ਉਸ ਜਗ੍ਹਾ। ਸੋ ਇਹ ਆਂਕੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ, ਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜ੍ਹਿਆ, ਥੋੜੀ ਜਿਹੀ ਸਮਝ ਆਈ, ਤੁਹਾਡੇ ਸਾਹਮਣੇ ਰੱਖ ਰਿਹਾ। 10,000 ਨਿਵਾਜ਼ੀ ਕਿਸੇ ਮਸਜਿਦ ਦੇ ਚੋਵਨ, 10,000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਿਰ ਦੇ ਚੋਵਨ, 10,000 ਦੇ ਕਰੀਬ ਪ੍ਰੇਰ ਕਰਨ ਵਾਲੇ ਕਿਸੇ ਚਰਚ ਦੇ ਚ ਬੈਠੇ ਹੋਵਨ, ਤੇ 10,000 ਗੁਰਸਿੱਖ ਸਤਸੰਗੀ ਕਿਸੇ ਗੁਰਦੁਆਰੇ ਚ ਬੈਠੇ ਹੋਵਨ, ਇੱਕ ਜਗ੍ਹਾ ਸੂ ਹੁੰਦਾ, ਬਹੁਤੇ ਨਹੀਂ ਹੁੰਦੇ, ਇੱਕ ਹੁੰਦਾ ਜੋ ਜਾਗ ਪਿਆ, ਸਮਝ ਆ ਗਈ ਮੇਰੀ ਦਾਤ ਲਈ, ਉਹ ਹੁਣ ਗੁਰਦੁਆਰੇ ਨਹੀਂ ਆਉਂਦਾ, ਦਾਤੇ ਲਈ ਆਉਂਦਾ। ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜਦਾ, ਹੁਣ ਦਾਤੇ ਵਾਸਤੇ ਪੜਦਾ, ਸਮਝ ਆ ਗਈ। ਇਸ ਤਰ੍ਹਾਂ 10,000 ਦੇ ਕਰੀਬ ਹੋਵਨ ਤੇ ਕੋਈ ਇੱਕ ਜਗਿਆਸੂ ਹੁੰਦਾ, ਫਿਰ ਗਿਣਤੀ ਕਰ ਦੇਣ, 10,000 ਜਗਿਆਸੂ ਹੋਵਨ ਇੱਕ ਸਾਧੂ ਹੁੰਦਾ, ਇੱਕ ਸਾਧੂ ਹੁੰਦਾ। ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ, ਤੇ ਜਗ੍ਹਾ ਛੋਟੀ ਹੁੰਦੀ ਜਾ ਰਹੀ, ਥੱਲੇ ਬਹੁਤ ਜ਼ਿਆਦਾ। ਜਿਤਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ। 10,000 ਜਗਿਆਸੂ ਹੋਵਨ, ਉਹਨਾਂ ਚ ਕੋਈ ਇੱਕ ਅੱਧ ਸਾਧੂ ਆਉਂਦਾ ਹੈ ਜੋ ਬੜਾ ਤੇਜ਼ੀ ਨਾਲ ਚੱਲ ਪਿਆ, ਮੇਰਾ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ, ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਕੱਢਦਾ, ਪੂਰਾ ਸੰਘਰਸ਼ ਕਰਦਾ, ਪੂਰੀ ਮਿਹਨਤ ਕਰਦਾ, ਪੂਰਾ ਜਪ ਤਪ ਕਰਦਾ, ਮੇਰਾ ਪ੍ਰਭਾਵਿਤ ਹੀ ਨਹੀਂ ਹੋਇਆ, ਮੇਰੀ ਸਮਝ ਹੀ ਨਹੀਂ ਆਈ। ਜਿਸ ਦੀ ਸਮਝ ਆਈ ਹੈ, ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪਿਆ, ਮਿਹਨਤ ਕਰਨ ਲੱਗ ਪਿਆ, ਬੜੀ ਮਿਹਨਤ ਕਰਨ ਲੱਗ ਪਿਆ, ਇਹਨੂੰ ਸਾਧੂ ਕਹਿੰਦੇ। ਹੁਣ ਹੋਰ ਸੁਣ ਲਓ, 10,000 ਦੇ ਕਰੀਬ ਸਾਧੂ ਹੋਵਨ, ਇਹਨਾਂ ਚ ਇੱਕ ਸੰਤ ਆਉਂਦਾ ਜੋ ਪਹੁੰਚ ਗਿਆ, ਇੱਕ। ਇਸ ਤਰ੍ਹਾਂ ਇਹ ਕਰੋੜਾਂ ਚ ਕੋਈ ਕਦ ਬਣੇਗਾ। ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ, ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ, ਕਰੋੜਾਂ ਚ ਕੋਈ ਕਦ। ਐਸਾ ਕਿਉਂ ਹੈ, ਮੈਂ ਦੁਹਰਾਵਾਂ, ਬੜਾ ਬਾਰੀਕ ਮਜ਼ਮੂਨ ਹੈ ਪਰਮਾਤਮਾ, ਪਰ ਇਸ ਵਾਸਤੇ ਬੜੀ ਬਾਰੀਕ ਅਕਲ ਚਾਹੀਦੀ ਹੈ। ਅਕਲ ਮਨੁੱਖ ਕੋਲ ਮੋਟੀ ਹੋ ਗਈ। ਹਰ ਵਕਤ ਸੰਸਾਰ ਦਾ ਚਿੰਤਨ ਕਰੀਏ, ਪਰਿਵਾਰ ਦਾ ਚਿੰਤਨ ਕਰੀਏ, ਕਾਰੋਬਾਰ ਦਾ ਚਿੰਤਨ ਕਰੀਏ, ਇਹ ਸਭ ਆਕਾਰ ਰੱਖਦੇ ਨੇ, ਮੋਟੇ ਨੇ। ਅਕਲ ਮੋਟੀ ਹੋ ਜਾਂਦੀ, ਮੋਟੀ ਹੋ ਜਾਂਦੀ। ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰੀਕ ਕਰਦਾ ਹੈ। ਸਾਹਿਬ ਤੇ ਕਹਿੰਦੇ ਨੇ, ਜਦ ਸਾਧਨਾ ਕਰਨ ਵਿੱਚ ਬੈਠੇ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ, ਹਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਇਹ ਪ੍ਰਭੂ ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ, ਤੈਨੂੰ ਸਮਝ ਸਕੇ। ਹੁਣ ਮੈਂ ਅਰਜ਼ ਕਰਾਂ, ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਚੱਲਣ ਵਾਸਤੇ ਪੈਰ ਚਾਹੀਦੇ ਨੇ। ਗਿਆਨ ਅੱਖ ਹੈ, ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ। ਪਿਆਰ ਦੇ ਹੀ ਸਾਰੇ ਰੂਪ ਨੇ, ਸਨੇਹ ਪ੍ਰੇਮ ਸ਼ਰਧਾ ਭਗਤੀ। ਪਿਆਰ ਇੱਕ ਰੂਪ ਦੇ ਚ ਨਹੀਂ ਹੈ, ਇਹਦੇ ਕਈ ਰੂਪ ਨੇ। ਸੰਬੰਧ ਪਿਆਰ ਨਾਲ ਜੁੜਦਾ ਹੈ, ਗਿਆਨ ਨਾਲ ਨਹੀਂ। ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ, ਸੰਬੰਧ ਤੇ ਨਹੀਂ ਜੁੜਦਾ, ਸੰਬੰਧ ਤੇ ਪਿਆਰ ਨਾਲ ਜੁੜਦਾ। ਮੈਨੂੰ ਪਤਾ ਚੱਲ ਜਾਏ ਫਲਾਣਾ, ਉਹਦੇ ਨਾਮ ਧਾਮ ਦਾ ਵੀ ਪਤਾ ਚੱਲ ਜਾਏ, ਉਹਦੀ ਸ਼ਖਸੀਅਤ ਦਾ ਵੀ ਪਤਾ ਚੱਲ ਜਾਏ, ਇਹਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ। ਸੰਬੰਧ ਪ੍ਰੇਮ ਜੋੜਦਾ, ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਦੇਖਣਾ ਤੇ ਦੂਰੋਂ ਵੀ ਹੋ ਸਕਦਾ, ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਹਾਂ, ਦੇਖਣ ਦਾ ਕੀ ਹੈ, ਸੂਰਜ ਨੂੰ ਵੇਖ ਲੈਂਦੇ ਹਾਂ, ਗ੍ਰਹਿ ਨਛੱਤਰਾਂ ਨੂੰ ਵੇਖ ਲੈਂਦੇ ਹਾਂ, ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਹਾਂ। ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਏਗੀ ਨਾ, ਉੱਥੇ ਤੱਕ ਪਹੁੰਚਣ ਵਾਸਤੇ ਤੇ ਕੋਈ ਯਤਨ ਕਰਨਾ ਪਏਗਾ ਨਾ। ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ, ਗਿਆਨ ਨੇੜੇ ਨਹੀਂ ਲੈ ਜਾਂਦਾ। ਅਗਲੇ ਦੀ ਕਿਤਨੀ ਵੀ ਸਮਝ ਪੈ ਜਾਏ ਇਹ ਫਲਾਣਾ ਹੈ, ਇਹ ਫਲਾਣਾ ਹੈ, ਉਹਦੀ ਸਾਰੀ ਜਾਤ ਪਾਤ ਨਾਮ ਧਾਮ ਕੰਮ ਸਭ ਕੁਝ ਦਾ ਪਤਾ ਚੱਲ ਜਾਏ, ਜਾਣਕਾਰੀ ਮਿਲ ਗਈ ਹੈ, ਦੂਰੀ ਬਣੀ ਰਹਿੰਦੀ ਹੈ, ਪਤਾ ਤਾਂ ਚੱਲ ਗਿਆ ਮਨੁੱਖ ਕੌਣ ਹੈ ਕੀ ਹੈ, ਲੇਕਿਨ ਦੂਰੀ ਬਣੀ ਹੋਈ ਹੈ, ਕਿਉਂਕਿ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ। ਪਿਆਰ ਨੇੜੇ ਲੈ ਜਾਂਦਾ, ਗਿਆਨੀ ਉਰਾਰ ਹੀ ਰਹਿ ਜਾਂਦੇ ਨੇ। ਇਤਨੀ ਮੈਂ ਅਰਜ਼ ਕਰਾਂ, ਬੜੇ ਬੜੇ ਗਿਆਨੀ ਇਸਲਾਮੀ ਜਗਤ ਦੇ, ਹਿੰਦੂ ਜਗਤ ਦੇ, ਸਿੱਖ ਜਗਤ ਦੇ, ਬੜੀ ਸਿਰ ਖਪਾਈ ਕਰਦੇ ਰਹਿ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਦੀ ਲੋੜ ਹੈ ਵੇਖ ਸਕੇ ਰਸਤਾ, ਪਰ ਵੇਖਣ ਨਾਲ ਸਿਰਫ ਪਤਾ ਚੱਲਿਆ, ਸੰਬੰਧ ਤੇ ਕੋਈ ਨਹੀਂ ਜੁੜਿਆ, ਰਿਸ਼ਤਾ ਤੇ ਨਹੀਂ ਜੁੜਿਆ, ਉਹ ਤੇ ਪਿਆਰ ਨਾਲ ਜੁੜਦਾ। ਹੁਣ ਪਿਆਰ ਦੇ ਕੁਛ ਰੂਪ ਮੰਨੇ ਗਏ ਨੇ, ਪਿਆਰ ਨੂੰ ਸਨੇਹ ਆਖਿਆ ਗਿਆ, ਪਿਆਰ ਨੂੰ ਪ੍ਰੇਮ ਆਖਿਆ ਗਿਆ, ਪਿਆਰ ਨੂੰ ਸ਼ਰਧਾ ਆਖਿਆ ਗਿਆ, ਪਿਆਰ ਨੂੰ ਭਗਤੀ ਆਖਿਆ ਗਿਆ। ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਹਦਾ ਹੈ ਉਸਨੂੰ ਭਗਤੀ ਕਹਿੰਦੇ ਨੇ, ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ, ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਆਉਂਦਾ ਹੈ, ਬੱਚਿਆਂ ਨਾਲ ਹੋ ਸਕਦਾ, ਬਿਨਾਂ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ। ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ। ਸਨੇਹ ਪਸ਼ੂਆਂ ਦੇ ਚ ਵੀ ਆਉਂਦਾ ਹੈ, ਕੀੜੇ ਮਕੌੜਿਆਂ ਚ ਵੀ ਆਉਂਦਾ ਹੈ, ਪੰਛੀਆਂ ਚ ਵੀ ਆਉਂਦਾ ਹੈ, ਬਲਕਿ ਸਨੇਹ ਕਿਸੇ ਕਿਸੇ ਪਸ਼ੂ ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਜੈਸੇ ਬੰਦਰ ਨੇ, ਬੰਦਰੀ ਦਾ ਬੱਚਾ ਮਰ ਵੀ ਜਾਏ ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਾਈ ਰੱਖਦੀ ਹੈ, ਸੁੱਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਦੇ ਚ, ਹਰਿਦੁਆਰ ਦੇ ਚ, ਕਾਨਪੁਰ ਦੇ ਚ ਦੇਖ ਕੇ ਦੰਗ ਰਹਿ ਗਿਆ, ਬਨਾਰਸ ਦੇ ਚ ਦੇਖ ਕੇ ਦੰਗ ਰਹਿ ਗਿਆ, ਹੈ ਤੇ ਬੱਚਾ ਮੁਰਦਾ ਸੁੱਟਦੀ ਨਹੀਂ ਪਈ, ਅੱਧਾ ਗੱਲ ਗਿਆ, ਲੀਰਾਂ ਲੀਰਾਂ ਹੋ ਗਿਆ, ਨਹੀਂ ਸੁੱਟਦੀ ਪਈ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪ੍ਰਬਲ ਹੈ, ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ, ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ। ਇਸੇ ਸਨੇਹ ਨੂੰ ਮੋਹ ਕਹਿ ਦਿੰਦੇ ਨੇ, ਘਿਰਣਾ ਨਹੀਂ ਇਸ ਮੋਹ ਨਾਲ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਇਹ ਪ੍ਰਭੂ, ਜੇ ਕਿਧਰੇ ਤੂੰ ਮੋਹ ਵਿੱਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪੱਲੇ ਹੀ ਨਹੀਂ ਸਨ, ਨਾ ਪਸ਼ੂਆਂ ਦੇ ਨਾ ਮਨੁੱਖਾਂ ਦੇ, ਰੋਂਦਾ ਰਹਿ ਜਾਣਾ ਸੀ ਬੱਚਾ, ਕਿਸਨੇ ਦੁੱਧ ਪਿਲਾਉਣਾ ਸੀ, ਤੜਫ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ। ਸਾਰਾ ਦਿਨ ਦਾਣਾ ਲੱਭਦੀ ਹੈ ਚਿੜੀ, ਆ ਕੇ ਬੱਚੇ ਦੇ ਮੂੰਹ ਚ ਪਾਉਂਦੀ। ਐਸਾ ਸਭ ਕੁਛ ਸਨੇਹ ਕਰਾ ਰਿਹਾ ਉਹਦੇ ਕੋਲ। ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਅਰੇ। ਭਾਵੇਂ ਚਰਵਾਹਾ ਗਵਾਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਉਣ ਵਾਸਤੇ, ਪਰ ਉਹ ਬਾਰ ਬਾਰ ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਿਆ। ਉਹਦਾ ਮਨ ਉਸ ਤੇ ਚੇ ਖਾਂਦੀ ਗਾਹ ਪਈ ਹੈ, ਯਾਦ ਬੱਚੇ ਨੂੰ ਕਰਦੀ ਪਈ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ, ਉੜੇ ਉੜੇ ਆਵੇ ਸਹਿਖੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰਨ ਤੋਂ ਮੁਰਾਦ ਯਾਦ ਹੈ। ਕੂੰਜ ਆਪਣੇ ਬੱਚਿਆਂ ਨੂੰ ਵਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੱਡ ਆਉਂਦੀ ਹੈ। ਇਹ ਪਹਾੜੀ ਪੰਛੀ ਹੈ ਬਰਫਾਨੀ ਇਲਾਕੇ ਦਾ। ਜੈਸੇ ਨਵੀਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ 'ਚ ਆ ਜਾਂਦੀਆਂ, ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ, ਜੋ ਅਕਸਰ ਸਤੰਬਰ ਅਕਤੂਬਰ ਵਿੱਚ ਹੀ ਆਉਂਦੇ ਨੇ। ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਨੇ। ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਰਿਜ਼ਕ ਲੱਭਦਾ ਨੇ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛੜੇ ਛਰਿਆ, ਸੈਕੜੇ ਕੋ ਇੱਕ ਕੋ ਦੋ ਮੀਲ ਦਾ ਬਹੁ, ਹਜ਼ਾਰਾਂ ਮੀਲ ਆ ਜਾਂਦੀਆਂ, ਦੂਰ ਆ ਜਾਂਦੀਆਂ। ਹਿਮਾਲਿਆ ਦਾ ਇਹ ਪੰਛੀ ਹੈ, ਮੈਦਾਨੀ ਇਲਾਕਿਆਂ 'ਚ ਆ ਜਾਂਦਾ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛੜੇ ਛਰਿਆ, ਤਿਨ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ? ਮਾਂ ਤੇ ਹੈ ਕੋਈ ਨਹੀਂ, ਉਹ ਤੇ ਆ ਗਈ, ਛੋੜ ਕੇ ਆ ਗਈ ਹੈ। ਫਿਰ ਉਹ ਪਲਦੇ ਕਿਸ ਤਰ੍ਹਾਂ ਨੇ, ਵੱਡੇ ਕਿਸ ਤਰ੍ਹਾਂ ਆਉਂਦੇ ਨੇ? ਮਨ ਮੈਂ ਸਿਮਰਨ ਕਰਿਆ, ਕਿ ਪਰਮਾਤਮਾ ਦਾ ਸਿਮਰਨ ਕੀਤਾ ਹੈ। ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂੰਜ ਦੇ ਬੱਚੇ ਨੇ ਕੀ ਕਰਨਾ? ਕਿਆ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ? ਇਤਨੀ ਤੋਫੀਕ ਤੇ ਮਨੁੱਖ ਦੇ ਵਿੱਚ ਵੀ ਨਹੀਂ ਹੈ, ਕੂੰਜ ਕਿੱਥੋਂ ਕਰੇਗੀ? ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ, ਮਨ ਮੈਂ ਸਿਮਰਨ ਕਰਿਆ, ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ? ਇਹਨੂੰ ਗੁਰਬਾਣੀ ਖੋਲਦੀ, ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਦੂਸਰਾ ਸ਼ਬਦ, ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾ ਹੈ। ਕੂੰਜ ਜਦ ਮੈਦਾਨੀ ਇਲਾਕਿਆਂ 'ਚ ਆ ਜਾਂਦੀ ਹੈ, ਦਾਣਾ ਚੁਗਦੀ ਹੈ, ਬੱਚੇ ਨੂੰ ਯਾਦ ਕਰਦੀ ਹੈ, ਫਿਰ ਚੁਗਦੀ ਹੈ, ਯਾਦ ਕਰਦੀ ਹੈ, ਦਾਣੇ ਚੁਗਦੀ ਜਾ ਰਹੀ ਹੈ, ਯਾਦ ਕਰਦੀ ਜਾ ਰਹੀ ਹੈ। ਯਾਦ ਦੇ 'ਚ ਇਤਨੀ ਗਹਿਰੀ ਲੀਨ ਹੋ ਜਾਂਦੀ ਹੈ, ਭੁੱਲ ਜਾਂਦੀ ਹੈ ਮੈਂ ਯਾਦ ਕਰ ਰਹੀ ਹਾਂ, ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ, ਮੈਂ ਨਹੀਂ ਚੁਗ ਰਹੀ। ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ, ਧਿਆਨ ਮਿਟ ਗਿਆ, ਦੇਹ ਰਹਿ ਗਏ। ਜੈਸੇ ਪਾਲਕੀ ਦਾ ਗੁੰਬਦ ਹੈ, ਮੈਂ ਇਹਨੂੰ ਵੇਖਾਂ ਇਹਦੇ ਚ ਧਿਆਨ ਜੋੜਾਂ, ਤੋ ਮੈਂ ਤੇ ਧਿਆਤਾ, ਤੇ ਜਿਸ ਦੇ ਚ ਮੈਂ ਧਿਆਨ ਜੋੜ ਰਿਹਾ ਉਹ ਦੇਹ ਵਿਚਕਾਰ ਤੇ ਧਿਆਨ ਹੈ। ਪਰ ਧਿਆਨ ਵਿੱਚ ਪਿਆਰ ਹੈ, ਧਿਆਨ ਵਿੱਚ ਯਾਦ ਹੈ, ਧਿਆਨ ਵਿੱਚ ਉਮੰਗ ਹੈ, ਧਿਆਨ ਵਿੱਚ ਪਿਆਰ ਹੈ। ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ ਤੋ ਕਹਿੰਦੇ ਨੇ ਧਿਆਤਾ ਮਿਟ ਜਾਏਗਾ, ਧਿਆਨ ਮਿਟ ਜਾਏਗਾ, ਦੇਹ ਰਹਿ ਜਾਏਗੀ, ਦੇਹ ਰਹਿ ਜਾਏਗੀ। ਕੂੰਜ ਇਤਨਾ ਧਿਆਨ ਪੂਰਵਕ, ਇਤਨਾ ਸਿਮਰਤੀ ਦੇ ਨਾਲ ਦਾਣੇ ਚੁਗਦੀ ਹੈ, ਉਹ ਭੁੱਲ ਜਾਂਦੀ ਹੈ ਮੈਂ ਚੁਗ ਰਹੀ ਹਾਂ, ਬੱਚਾ ਚੁਗ ਰਿਹਾ। ਬਸ ਇਸ ਨਾਲ ਉਹ ਬੱਚੇ ਪਲਦੇ ਨੇ। ਵਿਗਿਆਨ ਇਸ ਗੱਲ ਨੂੰ ਤੇ ਤਸਲੀਮ ਕਰਦਾ ਪਿਆ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ, ਬੜੇ ਦੂਰ ਤੱਕ ਪਹੁੰਚਾਏ ਜਾ ਸਕਦੇ ਨੇ। ਇੱਕ ਮਨੁੱਖ ਕਿਧਰੇ ਬੈਠਾ ਹੈ, ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਤੇ ਉਹਨੂੰ ਯਾਦ ਕਰ ਰਿਹਾ ਤੇ ਪਹੁੰਚ ਜਾਂਦੀ ਹੈ, ਵਿਚਾਰ ਪਹੁੰਚਦੇ ਨੇ ਤੇ ਸੋਚਣੀ ਪਹੁੰਚ ਜਾਂਦੀ ਹੈ, ਪ੍ਰਭਾਵਿਤ ਕਰਦੀ ਹੈ। ਪੰਜਾਬ ਦੇ ਤੇ ਕਹਿੰਦੇ ਨੇ ਖੈਰ ਹੋਵੇ, ਸੈਯਦ ਫਲਾਣੇ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਉਹ ਵੀ ਯਾਦ ਕਰ ਰਿਹਾ। ਉਹ ਤਾਂ ਕਹਿੰਦੇ ਨੇ ਇੱਥੇ ਐਸਾ ਕਹਿੰਦੇ ਨੇ, ਲੇਕਿਨ ਕਿਸੇ ਦੀ ਜੇ ਬਾਰ ਬਾਰ ਯਾਦ ਆਵੇ, ਹੁਣ ਵਿਗਿਆਨ ਇਸ ਗੱਲ ਨੂੰ ਤਸਲੀਮ ਕਰਦਾ ਹੈ, ਅਗਲਾ ਵੀ ਯਾਦ ਕਰ ਰਿਹਾ। ਸੂਫੀ ਤੇ ਇੰਜ ਕਹਿੰਦੇ ਨੇ, ਉਹ ਦੂਜੇ ਢੰਗ ਨਾਲ ਕਹਿੰਦੇ ਨੇ। ਉਹ ਕਹਿੰਦੇ ਨੇ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਖੁਦਾ ਅੱਜ ਸਾਨੂੰ ਯਾਦ ਕਰ ਰਿਹਾ। ਲੇਕਿਨ ਭਾਈ ਗੁਰਦਾਸ ਜੀ ਕਹਿੰਦੇ, ਤੂੰ ਇੱਕ ਦਫਾ ਯਾਦ ਕਰ, ਪਰਮਾਤਮਾ ਤੈਨੂੰ ਕਰੋੜਾਂ ਦਫਾ ਯਾਦ ਕਰੇਗਾ, ਤੇਰੀ ਯਾਦ ਇਤਨੀ ਅੰਦੌਲਤ ਕਰ ਦੇਗੀ। ਤੂੰ ਸਿਰਫ ਇੱਕ ਕਦਮ ਚੱਲ, ਪਰਮਾਤਮਾ ਕਰੋੜਾਂ ਕਦਮ ਚਲੇਗਾ। ਅਗਰ ਕਰੋੜਾਂ ਕਦਮ ਪਰਮਾਤਮਾ ਚਲੇ ਨਾ, ਮਿਲਾਪ ਹੋ ਹੀ ਨਹੀਂ ਸਕਦਾ, ਤੇਰੇ ਇੱਕ ਕਦਮ ਨਾਲ ਨਹੀਂ ਹੋ ਸਕਦਾ। ਇੱਕ ਇੱਕ ਕਦਮ ਨਾਲ ਇਹ ਵਾਟ ਨਹੀਂ ਤੈਅ ਹੋਏਗੀ, ਤੇਰੇ ਸਿਮਰਨ ਨਾਲ ਇਹ ਵਾਟ ਨਹੀਂ ਤੈਅ ਹੋਣ ਲੱਗੀ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ। ਤੂੰ ਸਿਰਫ ਇੱਕ ਕਦਮ ਚੱਲ, ਕਰੋੜਾਂ ਕਦਮ ਪਰਮਾਤਮਾ ਚਲੇਗਾ, ਗੁਰੂ ਚਲੇਗਾ, ਤਾਂ ਇਹ ਫਾਸਲਾ ਤੈਅ ਹੋਵੇਗਾ, ਉਂਝ ਹੋ ਹੀ ਨਹੀਂ ਸਕਦਾ। ਦਿਲ ਦੀ ਗਹਿਰਾਈ ਚੋਂ ਇੱਕ ਦਫਾ ਵੀ ਯਾਦ ਕਰਨਾ ਬੜਾ ਔਖਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਦਫਾ ਦੀ ਯਾਦ ਹੀ ਮਿਲਾ ਦਿੰਦੀ ਹੈ। ਏਕ ਚਿੱਤ ਜੈ ਇੱਕ ਛਿੰਨ ਤੇ ਆਇਓ, ਇੱਕ ਛਿੰਨ ਇੱਕ ਸੈਕਿੰਡ, ਕਾਲ ਫਾਸ ਕੇ ਵਿੱਚ ਨਾਲ, ਕਾਲ ਤੋਂ ਬਚ ਜਾਂਦਾ, ਅਕਾਲ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ। ਯਾਦ ਤੇ ਇੱਕ ਦਫਾ ਹੀ ਕਰਨਾ ਹੁੰਦਾ ਹੈ, ਪਰ ਯਾਦ ਮਨੁੱਖ ਕਿਸ ਨੂੰ ਕਰੇਗਾ ਇਤਨੀ ਗਹਿਰਾਈ ਨਾਲ ਜਿਸ ਤੋਂ ਪ੍ਰਭਾਵਿਤ ਹੋਵੇਗਾ। ਮਾਂ ਬੱਚੇ ਤੋਂ ਪ੍ਰਭਾਵਿਤ ਹੈ, ਇਹ ਸਿਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਹੈ, ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ। ਇਹਨੂੰ ਸਨੇਹ ਕਹਿੰਦੇ ਨੇ, ਇਹਨੂੰ ਮੋਹ ਕਹਿੰਦੇ ਨੇ। ਮੈਂ ਫਿਰ ਅਰਜ਼ ਕਰਾਂ, ਗੁਰਮਤ ਇਸ ਦੀ ਨਿੰਦਾ ਨਹੀਂ ਕਰਦੀ, ਮੋਹ ਕਿਉਂ ਹੈ? ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਅਗਰ ਮੋਹ ਵਿੱਚ ਮਿਠਾਸ ਨਾ ਆਉਂਦੀ, ਨਾ ਪਸ਼ੂਆਂ ਦੇ ਬੱਚੇ ਪਲਨੇ ਸਨ, ਨਾ ਮਨੁੱਖਾਂ ਦੇ, ਸਾਰਾ ਸੰਸਾਰ ਸੁੰਨ ਹੋ ਜਾਣਾ ਸੀ, ਕੁਛ ਵੀ ਨਹੀਂ ਹੋਣਾ ਸੀ। ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਏ, ਅੱਗੇ ਗਿਆ ਹੀ ਨਹੀਂ, ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ। ਬਸ ਇੰਨੀ ਗੱਲ ਹੈ, ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ। ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ, ਇੱਕ ਵੱਡਾ ਹੁੰਦਾ ਹੈ। ਬੱਚਾ ਹਮੇਸ਼ਾ ਹੀ ਛੋਟਾ, ਮਾਸੂਮ ਹੈ, ਕਮਜ਼ੋਰ ਹੈ, ਮਜਬੂਰ ਹੈ, ਸਨੇਹ ਹੈ ਉਸ ਨਾਲ। ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ, ਸਮਾਂ ਦੇਣਾ ਹੈ, ਮਾਨ ਹੈ, ਆਪਣੇ ਅਸਤਰਾਂ ਦਾ ਦੁੱਧ ਦੇਣਾ ਹੈ, ਖੂਨ ਦੇਣਾ ਹੈ, ਆਪਣਾ ਆਪਣਾ ਮਾਸ ਦੇਣਾ, ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ, ਸਮਾਂ ਦੇਣਾ, ਵਕਤ ਦੇਣਾ। ਬੱਚੇ ਨੂੰ ਤੇ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ। ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ। ਆਪਣੇ ਬੱਚੇ ਨਾਲ ਆਉਂਦਾ, ਸਨੇਹ ਦੂਜੇ ਨਾਲ ਨਹੀਂ ਆਉਂਦਾ। ਭਾਈ ਗੁਰਦਾਸ ਜੀ ਤੇ ਸਾਫ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਤੇ ਪਾਈ ਹੈ, ਸਾਫ ਕਹਿ ਦਿੱਤਾ। ਠੀਕ ਹੈ, ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ, ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਭਾਈ ਗੁਰਦਾਸ ਐਸਾ ਸਪਸ਼ਟ ਕਰਦੇ ਨੇ, ਮੋਹ ਸਨੇਹ ਬੜਾ ਸੀਮਤ ਆਉਂਦਾ ਹੈ, ਪਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ, ਐਸਾ ਵੀ ਹੋ ਸਕਦਾ ਹੈ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ। ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ। ਇਹ ਖਵਾਜਾ ਮੁਈਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ। ਹਜ਼ਰਤ ਨਿਜ਼ਾਮੂਦੀਨ ਦੇ ਚੇਲੇ ਵੀ ਇਸਨੇ ਕੱਟੇ। ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ। ਅਖੀਰ ਵਿੱਚ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਨੂੰ ਪਤਾ ਹੈ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਦੇ। ਖਾਹਿਸ਼ ਸੰਤਾਨ ਦੀ, ਬੱਚੇ ਦੀ, ਤਖਤ ਦਾ ਵੱਡੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ, ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚਿਆ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ, ਚੋਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ, ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰ ਕਹਿਣ ਲੱਗੇ, ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ, ਪਹਿਲੇ ਪੰਗਤ ਫਿਰ ਸੰਗਤ। ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ, ਦੂਰ ਦੂਰ ਲੋਕ ਪੈਦਲ ਸੰਗਤਾਂ ਜਾਂਦੀਆਂ ਸਨ। ਕੋਈ ਕਿਸੇ ਪਿੰਡ 'ਚ ਆ ਰਿਹਾ, ਕੋਈ ਕਿਸੇ ਸ਼ਹਿਰ 'ਚ ਆ ਰਿਹਾ, ਪੈਦਲ ਲੰਬੀ ਵਾਟ ਤੈਅ ਕਰਕੇ ਆਉਣਾ, ਤਾਂ ਭੁੱਖ ਪਿਆਸ ਤੇ ਹੁੰਦੀ ਸੀ। ਸਤਿਗੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ, ਹਰ ਵਕਤ ਲੰਗਰ ਚੱਲਦਾ ਸੀ, ਪਹਿਲੇ ਪੰਗਤ ਪਛੇ ਸੰਗਤ। ਚੋਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ ਪਛੇ ਸੰਗਤ, ਬੈਠੋ ਪੰਗਤ ਵਿੱਚ, ਮੂੰਹ ਹੱਥ ਦਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ 'ਚ ਬੈਠਾ ਹੈ, ਔਰ ਇਹ ਅਕਬਰ ਦਾ ਸਵਯਮ ਦਾ ਅਨੁਭਵ ਹੈ, ਕਹਿੰਦੇ ਦਸਤਰਖਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਧੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਵਿੱਚ ਮੈਨੂੰ ਆ ਗਿਆ। ਇੰਨਾ ਰਸ ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ। ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ, ਇਹ ਲੰਗਰ ਖੁੱਲ੍ਹੇ ਢੰਗ ਨਾਲ ਚੱਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ, ਸ਼ਹਿਨਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ, ਨਿਹਾਲ ਹੋਇਆ, ਖੈਰ ਇਸਦੇ ਘਰ ਔਲਾਦ ਹੋਈ। ਸ਼ਾਹਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਤਾਂ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾਰਡ ਦੇ ਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨੇ ਹੀ ਕਰਨੀਆਂ ਹੁੰਦੀਆਂ, ਮਾਂ ਨੇ ਹੀ ਕਰਨੀਆਂ, ਬੱਚਾ ਤੇ ਕਰ ਨਹੀਂ ਸਕਦਾ, ਲੇਕਿਨ ਫਿਰ ਵੀ ਪਿਓ ਬੋਲਦਾ, ਫਿਰ ਵੀ ਮਾਂ ਬੋਲਦਾ, ਭਾਵੇਂ ਅੱਜ ਬੱਚਾ ਸਮਝਦਾ ਨਹੀਂ ਪਿਆ। ਮੋਹ ਮਜਬੂਰ ਕਰਦਾ, ਸਨੇਹ ਮਜਬੂਰ ਕਰਦਾ। ਅਕਬਰ ਦਿਨ ਵਿੱਚ ਕਈ ਕਈ ਦਫਾ ਸਮਾਂ ਕੱਢਦਾ, ਖਿਡਾਉਂਦਾ ਹੈ ਬੱਚੇ ਨੂੰ, ਪਿਆਰ ਕਰਦਾ। ਸਵੇਰ ਦਾ ਵਕਤ ਸੀ, ਸਲੀਮ ਗੋਦ ਦੇ ਚ ਹੈ, ਅਕਬਰ ਬੜਾ ਖੁਸ਼, ਨਮਾਜ਼ ਪੜ੍ਹ ਕੇ ਆਇਆ, ਸਲੀਮ ਨੂੰ ਚੁੱਕ ਲਿਆ। ਗੋਲੀ ਇੱਕ ਨੌਕਰਾਣੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ। ਅਕਬਰ ਉਸ ਗੋਲੀ ਨੂੰ ਕਹਿੰਦਾ, ਖਾਦਮਾ, ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ, ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਉਹ ਖਾਦਮਾ ਵਿਚਾਰੀ ਕੀ ਆਖੇ, ਨੁਕਰਾਣੀ ਕੀ ਆਖੇ, ਹੱਥ ਜੋੜ ਕੇ ਕਹਿਣ ਲੱਗੀ, ਜਹਾਂ ਪਨਾਹ, ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ, ਇਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ, ਇਹ ਸਭ ਤੋਂ ਜ਼ਿਆਦਾ ਖੂਬਸੂਰਤ। ਅਕਬਰ ਕਹਿੰਦਾ, ਇਹਦੇ ਨੈਣ ਨਕਸ਼ ਬੜੇ ਬਾ ਕਮਾਲ ਨੇ। ਖਾਦਮਾ ਹਾਂ ਚ ਹਾਂ ਮਿਲਾਉਂਦੀ ਹੈ, ਸ਼ਹਿਨਸ਼ਾਹ ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਆਉਣ, ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਛ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ, ਜਦ ਇਸ ਤਰ੍ਹਾਂ 10-20 ਖੂਬੀਆਂ ਅਕਬਰ ਦੱਸਦਾ ਤੇ ਖਾਦਮਾ ਹਾਂ ਵਿੱਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ, ਅਕਬਰ ਕਹਿੰਦੇ, ਤੂੰ ਆਗਰੇ ਵਿੱਚ ਕੱਲ ਜਾਵੀਂ ਸਵੇਰੇ, ਕੰਮ ਨਾ ਕਰੀ, ਦਿਨ ਭਰ ਤਲਾਸ਼ ਕਰੇ, ਕਿਸੇ ਘਰ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾ ਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੇ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਦੇ ਚੀਥੜੀਆਂ ਵਿੱਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ, ਉਹ ਲੀੜਾਂ ਵਿੱਚ ਲਪੇਟਿਆ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ ਲੈ ਆਈਆਂ, ਲੈ ਆਈਆਂ, ਕਿੱਥੇ ਹੈ, ਇਹ ਦੇਖੋ ਮੇਰੀ ਗੋਦ ਚ, ਇਹ ਕਿਸਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ, ਜੇ ਸੱਚ ਪੁੱਛੇ, ਮੇਰੀ ਜਾਨ ਦੀ ਬਖਸ਼ੀ ਕਰੇ, ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਛ ਵੀ ਨਹੀਂ, ਕੁਛ ਵੀ ਨਹੀਂ, ਜੇ ਮੇਰੇ ਕੋਲ ਸੱਚ ਪੁੱਛੇ, ਜੇ ਮੈਨੂੰ ਮਾਫ ਕਰ ਦੇਵੇ, ਕੀ ਕਰਾਂ, ਸਾਰਾ ਆਗਰਾ ਘੁੰਮਿਆ, ਇਸ ਬੱਚੇ ਨਾਲੋਂ ਸੋਹਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ। ਸਨੇਹ, ਮੋਹ ਅਗਰ ਨਾ ਹੋਵੇ ਤਾਂ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ। ਸਨੇਹ ਕਰਕੇ ਬੱਚੇ ਪਲਦੇ ਨੇ, ਪਰ ਸਾਰੀ ਜ਼ਿੰਦਗੀ ਮਨੁੱਖ ਸਨੇਹ ਦੇ ਚ ਰਹਿ ਗਿਆ ਹੈ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ, ਸਨੇਹ ਤੇ ਪਸ਼ੂਆਂ ਚ ਵੀ ਹੁੰਦਾ, ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ, ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ, ਪ੍ਰੇਮ ਭਰਾ ਨਾਲ ਹੋ ਸਕਦਾ, ਮਿੱਤਰ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਪਤਨੀ ਨਾਲ ਹੋ ਸਕਦਾ, ਦੋਸਤ ਨਾਲ ਹੋ ਸਕਦਾ, ਭੈਣ ਨਾਲ ਹੋ ਸਕਦਾ, ਭਰਾ ਨਾਲ ਹੋ ਸਕਦਾ। ਇਹ ਬਰਾਬਰੀ ਦੀ ਤਰਫ ਆਉਂਦਾ, ਇਹਦੇ ਚ ਕੋਈ ਛੋਟਾ ਵੱਡਾ ਨਹੀਂ ਆਉਂਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੱਚੇ ਨੂੰ ਤੇ ਦੇਣਾ ਹੀ ਦੇਣਾ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫ਼ਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ। ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਤੇ ਉਹਦੀ ਗੋਹ ਦੇ ਛਾਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ। ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਓਪਰਾ ਵਿਚਾਰਾ ਆ ਗਿਆ। ਵਾਕਈ ਓਪਰਾ ਸੀ, ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਦੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ, ਇਹਦੇ ਚ ਪਵਿੱਤਰਤਾ ਹੁੰਦੀ ਹੈ, ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ, ਨਿਛਾਵਰ ਹੋ ਸਕਦਾ, ਮੰਗ ਕੁਛ ਵੀ ਨਹੀਂ ਹੈ। ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿਹਾ ਇਹ ਤੇ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ, ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ, ਉਹਦਾ ਕੀਰਤਨ ਕੀਤਾ ਜਾਂਦਾ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ ਚ ਗਿਆ, ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ, ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ, ਚੱਲਦਾ। ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ, ਔਰ ਘਰ ਘਰ ਦੇਖਿਆ ਜਾ ਸਕਦਾ। ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। प्रेम नेड़े ले जांदा, ज्ञान नेड़े नहीं ले जांदा। मैं फिर अर्ज करा, कितनी गुरबाणी दी अर्थ बोध दा ज्ञान होवे, प्रेम नहीं है मनुख दी सुरत शब्द दे नेड़े नहीं आएगी। बड़े बड़े ज्ञानियां दा शब्द नाल कोई मतलब भी नहीं है, यह भी मैं अर्ज करते हैं। बड़े बड़े पुजारियां दा भावें सारी जिंदगी कृष्ण ते राम की पूजा करते रह जाते हैं, यकीन जानो कृष्ण ते राम नाल कोई मतलब नहीं, दूर का भी मतलब नहीं, सिर्फ पुजारी ने। सारे इतिहास का पता है, तुसी कुछ भी पूछ लो ना, श्री राम का सारा इतिहास दस देंगे, श्री कृष्ण की सारी कथा दस देंगे, भागवत दे अर्थ कर देंगे, गीता दे अर्थ कर देंगे, संबंध नहीं है, गुरबाणी दे अर्थ कर देंगे, बड़ी सोच ते समझ है, धुआं धार तकरीर कर देंगे, प्रेम नहीं है, नेड़ता नहीं है। नेड़े प्यार ले जांदा है, नेड़े स्नेह ले जांदा है, बच्चियां दे नेड़े स्नेह ले जांदा है, प्यार गुरु दे नेड़े ले जा सकदा है, भरा दे नेड़े ले जा सकदा है, पत्नी दे नेड़े ले जा सकदा है, पति दे नेड़े, भैण दे नेड़े, नहीं तो दूरी बनी रहेगी, भरा विरा विच भी दूरी बनी रहेगी। ये भी मैं अर्ज करा, क्योंकि उत्थे बराबरी है, प्रेम विच बराबरी आती है, एक दूजे तो सदके होना होंदा है, एक दूजे तो कुर्बान होंदा होना होंदा है। कहिंदे ने इत्थों थोड़ी जिहा मनुखता जन्म लैंदी है, इंसानियत जन्म लैंदी है। प्रेम हीणे मनुख नू कहिंदे ने इंसान नहीं कहना चाहिदा, वो अजे पशुआं दे तल ते जी रहे, ना पत्नी नाल प्रेम, ना पति नाल, ना भरा नाल, ना भैण नाल, संबंध टुटे आए, टुटे। यूरोप दे तकरीबन करीबन सारे परिवार बिखर गए, भारत विच भी बिखरते जा रहे, मुश्किल है बराबरी देना, प्यार छीण आउंदा गया। भाई साहब भाई गुरदास जैसे विद्वान आलम ऐसा फरमान करते ने, लैला मजनू आशकी चौचक्की जाती, महीवाल नू सोहनी नह कर दी राती, सस्सी पुन्नू दोस्ती ओ जात को जाती। हैरानगी, ये कोई आम शायर इन्हां दा जिक्र करे, वो तो एक गल वखरी है, एक संत कवि, एक ब्रह्म ज्ञानी। सिर्फ भाई गुरदास ने ही जिक्र नहीं किया, भाई नंद लाल ने भी किया, ये भी मैं अर्ज कर दें। धन गुरु गोबिंद सिंह जी महाराज के 52 कवियां विचों सिरमौर कवि, इन्हां दे कोल एक ऐसा शायर आया जिन्हें लैला मजनू का किस्सा लिखिया सी नज़म विच, वो नंद लाल नू सुनाण वास्ते आ गया, उहदे कुछ भाग कुछ हिस्से। कवि जितने चिर तक कवि नू अपनी कविता ना सुना लवे, उहदी आत्मा नू सुकून नहीं मिलदा, भावें बाकियां नू सुनावे ते भावें सिर हिलांदे रहन कई, ते कईयां नू रस भी आवे, लेकिन यकीन जानो एक कवि नू तस्कीन तसली उदों आउंदी है जद उसकी कविता दे उत्ते, जद उसकी शायरी दे उत्ते कोई शायर से ढेला दे, वो दाद दे। संगीतकार नू भी उस दिन सच्ची खुशी आउंदी है जद उसकी संगीत की धुन नू कोई संगीतकार दाद दे, जने खने नू रस्ते आ जाएगा, ते जना खना दाद भी दे सकदा है, इहदे नाल गहरी तस्कीन उस संगीतकार नू नहीं हो सकदी, ये भी मैं अर्ज करदा। इस वास्ते वह नंद लाल को आया भी नंद लाल नू सुनाना, बहुत वड्डा शायर है, कवि है। दो दो चार चार नज़मां उसने लैला ते मजनू बारे सुनानिया सन, किताब बहुत वड्डी लिखी। भाई साहब नू कहन लगा, मैं लिखी है किताब, इहदे च एक भाग विच लैला का जीवन, एक भाग विच मजनू का जीवन। मजनू तो उसने कथा आरंभ की थी, चार नज़मां मजनू बारे सुनाईया। भाई साहब बड़े जज्बात दे डुब गए, उन्हां दी सुरत बड़ी गहराई चली गई। सुनते वो शायर कहन लगा, ये ते चार नज़मां मैं थानू मजनू बारे सुनाईया, हुण मैं चार नज़मां थानू लैला बारे सुनाना। पर अश्क बार हो गए सन, भाव विभोर हो गए सन, हथ नाल इशारा किया, बड़ी मुश्किल नाल जबान चो बोल निकले, मगो अज हाले लैली ना सुना मैनू लैला का किस्सा। मगो अज हाले लैली बादले शौरी दा है गोया, कि शराए किस्सा है मजनू मरा दीवाना में साग। तू मैनू मजनू का किस्सा सुनाया है, मैं अपने होश गवा बैठा। जे हुण तू मैनू लैला का किस्सा गवाया तो मेरे प्राण भी जाते रहेंगे, ना सुना मैं नहीं सुन सकता, मैं नहीं सुन सकता। इतना जज्बाती मनुख, इतना भावक मनुख, गलते मजनू दी सुनी जुण गए गुरु नाल, गलते मजनू दी सुनी जुण गए प्रभु नाल, प्रभु की गल भी सुन के कोई प्रभु नाल ना जुड़े, गुरु की गल सुन के भी कोई गुरु नाल ना जुड़े, तो की सरोता होया, की सरोता होया। गल उसने मजनू की कीती है, पर प्यार की डोरी भाई नंद लाल की धन गुरु गोबिंद सिंह जी महाराज के चरणों नाल जुड़ गए। आखण लगा मैं अपने होश गवा बैठा, होर ना कुछ मैनू सुनाई, महान है तेरी नज़म, मैं होर नहीं कोई सुन सकता। मगो अज हाले लैली बादले शौरी दाए गोया, कि शराए किस्सा है मजनू मरा दीवाना में सागर। ये संबंध जुड़दा है प्रेम नाल, प्यार नाल, लेकिन कदी कदी साधना विच ये प्यार उछाल मारदा है। एक तीसरी अवस्था जो प्यार दी बनती है, प्यार दी अवस्था स्नेह, प्यार दी अवस्था ही प्रेम है, और प्यार दी अवस्था शरद है। हे गुरु तू कितनी बराबरी देवे फिर भी तू वड्डा है। इस शरदा मां नाल हो सकती है, पिता नाल हो सकती है, चलो उम्र विच वड्डा है, वड्डे नाल आउंदी है। उम्र भी मनुख नूं कुछ सिखांदी है जो बड़े तो बड़े उस्ताद नहीं सिखा सकते। ये भी मैं अर्ज करदा, इस चक्कर च ना पैना। इसे कारण करके भारत विच वडेरी उम्र दा सन्मान आख्या गया, इहदे कोल उम्र दा जिहड़ा ज्ञान है वह तेरे कोल नहीं हो सकता है, नौजवान तेरे कोल नहीं हो सकता, यह बच्चे तेरे कोल नहीं हो सकता। कुछ उम्र भी सिखांदी है, उतार चढ़ाव बहुते देखे आउंदे ने उसने। इस वास्ते आख्या गया है बिरद दा अपने तो वड्डे दा, चाहे उम्र दे च वड्डा है, इलम दे च वड्डा है, ज्ञान दे च वड्डा है, उते गल वखरी, भावें उम्र दे च वड्डा है। जो किसे भी गल दे च वड्डा है उस नाल जो रिश्ता जुड़दा है शरदा करके, मैं तो वड्डा है, उम्र दे च वड्डा है, ज्ञान दे च वड्डा है, कला दे च वड्डा है, समझ दे च वड्डा है। जद कदी मनुख दी ए प्यार दी धारा श्रद्धा बनती है, ऐसे मनुख दे माड़े संस्कार ते अंदर खत्म हो जाते हैं। जद श्रद्धा गुरु ते आ जाए, ए गुरु तू कितनी बराबरी दे, मैं कितना भी आखे पिया खालसा मेरो रूप है खास, ते मान तान देन वास्ते तू ए भी आखे पिया इन्हें एक ही कृपा के सजे हैं मैं, नहीं तो मोसे गरीब करोर कपड़े हैं। तू कितना भी मान देवे फिर भी तू वड्डा, तू वड्डा, तू महान है, तू उच्च है। ये शरदा एक रस है, और ऐसा रस जिन्हों अकथ कह देता है। कदी कदी ए इस तरह की श्रद्धा मां बाप नाल भी हो सकती है। श्रवण कुमार ने की थी, ਉਹਨੂੰ ਪਿਓ ਦੇ ਚੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ। ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ, ਇਹ ਵੀ ਮੈਚ ਕਰਦੇ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ। ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ, ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਕਿਉਂ, ਸ਼ਹਿਨਸ਼ਾਹ ਨੇ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਹੈ, ਮਾਂ ਬਾਪ ਨਾਲ ਵੀ ਹੋ ਸਕਦੀ ਹੈ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ, ਹੁਣ ਕੋਈ ਭੇਦ ਨਹੀਂ ਰਹਿ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਈ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ, ਨਾਮਦੇਵ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ। ਐਸਾ ਭਗਤੀ ਕਰ ਦਿੰਦੀ ਹੈ। ਭਗਤੀ ਵਿੱਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ, ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ, ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ। ਹੁਣ ਮੈਂ ਅਰਜ਼ ਕਰਾਂ, ਸਨੇਹ ਵਿੱਚ ਸਾਰੇ ਆਉਂਦੇ ਨੇ, ਹਜ਼ਾਰਾਂ ਚ ਕੋਈ ਇੱਕ ਅੱਧ ਮਨੁੱਖ ਪ੍ਰੇਮ ਤੱਕ ਪਹੁੰਚਦਾ, ਲੱਖਾਂ ਵਿੱਚ ਕਿਧਰੇ ਇੱਕ ਅੱਧ ਵਿੱਚ ਸ਼ਰਧਾ ਆਉਂਦੀ ਹੈ, ਚੱਕਰ ਚ ਨਾ ਪੈਣਾ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕੀ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਬੜੀਆਂ ਵਾਹੀਆਤ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ, ਹੈਰਾਨਗੀ ਆਉਂਦੀ ਹੈ ਕੀ ਸ਼ਰਧਾ ਹੈ। ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਨਾ, ਕੁਛ ਵੀ ਨਹੀਂ। ਸ਼ਰਧਾ ਇੱਕ ਐਸੀ ਅਵਸਥਾ ਬਣਾ ਦਿੰਦੀ ਹੈ, ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ, ਕਤਾ ਹੀ ਨਹੀਂ ਕਰੇਗਾ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੈਂ, ਇਕਬਾਲ ਕਹਿੰਦਾ ਅਦਬ ਤਾਂ ਪਹਿਲੀ ਗੱਲ ਹੈ, ਬੜੇ ਸ਼ਰਧਾਲੂ ਕਰਦਾ। ਲੇਕਿਨ ਫਿਰ ਜਦ ਇਹ ਭਗਤੀ ਵਿੱਚ ਕਦਮ ਰੱਖਦਾ ਤਾਂ ਭਗਤੀ ਐਸਾ ਹੈ ਜੈਸੇ ਬੂੰਦ ਨੇ ਛਲਾਂਗ ਮਾਰੀ ਹੈ, ਸਾਗਰ ਹੋ ਗਈ ਹੈ। ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿੱਤਰੀ ਹੋਈ ਹੈ, ਭਗਤਾਂ ਨੇ ਪੇਸ਼ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਜੋ ਇਸਦਾ ਖੁਲਾਸਾ ਕਰਦੇ ਨੇ, ਮੈਂ ਬਾਕੀ ਦੇ 3 ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਇੱਥੇ ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ। ਬੜੇ ਟਿਕਾਓ ਨਾਲ ਇਕਾਗਰਤਾ ਨਾਲ ਤੁਸੀਂ ਸਰਵਣ ਕੀਤਾ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ। ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ, ਜੰਮਦਾ ਰਹੇਗਾ, ਮਰਦਾ ਰਹੇਗਾ, ਕੇਵਲ ਭਗਵਾਨ ਨਾ ਜੰਮਦਾ ਨਾ ਮਰਦਾ, ਬਾਕੀ ਸਭ ਜੰਮਦੇ ਮਰਦੇ। ਭਰਮ ਭੋਲੇ ਨਰ ਕਰਚ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਜਨਮ ਮਰਨ ਤੋਂ ਨਾਰਾਇਣ ਰਹਿਤ ਹੈ, ਤੇ ਜਨਮ ਮਰਨ ਤੋਂ ਰਹਿਤ ਹੋਣਾ ਤੋਂ ਨਾਰਾਇਣ ਤੇ ਹੋਣਾ ਪਏਗਾ, ਇਸ ਤੋਂ ਬਿਨਾਂ ਨਹੀਂ ਹੈ। ਇਸ ਤੋਂ ਬਿਨਾਂ ਇਹ ਚੱਲਦਾ ਰਹੇਗਾ, ਯਾਤਰਾ ਚੱਲਦੀ ਰਹੇਗੀ। ਸਾਹਿਬ ਰਹਿਮਤ ਕਰਨ, ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ, ਤੁਹਾਡੇ ਸਾਹਮਣੇ ਫਿਰ ਰੱਖਾਂਗੇ। ਹੁਣ ਗੁਰੂ ਕੇ ਕੀਰਤਨੀਆਂ ਪਾਸੋ ਇੱਕ ਮਹਾਨ ਸ਼ਬਦ ਸਰਵਣ ਕਰੋ ਆਪ। ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: ਭਾਈ ਹਿਰਦੇ ਘਰ ਵਿੱਚ ਵੀ ਸੁੱਖ, ਬਾਹਰ ਸਰੀਰ ਵਿੱਚ ਵੀ ਸੁੱਖ, ਅੰਦਰ ਮਨ ਵਿੱਚ ਵੀ ਸੁੱਖ, ਬਾਹਰ ਤਨ ਉੱਤੇ ਵੀ ਸੁੱਖ, ਆ ਦੁਨਿਆਵੀ ਘਰ ਵਿੱਚ ਵੀ ਸੁੱਖ, ਤਾਂ ਇਹ ਤੋਂ ਬਾਹਰ ਸਾਧ ਸੰਗਤ ਬਾਹਰ ਜਾਊਂਗੇ ਬਾਹਰ ਵੀ ਸੁੱਖ। ਪੜੋ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ। ਗੁਰੂ ਨੇ ਸੰਗਤ ਵਿੱਚ ਬਹਿ ਕੇ ਸਿੱਖ ਨੂੰ ਮੰਤਰ ਦ੍ਰਿੜ ਕਰਨ ਲਈ ਕਿਹਾ, ਭਾਈ ਸੰਗਤ ਵਿੱਚ ਬਹਿ ਕੇ ਮੰਤਰ ਦ੍ਰਿੜ ਕਰ, ਪੱਕਾ ਕਰ, ਸੁਰਤ ਕਰਕੇ ਜਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਖੋ ਸਤਨਾਮ ਸ੍ਰੀ। ਇਹ ਤੁਸੀਂ ਹੁਣੇ ਸ਼ਾਮੀ ਰਹਿਰਾਸ ਵਿੱਚ ਪੜ੍ਹਿਆ ਹੋਏਗਾ, ਜਿਹਦੇ ਵਿੱਚ ਮਹਾਰਾਜ ਨੇ ਕਿਹਾ, ਆਸਾ ਮਹੱਲਾ ਪੰਜਵਾਂ, ਪਹੀ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਫਿਰ ਕੀ ਕਰ ਮਿਲ ਸਾਧ ਸੰਗਤ ਭਜ। ਸੰਗਤ ਵਿੱਚ ਜੁੜ ਕੇ ਕੇਵਲ ਨਾਮ ਜਪ, ਗੁਰਦੁਆਰੇ ਆ ਕੇ ਲੋਕਾਂ ਦਾ ਹਾਲ ਚਾਲ ਨਹੀਂ ਪੁੱਛੀਦਾ ਵੀ ਤੁਸੀਂ ਕਿੱਦਾਂ ਜੀ, ਤੁਸੀਂ ਕਿੱਦਾਂ। ਲੋਕ 20-20 ਮਿੰਟ ਬਾਹਰ ਖੜ ਕੇ ਗੱਲਾਂ ਕਰਦੇ ਰਹਿੰਦੇ। ਇੱਕ ਸੱਜਣ ਗੁਰਦੁਆਰੇ ਆਇਆ ਤਾਂ ਉਹ ਮੱਥਾ ਟੇਕ ਕੇ ਦਵਾ ਦਵ ਛੇਤੀ 2-5 ਮਿੰਟ ਬਹਿ ਕੇ ਮੁੜ ਗਿਆ। ਉਹਨੂੰ ਕੋਈ ਬਾਹਰ ਗੁਰਮੁਖ ਸੱਜਣ ਮਿਲ ਗਿਆ ਦਰਵਾਜ਼ੇ 'ਤੇ। ਉਹ ਕਹਿੰਦਾ, ਸਰਦਾਰ ਜੀ ਬਹਿ ਲੈਣਾ ਸੀ, ਕੀਰਤਨ ਕਥਾ ਹੋ ਰਹੀ ਹੈ, ਅੱਧਾ 1.5 ਘੰਟਾ ਹੋਰ ਹੈ, ਅਰਦਾਸ ਹੋਏਗੀ, ਪ੍ਰਸ਼ਾਦ ਲੈ ਕੇ ਹੁਕਮਨਾਮਾ ਸੁਣ ਕੇ ਚੱਲਾਂ। ਕਹਿੰਦਾ, ਨਹੀਂ ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ, ਨਹੀਂ ਮੈਨੂੰ ਤਾਂ ਬਹੁਤ ਜ਼ਰੂਰੀ ਕੰਮ ਹੈ, ਮੈਂ ਜਾਣਾ। ਉਹ ਕਹਿੰਦੇ, ਚਲੋ ਠੀਕ ਹੈ। ਇੰਨੀ ਗੱਲ ਉਹ ਗੁਰਦੁਆਰੇ ਦੀ ਐਂਟਰੈਂਸ 'ਤੇ ਕਹਿ ਕੇ ਉਹ ਸਰਦਾਰ ਜੀ ਅੰਦਰ ਆ ਗਏ। ਤਾਂ ਜਿਹੜਾ ਕਹਿੰਦਾ ਸੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਉਹ ਉੱਥੋਂ ਜੋੜੇ ਪਾ ਕੇ ਬਾਹਰ ਨਿਕਲਣ ਲੱਗਾ। ਇੱਧਰ ਅੰਦਰ ਕੀਰਤਨ ਕਥਾ 1.5 ਘੰਟਾ ਚੱਲਿਆ, ਸਮਾਪਤ ਹੋ ਗਈ, ਅਰਦਾਸ ਹੋਈ, ਪ੍ਰਸ਼ਾਦ ਲੈ ਕੇ। ਜਦੋਂ ਉਹ 1.25 ਘੰਟੇ ਬਾਅਦ ਬਾਹਰ ਗਏ ਨਾ ਸਰਦਾਰ ਜੀ ਅੰਦਰੋਂ ਕੀਰਤਨ ਕਥਾ ਤੋਂ, ਹੈਰਾਨੀ ਦੀ ਹੱਦ ਨਾ ਰਹੀ। ਜਿੱਥੇ ਉਹਨੇ ਆਪਣਾ ਬਾਈਕ ਮੋਟਰਸਾਈਕਲ ਐਕਟਿਵਾ ਲਾਈ ਹੋਈ ਹੈ, ਉੱਥੇ ਖੜ ਕੇ ਕਿਸੇ ਨਾਲ ਗੱਲਾਂ ਕਰ ਰਿਹਾ। ਉਹ ਕਹਿੰਦਾ, ਤੁਸੀਂ ਤਾਂ ਕਹਿੰਦੇ ਸੀ ਬਹੁਤ ਜ਼ਰੂਰੀ ਕੰਮ ਹੈ, ਤੁਸੀਂ ਇੱਥੇ ਖੜ੍ਹੇ ਹੋ। ਕਹਿੰਦਾ, ਹਾਂ ਕੰਮ ਤਾਂ ਜ਼ਰੂਰੀ ਸੀ, ਫਿਰ ਕੋਈ ਗੱਲਾਂ ਸ਼ੁਰੂ ਹੋ ਗਈਆਂ। ਕਹਿੰਦਾ, ਇਹ ਗੱਲ ਹੀ ਇੱਦਾਂ ਦੀ ਸ਼ੁਰੂ ਹੋ ਗਈ, ਟਾਈਮ ਲੱਗ ਗਿਆ। ਸੰਸਾਰ ਦੀਆਂ ਗੱਲਾਂ ਵਿੱਚ ਬੰਦਾ ਨਹੀਂ ਥੱਕਦਾ, ਸੰਗਤ ਵਿੱਚ ਬੈਠਿਆਂ ਮਨ ਨਿਕਲਣ ਲੱਗ ਪੈਂਦਾ। ਇਹ ਬਹੁਤ ਵੱਡੇ ਭਾਗ ਨੇ ਜਿਹਦਾ ਮਨ ਸੰਗਤ ਵਿੱਚ ਜੁੜਨ ਲੱਗਦਾ। ਪਾਤਸ਼ਾਹ ਕਹਿੰਦੇ, ਜੋ ਤੂੰ ਸਾਰੇ ਦਿਨ ਵਿੱਚ ਗੱਲਾਂ ਕੀਤੀਆਂ, ਕੰਮ ਕੀਤੇ, ਉਹ ਤੇਰੇ ਉੱਥੇ ਨਹੀਂ ਕੰਮ ਆਉਣੇ। ਉਹ ਸਾਰੀਆਂ ਗੱਲਾਂ, ਅਵਰ ਕਾਜ ਤੇਰਾ ਕਿਤੇ ਨਾ ਕੰਮ। ਮਹਾਰਾਜ, ਫਿਰ ਕੰਮ ਕੀ ਆਉਣਾ? ਕਹਿੰਦੇ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕੋਈ ਉੱਦਮ ਕਰ, ਕੋਈ ਸਰੰਜਾਮ ਕਰ ਕਿ ਸੰਗਤ ਵਿੱਚ ਬਹਿ ਕੇ ਤੂੰ ਜਪ ਸਕੇ। ਇੱਕ ਵਾਰ ਆਖੋ ਸਤਨਾਮ ਸ੍ਰੀ। ਇਹਨੂੰ ਮਹਾਰਾਜ ਨੇ ਕਿਹਾ।

ਕੀ ਸਿੱਖਾਂਗਾ। ਥੋੜ੍ਹੀ ਦੇਰ ਬਾਅਦ ਉਹ ਮਹਾਤਮਾ ਨੂੰ ਪਿਆਸ ਲੱਗ ਗਈ। ਉਹਨੇ ਪਾਣੀ ਪੀਣ ਵਾਸਤੇ ਜਿੱਥੇ ਉਹਦੀ ਝੁੱਗੀ ਬਣੀ ਅੰਦਰੋਂ ਉਹ ਵੱਡੀ ਬਾਲਟੀ ਲੈ ਕੇ ਆਇਆ। ਬਾਲਟੀ ਨਾਲ ਉਹਨੇ ਰੱਸਾ ਬੰਨ੍ਹਿਆ ਹੋਇਆ। ਆਸ਼ਰਮ ਵਿੱਚ ਹੀ ਉਹਨੇ ਇੱਕ ਛੋਟਾ ਜਿਹਾ ਖੂਹ ਸੀ, ਉਹਨੇ ਉਹ ਬਾਲਟੀ ਖੂਹ ਵਿੱਚ ਸੁੱਟੀ। ਰਾਜੇ ਨੂੰ ਲੱਗਾ ਇਹਨੂੰ ਪਿਆਸ ਲੱਗੀ ਹੋਣੀ ਹੈ, ਜਾਂ ਇਹਨੇ ਪਾਣੀ ਪੀਣਾ ਹੋਣਾ, ਜਾਂ ਇਸ਼ਨਾਨ ਕਰਨਾ ਹੋਣਾ, ਕਿਉਂਕਿ ਇਹਨੇ ਬੰਦਗੀ ਕਰ ਲਈ ਹੈ, ਨਾਮ ਜਪ ਲਿਆ, ਟਹਿਲ ਲਿਆ, ਘੁੰਮ ਫਿਰ ਲਿਆ, ਫਲ ਖਾ ਲਿਆ, ਹੋ ਸਕਦਾ ਇਸ਼ਨਾਨ ਕਰਨਾ ਹੋਵੇ। ਚਲੋ ਰਾਜਾ ਵੇਖੀ ਜਾਂਦਾ। ਉਹਨੇ ਖੂਹ ਵਿੱਚ ਬਾਲਟੀ ਸੁੱਟੀ, ਜਦੋਂ ਬਾਲਟੀ ਰੱਸੇ ਨਾਲ ਖਿੱਚ ਕੇ ਬਾਹਰ ਕੱਢੀ, ਉਹ ਪਾਣੀ ਦੀ ਭਰ ਕੇ ਨਹੀਂ ਆਈ, ਖਾਲੀ ਆ ਗਈ। ਪਤਾ ਕਿਉਂ? ਬਾਲਟੀ ਦਾ ਥੱਲਾ ਸਾਰਾ ਹੀ ਟੁੱਟਿਆ ਹੋਇਆ। ਜਦੋਂ ਤੱਕ ਉੱਪਰ ਬਾਲਟੀ ਆਉਂਦੀ ਹੈ, ਖਾਲੀ ਹੋ ਜਾਂਦੀ। ਮਹਾਤਮਾ ਨੇ ਫਿਰ ਬਾਲਟੀ ਸੁੱਟ ਦਿੱਤੀ, ਫਿਰ ਭਰਿਆ, ਫਿਰ ਖਾਲੀ ਹੋ ਗਈ। ਪਾਣੀ ਨਾ ਆਵੇ, ਇੱਕ ਵਾਰ, ਦੋ ਵਾਰ, 10 ਵਾਰ, 20 ਵਾਰ ਬਾਲਟੀ ਸੁੱਟੀ ਜਾਂਦਾ, ਬਾਲਟੀ ਖਾਲੀ ਆ ਜਾਂਦੀ ਹੈ, ਪਾਣੀ ਭਰ ਕੇ ਨਹੀਂ ਆ ਰਿਹਾ। ਤਾਂ ਸਾਹਮਣੇ ਬੈਠਾ ਰਾਜਾ ਵੇਖ ਰਿਹਾ, ਉੱਤੋਂ ਰਿਹਾ ਨਹੀਂ ਗਿਆ, ਉੱਠ ਕੇ ਚਲਾ ਗਿਆ। ਹੱਥ ਜੋੜ ਕੇ ਕਹਿੰਦਾ, ਮਹਾਤਮਾ ਜੀ, ਮੈਂ ਤੁਹਾਡੀ ਸ਼ਰਤ ਤੋੜ ਰਿਹਾ। ਤੁਸੀਂ ਕਿਹਾ ਸੀ ਵੇਖੀ ਜਾਈ ਬੋਲੀ ਨਾ, ਪਰ ਮੈਂ ਬੋਲਣ 'ਤੇ ਮਜਬੂਰ ਹੈ। ਤੁਹਾਨੂੰ ਇਸ਼ਨਾਨ ਵਾਸਤੇ ਪਾਣੀ ਚਾਹੀਦਾ, ਬਾਲਟੀ ਕੋਈ ਹੋਰ ਲੈ ਲਓ, ਪਿਆਸ ਬੁਝਾਉਣੀ ਹੈ, ਬਾਲਟੀ ਕੋਈ ਹੋਰ ਲੈ ਲਓ। ਇਹ ਟੁੱਟੀ ਹੋਈ ਬਾਲਟੀ ਹੈ, ਇਹਦਾ ਥੱਲਾ ਨਹੀਂ ਹੈ, ਇਹਦੇ ਨਾਲ ਪਾਣੀ ਕਦੇ ਬਾਹਰ ਆ ਨਹੀਂ ਸਕਦਾ। ਤੁਸੀਂ 2 ਵਾਰ, 4 ਵਾਰ, 10 ਵਾਰ, 20 ਵਾਰ ਬਾਲਟੀ ਸੁੱਟੀ ਜਾਂਦੇ ਹੋ, ਖਾਲੀ ਆ ਰਹੀ ਹੈ, ਇਹਦਾ ਥੱਲਾ ਟੁੱਟਿਆ ਹੋਇਆ, ਇਹਦੇ ਨਾਲ ਪਾਣੀ ਬਾਹਰ ਨਹੀਂ ਆਏਗਾ। ਮੈਂ ਬੋਲਣ 'ਤੇ ਮਜਬੂਰ ਹੋ ਗਏ, ਤੁਸੀਂ ਇਹ ਕੀ ਕਰ ਰਹੇ ਹੋ? ਮਹਾਤਮਾ ਹੱਸ ਪਿਆ, ਕਹਿੰਦਾ, ਰਾਜਨ, ਤੇਰੇ 2 ਸਵਾਲਾਂ ਦਾ ਜਵਾਬ ਹੁਣ ਤੈਨੂੰ ਮਿਲ ਜਾਣਾ ਚਾਹੀਦਾ। ਇਹ ਕਿਉਂ ਬਾਲਟੀ ਦਾ ਥੱਲਾ ਟੁੱਟਣ ਕਰਕੇ ਪਾਣੀ ਨਾਲ ਭਰਦੀ ਨਹੀਂ, ਖਾਲੀ ਆ ਰਹੀ ਹੈ, ਅਤੇ 19 ਦੇਰ ਮੈਂ ਪਾਣੀ ਨਾਲ ਤ੍ਰਿਪਤ ਨਹੀਂ ਹੋ ਸਕਦਾ, ਜਿੰਨੀ ਦੇਰ ਬਾਲਟੀ ਵਿੱਚ ਪਾਣੀ ਨਾ ਟਿਕੇ। ਭਾਈ, ਜਿੰਨੀ ਮਰਜ਼ੀ ਮਾਇਆ, ਰਾਜ, ਭਾਗ, ਦੁਨੀਆ ਦੇ ਸੁੱਖ ਸੁਵਿਧਾ ਦੇ ਸਾਧਨ ਹੋਣ, ਜਿੰਨੀ ਦੇਰ ਬੰਦੇ ਦਾ ਮਨ ਦਾ ਥੱਲਾ ਟੁੱਟਿਆ ਹੋਇਆ, ਉਹਦੇ ਕੋਲ ਬਹੁਤ ਕੁਝ ਹੋ ਕੇ ਵੀ ਉਹ ਤ੍ਰਿਪਤ ਨਹੀਂ ਹੋ ਸਕਦਾ। ਮਨ ਦਾ ਥੱਲਾ ਟੁੱਟਿਆ ਹੋਇਆ, ਅੰਦਰ ਨਹੀਂ ਕੋਈ ਟਿਕਦਾ। ਰਾਜਨ, ਮਨ ਭੁੱਖਾ, ਬਾਹਰੋਂ ਇਕੱਠਾ ਕਰਕੇ ਤੂੰ ਮਨ ਕਰਕੇ ਸੁਖੀ ਕਿਵੇਂ ਹੋ ਸਕਦਾ? ਤੇਰਾ ਮਨ ਹੀ ਨਹੀਂ ਰੱਜ ਰਿਹਾ, ਸਰੀਰ ਬੁੱਢਾ ਹੋ ਰਿਹਾ, ਤੇਰੇ ਮਨ ਵਿੱਚੋਂ ਵਾਸ਼ਨਾ ਵਿਕਾਰ ਨਹੀਂ ਮੁੱਕੇ, ਪਦਾਰਥ ਭੋਗਣ ਦਾ ਰਸ ਨਹੀਂ ਮੁੱਕਿਆ, ਅਜੇ ਵੀ ਤੇਰਾ ਦਿਲ ਕਰਦਾ ਹੋਰ ਕੁਝ ਖਾਵਾਂ, ਹੋਰ ਕੋਈ ਨਵਾਂ ਭੋਜਨ। ਨਾ ਤੂੰ ਖਾਣ ਦੇ ਭੋਜਨਾਂ ਤੋਂ ਤ੍ਰਿਪਤ ਹੋਇਆ, ਨਾ ਤੂੰ ਦੁਨੀਆਂ ਦੇ ਵਿਸ਼ੇ ਵਿਕਾਰ ਭੋਗਣ ਤੋਂ ਤ੍ਰਿਪਤ ਹੋਇਆ, ਨਾ ਤੂੰ ਮਾਇਆ ਵੱਲੋਂ ਤ੍ਰਿਪਤ ਹੋਇਆ, ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ। ਇਹ ਬਾਲਟੀ ਦੀ ਤਰ੍ਹਾਂ ਤੂੰ ਖਾਲੀ ਰਹਿ ਜਾਂਦਾ। ਜੇ ਬਾਲਟੀ ਖਾਲੀ ਹੈ, ਮੈਂ ਕਿਵੇਂ ਤ੍ਰਿਪਤ ਹੋ ਸਕਦਾ? ਜੇ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ, ਤਾਂ ਤੇਰਾ ਮਨ ਅੰਦਰੋਂ ਤ੍ਰਿਪਤ ਨਹੀਂ ਹੋ ਸਕਦਾ। ਉਹ ਮਹਾਤਮਾ ਦੀ ਗੱਲ ਸੁਣ ਕੇ ਇੱਕਦਮ ਰਾਜੇ ਦਾ ਮਨ ਟਿਕਾਓ ਵਿੱਚ ਆ ਗਿਆ। ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਸਾਨੂੰ ਸਮਝਾਉਣ ਲਈ ਕਹੀ। ਤੁਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ ਜੇ, ਪਾਠ ਕਰਦੇ ਹੋ, ਉੱਥੇ ਮਹਾਰਾਜ ਨੇ ਕਿਹਾ, ਸਹਿਸ ਖਟੇ ਲੱਖ ਕੋ ਉੱਠ ਧਾਵੇ। ਸਹਿਸ ਦਾ ਅਰਥ ਹਜ਼ਾਰਾਂ, ਹਜ਼ਾਰਾਂ ਇਕੱਠੇ ਕਰਕੇ ਬੰਦਾ ਕਹਿੰਦਾ ਲੱਖਾਂ ਜੁੜ ਜਾਣ। ਜਦੋਂ ਲੱਖਾਂ ਜੁੜਨ ਲੱਗ ਪੈਂਦੇ, ਫਿਰ ਕਰੋੜਾਂ ਦੇ ਸੁਪਨੇ ਆਉਣ ਲੱਗ ਪਏ। ਤੁਹਾਡੇ ਵਿੱਚ ਬਹੁਤ ਬੰਦੇ ਐਸੇ ਹੋਣਗੇ, ਆਪਾਂ ਸਾਰੇ ਹੀ ਇਸ ਦੁਨੀਆਂ ਵਿੱਚ ਰਹਿ ਰਹੇ ਹਾਂ, ਬੰਦਾ ਸੋਚਦਾ ਆਪਣਾ ਘਰ ਹੋਵੇ, ਬਸ 2 ਵਕਤ ਦਾ ਪ੍ਰਸ਼ਾਦਾ ਮਿਲੀ ਜਾਵੇ, 10-20 ਹਜ਼ਾਰ ਕਮਾਈ ਜਾਈਏ, ਲੱਖ 2 ਕੁ ਲੱਖ ਜਮ੍ਹਾਂ ਜਿਹਾ ਹੋਵੇ, ਵੀ ਠੀਕ ਹੀ ਹੈ ਫਿਰ। ਪਰ ਜਦੋਂ ਉਹ ਜਮ੍ਹਾਂ ਹੋਣ ਲੱਗ ਪਏ ਨਾ ਲੱਖ, ਫਿਰ ਲੱਖਾਂ ਤੋਂ ਕਰੋੜਾਂ ਦੇ ਸੁਪਨੇ ਆਉਂਦੇ। ਫਿਰ ਛੋਟੇ ਘਰ, ਛੋਟੀ ਕੋਠੀ ਵਿੱਚ ਮਨ ਨਹੀਂ ਲੱਗਦਾ, ਬੰਦਾ ਕਹਿੰਦਾ ਹੋਰ ਬਣਾਈਏ ਵੱਡਾ ਵੇ। ਇਸ ਤਰ੍ਹਾਂ ਸਾਧ ਸੰਗਤ, ਨਾਮ ਤੋਂ ਬਗੈਰ ਸੰਤੋਖ ਨਹੀਂ ਆਉਂਦਾ ਮਨ ਨੂੰ, ਮਨ ਰੱਜ ਨਹੀਂ ਸਕਦਾ। ਤਾਂਹੀਓ ਮਹਾਰਾਜ ਨੇ ਕਿਹਾ, ਸਹਿਸ ਖਟੇ ਲੱਖ ਕੋ ਉੱਠ ਧਾਵੇ, ਪੜੋ ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇ ਖੱਪ ਖੱਪ ਮਰੇ। ਬੰਦਾ ਖੁਆਰ ਹੋ ਕੇ ਮਰ ਜਾਂਦਾ, ਪਰ ਅੰਦਰੋਂ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਕਈ ਵਾਰ ਹੁਕਮਨਾਮਾ ਆਉਂਦਾ, ਪਾਤਸ਼ਾਹ ਧਨਾਸਰੀ ਰਾਗ ਅੰਦਰ ਕਹਿੰਦੇ, ਵੱਡੇ ਵੱਡੇ ਰਾਜਿਆਂ ਦਾ ਜ਼ਿਕਰ ਕਰਕੇ ਕਹਿੰਦੇ, ਬਾਈ ਉਹ ਨਹੀਂ ਤ੍ਰਿਪਤ ਹੋਏ, ਤੂੰ ਕਿੱਥੋਂ ਰੱਜ ਜਾਏਗਾ? ਰਾਜਿਆਂ ਨੇ ਸਭ ਕੁਝ ਭੋਗ ਲਿਆ, ਤੂੰ ਭੋਗਣ ਬਾਰੇ ਸੋਚ ਰਿਹਾ। ਜੇ ਭੋਗਣ ਵਾਲਾ ਨਹੀਂ ਰੱਜਿਆ, ਸੋਚਣ ਵਾਲਾ ਕਿਵੇਂ ਰੱਜ ਜਾਏਗਾ? ਉਹ ਤਾਂ ਭੋਗ ਚੁੱਕੇ ਨੇ, ਉਹ ਨਹੀਂ ਰੱਜੇ।
ਉੱਥੇ ਮਹਾਰਾਜ ਬਚਨ ਕਹਿੰਦੇ ਧਨਾਸਰੀ ਮਹੱਲਾ ਪੰਜਵਾਂ, ਵੱਡੇ ਵੱਡੇ ਰਾਜਨ ਅਰ ਭੂਮਨ, ਜਿਹਨਾਂ ਨੂੰ ਬਾਣੀ ਯਾਦ ਹੈ ਨਾਲ ਪੜ੍ਹਿਓ, ਯਤਨ ਕਰਿਆ ਕਰੋ, ਸਹਿਜ ਪਾਠ ਜ਼ਰੂਰ ਕਰੋ, ਭਾਵੇਂ ਇੱਕ ਅੰਗ ਹੀ ਰੋਜ਼ ਪੜ੍ਹੋ ਪੜ੍ਹੋ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁੱਜੀ। ਅੱਖਾਂ ਰੱਜੀਆਂ ਹੀ ਨਹੀਂ ਹੈ ਦੁਨੀਆਂ ਵੇਖ,

ਕਾਈ ਕਿੱਡੀ ਸੋਹਣੀ ਉਦਾਹਰਨ ਦਿੱਤੀ। ਭਾਵਕ ਕਹਿੰਦੇ ਅੱਗ ਨੂੰ, ਇੰਧਨ ਕਹਿੰਦੇ ਬਾਲਣ ਨੂੰ, ਕਹਿੰਦੇ ਜਿੰਨੀਆਂ ਮਰਜ਼ੀ ਬਾਲਣ ਲੱਕੜਾਂ ਪਾਈ ਜਾਓ, ਅੱਗ ਕਦੇ ਰੱਜੀ ਜਾਵੇ? ਬਲਦੀ ਅੱਗ ਵਿੱਚ ਲੱਕੜਾਂ ਸਵੇਰ ਤੋਂ ਸ਼ਾਮ ਤੱਕ ਸੁੱਟੀ ਜਾਓ, ਕਦੇ ਅੱਗ ਨੇ ਰੱਜ ਕੇ ਕਿਹਾ ਹੋਵੇ ਬਸ ਹੁਣ ਨਾ ਪਾਓ? ਇੱਦਾਂ ਮਨ ਦੀ ਤ੍ਰਿਸ਼ਨਾ। ਪਾਤਸ਼ਾਹ ਕਹਿੰਦੇ ਜਿਉਂ ਭਾਵਕ ਇੰਧਨ ਨਹੀਂ ਤ੍ਰਾਪੈ ਬਿਨ ਹਰ ਕਹਾਈ। ਅਕਾਈ ਦਾ ਅਰਥ ਰੱਜਣ। ਕਹਿੰਦੇ ਰੱਬ ਦੇ ਨਾਮ ਤੋਂ ਬਗੈਰ ਨਹੀਂ ਰੱਜ ਸਕਦਾ ਤੂੰ। ਅੱਗੇ ਫਿਰ ਮਹਾਰਾਜ ਨੇ ਬਚਨ ਕਹਿ, ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ ਵਿਅੰਜਨ। ਹਿੰਦੀ ਦਾ ਸ਼ਬਦ ਹੈ ਵਿਅੰਜਨ ਤੋਂ, ਉਹ ਵਿਅੰਜਨ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਜ਼ਿੰਦਗੀ ਵਿੱਚ ਖਾ ਕੇ ਕਦੇ ਬੰਦੇ ਨੇ ਕਿਹਾ ਵੀ ਬਸ ਹੁਣ ਰੱਜ ਗਏ? ਸਗੋਂ ਮਨ ਦੀ ਤ੍ਰਿਸ਼ਨਾ ਖਾਣ ਦੀ ਹੋਰ ਵੱਧਦੀ ਹੈ। ਆਹ ਤੁਸੀਂ ਬਾਜ਼ਾਰਾਂ 'ਚ ਵੇਖੋ, ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਨੇ ਚੀਜ਼ਾਂ ਟੰਗੀਆਂ ਹੋਈਆਂ ਨੇ, ਰੇਹੜੀਆਂ ਲੱਗੀਆਂ ਨੇ। ਤੁਹਾਡੀ ਕੀ ਸਲਾਹ, 20-25 ਰੇਹੜੀਆਂ ਚਾਟ ਵਾਲਿਆਂ ਦੀਆਂ, ਗੋਲ ਗੱਪਿਆਂ ਦੀਆਂ, ਉਹ ਵਿੱਚੇ ਹੀ ਚੰਪਾਂ ਦੀਆਂ, ਉਹ ਲੋਕਾਂ ਦੇ ਕੋਲ ਗਾਹਕ ਨਹੀਂ ਜਾਂਦੇ? ਰੇਹੜੀਆਂ ਵੱਧ ਰਹੀਆਂ ਨੇ ਕਿਉਂਕਿ ਬੰਦੇ ਦੀ ਖਾਣ ਦੀ ਤ੍ਰਿਸ਼ਨਾ ਵੱਧ ਰਹੀ ਹੈ। ਸਰੀਰ ਰੋਗੀ ਵੀ ਹੋਵੇ ਤਾਂ ਵੀ ਖਾ ਰਿਹਾ, ਬੰਦੇ ਨੂੰ ਸ਼ੂਗਰ ਹੈ ਤਾਂ ਵੀ ਮਨ ਮਿੱਠੇ ਵੱਲ ਲਲਚਦਾ। ਔਰ ਬਹੁਤ ਲੋਕ ਤਾਂ ਇਸ ਤਰ੍ਹਾਂ ਦੇ, ਸਾਧ ਸੰਗਤ ਤੁਸੀਂ ਰੋਜ਼ ਵੇਖਦੇ ਹੋ, ਬੰਦੇ ਵਿਆਹ ਸ਼ਾਦੀ 'ਤੇ ਜਾਣਗੇ, ਡਾਕਟਰਾਂ ਨੇ ਪਾਬੰਦੀ ਵੀ ਲਾਈ ਹੋਈ ਹੈ ਵੇ ਆਹ ਚੀਜ਼ਾਂ ਤਲੀਆਂ ਨਾ ਖਾਓ, ਫਿਰ ਵੀ ਕਹਿੰਦੇ ਵਿਆਹ ਕਿਹੜਾ ਰੋਜ਼ ਆਉਣਾ, ਗੋਲੀ ਇੱਕ ਹੋਰ ਖਾ ਲਾਂਗੇ। ਗੋਲੀ ਵੱਧ ਖਾ ਲੈਣਗੇ, ਖਾਣੋ ਨਹੀਂ ਹਟਣਗੇ, ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ। ਔਰ ਸਾਧ ਸੰਗਤ ਜਿਨ੍ਹਾਂ ਚੀਜ਼ਾਂ ਦਾ ਕੋਈ ਕੰਬੀਨੇਸ਼ਨ ਨਹੀਂ ਹੈ ਉਹ ਵੀ ਚੀਜ਼ਾਂ ਲੋਕ ਖਾਂਦੇ ਨੇ। ਇੱਕ ਪਾਸੇ ਇੱਧਰ ਗੋਲ ਗੱਪੇ ਖਾਧੇ ਨੇ, ਚਾਟ ਵਾਲੀ ਟਿੱਕੀ ਵੀ ਖਾ ਲਈ ਹੈ, ਫਿਰ ਉਹ ਵੀ ਖਾ ਲਿਆ, ਸਭ ਕੁਝ ਖਾ ਕੇ ਪਰੇ ਆਈਸਕ੍ਰੀਮ ਲੱਗੀ ਹੋਈ ਹੈ, ਉਹ ਤੋਂ ਬਾਅਦ ਉਹ ਵੀ ਖਾ ਲਈ। ਹੁਣ ਗੋਲ ਗੱਪਿਆਂ ਅਤੇ ਆਈਸਕ੍ਰੀਮ ਨਾਲ ਦੱਸੋ ਕੀ ਕੰਬੀਨੇਸ਼ਨ ਹੈ? ਬਿਮਾਰ ਨਹੀਂ ਹੋਣਗੇ ਲੋਕ? ਤਾਈਓ ਜਦੋਂ ਕਿਸੇ ਦੇ ਪਿੰਡ ਵਿੱਚ ਵਿਆਹ ਹੁੰਦਾ, ਪਿੰਡ ਵਿੱਚ ਜਿਹੜਾ ਕੋਈ ਡਾਕਟਰ RMP ਬੈਠਾ, ਅਗਲੇ ਦਿਨ ਉਹਨੂੰ ਪੁੱਛੋ ਜਾ ਕੇ, ਉਹਦੇ ਗਾਹਕ ਵੱਧ ਜਾਂਦੇ ਨੇ। ਇਟ ਮੀਨਸ ਲੋਕਾਂ ਨੇ ਖਾਣਾ ਗਲਤ ਕਰ ਰਿਹਾ। ਖਾਣਾ ਕਿਉਂ ਗਲਤ ਕੀਤਾ? ਮਨ ਨਹੀਂ ਰੱਜ ਰਿਹਾ, ਮਨ ਅੰਦਰੋਂ ਰੁਕ ਨਹੀਂ ਰਿਹਾ ਖਾਣ ਵਾਸਤੇ। ਪਾਤਸ਼ਾਹ ਨੇ ਬਚਨ ਬਾਣੀ ਵਾਸਤੇ ਕਿਹਾ, ਕਹਿੰਦੇ ਭਾਈ ਇਹ ਤਾਂ ਨਹੀਂ ਤੇਰੇ ਰੋਗ ਹਟਦੇ, ਤਾਂ ਨਹੀਂ ਤੂੰ ਠੀਕ ਹੋ ਰਿਹਾ। ਸੁਣ ਭਾਈ ਮਨ ਨਹੀਂ ਰੱਜ ਰਿਹਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ, ਕਹਿੰਦੇ ਦਿਨ ਦਿਨ ਕਰਤ ਭੋਜਨ ਵੋ ਵਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਮਨ ਨਹੀਂ ਰੱਜਿਆ, ਤ੍ਰਿਪਤ ਨਹੀਂ ਹੋਏ। ਉਹ ਤੋਂ ਬਾਅਦ ਅਗਲੀ ਗੱਲ ਕਹੀ, ਦਿਨ ਪ੍ਰਤ ਕਰੇ ਕਰੇ ਪਛਤਾਪੈ। ਕਹਿੰਦੇ ਦਿਨ ਪ੍ਰਤੀ ਦਿਨ ਤੂੰ ਇਕੱਲੇ ਭੋਜਨ ਨਹੀਂ, ਤੇਰੇ ਮਨ ਦੀਆਂ ਵਾਸ਼ਨਾਵਾਂ ਵੀ ਨਹੀਂ ਰੁਕ ਰਹੀਆਂ ਭਾਈ, ਤਾਂ ਤੂੰ ਰੋਗੀ ਹੋ ਰਿਹਾ, ਤਾਂ ਤੇਰਾ ਮਨ ਰੋਗੀ ਹੋ ਰਿਹਾ। ਮਹਾਰਾਜ ਜੀ ਫਿਰ ਸੁਖੀ ਕਿਵੇਂ ਹੋਣਾ? ਫਿਰ ਪਾਤਸ਼ਾਹ ਨੇ ਬਚਨ ਕਹੇ, ਹਰ ਹਰ ਨਾਮ ਸਹਿਜ ਮੁੱਲ ਅੰਮ੍ਰਿਤ ਏਕ ਨਿਧਾਨ। ਕਹਿੰਦੇ ਭਾਈ ਰੱਬ ਦਾ ਇੱਕ ਅੰਮ੍ਰਿਤ ਨਾਮ ਨਿਧਾਨ ਚੱਕ ਕੇ ਵੇਖ, ਜਦੋਂ ਨਾਮ ਜਪਣ ਲੱਗ ਜਾਏਗਾ ਮਨ ਰੱਜ ਜਾਏਗਾ। ਜਪਣ ਵਾਲੇ ਦਾ ਅਰਥ ਹੀ ਇਹ ਹੈ, ਉਹਦਾ ਮਨ ਵਸ ਵਿੱਚ ਆਉਣ ਲੱਗ ਪੈਂਦਾ, ਉਹਦੇ ਮੂਹਰੇ ਚੀਜ਼ਾਂ ਪਈਆਂ ਵੀ ਹੋਣ ਭੋਗਣੋਂ ਹਟ ਜਾਂਦਾ, ਉਹਦਾ ਮਨ ਵਸ ਵਿੱਚ ਆਉਣ ਲੱਗ ਪੈਂਦਾ। ਉਹਦੇ ਮੂਹਰੇ ਚੀਜ਼ ਪਈ ਉਹਨੂੰ ਸਬਰ ਹੈ, ਖਾਏਗਾ ਨਹੀਂ। ਜਪਣ ਨਾਲ ਸਬਰ ਵੱਧਦਾ, ਪੇਸ਼ੈਂਸ ਵੱਧਦੀ ਹੈ। ਹੋਰ ਇਹਦਾ ਕੋਈ ਮਕਸਦ ਨਹੀਂ ਹੈ ਕਿ ਜੀ ਅਸੀਂ ਗੁਰੂ ਵਾਲੇ ਹਾਂ ਗੁਰਦੁਆਰੇ ਜਾਈਦਾ। ਉਹ ਤਾਂ ਪਾਤਸ਼ਾਹ ਨੇ ਕਿਹਾ, ਜੇ ਤੈਨੂੰ ਗੁਰੂ ਮਿਲ ਪਿਆ ਨਾ, ਉਹਦੀ ਨਿਸ਼ਾਨੀ ਇਹ ਹੈ ਤੇਰਾ ਮਨ ਸਹਿਜ ਜਾ ਗਿਆ। ਹੋਰ ਇਹ ਨਹੀਂ ਵੀ ਤੂੰ ਕਿਰਪਾਨ ਪਾ ਲਈ ਹੈ ਵੱਡੀ, ਤੂੰ ਰੋਜ਼ ਗੁਰਦੁਆਰੇ ਆਉਣ ਲੱਗ ਪਿਆ, ਤੇਰੇ ਕੋਲ ਪੈਸੇ ਵੱਧ ਗਏ ਨੇ। ਬਹੁਤੇ ਬੰਦਿਆਂ ਨੇ ਰੱਬ ਅਤੇ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਹੀ ਇਹ ਸਮਝ ਲਈ ਹੈ, ਜਿਹਦਾ ਕਾਰੋਬਾਰ ਵੱਧ ਗਿਆ ਰੱਬ ਦੀ ਬੜੀ ਕਿਰਪਾ ਜੀ, ਜਿਹਦੇ ਬੱਚੇ ਬਾਹਰ ਚਲੇ ਗਏ ਰੱਬ ਦੀ ਬੜੀ ਕਿਰਪਾ ਜੀ। ਇਹ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਪਰਿਭਾਸ਼ਾ ਨਹੀਂ ਹੈ। ਗੁਰੂ ਦੀ ਕਿਰਪਾ ਦੀ ਪਰਿਭਾਸ਼ਾ ਇਹ ਹੈ, ਤੁਹਾਨੂੰ ਨਾਮ ਚੇਤੇ ਆਉਣ ਲੱਗ ਪਏ, ਨਾਮ ਚੇਤੇ ਆਉਣ ਨਾਲ ਮਨ ਵਿੱਚ ਸਹਿਜ ਆਉਣ ਲੱਗ ਪਏ, ਪੇਸ਼ੈਂਸ ਵੱਧ ਗਈ ਹੈ। ਹੋਰ ਕੋਈ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਨਹੀਂ। ਪੜ੍ਹੋ ਬਾਣੀ ਦੇ ਅੰਦਰ ਸਾਹਿਬ ਕਹਿੰਦੇ, ਜਿਨ ਕੋ ਭੈ ਦਿਆਲ, ਜਿਨ੍ਹਾਂ 'ਤੇ ਰੱਬ ਦਿਆਲੂ ਹੋਇਆ, ਕਿਰਪਾ ਹੋਈ। ਪੜ੍ਹੋ, ਜਿਨ

जप ले भाई उन हम जपन लग पे। ये गुरु मिलने की निशानी है। आनंद पया मेरी माए सतगुरु में पाया, सतगुर तां पाया सहज सेती मन वजियां वाधाइया। मन दे अंदर खेड़ा पैदा हो गया, मन दे अंदर सहज पैदा हो गया। अच्छा जदों गुरु का नाम जपन लग पे मन सहज विच आ गया, फिर एक चीज़ तुहानू होर नज़र आएगी। गुरु तुहाडी सुन लग पेगा। गुरु कल्ला शरीरक व्यक्ति नहीं है, गुरु कल्ला वारी संसार नाल नहीं। गुरु वो है जिहड़ा सानू एक पासा संसार नाल जुड़िया होया, एक निरंकार नाल जोड़दा है। जे गुरु दे बारी अखरी अर्थ करांगे, वह कहोंगे हनेरे विच प्रकाश करन वाला। गु मीनिंग हनेरा है, रूह का अर्थ प्रकाश है। ये डिक्शनरी विच इहदे अर्थ ने, पर गुरु का अर्थ है जिहदा एक पासा संसार नाल जुड़िया है, एक निरंकार नाल जुड़िया है। गुरु गुर परमेशर है, वह सानू सीधा अकाल पुरख रब परमेशर नाल जोड़दा है। और साध संगत इस संसारी देहधारी शरीर बंदे नू इहदी सुरत नू इत्थे लिया के गुरु टका दिंदा है। रब तैनू सुन भी रहा है ते रब तैनू वेख भी रहा है। रब सानू सुन भी रहा है, रब सानू वेख भी रहा है। इस विश्वास विच जपन वाले नू लिया के गुरु खड़ा कर दिंदा है। नहीं तो साध संगत ये दोए चीज़ां तो लोग डरते हैं, मैनू कोई सुन ना लवे, मैनू कोई वेख ना लवे। आ मोबाइल चक्या तो होया सब ने, ये संसार नाल गल्लां करन वास्ते, वीडियो कॉलां करन वास्ते, पर इहदे तो लोग किन्ना डरदे ने। इहदे नाल डर भी उन्ना ही है। जदों तुसीं किसे नाल गल करोगे सामने वाला डरदा है कि मेरी रिकॉर्डिंग ना कर लै, मेरा सुनिया बोलिया होया कि सुन ना लवे, रिकॉर्डिंग करके दूजे नूं ना सुना दे। मोबाइल तो डरदा मेरी कोई वीडियो ना बना लै। बंदा बंदे तो डर रहा है, पर पातशाह ने बाणी अंदर कहा जिस गुरु कोल मत्था टेक रहा है उन्हें तेरी सुरत नूं इस लैवल ते लै जाने। तेरी सुरत ने समझण लग पैणा है वह रब मैनू सदा वेख भी रहा है ते सुन भी रहा है। अच्छा जदों ये मन च आ जाए कि मैनू वेख भी रहा ते सुन भी रहा, उदों ना तो बंदा गलत बोलेगा ना गलत करेगा। तुहानू ये लगे वे मैनू कोई सुन रहा है तो बहुत सही बोलोंगे। तुसी दो तरह का जीवन अपन जीने, घर विच अपना बोलना होर तरह का, बाहर लोगों विच टेबल टॉक होर तरह की है। घर विच अपना बोलना उठना बहना होर तरीके का, बाहर लोगों विच बंदे का बोलना होर तरीके का। ये बहुत बार वेखोगे बाहर लोग बड़ा मिठा बोलते हैं, घर वेखो वह बंदे गालां ते उतर आते हैं। ताइयों सानू बाहरले लोग चंगे लगते हैं क्योंकि वह फॉर्मैलिटी है, वह थोड़े मिनटां लई विखावा हो रहा है, घर विच ओह चीज़ नहीं। पातशाह ने बचन कह भाई जिदन तेनू आ चीज़ समझ आ गई, तेनू वह सुन भी रहा वेख भी रहा, तेरा जीवन निर्मल होने लग पैना। इनू महाराज ने कहा सद सुन दा सद वेखदा शब्द रहा भरपूर। पढ़ो सद सुनदा सद वेखदा शब्द रहा भरपूर, सद सुनदा सद वेखदा शब्द रहा। अच्छा कोई वेख रहा है, आपां गलती करदे नहीं। तुसी संगत विच बैठे हो, आ कैमरा तुहाडे वल्लों घुमा दईए, जे माड़ा मोटा भी आपां ढिले बैठे बंदा सीधा होकर बहन अखां मन के क्यों फोटो जो कैमरे च आउण लग पई, वेखेगा कोई भाई? जदों कोई वेख रहा है गलती की गुंजाइश नहीं है। पाप उत्थे जन्म लैंदा जिथे पड़दा पै जाए, किहड़ा कोई वेखदा है, किहड़ा किसे नूं पता लग। जदों ये मन चाह जाए मैनू कोई वेख रहा है गलती नहीं होएगी। बस यही गुरु वाला बनन दा गुरसिख दा जीवन संसारी लोकां नालों डिफरेंट हो जांदा है। उहनूं गुरु याद करांदा है तैनूं रब वेख रहा है। शम्मा नूं रहरास पढ़ोंगे गुरु याद करांदा है, घट घट के अंतर की जानत पले बुरे की पीर पे। भाई याद रखो तेरे हिरदे दियां जानदा है जो तेरे अंदर है।
ਇਹ ਤੇਰੇ ਔਗਣਾਂ ਬਾਰੇ ਗੁਣਾਂ ਬਾਰੇ ਵੀ ਜਾਣਦਾ। ਜਦੋਂ ਸੁਰਤ ਇਸ ਲੈਵਲ ਤੇ ਚਲੀ ਜਾਏ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਸੁਣ ਰਿਹਾ, ਫਿਰ ਬੜੀ ਕਮਾਲ ਦੀ ਗੱਲ ਹੈ, ਤੁਹਾਡੀ ਅਰਦਾਸ ਬਿਰਥੀ ਨਹੀਂ ਜਾਏਗੀ, ਨਾਲ ਹੀ ਸੁਣੇਗਾ, ਕਿਉਂਕਿ ਉਹ ਸੁਣ ਰਿਹਾ, ਤੁਹਾਨੂੰ ਵਿਸ਼ਵਾਸ ਆ ਗਿਆ, ਉਹ ਸੁਣ ਰਿਹਾ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਆਪਾਂ ਅਰਦਾਸਾਂ ਕਰਦੇ ਕਿਉਂ ਨਹੀਂ ਪੂਰੀਆਂ ਹੋ ਰਹੀਆਂ? ਕਿਉਂਕਿ ਸਾਨੂੰ 24 ਘੰਟਿਆਂ 'ਚ ਵਿਸ਼ਵਾਸ ਹੀ ਨਹੀਂ, ਉਹ ਸਾਨੂੰ ਵੇਖ ਰਿਹਾ। ਜਦੋਂ ਅਸੀਂ ਗਲਤ ਬੋਲ ਰਹੇ ਸੀ ਉਦੋਂ ਨਹੀਂ ਸੀ ਪਤਾ ਰੱਬ ਸੁਣ ਰਿਹਾ, ਜਦੋਂ ਝੂਠ ਬੋਲ ਰਿਹਾ ਸੀ ਉਦੋਂ ਨਹੀਂ ਸੀ ਯਾਦ ਉਹ ਸੁਣਦਾ, ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਿਹਾ ਸੀ ਉਦੋਂ ਤੈਨੂੰ ਯਾਦ ਨਹੀਂ ਸੀ ਗੁਰੂ ਸੁਣ ਰਿਹਾ। ਹੁਣ ਤੂੰ ਅਰਦਾਸ ਸੁਣਾਉਣ ਆ ਗਿਆ, ਗੁਰੂ ਨਹੀਂ ਸੁਣੇਗਾ। ਪਤਾ ਕਿਉਂ? ਜਿਹੜੇ ਤੂੰ ਜੀਵਨ ਦੇ 24 ਘੰਟਿਆਂ 'ਚੋਂ 23 ਵਾਰ ਗੁਜ਼ਾਰੇ ਨੇ ਉਹਨਾਂ 'ਚ ਤੈਨੂੰ ਯਾਦ ਨਹੀਂ ਰਿਹਾ ਕੋ ਤੈਨੂੰ ਸੁਣ ਰਿਹਾ। ਤੂੰ ਨਿੰਦਿਆ ਵੀ ਕੀਤੀ ਹੈ, ਤੂੰ ਝੂਠ ਵੀ ਬੋਲਿਆ, ਤੂੰ ਚੁਗਲੀਆਂ ਵੀ ਕੀਤੀਆਂ। ਪਾਤਸ਼ਾਹ ਜੇ ਕੋਈ ਚੁਗਲੀ ਕਰਦਾ ਹੋਵੇ ਤਾਂ ਕੀ ਉਹਦੀ ਸੁਣਦੇ ਨਹੀਂ ਤੁਸੀਂ? ਕਹਿੰਦੇ ਉਹਦਾ ਕੀਤਾ ਹੋਇਆ ਪਾਠ ਵੀ ਵਿਅਰਥ ਹੋ ਜਾਂਦਾ। ਉਹਦੀ ਸੁਣਨੀ ਤਾਂ ਦੂਰ ਦੀ ਗੱਲ ਹੈ, ਜੇ ਕੋਈ ਨਿੰਦਿਆ ਚੁਗਲੀ ਕਰੇ ਉਹਦਾ ਕੀਤਾ ਹੋਇਆ ਪਾਠ ਵੀ ਗੁਰੂ ਪ੍ਰਵਾਨ ਨਹੀਂ ਕਰਦਾ, ਉਹਦੇ ਪੱਲੇ ਕੋਈ ਅਕਾਊਂਟ ਵਿੱਚ ਚੀਜ਼ ਨਹੀਂ ਧਰਮ ਦੀ ਜੁੜਦੀ। ਕਿਉਂ ਭਾਈ? ਉਹਨੂੰ ਇਹ ਭੁਲੇਖਾ ਪੈ ਗਿਆ, ਕਿਹੜਾ ਕਿਸੇ ਨੂੰ ਪਤਾ ਲੱਗਣਾ। ਇਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪੜ੍ਹੋ। ਸਾਹਿਬ ਕਹਿੰਦੇ ਐਸੇ ਜ਼ਬਾਨ ਨਾਲ ਬਾਣੀ ਪੜ੍ਹੀ ਹੈ, ਇਸੇ ਜ਼ਬਾਨ ਨਾਲ ਤੂੰ ਨਾਮ ਜਪਿਆ, ਤੂੰ ਕਹਿੰਦਾ ਮੈਂ ਧਰਮੀ ਹੈ, ਤੇਰੀ ਅਰਦਾਸ ਨਹੀਂ ਸੁਣੀ ਜਾ ਰਹੀ। ਪਤਾ ਕਿਉਂ? ਕਿਉਂਕਿ ਇਸੇ ਜ਼ਬਾਨ ਨਾਲ ਤੂੰ ਚੁਗਲੀ ਕੀਤੀ, ਉਦੋਂ ਤੈਨੂੰ ਯਾਦ ਨਹੀਂ ਸੀ ਉਹ ਸੁਣ ਰਿਹਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ। ਕਹਿੰਦੇ ਉਹਦਾ ਕੀਤਾ ਕਰਾਇਆ ਸਾਰਾ ਹੀ ਚਲਾ ਗਿਆ। ਕਿਉਂ? ਉਹਨੂੰ ਇਹ ਗੱਲ ਯਾਦ ਹੀ ਨਹੀਂ ਰਹੀ ਕਿ ਉਹ ਤਾਂ ਸਦਾ ਹੀ ਸੁਣਦਾ, ਉਹ ਤਾਂ ਸਦ ਸੁਣਨ ਦਾ ਸਦ ਵੇਖਦਾ, ਹੁਣੇ ਥੋੜ੍ਹੀ ਅਰਦਾਸ ਸੁਣਦਾ, ਉਹ ਤਾਂ ਬਾਹਰ ਵੀ ਸੁਣ ਰਿਹਾ ਸੀ ਜੋ ਆਪਾਂ ਕਰ ਰਹੇ ਸੀ। ਪੜ੍ਹੋ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਫਿਰ ਕੀ ਕਰ? ਚੁਗਲੀ ਨਾ ਕਰ ਕਿਸੇ, ਜੇ ਤੂੰ ਚੁਗਲੀ ਕੀਤੀ, ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ। ਜੇ ਸੋਇਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਮਹਾਰਾਜ ਫਿਰ ਨਿੰਦਿਆ ਨਹੀਂ ਕਰਨੀ? ਕਹਿੰਦੇ ਜੇ ਤੂੰ ਕਰ ਦਿੱਤੀ, ਗੁਰੂ ਕੋਲ ਜਿਹੜਾ ਤੂੰ ਪਾਠ ਪੂਜਾ ਕੀਤਾ, ਬਾਣੀ ਪੜ੍ਹੀ ਹੈ, ਉਹ ਤਾਂ ਸਭ ਕੁਝ ਰੱਦ, ਤੇਰੀ ਅਰਦਾਸ ਨਹੀਂ ਸੁਣੀ ਜਾਣੀ। ਕਿਉਂ? ਕਹਿੰਦੇ ਤੈਨੂੰ ਉਦੋਂ ਯਾਦ ਨਹੀਂ ਰਿਹਾ ਜਦ ਤੂੰ ਨਿੰਦਿਆ ਕੀਤੀ, ਉਹ ਤਾਂ ਉਦੋਂ ਵੀ ਸੁਣ ਰਿਹਾ ਸੀ। ਪਾਤਸ਼ਾਹ ਦੀ ਬਾਣੀ ਨੂੰ ਬਚਨ ਪੜ੍ਹੋ, ਜਿਹੜਾ ਸ਼ਬਦ ਤੁਸੀਂ ਪੜ੍ਹਦੇ ਹੋ ਨਾ, ਜੇ ਉਹ 68 ਤੀਰਥ ਨਹਾਵੇ, ਜੇ ਉਹ ਦਵਾਦਸ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇ ਵਾਵੇ, ਇੰਨਾ ਦਾਨ ਕਰੇ ਪਰ ਕਰੇ ਨਿੰਦ, ਸਭ ਬਿਰਥਾ ਜਾਵੇ। ਅੱਗੇ ਲਿਖਿਆ, ਸਗਲੀ ਸਿਮਰਤ ਸਵਣੀ ਸੁਣੈ। 27 ਸਿਮਰਤੀਆਂ ਦਾ ਪਾਠ ਉਹਨੇ ਸੁਣਿਆ ਹੋਵੇ। ਸਗਲੀ ਸਿਮਰਤ ਸ੍ਰਵਣੀ ਸੁਣੈ, ਕਹਿੰਦੇ ਭਾਈ ਜੇ ਉਹ

ਇਹ ਨਹੀਂ ਗੁਣ ਹੈ, ਉਹਨੇ ਨਿੰਦਿਆ ਕੀਤੀ, ਨਹੀਂ ਲਿਖੇ ਵਿੱਚ ਲੱਗਾ। ਕਿਉਂ? ਉਹਨੂੰ ਯਾਦ ਨਹੀਂ ਰਿਹਾ ਕਿ ਸਦ ਸੁਣਦਾ ਸਦ ਵੇਖਦਾ। ਜਦੋਂ ਨਿੰਦਿਆ ਕੀਤੀ ਉਦੋਂ ਵੀ ਸੁਣ ਰਿਹਾ ਸੀ, ਜਦ ਚੁਗਲੀ ਕੀਤੀ ਉਦੋਂ ਵੀ ਸੁਣ ਰਿਹਾ ਸੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਪਰਾਈ ਤਾਤ ਦਾ ਅਰਥ ਪਤਾ ਕੀ ਹੈ? ਅੰਦਰ ਕਪਟ ਰੱਖਣਾ, ਉਹਦਾ ਕੰਮ ਵਿਗੜ ਜਾਏ, ਉਹਦਾ ਕੰਮ ਨਾ ਬਣੇ, ਹਾਏ ਇਹਦਾ ਕੰਮ ਨਾ ਕਿਤੇ ਹੋ ਜਾਏ। ਜੇ ਇਹ ਹੈ, ਰੱਬ ਨਹੀਂ ਉਹਦੀ ਅਰਦਾਸ ਸੁਣੇਗਾ। ਇੱਕ ਸੱਜਣ ਨੇ ਮੈਨੂੰ ਫੋਨ ਕੀਤਾ, ਕਹਿੰਦਾ ਜੀ ਆ ਸਾਲ ਕੁ ਹੋਇਆ ਪਿਛਲੀਆਂ ਗਰਮੀਆਂ 'ਚ ਇੱਕ ਬਿਮਾਰੀ ਫੈਲ ਗਈ, ਕਈਆਂ ਦੀਆਂ ਗਾਵਾਂ ਮਾਲ ਵਿੱਚ ਮਰ ਗਈ। ਕਹਿੰਦਾ ਭਾਈ ਸਾਹਿਬ ਦੋ ਗਾਵਾਂ ਮਰ ਗਈਆਂ। ਮੈਂ ਕਿਹਾ ਬਹੁਤ ਮਾੜਾ ਹੋਇਆ, ਕਿਉਂਕਿ ਗਾਵਾਂ ਮਰੀਆਂ ਨੇ ਤੈਨੂੰ ਘਾਟਾ ਪਿਆ ਭਾਈ। ਦੁੱਧ ਦੇ ਸਹਾਰੇ ਕਈਆਂ ਦਾ ਕਾਰੋਬਾਰ ਚੱਲਦਾ, ਹੁਣ ਉਹ ਸਸਤੇ ਨਹੀਂ ਪਸ਼ੂ ਆਉਂਦੇ, ਘੱਟੋ ਘੱਟ 70-80 ਹਜ਼ਾਰ ਲੱਖ ਰੁਪਏ ਤੋਂ ਉੱਪਰ ਗਾਂ ਹੈ, ਤੈਨੂੰ 1.5-2 ਲੱਖ ਦਾ ਘਾਟਾ ਪਿਆ, ਮਾੜਾ ਹੋਇਆ। ਕਹਿੰਦਾ ਜੀ ਉਹ ਤਾਂ ਠੀਕ ਹੈ। ਕਹਿੰਦਾ ਭਾਈ ਸਾਹਿਬ ਜੀ ਪਿੰਡ 'ਚ ਹੋਰ ਨਹੀਂ ਕਿਸੇ ਦੀ ਮਰੀ, ਇਹਦਾ ਮਤਲਬ ਜੇ ਹੋਰ ਕਿਸੇ ਦੀ ਮਰੀ ਫਿਰ ਸੁਖੀ ਸੀ। ਕਹਿੰਦਾ ਭਾਈ ਸਾਹਿਬ ਪਿੰਡ 'ਚ ਹੋਰ ਤਾਂ ਕਿਸੇ ਦੀ ਨਹੀਂ ਮਰੀ, ਇਹਦਾ ਮਤਲਬ ਕਿਸੇ ਹੋਰ ਦੀਆਂ ਗਾਵਾਂ ਮਰਨ ਫਿਰ ਉਹਦਾ ਮਨ ਠੀਕ ਹੈ। ਇਹਨੂੰ ਕਹਿੰਦੇ ਪਰਾਈ ਤਾਤ, ਮੇਰਾ ਨੁਕਸਾਨ ਹੋਇਆ ਦੂਜੇ ਦਾ ਵੀ ਹੋਵੇ ਫਿਰ ਨਹੀਂ ਮੈਨੂੰ ਫਿਰ, ਜੇ ਇਕੱਲੇ ਦਾ ਹੋਇਆ ਫਿਰ ਗਲਤ ਹੈ, ਜੇ ਕਿਸੇ ਹੋਰ ਦਾ ਵੀ ਹੋ ਜਾਵੇ ਫਿਰ ਠੀਕ ਹੈ। ਅੱਛਾ ਬਹੁਤ ਵਾਰ ਤੁਸੀਂ ਵੇਖੋਗੇ ਲੋਕ ਆਪਣਾ ਰਿਜ਼ਲਟ ਵੇਖਣ ਤੋਂ ਪਹਿਲਾਂ ਦੂਜੇ ਦਾ ਵੇਖਦੇ, ਤੇਰਾ ਕੀ ਬਣਿਆ, ਜੇ ਉਹ ਫੇਲ ਹੋ ਜਾਵੇ ਫਿਰ ਖੁਸ਼ ਹੈ ਕੰਮ, ਕਿਉਂ ਮੇਰਾ ਹੋ ਜਾਵੇ ਫਿਰ ਕੋਈ ਨਹੀਂ। ਤੇਰਾ ਬਾਹਰ ਦਾ ਨਹੀਂ ਬਣਿਆ ਪਹਿਲਾਂ ਉਹਦਾ ਪੁੱਛਣਗੇ, ਫਿਰ ਮਨ ਨੂੰ ਸਕੂਨ ਜਿਹਾ ਵੀ ਚਲੋ ਮੇਰਾ ਨਹੀਂ ਬਣਿਆ ਉਹਦਾ ਵੀ ਨਹੀਂ ਬਣਿਆ। ਇਹਨੂੰ ਕਹਿੰਦੇ ਪਰਾਈ ਤਾਤ, ਇਹ 19 ਦੇਰ ਰਹਿੰਦੀ ਹੈ ਜਿੰਨੀ ਦੇਰ ਆਪਾਂ ਨਾਮ ਨਹੀਂ ਜਪਦੇ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਦੋਂ ਛੁੱਟ ਜਾਏ ਪਰਾਈ ਤਾਤ ਫਿਰ ਬਹੁਤ ਵੱਡਾ ਲਾਭ। ਨਹੀਂ ਤਾਂ ਮਹਾਰਾਜ ਦਾ ਬਚਨ ਪੜ੍ਹੋ, ਕਹਿੰਦੇ ਜਿਸ

ਦੀ ਪਰਾਈ ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ। ਭਾਈ ਉਹਨੂੰ ਯਾਦ ਹੀ ਨਹੀਂ ਰਿਹਾ ਕਿ ਜਿਹਦੀ ਮੈਂ ਚੁਗਲੀ ਕੀਤੀ, ਜਿਹਦੇ ਬਾਰੇ ਮਾੜਾ ਸੋਚਿਆ, ਉਹਨੂੰ ਤੇ ਨਹੀਂ ਪਤਾ ਜਿਹਦੇ ਬਾਰੇ ਮਾੜਾ ਸੋਚਿਆ, ਪਰ ਜਿਹੜਾ ਤੇਰੇ ਅੰਦਰ ਬੈਠਾ ਉਹਨੂੰ ਤੇਰੀਆਂ ਕਰਤੂਤਾਂ ਦਾ ਪਤਾ ਤੂੰ ਕੀ ਸੋਚਿਆ, ਕਿਉਂਕਿ ਉਹ ਸਦ ਸੁਣਦਾ ਸਦ ਵੇਖਦਾ। ਪੜੋ ਸ਼ਬਦ ਰਿਹਾ ਭਰਪੂਰ, ਸਦ ਸੁਣਦਾ ਸਦ, ਸ਼ਬਦ ਰਿਹਾ ਭਰਪੂਰ। ਆਪਣੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਨਾ ਲਾ, ਉਹਨੂੰ ਨਹੀਂ ਪਤਾ ਲੱਗਣਾ, ਪਰ ਰੱਬ ਨੂੰ ਜ਼ਰੂਰ ਪਤਾ, ਉਹ ਵੇਖ ਰਿਹਾ। ਸੋ ਗੁਰੂ ਦੇ ਕੋਲ ਆਉਣ ਦਾ, ਜਦੋਂ ਗੁਰਸਿੱਖ ਗੁਰੂ ਦੇ ਮਾਰਗ 'ਤੇ ਤੁਰਦਾ, ਇਹ ਉਹਦੀ ਸੁਰਤ ਸੰਸਾਰ ਪੋਚੀ ਹੋ ਜਾਂਦੀ, ਉਹਨੂੰ ਦਿਸਣ ਲੱਗ ਪੈਂਦਾ। ਜਿਵੇਂ ਤੁਸੀਂ ਆਪਣੇ ਘਰ ਦੀ ਛੱਤ ਤੋਂ ਵੇਖੋਗੇ, ਤੁਹਾਨੂੰ ਦੋ ਤਿੰਨ ਘਰ ਦਿਸਣਗੇ। ਅੱਛਾ, ਕਿਸੇ ਉੱਚੀ ਬਿਲਡਿੰਗ ਉੱਤੇ ਚੜ੍ਹ ਜਾਓ, ਉੱਥੋਂ ਤੁਹਾਨੂੰ ਸਾਰਾ ਹੀ ਸ਼ਹਿਰ ਦਿਸਣ ਲੱਗ ਪੈਂਦਾ। ਇੱਦਾਂ ਦੇ ਬਹੁਤ ਸ਼ਹਿਰ ਨੇ, ਬਹੁਤ ਦੇਸ਼ਾਂ ਵਿੱਚ ਹੈ, ਜਿੱਥੇ ਉਹ ਸਾਰੇ ਸ਼ਹਿਰ ਤੋਂ ਉੱਚਾ ਲਿਜਾ ਕੇ ਤੁਹਾਨੂੰ ਪੂਰਾ ਸ਼ਹਿਰ ਦਿਖਾ ਦਿੰਦੇ। ਸ਼ਹਿਰ ਤੋਂ ਉਚਾਈ ਵਿੱਚ ਚਲੇ ਗਏ, ਤੁਹਾਨੂੰ ਪੂਰਾ ਸ਼ਹਿਰ ਦਿਸਣ ਲੱਗ ਪਿਆ। ਇੱਦਾਂ ਸਰੀਰ ਵਿੱਚ ਰਹਿਣ ਵਾਲੇ ਦੀ ਸੁਰਤ ਜਦੋਂ ਸ਼ਬਦ ਨਾਲ ਉੱਚੀ ਹੋ ਜਾਂਦੀ ਹੈ, ਉਹਨੂੰ ਸੰਸਾਰ ਤੋਂ ਉੱਪਰ ਨਿਰੰਕਾਰ ਦਿਸਣ ਲੱਗ ਪੈਂਦਾ। ਜਦੋਂ ਦਿਸੇ ਉਹਦੀ ਨਿਸ਼ਾਨੀ ਇਹ ਹੈ, ਉਹਨੂੰ ਯਾਦ ਰਹਿਣ ਲੱਗ ਪੈਂਦਾ ਕਿ ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਰੱਬ ਵੇਖ ਰਿਹਾ, ਇਹ ਦਿਸਣ ਲੱਗ ਪਿਆ, ਇਹ ਨਜ਼ਰ ਆ ਗਿਆ। ਜਦੋਂ ਇਹ ਚੀਜ਼ ਆ ਗਈ, ਪਹਿਲਾਂ ਮਾੜੇ ਪਾਸਿਓਂ ਮਨ ਹਟਦਾ, ਨਿੰਦਿਆ, ਚੁਗਲੀ, ਪਰਾਈ ਤਾਤ, ਬੁਰਾ ਕਰਨਾ, ਉਹ ਤੋਂ ਬਾਅਦ ਤੁਸੀਂ ਜਨ ਬਣ ਜਾਓਗੇ। ਜਦੋਂ ਕੋਈ ਜਨ ਬਣ ਜਾਂਦਾ, ਤੁਹਾਨੂੰ ਰੱਬ ਸਦਾ ਸੁਣਦਾ ਵੇਖਦਾ, ਇਹ ਵਿਸ਼ਵਾਸ ਆ ਗਿਆ, ਹੁਣ ਜਦੋਂ ਤੁਸੀਂ ਕੁਝ ਕਹੋਗੇ ਉਹ ਸੁਣੇਗਾ। ਉਹ ਇਕੱਲੀ ਸਾਡੀ ਨਿੰਦਿਆ ਚੁਗਲੀ ਨਹੀਂ ਸੁਣਦਾ, ਅਰਦਾਸ ਵੀ ਤਾਂ ਸੁਣਦਾ ਜੇ ਨਿੰਦਿਆ ਚੁਗਲੀ ਕਰਨ ਵਾਲੇ ਨੂੰ ਯਾਦ ਰਹਿਣ ਲੱਗ ਜਾਏ ਰੱਬ ਸੁਣ ਰਿਹਾ। ਇਸ ਲਈ ਉਹ ਚੁਗਲੀ ਨਿੰਦਿਆ ਨਹੀਂ ਕਰੇਗਾ। ਜਦੋਂ ਉੱਧਰਲੇ ਪਾਸਿਓਂ ਹੋੜ ਜਾਂਦਾ, ਰੁਕ ਜਾਂਦਾ, ਮੁੜ ਪੈਂਦਾ, ਫਿਰ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਉਹਨੂੰ ਕਿਹਾ ਕਿ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜੋ ਚਿੱਤ ਵਿੱਚ ਫੁਰਨਾ ਆਏਗਾ ਤੁਹਾਡਾ, ਉਸੇ ਵਕਤ ਗੁਰੂ ਪੂਰਾ ਕਰੇਗਾ, ਉਸੇ ਵਕਤ ਰੱਬ ਪੂਰਾ ਕਰੇਗਾ। ਫਾਈਲ ਕਦੇ ਪਿੰਡਿੰਗ ਨਹੀਂ ਰੱਖੇਗਾ ਵੀ ਅੱਜ ਕਿਹਾ, ਫਿਰ ਦੇਖਾਂਗੇ ਕਦੋਂ ਅਰਦਾਸ ਪੂਰੀ ਹੁੰਦੀ, ਨਹੀਂ, ਉਸੇ ਵਕਤ। ਹੁਣ ਮੈਂ ਉਸ ਵਿਸ਼ੇ ਵੱਲ ਬਾਣੀ ਵਿੱਚ ਜਾਵਾਂ ਜਿਨ੍ਹਾਂ ਦੀ ਸੁਣਦਾ। ਉਹਦੇ ਵਿੱਚ ਮਹਾਰਾਜ ਤਲੰਗ ਰਾਗ ਵਿੱਚ ਇੱਕ ਸ਼ਬਦ ਕਿਹਾ, ਇਹ ਬਾਣੀ ਦੀ ਕਥਾ ਤੁਹਾਨੂੰ ਤਾਂ ਚੰਗੀ ਲੱਗਣੀ ਜੇ ਬਾਣੀ ਪੜ੍ਹਿਆ ਕਰੋਗੇ ਨਾਲ, ਨਹੀਂ ਤਾਂ ਮਨ 'ਚ ਹੁੰਦਾ ਵੀ ਜੇ ਕੋਈ ਕਥਾ ਕਹਾਣੀਆਂ ਹੋਰ ਸੁਣਾ ਦਿਓ ਨਾਲ। ਕਈ ਵਾਰ ਸਾਖੀ ਵਿੱਚ ਮਨ ਜ਼ਿਆਦਾ ਜੁੜਦਾ, ਬਾਣੀ ਵਿੱਚ ਨਹੀਂ, ਬਾਣੀ ਵਿੱਚ ਵੀ ਜੁੜਨ ਲੱਗ ਜਾਏਗਾ ਜਦੋਂ ਬਾਣੀ ਪੜ੍ਹਨ ਲੱਗ ਜਾਓਗੇ। ਪਾਤਸ਼ਾਹ ਨੇ ਤਲੰਗ ਰਾਗ ਅੰਦਰ ਇੱਕ ਸ਼ਬਦ ਕਿਹਾ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਅਰਬੀ ਫਾਰਸੀ ਹੈ, ਯਕ ਦਾ ਅਰਥ ਹੈ ਇੱਕ। ਹੇ ਅਕਾਲਪੁਰ ਵਾਹਿਗੁਰੂ, ਯਕ ਅਰਜ, ਅਰਜ ਮੀਨਿੰਗ ਅਰਦਾਸ, ਬੇਨਤੀ। ਹੁਣ ਉਹ ਸੁਣਦਾ ਫਿਰ ਕਦੋਂ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਰੱਬ ਨੂੰ ਇੰਨਾ ਨੇੜੇ ਹੋ ਕੇ ਕਿਹਾ, ਹੇ ਰੱਬ ਜੀ ਮੇਰੀ ਇੱਕ ਅਰਜ ਬੇਨਤੀ ਸੁਣੋ। ਗੁਫਤਮ ਦਾ ਅਰਥ ਪਤਾ ਕੀ ਹੈ, ਜਿੱਥੇ ਸਿਰਫ ਦੋ ਬੰਦੇ ਗੱਲਾਂ ਕਰਦੇ, ਤੀਜੇ ਨੂੰ ਸੁਣਾਈ ਨਹੀਂ ਦੇ ਰਿਹਾ ਕੀ ਹੋ ਰਿਹਾ। ਦੋ ਜਣੇ ਨੇੜੇ ਨੇੜੇ ਹੋ ਕੇ ਕੋਈ ਗੱਲ ਕਰ ਰਹੇ ਆ, ਤੀਜੇ ਨੂੰ ਸੁਣਾਈ ਨਹੀਂ ਦਿੰਦਾ ਵੀ ਕੀ ਗੱਲਾਂ ਕਰਦੇ। ਇੱਦਾਂ ਸਿੱਖ ਗੁਰੂ ਦੇ ਇੰਨਾ ਨੇੜੇ ਹੋ ਜਾਂਦਾ, ਗੁਰੂ ਸਿੱਖ ਨੂੰ ਰੱਬ ਦੇ ਇੰਨਾ ਨੇੜੇ ਲੈ ਜਾਂਦਾ, ਤੁਸੀਂ ਐ ਗੱਲਾਂ ਕਰਨ ਲੱਗ ਜਾਓਗੇ ਜਿਵੇਂ ਨਾਲ ਖੜੇ। ਪ੍ਰਤੱਖ ਪ੍ਰਤੱਖ ਗੁਰੂ ਨਿਸਤਾਰੇ ਹੋਣ ਲੱਗ ਪੈਣੇ, ਫਿਰ ਐਵੇਂ ਜਿਵੇਂ ਉਹ ਸੁਣ ਹੀ ਰਿਹਾ ਕੋਲ, ਫਿਰ ਇਹ ਗੱਲ ਕਹਿਣੀ ਵੀ ਕੰਨ ਦੇ ਕੇ ਮੇਰੀ ਇੱਕ ਗੱਲ ਸੁਣੋ। ਜਦੋਂ ਕਿਸੇ ਦੇ ਕੰਨ ਦੇ ਕੋਲ ਕਹੀਦੇ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ, ਹੇ ਵਾਹਿਗੁਰੂ ਕੰਨ ਕਰਕੇ ਸੁਣੋ ਮੇਰੀ ਇੱਕ ਗੱਲ ਕੀ। ਹੇ ਰੱਬ ਜੀ ਤੂੰ ਬੇਐਬ ਹੈ, ਤੂੰ ਸੱਚ ਹੈ, ਤੂੰ ਹੱਕ ਹੈ, ਦੇ ਕੰਨ ਸੁਣੋ ਅਰਦਾਸ ਜੀਓ। ਯਕ ਅਰਜ

ਹੱਕਾਂ ਦਾ ਅਰਥ ਹੈ ਸੱਚ। ਹੇ ਵਾਹਿਗੁਰੂ ਤੂੰ ਸਭ ਤੋਂ ਵੱਡਾ, ਕਬੀਰ ਦਾ ਅਰਥ ਵੱਡਾ, ਤੂੰ ਸਭ ਤੋਂ ਵੱਡਾ ਹੈ, ਤੂੰ ਸੱਚ ਹੈ, ਤੁਸੀਂ ਮੇਰੀ ਇੱਕ ਅਰਦਾਸ ਸੁਣੋ। ਇੱਥੇ ਹੱਕ ਦਾ ਅਰਥ ਸੱਚ, ਬਾਣੀ ਵਿੱਚ ਕਈਆਂ ਥਾਵਾਂ 'ਤੇ ਹੱਕ ਦਾ ਅਰਥ ਸੱਚ ਨਹੀਂ ਆਉਣਾ, ਉੱਥੇ ਹੱਕ ਦਾ ਅਰਥ ਵੱਡੀ ਵੀ ਹੋਏਗਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੱਡੀ ਲੈ ਕੇ ਹੱਕ ਗਵਾਈ, ਜਾਂ ਹੱਕ ਭਰਾਇਆ ਨਾਨਕਾ ਉਹ ਸੂਰ ਸਗਾਏ। ਅੱਛਾ 10 ਮਿੰਟ ਬਹਿ ਜਾਓ, ਤੁਹਾਨੂੰ ਪ੍ਰਸ਼ਾਦੇ ਦੀ ਤਾਂ ਨਹੀਂ ਭੁੱਖ ਲੱਗੀ, ਬਹਿ ਜਾਓ 10 ਮਿੰਟ, ਕੋਈ ਗੱਲ ਨਹੀਂ। ਜਿੰਨੇ ਕਿਲੋਮੀਟਰ ਅਸੀਂ ਆਏ ਉਨੇ ਤਾਂ ਮਿੰਟ ਹੀ ਨਹੀਂ ਹੋਏ ਹਜੇ। ਇੱਕ ਵਾਰ ਆਖੋ ਸਤਨਾਮ ਸ੍ਰੀ, ਠੀਕ ਹੈ ਤੁਹਾਡਾ ਸਮਾਂ ਨਿਸ਼ਚਿਤ ਹੈ, ਪਰ ਆਪਾਂ ਬਹੁਤ ਅੱਗੇ ਨਹੀਂ ਜਾਵਾਂਗੇ, ਮਿੰਟ 10 ਹੀ ਰਹਿ ਗਏ ਨੇ। ਇੱਕ ਵਾਰ ਆਖੋ ਸਤਨਾਮ ਸ੍ਰੀ, ਉਹਦੇ ਚਰਨਾਂ ਵਿੱਚ ਅਰਦਾਸ ਕਰਨੀ, ਹੇ ਵੱਡੇ ਅਕਾਲ ਪੁਰਖ ਵਾਹਿਗੁਰੂ ਰੱਬ ਜੀ ਸੁਣੋ, ਕੰਨ ਦੇ ਕੇ ਅਰਦਾਸ ਸੁਣੋ। ਅੱਛਾ ਉਹ ਜੰਨ ਦੀ ਫਿਰ ਨੇੜਿਓਂ ਸੁਣਨ ਲੱਗ ਪੈਂਦਾ, ਇੰਨਾ ਨੇੜੇ ਹੋ ਕੇ ਸੁਣਦਾ, ਤੁਸੀਂ ਹੈਰਾਨ ਹੋਵੋਗੇ। ਰੱਬ ਜਦੋਂ ਭਗਤਾਂ ਦੀ ਸੁਣਨ 'ਤੇ ਆਉਂਦਾ, ਇੱਕ ਸ਼ਬਦ ਪੜ੍ਹਿਓ, ਜਿੱਥੇ ਪ੍ਰਗਟ ਹੋ ਕੇ ਰੱਬ ਬਾਬੇ ਨਾਮਦੇਵ ਨੂੰ ਕਹਿੰਦਾ ਦੱਸ ਕੀ ਚਾਹੁੰਦਾ, ਜਿਹੜੀ ਧਰਤੀ 'ਤੇ ਸਿਕੰਦਰ ਲੋਧੀ ਤੇਰੇ ਨਾਲ ਜ਼ੁਲਮ ਕਰ ਰਿਹਾ, ਤੇਰੇ ਉੱਤੇ ਪਾਪ ਕਰ ਰਿਹਾ, ਤੈਨੂੰ ਹਾਥੀ ਮੂਹਰੇ ਸੁੱਟ ਰਿਹਾ, ਨਾਮਦੇਵ ਦੱਸ ਕੀ ਚਾਹੁੰਦਾ। ਜੇ ਕਹੇ ਤਾਂ ਜਿਹੜੀ ਧਰਤੀ 'ਤੇ ਰਾਜਾ ਜ਼ੁਲਮ ਕਰ ਰਿਹਾ ਧਰਤੀ ਪੁੱਠੀ ਕਰਦਾ। ਜੇ ਆਪਾਂ ਕਹਿੰਦੇ ਨਾ ਭਗਤ ਨਾਮਦੇਵ ਸਾਹਿਬ ਜੀਆਂ ਨੂੰ ਪ੍ਰਤੱਖ ਦਰਸ਼ਨ ਹੋਏ, ਕਈਆਂ ਥਾਵਾਂ 'ਤੇ ਲਿਖਿਆ ਵੀ ਇਹਨੇ 72 ਵਾਰ ਪ੍ਰਤੱਖ ਦਰਸ਼ਨ, ਇਹ ਸੱਚਾਈ ਹੈ। ਪ੍ਰਤੱਖ ਦਰਸ਼ਨ ਹੋਏ ਹੋਣਗੇ ਤਾਂ ਰੱਬ ਕਹਿ ਰਿਹਾ ਨਾਮਦੇਵ ਦੱਸ ਕੀ ਕਰਨਾ, ਵੀ ਧਰਤੀ ਪੁੱਠੀ ਕਰਦੀ ਹੈ। ਇਹਦਾ ਮਤਲਬ ਆਪਣੇ ਜੰਨ ਦੀ ਇੰਨਾ ਨੇੜੇ ਹੋ ਕੇ ਸੁਣਦਾ। ਹੁਣ ਰਾਜਾ ਤਲਵਾਰ ਕੱਢ ਕੇ ਖੜਾ, ਹੱਥੀ ਮੋਹਰੇ ਸੁੱਟਿਆ ਹੋਇਆ, ਨਾਮਦੇਵ ਜਾਂ ਤਾਂ ਮਰੀ ਗਊ ਜਿਉਂਦੀ ਕਰਦੇ, ਨਹੀਂ ਤਾਂ ਤਿੱਖੀ ਤਲਵਾਰ ਨਾਲ ਤੇਰਾ ਗਲ ਵੱਢ ਦੇਣਾ। ਉਹਨ ਕਿਹਾ ਗਊ ਜਿਉਂਦੀ ਕਰਨੀ ਕਰਾਮਾਤ ਹੈ, ਨਾ ਮੈਂ ਜਿਉਂਦੀ ਕਰ ਸਕਦਾ, ਨਾ ਮੈਂ ਮਾਰ ਸਕਦਾ, ਜਨਮ ਅਤੇ ਮਰਨ ਰੱਬ ਦੇ ਹੱਥ ਹੈ, ਮੈਂ ਇਸ ਤਰ੍ਹਾਂ ਕਿਉਂ ਕਰਾਂ। ਉਹਨੇ ਕਿਹਾ ਫਿਰ ਜਾ, ਫਿਰ ਨਾਮਦੇਵ ਐਂ ਕਰ, ਤੂੰ ਹਰੀ ਦਾ ਨਾਮ ਲੈਣਾ, ਵਿੱਠਲ ਦਾ ਨਾਮ ਲੈਣਾ ਛੱਡ ਦੇ, ਖੁਦਾ ਖੁਦਾ ਕਿਹਾ ਕਰ, ਫਿਰ ਅਸੀਂ ਕਵਾਂਗੇ ਤੂੰ ਮੁਸਲਮਾਨ ਹੋ ਗਿਆ। ਬਾਬੇ ਨਾਮਦੇਵ ਨੇ ਕਿਹਾ ਅੱਲਾ ਅੱਲਾ ਮੈਂ ਨਹੀਂ ਕਵਾਂਗਾ। ਕਿਉਂ? ਕਹਿੰਦੇ ਅੱਲਾ ਨਾਮ ਹੈ ਰੱਬ ਦਾ ਹੀ ਆ, ਪਰ ਤੇਰੇ ਕਹਿਣ ਉੱਤੇ ਕਵਾਂਗਾ, ਇਹਦਾ ਮਤਲਬ ਤੇਰੇ ਡਰ ਕਰਕੇ ਜਪ ਰਿਹਾ, ਉਹਦੇ ਪਿਆਰ ਕਰਕੇ ਨਹੀਂ ਜਪ ਰਿਹਾ। ਮੈਂ ਪਿਆਰ ਕਰਕੇ ਵਿਠਲ ਕਵਾਂ, ਹਰੀ ਕਵਾਂ, ਅੱਲਾ ਕਵਾਂ, ਰਾਮ ਕਵਾਂ, ਰੱਬ ਪਿਆਰ ਨਾਲ ਜਪਿਆ ਜਾਂਦਾ, ਤਲਵਾਰ ਨਾਲ ਨਹੀਂ। ਇੰਨੇ ਲੋਕ ਔਰੰਗਜ਼ੇਬ ਦੀ ਤਲਵਾਰ ਨੇ ਮੁਸਲਮਾਨ ਨਹੀਂ ਬਣਾਏ, ਜਿੰਨੇ ਬਾਬੇ ਫਰੀਦ ਦੇ ਪਿਆਰ ਨੇ ਲੋਕਾਂ ਨੂੰ ਮੁਸਲਮਾਨ ਬਣਾ ਦਿੱਤਾ। ਸੋ ਇਹ ਪਿਆਰ ਦਾ ਵਿਸ਼ਾ, ਇਹ ਤਲਵਾਰ ਦਾ। ਜਦੋਂ ਸਿਕੰਦਰ ਲੋਧੀ ਨੇ ਕਿਹਾ ਨਹੀਂ ਤਾਂ ਫਿਰ ਗਰਦਨ ਵੱਢ ਦਾਂਗਾ, ਸੁਲਤਾਨ ਪੁੱਛੈ ਸੁਣ ਵੇ ਨਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਸੁਲਤਾਨ ਪੁੱਛੈ ਸੁਣ ਵੇ ਨਮ, ਦੇਖੋ ਰਾਮ ਤੁਮਾਰੇ ਕੰਮ। ਜੇ ਮੈਂ ਤੇਰੇ ਰੱਬ ਦੇ ਰਾਮ ਦੇ ਕੰਮ ਵੇਖਾਂ, ਦੱਸ ਫਿਰ ਐਂ ਕਰ, ਜਾਂ ਤਾਂ ਫਿਰ ਜਾਂ ਤਾਂ ਮੋਈ ਗਉ ਦਿਓ ਜਿਵਾਏ, ਸਭ ਕੋਈ ਦੇਖੈ ਪਤੀ ਆਏ। ਕਹਿੰਦੇ ਮਰੀ ਹੋਈ ਗਾਊ ਜਿਉਂਦੀ ਕਰ, ਨਹੀਂ ਤਾਂ ਰਾਮ ਰਾਮ ਕਹਿਣਾ ਛੱਡ, ਅੱਲਾ ਅੱਲਾ ਕਹਿ। 7 ਘੜੀਆਂ ਚੁਰਸਤੇ ਵਿੱਚ ਲੋਕਾਂ ਦੀ ਭੀੜ ਲੱਗੀ ਰਹੀ, ਕਿਸੇ ਨੇ ਬਾਬੇ ਨਾਮਦੇਵ ਦੀ ਮਾਂ ਨੂੰ ਜਾ ਕੇ ਕਿਹਾ ਤੇਰਾ ਪੁੱਤ ਅੱਜ ਨਿਹੱਕਾ ਵੱਢਿਆ ਜਾਣਾ, ਉਹਨੂੰ ਸਮਝਾ ਅੱਲਾ ਵੀ ਤਾਂ ਨਾਮ ਰੱਬ ਦਾ ਹੀ ਹੈ, ਅੱਲਾ ਕਹਿ ਦੇਵੇ ਉਹਦੀ ਜਾਨ ਬਚ ਜਾਣੀ। ਮਾਂ ਨੇ ਕੋਲ ਆ ਕੇ ਕਿਹਾ ਨਾਮ ਕਿਹੜੀ ਜਿੱਦ ਵਿੱਚ ਪਏ, ਛੱਡ ਰਾਮ ਰਾਮ ਕਹਿਣਾ, ਛੱਡ ਅੱਲਾ ਕਹਿ ਲਾ, ਤੂੰ ਬਚ ਜਾਏਗਾ। ਬਾਬੇ ਨਾਮਦੇਵ ਨੇ ਕਿਹਾ ਨਹੀਂ, ਮੈਂ ਅੱਲਾ ਉਹਦੀ ਤਲਵਾਰ ਤੋਂ ਡਰਦਾ ਨਹੀਂ ਕਵਾਂਗਾ, ਮੈਂ ਤਾਂ ਪਿਆਰ ਨਾਲ ਅੱਲਾ ਕਵਾਂ, ਜੋ ਮਰਜ਼ੀ ਰਾਮ ਕਵਾਂ ਅੱਲਾ ਕਵਾਂ, ਉਹ ਪਿਆਰ ਕਰਕੇ ਮਿਲਦਾ, ਰਾਜੇ ਦੀ ਤਲਵਾਰ ਕਰਕੇ ਨਹੀਂ। ਇੱਥੋਂ ਤੱਕ ਮਾਂ ਨੂੰ ਕਹਿਤਾ, ਜਦੋਂ ਮਾਂ ਨੇ ਕਿਹਾ ਛੋਟ ਰਾਮ ਕੀ ਨਾ ਭਜੋ ਖੁਦਾਏ, ਜਵਾਬ ਦਿੱਤਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣ ਗਾਏ, ਜਾ ਚਲਾ ਜਾ, ਭੁੱਲ ਜਾ। ਮਾਂ ਨੂੰ ਕਿਹਾ ਮਾਂ ਚਲੀ ਜਾ, ਭੁੱਲ ਜਾ ਕੇ ਨਾਮਦੇਵ ਤੇਰਾ ਪੁੱਤਰ ਹੈ, ਜਾ ਚਲੀ ਜਾ ਤੂੰ।
ਮੇਰਾ ਰਿਸ਼ਤਾ ਸਿੱਧਾ ਰੱਬ ਨਾਲ, ਤੂੰ ਭੁੱਲ ਜਾ ਕਿ ਨਾਮ ਦੇਵ ਤੇਰਾ ਪੁੱਤਰ ਹੈ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ। ਫਿਰ ਕੀ ਹੋਇਆ, ਸਾਤ ਘੜੀ ਜਬ ਬੀਤੀ ਸੁਣੀ, ਸੱਤ ਘੜੀਆਂ ਲੰਘ ਗਈਆਂ, ਨਾਮਦੇਵ ਨੂੰ ਬਚਾਉਣ ਲਈ ਰੱਬ ਨਹੀਂ ਆਇਆ। ਰਾਜੇ ਨੇ ਕਿਹਾ ਬਸ ਹੁਣ ਥੋੜ੍ਹੀ ਦੇਰ ਤੋਂ ਬਾਅਦ ਤਲਵਾਰ ਚਲਾਓ, ਇਹਦਾ ਗਲ ਵੱਢ ਦਿਆ। ਉਹ ਤੋਂ ਬਾਅਦ ਪਾਤਸ਼ਾਹ ਨੇ ਬਾਣੀ 'ਚ ਕਿਹਾ ਰੱਬ ਨੂੰ ਪ੍ਰਗਟ ਹੋਣਾ ਪਿਆ। ਫਿਰ ਰੱਬ ਇੰਨਾ ਸੁਣਦਾ ਭਗਤਾਂ ਦੇ ਨੇੜੇ ਹੈ, ਇੰਨਾ ਸੁਣ ਕੇ ਫਿਰ ਰੱਬ ਪ੍ਰਗਟ ਹੋ ਕੇ ਕਹਿੰਦਾ, ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਇਓ ਤਿਰ ਪਵਣ ਧਣੀ। ਅੱਛਾ, ਤੁਹਾਨੂੰ ਪਤਾ ਹੋਣਾ ਤੁਸੀਂ ਰੋਜ਼ ਦੇ ਕਥਕ ਕੀਰਤਨ ਸੁਣਨ ਵਾਲੇ, ਇੱਕ ਘੜੀ ਕਿੰਨੇ ਮਿੰਟਾਂ ਦੀ ਆ? 3 ਘੰਟਿਆਂ ਦਾ ਇੱਕ ਪਹਿਰ ਹੈ, 8 ਪਹਿਰਾਂ ਦਾ ਇੱਕ ਦਿਨ ਹੈ, 4 ਦਿਨ ਦੇ 4 ਰਾਤ ਦੇ, 24 ਘੰਟੇ 8 ਪਹਿਰ, 8 ਪਹਿਰਾਂ ਦੇ 60 ਘੜੀਆਂ ਨੇ। ਅਤੇ ਜੇ ਉਹਨੂੰ ਤੁਸੀਂ ਮਿੰਟਾਂ ਦੇ ਹਿਸਾਬ ਨਾਲ ਡਿਵੀਜ਼ਨ ਕਰੋਗੇ ਤਾਂ ਉਹਦੇ ਵਿੱਚ ਆਉਣਗੀਆਂ 24 ਮਿੰਟ ਦੇ ਕਰੀਬ ਇੱਕ ਘੜੀ ਬਣਦੀ ਹੈ, 24.25 ਮਿੰਟ ਇੱਕ ਘੜੀ 24 ਮਿੰਟਾਂ ਦੀ। ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਇਓ ਤਿਰ ਪਵਣ ਧਣੀ। ਫਿਰ ਕੀ ਹੋਇਆ, ਅਚਾਨਕ ਤੇਜ਼ ਹਵਾ ਵਗੀ, ਰੱਬ ਨੂੰ ਪ੍ਰਗਟ ਹੋਣਾ ਪਿਆ। ਰੱਬ ਪ੍ਰਗਟ ਹੋ ਕੇ ਕਹਿੰਦਾ, ਹੁਣ ਸਿੱਧਾ ਨਾਮਦੇਵ ਨਾਲ ਲਾਈਵ ਹੋ ਗਿਆ, ਦਿਸ ਰਿਹਾ ਨਾਮਦੇਵ ਨੂੰ। ਕੀ ਕਹਿੰਦਾ ਰੱਬ? ਕਹਿੰਦੇ, ਪਖੰਤਣ ਵਾਜ ਵਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਆ ਕੇ ਰੱਬ ਕਹਿੰਦਾ, ਕਹਿ ਤਾਂ ਧਰਨੇ ਕੋਡੀ ਕਰੋ, ਕਹਿ ਤਾਂ ਲੈ ਕਰ ਉੱਪਰ ਧਰੋ। ਦਸ ਨਾਮਦੇਵ ਧਰਤੀ ਪੁੱਠੀ ਕਰ ਦਈਏ, ਰਾਜੇ ਸਮੇਤ ਆ ਲੋਕ ਧਰਤੀ ਪਤਾਲ ਵਿੱਚ ਚਲੇ ਜਾਣਗੇ, ਥੱਲਿਓਂ ਪਤਾਲ ਉੱਪਰ ਆ ਜਾਏਗਾ, ਦੱਸ ਕੀ ਚਾਹੁੰਦੇ? ਹੱਥ ਜੋੜ ਕੇ ਕਿਹਾ, ਨਹੀਂ ਰੱਬ ਜੀ, ਰਾਜੇ ਦੇ ਹੰਕਾਰ ਕਰਕੇ ਦੁਨੀਆਂ ਨੂੰ ਥੋੜ੍ਹੀ ਮਾਰਨਾ, ਰਾਜੇ ਦੇ ਹੰਕਾਰ ਕਰਕੇ ਲੋਕਾਂ ਦਾ ਥੋੜ੍ਹੀ ਨੁਕਸਾਨ, ਇਹਨਾਂ ਵਿਚਾਰਿਆਂ ਦਾ ਕੀ ਨੁਕਸਾਨ ਕਰਨਾ, ਇਹਨਾਂ ਵਿਚਾਰਿਆਂ ਦਾ ਕੀ ਦੋਸ਼ ਹੈ? ਨਹੀਂ ਰੱਬ ਜੀ, ਧਰਤੀ ਨਾ ਪੁੱਠੀ ਕਰਿਓ। ਕਹਿੰਦੇ, ਫਿਰ ਕੀ ਕਰਨਾ? ਦੱਸ। ਕਹਿ ਤਾਂ ਮੂਈ ਗੋ ਦਿਓ ਜਿਵਾਏ, ਸਭ ਕੋਈ ਦੇਖੇ ਪਤੀਆ। ਫਿਰ ਨਾਮਦੇਵ ਸਾਹਿਬ ਨੇ ਕਿਹਾ, ਹਾਂ ਗਊ ਜਿਉਂਦੀ ਕਰਨਾ, ਇਕੱਲੇ ਰਾਜੇ ਦਾ ਹੰਕਾਰ ਟੁੱਟਣਾ, ਮਹਾਰਾਜ ਆਹ ਕੰਮ ਕਰ ਦਿਓ, ਲੋਕਾਂ ਦਾ ਨੁਕਸਾਨ ਨਾ ਕਰਿਓ, ਦੁਨੀਆਂ ਦਾ ਭਲਾ ਕਰੋ, ਜਪਣ ਵਾਲਾ ਸ੍ਰਿਸ਼ਟੀ ਦਾ ਭਲਾ ਮੰਗਦਾ। ਜੇ ਕੋਈ ਆਮ ਬਾਜ਼ੀਗਰ ਹੋਵੇ, ਆਮ ਕੋਈ ਵਿਖਾਉਣ ਵਾਲਾ ਬੰਦਾ ਹੁੰਦਾ, ਉਹਨੇ ਕਹਿਣਾ, ਜੀ ਆਹ ਸਵੇਰ ਤੋਂ ਤਮਾਸ਼ਬੀਨ ਖੜ੍ਹੇ ਆ, ਮੇਰੇ ਵੱਲ ਵੇਖ ਕੇ ਹੱਸਦੇ, ਪਹਿਲਾਂ ਇਹਨਾਂ ਨੂੰ ਪੁੱਠੇ ਕਰੋ। ਇਹ ਸਵੇਰ ਤੋਂ ਜਿਹੜੇ ਲੋਕ ਖੜ੍ਹੇ ਨਾ ਮੈਨੂੰ ਤਮਾਸ਼ਾ ਵੇਖਣ, ਪਹਿਲਾਂ ਇਹਨਾਂ ਨੂੰ ਪੁੱਠੇ ਕਰੋ ਤੁਸੀਂ। ਨਹੀਂ, ਕਹਿੰਦੇ ਇਹਨਾਂ ਵਿਚਾਰਿਆਂ ਦਾ ਕੀ ਦੋਸ਼ ਹੈ, ਜਪਣ ਵਾਲੇ ਨੂੰ ਦਇਆ ਆ ਜਾਂਦੀ ਹੈ। ਫਿਰ ਰੱਬ ਨੇ ਗਊ ਜਿਉਂਦੀ ਕੀਤੀ, ਉਹਦਾ ਦੁੱਧ ਚੋਕ ਕੇ ਰਾਜੇ ਨੂੰ ਪਿਲਾਇਆ, ਰਾਜੇ ਨੇ ਸੋਨੇ ਨਾਲ ਬਾਬੇ ਨਾਮਦੇਵ ਨੂੰ ਤੋਲਿਆ। ਔਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਹਰ ਜੁਗ ਜੁਗ ਭਗਤੋ ਪਾਇਆ, ਪਹਿਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ।

0: You're listening to KRPI 1550 Radio, Ferndale, Washington.
1: ਪੀੜ੍ਹੀ ਨੂੰ ਪੇਂਟਿੰਗ ਨਾਲ ਮਤਲਬ ਨਹੀਂ ਹੈ, ਉਹਨੇ ਉਸ ਦੀਵਾਰ ਵਿੱਚ ਛੇਕ ਵੇਖਣਾ ਹੈ ਵੀ ਜਿੱਥੇ ਤਰੇੜ ਹੈ ਉੱਥੇ ਕੀੜੀ ਨੇ ਵੜ ਜਾਣਾ। ਏਦਾਂ ਕਈ ਵਾਰ ਮਨਮੁੱਖ ਬੰਦੇ ਦੀ ਬਿਰਤੀ ਹੈ, ਉਹਨੂੰ ਜੋ ਮਰਜ਼ੀ ਸਾਹਮਣੇ ਵਧੀਆ ਪਰੋਸ ਕੇ ਦੇ ਦਿਓ, ਉਹਨੇ ਉਹਦੇ ਵਿੱਚੋਂ ਵੀ ਔਗਣ ਲੱਭਣਾ। ਔਰ ਸਤਸੰਗ ਲੋਕੀ ਔਗਣ ਲੱਭ ਕੇ ਨਾ ਕਮੀਆਂ ਲੱਭ ਕੇ ਖੁਸ਼ ਹੁੰਦੇ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਜਿਹੜਾ ਬੰਦਾ ਕਿਸੇ ਦਾ ਔਗਣ ਵੇਖ ਕੇ ਖੁਸ਼ ਹੋ ਰਿਹਾ ਨਾ, ਰੱਬ ਤੇ ਗੁਰੂ ਦੀ ਨਜ਼ਰ ਵਿੱਚੋਂ ਨਿੰਦਕ ਹੈ। ਔਰ ਇਹ ਸੱਚਾਈ ਹੈ, ਉਹਦਾ ਘਰ ਸਦਾ ਨਹੀਂ ਪੱਕਾ ਠਹਿਰਿਆ ਰਹੇਗਾ। ਇੱਕ ਦਿਨ ਉਹ ਵੀ ਕੱਲਰ ਦੀ ਕੰਧ ਦੀ ਤਰ੍ਹਾਂ ਝੜ ਜਾਂਦਾ ਹੈ। ਜਿਹੜਾ ਕਿਸੇ ਦੇ ਔਗਣ ਵੇਖ ਕੇ ਖੁਸ਼ ਹੁੰਦਾ, ਇੱਕ ਦਿਨ ਕੋਈ ਨਾ ਕੋਈ ਔਗਣ ਉਹਦੇ ਉੱਤੇ ਵੀ ਐਪਲੀਕੇਬਲ ਹੋ ਜਾਂਦਾ। ਜਿਹੜਾ ਕਿਸੇ ਦੀਆਂ ਕਮੀਆਂ ਵੇਖ ਕੇ ਹੱਸਦਾ, ਇੱਕ ਦਿਨ ਵਕਤ ਆਉਂਦਾ ਲੋਕ ਉਹਦੇ ਉੱਤੇ ਵੀ ਹੱਸਦੇ, ਕਿਉਂਕਿ ਉਹਦਾ ਜੀਵਨ ਜਿਹੜਾ ਉਹ ਕੱਲਰ ਦੀ ਤਰ੍ਹਾਂ ਹੁੰਦਾ। ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਰਹਿ ਸਕਦੀ, ਬਾਹਰੋਂ ਨੂੰ ਜਿੰਨਾ ਮਰਜ਼ੀ ਸਮਿੰਟ ਨਾਲ ਤਿਆਰ ਕਰ ਦਿਓ, ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਟਿਕ ਸਕਦੀ। ਏਦਾਂ ਨਿੰਦਕ ਬੰਦੇ ਦਾ ਜੀਵਨ ਕੱਲਰ ਦੀ ਕੰਧ ਹੁੰਦਾ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ ਸਰ,

ਕਿਸੇ ਦੀ ਕਮੀ ਵੇਖ ਕੇ ਖੁਸ਼ ਹੁੰਦਾ, ਕਿਸੇ ਦੀਆਂ ਗਲਤੀਆਂ ਉੱਤੇ ਹੱਸਦਾ, ਇੱਕ ਦਿਨ ਕੋਈ ਨਾ ਕੋਈ ਔਗਣ ਉਹਦੀ ਜ਼ਿੰਦਗੀ ਵਿੱਚ ਵੀ ਐਪਲੀਕੇਬਲ ਹੋ ਜਾਂਦਾ। ਵਕਤ ਆਉਂਦਾ ਲੋਕ ਉਹਦੇ ਉੱਤੇ ਵੀ ਫਿਰ ਹੱਸਣਗੇ। ਪਾਤਸ਼ਾਹ ਨੇ ਕਿਹਾ ਭਾਈ ਤੂੰ ਗੁਣ ਸਿੱਖਣੇ, ਕੀੜੀ ਵਾਲੀ ਵਿਰਤੀ ਨਾ ਰੱਖ ਕਿ ਤੂੰ ਸਿਰਫ ਛੇਕ ਵੇਖਣੇ, ਗਲਤੀ ਵੇਖਣੀ ਹੈ, ਨਹੀਂ ਗੁਣ ਸਿੱਖਣ ਆਈ ਦਾ। ਆਪਾਂ ਇਹਨਾਂ ਸਮਾਗਮਾਂ ਤੋਂ ਵੀ ਗੁਣ ਸਿੱਖ ਸਕਦੇ ਹਾਂ, ਇਹਦੇ ਵਿੱਚੋਂ ਆਪਾਂ ਨੂੰ ਸਿੱਖਣਾ ਪਏਗਾ। ਭਾਈ ਜਿਹੜੇ ਬਜ਼ੁਰਗ ਜਿਉਂਦੇ ਨੇ, ਪਹਿਲਾਂ ਆਪਣੇ ਮਾਂ ਪਿਓ ਬਜ਼ੁਰਗਾਂ ਦੀ ਸੇਵਾ ਕਰੋ। ਅੱਛਾ ਇੱਕ ਗੱਲ ਸੱਚਾਈ ਹੈ, ਤੁਸੀਂ ਅੱਜ ਆਪਣੇ ਬਜ਼ੁਰਗਾਂ ਦੀ ਨਰਾਦਰੀ ਕਰੋਗੇ, ਜ਼ਿੰਦਗੀ ਸ਼ੀਸ਼ੇ ਦੀ ਨਿਆਈ ਹੈ, 20 ਸਾਲਾਂ ਬਾਅਦ ਘੁੰਮ ਕੇ ਮੂੰਹ ਮੋਹਰੇ ਆ ਜਾਣਾ। ਜਿਹੋ ਜਿਹਾ ਵਰਤਾਵਾ ਆਪਾਂ ਬਜ਼ੁਰਗਾਂ ਨਾਲ ਕਰਦੇ, ਆਪਣੇ ਨਾਲ ਉਸੇ ਤਰ੍ਹਾਂ ਦਾ ਹੋਣਾ। ਅੱਜ ਸੇਵਾ ਦਾ ਬੀਜ ਬੀਜ ਕੇ ਵੇਖੋ, ਵਕਤ ਆਏਗਾ 20 ਸਾਲਾਂ ਬਾਅਦ ਤੁਹਾਡੀ ਔਲਾਦ ਤੁਹਾਡੀ ਸੇਵਾ ਜ਼ਰੂਰ ਕਰੇਗੀ। ਅੱਜ ਆਪਣੇ ਬਜ਼ੁਰਗਾਂ ਦਾ ਆਦਰ ਕਰਕੇ ਵੇਖੋ, ਅੱਜ ਭਾਵੇਂ ਉਹ ਚੀਜ਼ ਦਾ ਤੁਹਾਨੂੰ ਫਲ ਨਾ ਮਿਲੇ, ਪਰ 20-25 ਸਾਲਾਂ ਬਾਅਦ ਤੁਹਾਨੂੰ ਫਲ ਮਿਲੇਗਾ। ਤੁਹਾਡੀ ਔਲਾਦ ਤੁਹਾਡਾ ਆਦਰ ਕਰੇਗੀ, ਤੁਹਾਡਾ ਸਤਿਕਾਰ ਕਰੇਗੀ। ਕਈ ਵਾਰ ਇਹ ਸਵਾਲ ਹੁੰਦਾ ਕਿ ਜੀ ਜੇ ਬਜ਼ੁਰਗ ਹੀ ਚੰਗੇ ਨਾ ਹੋਣ। ਕਈਆਂ ਘਰਾਂ ਵਿੱਚ ਇਹ ਵੀ ਹੈ, ਜ਼ਰੂਰੀ ਨਹੀਂ ਵੇ ਪੁੱਤ ਨੋਹਾਂ ਵਿੱਚ ਹੀ ਕਸੂਰ ਹੈ। ਕਈ ਵਾਰ ਮਾਫ ਕਰਿਓ, ਬਜ਼ੁਰਗਾਂ ਦੀ ਵੀ ਆਦਤ ਚੰਗੀ ਨਹੀਂ ਹੈ, ਸੱਸ ਸਹੁਰੇ ਦੀ ਵੀ ਆਦਤ ਬਹੁਤੀ ਵਧੀਆ ਨਹੀਂ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਨੋਹਾਂ ਦੀ ਆਦਤ ਚੰਗੀ ਨਹੀਂ। ਸਾਧ ਸੰਗਤ ਕਈ ਵਾਰ ਬਜ਼ੁਰਗ ਵੀ ਚੰਗੇ ਨਹੀਂ, ਪਰ ਫਿਰ ਵੀ ਆਪਾਂ ਗੁਰੂ ਵਾਲੇ ਹਾਂ, ਆਪਾਂ ਸੰਸਾਰੀ ਲੋਕਾਂ ਵਾਂਗ ਨਹੀਂ ਕਰਨਾ। ਜੇ ਬਜ਼ੁਰਗਾਂ ਨਾਲ ਨਵੀਂ ਬਣਦੀ ਹੋਵੇ ਤਾਂ ਵੀ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਹੀਂ ਕਰੀਦੀ, ਉਹਨਾਂ ਦਾ ਸਤਿਕਾਰ ਕਰੀਦਾ। ਗੁਰਮੁਖ ਹੋਣ ਦੇ ਨਾਤੇ ਇਹ ਗੁਰੂ ਵਾਲੇ ਦੀ ਨਿਸ਼ਾਨੀ ਹੈ। ਭਾਈ ਉਹ ਆਪਣੇ ਵੱਡਿਆਂ ਦੇ ਮੋਹਰੇ ਬੋਲੇਗਾ ਨਹੀਂ, ਆਪਣੇ ਵੱਡਿਆਂ ਵਡੇਰਿਆਂ ਦਾ ਅਦਬ ਕਰਦਾ। ਔਰ ਸਾਧ ਸੰਗਤ ਇਹੋ ਗੱਲ ਪਾਤਸ਼ਾਹ ਨੇ ਬਾਣੀ ਅੰਦਰ ਕਹੀ, ਕਹਿੰਦੇ ਜੇ ਤੂੰ ਆਪਣੇ ਜਨਮ ਦੇਣ ਵਾਲਿਆਂ ਨਾਲ ਝਗੜਾ ਕਰਦਾ ਨਾ ਤਾਂ ਸਭ ਤੋਂ ਵੱਡਾ ਪਾਪ ਕਰਦਾ, ਸਭ ਤੋਂ ਵੱਡਾ ਪਾਪ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ, ਭਾਵੇਂ ਉਹਨਾਂ ਦੀ ਆਦਤ ਨਹੀਂ ਵੀ ਚੰਗੀ, ਤੂੰ ਮੋਹਰੇ ਬੋਲਣਾ ਨਹੀਂ ਹੈ। ਚੁੱਪ ਕਰ ਜਾਓ, ਪਾਸੇ ਹੋ ਜਾਓ। ਜੇ ਹੋਰ ਨਹੀਂ ਕਿਸੇ ਪਾਸੇ ਸਰਦਾ, ਥੋੜਾ ਜੁਦੇ ਹੋ ਜਾਓ, ਪਰ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਾ ਕਰੋ। ਆਪਣੇ ਵੱਡਿਆਂ ਦੀ ਨਰਾਦਰੀ ਨਾ ਕਰੋ, ਉਹਨਾਂ ਦੇ ਗੱਲ ਨਾ ਪਾਓ, ਉਹਨਾਂ ਨਾਲ ਝਗੜਾ ਨਾ ਕਰੋ। ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ। ਔਰ ਸਾਧ ਸੰਗਤ ਜੇ ਸੇਵਾ ਕਰੀਏ ਤੇ ਫਲ ਵੀ ਬਹੁਤ ਵੱਡਾ ਹੈ, ਕਈ ਵਾਰ ਉਦੋਂ ਨਹੀਂ ਨਜ਼ਰ ਆਉਂਦਾ, ਉਹਦਾ ਫਲ ਤੁਹਾਨੂੰ ਬਾਅਦ ਵਿੱਚ ਮਿਲੇਗਾ। ਕਈ ਬੰਦਿਆਂ ਦਾ ਸਵਾਲ ਹੁੰਦਾ ਜੀ ਕਦੋਂ ਫਲ ਮਿਲੇਗਾ, ਇੰਤਜ਼ਾਰ ਰੱਖਣਾ ਪੈਂਦਾ। ਇੱਕ ਸਾਦੀ ਜੇ ਫਸਲ ਬੀਜੋ ਉਹ ਵੀ 6 ਮਹੀਨਿਆਂ ਬਾਅਦ ਜਾ ਕੇ ਝਾੜ ਦਿੰਦੀ ਹੈ। ਹੁਣ ਸਾਧ ਸੰਗਤ 1-2 ਮਹੀਨੇ ਨੂੰ ਆ ਕਣਕ ਦੀ ਬਿਜਾਈ ਹੋਣੀ ਹੈ, 6 ਮਹੀਨਿਆਂ ਬਾਅਦ ਘਰ ਵਿੱਚ ਆਉਣਾ, ਕਿਲੋਆਂ ਚ ਪਾਇਆ ਬੀਜ ਕੁਇੰਟਲਾਂ ਵਿੱਚ ਟਰਾਲੀਆਂ ਭਰ ਕੇ ਲੋਕਾਂ ਦੇ ਘਰ ਆਉਂਦਾ, 6 ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਏਦਾਂ ਕਦੇ ਹੁੰਦਾ ਵੀ ਅੱਜ ਝੋਨਾ ਬੀਜਿਆ ਪਰਸੋਂ ਨੂੰ ਵੱਢਣ ਚੱਲ ਜਾਓ, ਅੱਜ ਕਣਕ ਬੀਜੀ ਹੈ 5-4 ਦਿਨਾਂ ਬਾਅਦ ਖੇਤਾਂ ਚ ਵੱਢਣ ਚੱਲੋ, ਐ ਨਹੀਂ ਹੁੰਦਾ। 5-6 ਮਹੀਨੇ ਇੰਤਜ਼ਾਰ ਕਰਨਾ ਪਏਗਾ, ਸੰਭਾਲ ਕਰਨੀ ਪਏਗੀ, ਫਸਲ ਦੀ ਸੰਭਾਲ ਕਰੇਗਾ। ਠੰਡ ਵਿੱਚ ਵੀ ਔਖੇ ਹੋ ਕੇ ਉਹਨੂੰ ਫਸਲ ਦੀ ਸੰਭਾਲ ਕਰਨੀ ਪੈਂਦੀ ਹੈ, ਫਿਰ ਕਿਸਾਨ ਨੂੰ ਫਲ ਮਿਲਦਾ। ਇੱਦਾਂ ਦੁੱਖ ਸੁੱਖ ਵਿੱਚ, ਹਰ ਸੋਗ ਵਿੱਚ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਪੈਂਦੀ ਹੈ, ਵਕਤ ਆਉਂਦਾ ਉਹਦਾ ਫਲ ਜ਼ਰੂਰ ਮਿਲਦਾ। ਹਜ਼ਰਤ ਇਬਰਾਹੀਮ ਇਸਲਾਮ ਦਾ ਖਲੀਫਾ ਹੋਇਆ, ਜਿਵੇਂ ਆਪਣੇ ਵਿੱਚ ਸੰਤ ਹੁੰਦੇ ਨਾ, ਇੱਦਾਂ ਮੁਸਲਮਾਨਾਂ ਵਿੱਚ ਖਲੀਫੇ ਹੁੰਦੇ। ਔਰ ਖਲੀਫਿਆਂ ਦੀ ਪਹੁੰਚ ਰੱਬ ਦੀ ਦਰਗਾਹ ਤੱਕ ਹੁੰਦੀ ਹੈ। ਹਜ਼ਰਤ ਇਬਰਾਹੀਮ ਬਹੁਤ ਪਹੁੰਚਿਆ ਹੋਇਆ ਖਲੀਫਾ ਹੋਇਆ, ਰਾਜਾ ਵੀ ਸੀ, ਇਬਾਦਤ ਵਾਲਾ ਵੀ ਸੀ। ਉਹ ਰੱਬ ਦੀ ਵਾਰਗਾਹ ਵਿੱਚ ਸੁਰਤ ਕਰਕੇ ਜਾਂਦਾ ਸੀ, ਉਹਨੂੰ ਵਾਕਿਆ ਜੰਨਤ ਦੇ ਦਰਸ਼ਨ ਜਿਉਂਦਿਆਂ ਜੀ ਹੁੰਦੇ ਸੀ। ਜਦੋਂ ਉਹ ਰੱਬ ਦੀ ਦਰਗਾਹ ਵਿੱਚ ਗਿਆ ਸੁਰਤ ਕਰਕੇ, ਉਹਨੂੰ ਜੰਨਤ

ਵਿਖਾਈ ਗਈ ਕਿ ਆਹ ਜੰਨਤ ਹੈ। ਜਿਹੜੇ ਲੋਕ ਜਨਮ ਸਫਲ ਕਰਕੇ ਆਉਂਦੇ ਨੇ, ਭਗਤੀ ਕਰਕੇ ਆਉਂਦੇ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਆ ਜਗ੍ਹਾ ਮਿਲਦੀ ਹੈ। ਉਹਨਾਂ ਦੀ ਆਤਮਾ, ਉਹਨਾਂ ਦੀ ਰੂਹ ਜਿਹੜੀ ਹੈ, ਉਹ ਰੱਬ ਦੀ ਦਰਗਾਹ ਵਿੱਚ ਜੰਨਤ ਵਿੱਚ ਰਹਿੰਦੀ ਹੈ, ਜਨਮ ਮਰਨ ਤੋਂ ਮੁਕਤ ਹੋ ਜਾਂਦੀ ਹੈ। ਉਹਦੇ ਵਾਸਤੇ ਵੱਖਰੀ ਜੰਨਤ, ਵੱਖਰਾ ਘਰ। ਇੱਕ ਦਿਨ ਉਹ ਰੱਬ ਦੀ ਵਾਰਗਾਹ ਵਿੱਚ ਸੁਰਤ ਕਰਕੇ ਜੰਨਤ ਦੇ ਦਰਸ਼ਨ ਕਰ ਰਿਹਾ, ਜਿੱਦਾਂ ਦੀ ਜਗ੍ਹਾ ਉਹਦੀ ਬਣੀ ਉਦਾਂ ਦਾ ਘਰ ਇੱਕ ਹੋਰ ਤਿਆਰ ਹੋ ਗਿਆ। ਕਹਿੰਦੇ ਹਜ਼ਰਤ ਈਸਾ ਨੇ ਇਬਰਾਹੀਮ ਨੇ ਪੁੱਛ ਲਿਆ, ਯਾ ਖੁਦਾ, ਮੇਰੇ ਵਰਗਾ ਕੋਈ ਹਜ਼ਰਤ ਇਬਰਾਹੀਮ ਧਰਤੀ ਤੋਂ ਹੋਰ ਵੀ ਆ ਰਿਹਾ? ਮੇਰੇ ਵਰਗੀ ਬੰਦਗੀ, ਤਿਆਗ, ਇਬਾਦਤ ਕਿਸੇ ਹੋਰ ਸੰਤ ਦੀ ਵੀ ਹੈ? ਮੇਰੇ ਵਰਗਾ ਕੋਈ ਹੋਰ ਵੀ ਧਰਤੀ ਤੋਂ ਆ ਰਿਹਾ ਜਿਹੜਾ ਮੇਰੇ ਬਰਾਬਰ ਉਹਦਾ ਜੰਨਤ ਵਿੱਚ ਘਰ ਬਣ ਰਿਹਾ? ਕਹਿੰਦੇ ਖੁਦਾ ਨੇ ਜਵਾਬ ਦਿੱਤਾ, ਕਹਿੰਦੇ ਹਾਂ ਬਈ, ਤੇਰੇ ਵਰਗਾ ਤਾਂ ਨਹੀਂ ਹੈ ਉਹ, ਪਰ ਤੇਰੇ ਬਰਾਬਰ ਜ਼ਰੂਰ ਹੋ ਗਿਆ। ਉਹਨੇ ਕਿਹਾ ਮੇਰੇ ਵਰਗਾ ਨਹੀਂ ਹੈ, ਮੇਰੇ ਬਰਾਬਰ ਕਿਵੇਂ ਹੋ ਗਿਆ? ਕਹਿੰਦੇ ਤੇਰੇ ਵਰਗਾ ਇਸ ਲਈ ਨਹੀਂ ਕਿ ਉਹਦੇ ਕੋਲ ਰਾਜ ਨਹੀਂ ਹੈ, ਤੇਰੇ ਵਰਗਾ ਇਸ ਲਈ ਨਹੀਂ ਕਿ ਉਹ ਬੰਦਾ ਗਰੀਬ ਹੈ, ਤੇਰੇ ਵਰਗਾ ਇਸ ਲਈ ਨਹੀਂ ਉਹ ਕਸਾਈਆਂ ਦੇ ਘਰ ਉਹਦਾ ਜਨਮ ਹੋਇਆ, ਗਰੀਬ ਬੜਾ, ਦਿਹਾੜੀ ਕਰਦਾ, ਭੋਜਨ ਪ੍ਰਸ਼ਾਦਾ ਮਸਾਂ ਪੱਕਦਾ, ਤੂੰ ਏਡਾ ਵੱਡਾ ਰਾਜਾ ਬਾਦਸ਼ਾਹ, ਤੇਰੇ ਵਰਗਾ ਨਹੀਂ ਹੈ, ਪਰ ਤੇਰੇ ਬਰਾਬਰ ਹੋ ਗਿਆ। ਉਹਨੇ ਕਿਹਾ ਜੀ, ਜੇ ਮੇਰੇ ਵਰਗਾ ਨਹੀਂ ਫਿਰ ਮੇਰੇ ਬਰਾਬਰ ਕਿਵੇਂ ਹੋ ਗਿਆ? ਖੁਦਾ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦੇ ਉਹਦੇ ਘਰ ਵਿੱਚ ਉਹਦੀ ਮਾਂ ਜਿਹੜੀ ਹੈ ਨਾ, ਉਹ ਅੱਖਾਂ ਤੋਂ ਅੰਨੀ ਹੈ। ਉਹਦੇ ਘਰ ਵਿੱਚ ਉਹਦੀ ਮਾਂ ਜਿਹੜੀ ਹੈ ਉਹ ਅੱਖਾਂ ਤੋਂ ਅੰਨੀ ਹੈ। ਉਹ ਰੋਜ਼ ਆਪਣੀ ਮਾਂ ਦੀ ਸੇਵਾ ਕਰਦਾ, ਰਾਤੀ ਸਲਾਉਣ ਲੱਗਿਆਂ ਪੈਰ ਘੁੱਟਦਾ, ਸਵੇਰੇ ਉੱਠ ਕੇ ਪੈਰੀਂ ਹੱਥ ਲਾਉਂਦਾ, ਆਪਣੀ ਮਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ, ਆਪਣੀ ਮਾਂ ਦਾ ਖਿਆਲ ਰੱਖਦਾ। ਤੇ ਰੋਜ਼ ਉਹਦੀ ਮਾਂ ਸਵੇਰੇ ਉੱਠ ਕੇ ਪਤਾ ਕੀ ਕਹਿੰਦੀ ਹੈ? ਯਾ ਖੁਦਾ, ਮੇਰੇ ਪੁੱਤ ਦਾ ਰੁਤਬਾ ਇਬਰਾਹੀਮ ਵਰਗਾ ਹੋ ਜਾ। ਤੂੰ ਰਾਜਾ ਆ ਨਾ, ਉਹਨੂੰ ਪਤਾ ਕਿ ਇਬਰਾਹੀਮ ਇੱਕ ਰਾਜਾ ਹੈ, ਪਰ ਤੇਰੇ ਰਾਜ ਵਿੱਚ ਇੱਕ ਗਰੀਬ ਅੰਨੀ ਔਰਤ, ਉਹਦਾ ਪੁੱਤ ਉਹਦੀ ਸੇਵਾ ਕਰਦਾ, ਸਵੇਰੇ ਉੱਠ ਕੇ ਉਹ ਰੋਜ਼ ਕਹਿੰਦੀ ਹੈ, ਯਾ ਖੁਦਾ, ਮੇਰੇ ਪੁੱਤ ਦਾ ਰੁਤਬਾ ਇਬਰਾਹੀਮ ਵਰਗਾ ਹੋ ਜਾਏ, ਇਬਰਾਹੀਮ ਦੇ ਬਰਾਬਰ ਹੋ ਜਾਏ। ਕਹਿੰਦੇ ਇਸੇ ਕਰਕੇ ਉਹ ਤੇਰੇ ਵਰਗਾ ਨਹੀਂ ਹੈ, ਪਰ ਇੱਕ ਮਾਂ ਦੀ ਅਸੀਸ ਕਰਕੇ ਉਹਦਾ ਰੁਤਬਾ ਤੇਰੇ ਬਰਾਬਰ ਹੋ ਗਿਆ। ਮਾਂ ਦੀ ਅਸੀਸ ਵਿੱਚ ਇੰਨੀ ਵੱਡੀ ਤਾਕਤ ਹੈ, ਪਰ ਸ਼ਰਤ ਹੈ ਕੋਈ ਮਾਂ ਦੀ ਸੇਵਾ ਕਰਕੇ ਵੇਖੇ। ਦੇਖੋ, ਆਪਾਂ ਸਾਰੇ ਪੂਰੇ ਤੇ ਨਹੀਂ ਉਤਰ ਸਕਦੇ, ਪਰ ਜਦੋਂ ਤੁਸੀਂ ਸੇਵਾ ਕਰੋਗੇ, ਮੇਰਾ ਵਿਸ਼ਵਾਸ ਹੈ, ਪੈਸੇ ਦੇਖ ਕੇ ਪਦਾਰਥ ਮਿਲ ਸਕਦੇ ਨੇ, ਪੈਸੇ ਦੇਖ ਕੇ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ, ਪਰ ਮਾਫ ਕਰਿਓ, ਪੈਸੇ ਦੇਖ ਕੇ ਅਸੀਸਾਂ ਨਹੀਂ ਖਰੀਦੀਆਂ ਜਾ ਸਕਦੀਆਂ, ਉਹ ਮਾਂ ਦੇ ਕੋਲੋਂ ਮੁਫ਼ਤ ਵਿੱਚ ਮਿਲਦੀਆਂ। ਪੈਸਿਆਂ ਨਾਲ ਬਾਜ਼ਾਰ ਚੋਂ ਚੀਜ਼ਾਂ ਮਿਲ ਜਾਂਦੀਆਂ ਨੇ, ਅਸੀਸਾਂ ਨਹੀਂ ਮਿਲਦੀਆਂ। ਅਸੀਸ ਲੈਣ ਲਈ ਸੇਵਾ ਕਰਨੀ ਪੈਂਦੀ ਹੈ, ਬਿਨਾਂ ਕਿਸੇ ਸਵਾਰਥ ਤੋਂ ਮਾਂ ਦਿਲੋਂ ਅਸੀਸ ਦਿੰਦੀ ਹੈ। ਬਾਕੀ ਲੋਕ ਦਿਲੋਂ ਨਹੀਂ ਤੁਹਾਡੀ ਅਸੀਸ ਦੇਣਗੇ ਤੁਹਾਨੂੰ। ਤੁਸੀਂ ਨਵੀਂ ਕੋਠੀ ਬਣਾਈ ਹੋਵੇ, ਸਭ ਨੇ ਕਹਿਣਾ ਬਹੁਤ ਮੁਬਾਰਕਾਂ ਜੀ, ਬਹੁਤ ਸੋਹਣਾ ਘਰ ਬਣਾਇਆ। ਪਰ ਸੱਜਣੋ, ਜੇ ਕੋਈ ਦਿਲੋਂ ਕਹਿੰਦਾ ਨਾ, ਮੇਰੇ ਪੁੱਤ ਪੋਤਿਆਂ ਲਈ ਕੋਠੀ ਹਟਾਉਣੀ ਹੋਵੇ, ਮੇਰੇ ਪੁੱਤ ਪੋਤੇ ਇਹਦੇ ਵਿੱਚ ਖੁਸ਼ ਰਹਿਣ, ਉਹ ਸਿਰਫ ਮਾਂ ਅਸੀਸ ਦਿੰਦੀ ਹੈ। ਲੋਕੀ ਮੂੰਹ ਤੇ ਕਹਿਣਗੇ ਬਹੁਤ ਵਧੀਆ ਘਰ ਬਣਾਇਆ, ਵਧੀਆ ਕੋਠੀ ਬਣਾਈ, ਬਾਅਦ ਵਿੱਚ ਪਰੇ ਜਾ ਕੇ ਪਤਾ ਕੀ ਕਹਿਣਗੇ? ਲੁੱਟ ਲੁੱਟ ਕੇ ਬਣਾਈ ਜਾਂਦੇ ਆ, ਬੇਈਮਾਨੀ ਦਾ ਪੈਸਾ, ਭਾਵੇਂ ਤੁਸੀਂ ਮਿਹਨਤ ਵੀ ਕੀਤੀ ਹੋਈ। ਪਰ ਇੱਕ ਮਾਂ ਆ ਜਿਹੜੀ ਉਹ ਤੁਹਾਡੇ ਛੋਟੇ ਜਿਹੇ ਘਰ ਨੂੰ ਵੇਖ ਕੇ ਵੀ ਕਹੇਗੀ, ਮੇਰੇ ਪੁੱਤ ਪੋਤਿਆਂ ਨੂੰ ਸੁੱਖ ਹਟਾਉਣਾ ਹੋਵੇ, ਮੇਰੇ ਪੁੱਤ ਲਈ ਮੇਰਾ ਘਰ ਹਟਾਉਣਾ ਹੋਵੇ, ਇਹ ਅਸੀਸਾਂ ਮੁੱਲ ਨਹੀਂ ਮਿਲਦੀਆਂ, ਇਹ ਸੇਵਾ ਕਰਕੇ ਮਿਲਦੀਆਂ। ਸਾਧ ਸੰਗਤ, ਆਪਾਂ ਕੁਝ ਨਾ ਕੁਝ ਸਿੱਖਣਾ, ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ, ਜੇ ਵਿਚਾਰ ਨਹੀਂ ਵੀ ਮਿਲਦੀ ਮੋਹਰਿਓਂ ਝਗੜਾ ਨਾ ਕਰੋ, ਇਸ ਗੱਲ ਦਾ ਖਿਆਲ ਰੱਖੋ, ਇਹ ਗੁਰਮੁਖਾਂ ਦੀ ਨਿਸ਼ਾਨੀ ਹੈ, ਚੁੱਪ ਕਰ ਜਾਣਾ ਚਾਹੀਦਾ। ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਬਹੁਤੇ ਧਰਮ ਦੇ ਕਰਮ ਵਿਖਾਵੇ ਵਾਸਤੇ ਹੋ ਰਹੇ ਨੇ। ਮਾਫ ਕਰਿਓ, ਪਿਓ ਗੁਜਰ ਜਾਂਦਾ, ਤਿੰਨ ਪੁੱਤ ਇਕੱਠੇ ਹੋ ਕੇ ਪਤਾ ਕੀ ਕਹਿੰਦੇ, ਨੱਕ ਨਹੀਂ ਰਹਿੰਦੀ, ਜਲੇਬੀਆਂ ਪਾਉਣੀਆਂ ਪੈਣੀਆਂ,
ਪਹਿਲਾਂ ਕਦੇ ਜਿਉਂਦੇ ਬਜ਼ੁਰਗ ਨੂੰ ਪੁੱਛਿਆ ਹੀ ਨਹੀਂ ਵੀ ਬਾਪੂ ਅੱਜ ਦੁਸਹਿਰਾ ਆ ਤੈਨੂੰ ਜਲੇਬੀ ਲਿਆ ਦਈਏ ਪਾਈਆ ਕੋ ਨਾ। ਮਰਨ ਤੋਂ ਬਾਅਦ ਕਿਲੋ ਦੇਸੀ ਘਿਓ ਲਾ ਕੇ ਲਿਆ ਕੇ ਉੱਪਰ ਪਾਉਣਗੇ। ਜਿਉਂਦੇ ਬਜ਼ੁਰਗ ਨੂੰ ਕਦੇ ਚਮਚਾ ਵੀ ਨਹੀਂ ਦਾਲ ਵਿੱਚ ਪਾਉਂਦੇ, ਕਹਿ ਲੈ ਤੂੰ ਘੁਲਣਾ ਆ ਹੁਣ, ਬੁੜੇ ਨੂੰ ਕੱਲ ਘਿਓ ਖਲਾਈਏ। ਅੱਛਾ ਕਈ ਵਾਰ ਤੇ ਇਹ ਵੀ ਹੁੰਦਾ ਮਾਈਆਂ ਕਹਿੰਦੀਆਂ ਲੈ ਸੱਸ ਨੂੰ ਇਹਨੂੰ ਕੱਲ ਬੁੜੀ ਨੂੰ ਘਿਓ ਪਾਉਣਾ, ਇਹਨੇ ਸਾਡੇ ਤੇ ਕੱਢਣਾ ਮੁੜ ਕੇ ਲੜਨਾ ਇਹਨੇ। ਕਈ ਵਾਰ ਘਿਓ ਖਾ ਕੇ ਮਾਈਆਂ ਤਕੜੀਆਂ ਵੀ ਹੋ ਜਾਂਦੀਆਂ ਲੜਨ ਨੂੰ, ਇਹ ਵੀ ਸੱਚਾਈ ਹੈ। ਮੈਂ ਜਦੋਂ ਇਹ ਕਥਾ ਕੀਤੀ ਇੱਕ ਮਾਈ ਨੇ ਫਿਰ ਕਿਹਾ, ਕਹਿੰਦੀ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਰਹਿੰਦੇ ਹੋ ਬਜ਼ੁਰਗਾਂ ਨੂੰ ਘਿਓ ਦਾ ਚਮਚਾ ਪਾ ਦਿਆ ਕਰੋ। ਕਹਿੰਦੀ ਸਾਗ ਬਣਾਇਆ, ਮੱਕੀ ਦੀ ਰੋਟੀ ਬਣਾਈ, ਮੈਂ ਸਾਗ 'ਚ ਦੋ ਚਮਚੇ ਘਿਓ ਪਾਤੇ, ਮੇਰੇ ਕੋਲੋਂ ਖਾ ਕੇ ਮੇਰੇ ਨਾਲ ਇੱਕ ਘੰਟਾ ਲੜੀ ਫਿਰ ਬਾਅਦ 'ਚ ਬੁੜੀ। ਇਹ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ, ਇਹ ਸਮਾਜ ਵਿੱਚ ਪਰਿਵਾਰ ਵਿੱਚ ਰਹਿਣਗੀਆਂ, ਪਰ ਆਪਾਂ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਨਹੀਂ ਛੱਡਣੀ, ਅਦਬ ਤੇ ਸਤਿਕਾਰ ਕਰਨਾ ਨਹੀਂ ਛੱਡਣਾ। ਸਾਧ ਸੰਗਤ ਬਖਾਵੇ ਵਾਸਤੇ ਨਹੀਂ ਕਿ ਬਾਅਦ ਵਿੱਚ ਤੁਸੀਂ ਘਿਓ ਪਾਈ ਜੋ ਉੱਪਰ, 15-15 ਕਿਲੋ ਦੇਸੀ ਘਿਓ ਮੈਂ ਚਿਖਾ ਤੇ ਪਾਉਂਦੇ ਲੋਕ ਵੇਖੇ। ਇੱਕ ਦਿਨ ਅੱਗੇ ਵੀ ਮੈਂ ਸੁਣਾਇਆ, ਪੂਰਾ ਪਰਿਵਾਰ ਉਹ ਬਾਹਰ ਰਹਿੰਦਾ, ਬਾਪੂ ਇੱਥੇ ਗੁਜ਼ਰ ਗਿਆ, ਜਦੋਂ ਚਿਖਾ ਤੇ ਸੰਸਕਾਰ ਕਰਨ ਗਏ ਨਾ ਅਸੀਂ ਵੀ ਪਹੁੰਚੇ, ਪੂਰਾ ਟੀਨ ਦੇਸੀ ਘਿਓ ਦਾ ਸਾਰਿਆਂ ਦੇ ਸਾਹਮਣੇ ਉਹਨੇ ਕੱਢ ਕੇ ਚਿਖਾ ਤੇ ਪਾਇਆ। ਮੈਂ ਉਹਨਾਂ ਨੂੰ ਕਿਹਾ ਕਿਲੋ ਕੁ ਪਾ ਦਿੰਦੇ, ਬਾਕੀ ਕਿਤੇ ਸੇਵਾ ਵਿੱਚ ਲਾਉਂਦੇ, ਗੁਰਦੁਆਰੇ ਲੰਗਰ ਚ ਪਾ ਦਿੰਦੇ। ਕਹਿੰਦੇ ਨਾ ਭਾਈ ਸਾਹਿਬ ਲੋਕੀ ਕੀ ਕਹਿਣਗੇ, ਅਸੀਂ ਅਮਰੀਕਾ ਰਹਿੰਦੇ ਹਾਂ। ਅੱਛਾ ਅਮਰੀਕਾ ਵਿਖਾਉਣ ਲਈ ਦੇਸੀ ਘਿਓ 15 ਕਿਲੋ ਸਾਰ, ਇਸ ਕੀ ਇਹ ਕਰਮ ਰੱਬ ਦੀ ਦਰਗਾਹ ਚ ਪ੍ਰਵਾਨ ਹੈ? ਨਹੀਂ। ਇਹਨੂੰ ਮਹਾਰਾਜ ਕਹਿੰਦੇ ਜੇ ਮੋ ਹੱਕਾ ਕਰਮ ਹੈ ਕਰਮੋ ਪਿਤਰੀਂਦੇ, ਤੂੰ ਕੀਤੀ ਹੈ ਬਈ ਮੰਨੀ ਤੇ ਯਾਦ ਰੱਖੀ, ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ। ਅੱਗੇ ਦਰਗਾਹ ਚ ਵਸਤੂਆਂ ਪਛਾਣੀਆਂ ਜਾਣੀਆਂ, ਤੇਰੇ ਪਿੱਤਰ ਚੋਰਾਂ ਚ ਬੰਨੇ ਜਾਣਗੇ। ਜਿਹੜੀ ਉਤੋਂ ਅਗਲੀ ਗੱਲ ਹੈ ਨਾ ਉਹ ਬੜੀ ਔਖੀ ਹੈ, ਮਾਫ ਕਰਿਓ ਇਹ ਮੈਂ ਇੱਕ ਦਿਨ ਲਾਈਵ ਤੋਂ ਵੀ ਟੈਲੀਵਿਜ਼ਨ ਤੇ ਕਿਹਾ, ਜਿਹੜਾ ਕੋਈ ਵਿੱਚ ਦਲਾਲੀ ਕਰਕੇ ਕਵੇ ਮੈਨੂੰ ਛਤਰੀ ਦਾਨ ਕਰੋ ਮੈਂ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਉਣਾ, ਗੁੱਸਾ ਨਾ ਕਰਿਓ। ਮੈਨੂੰ ਕੱਪੜੇ ਦਾਨ ਕਰੋ ਮੈਂ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਉਣਾ, ਇਹ ਦਲਾਲੀ ਹੈ, ਨਹੀਂ ਪਹੁੰਚਣਗੇ। ਸਾਧੂ ਸੰਤ ਇਹ ਸ਼ਰਾਧ ਪਤਾ ਕਿਉਂ ਰੱਖਿਆ ਹੋਇਆ? ਆਪਣੇ ਪਿੱਤਰਾਂ ਨੂੰ ਯਾਦ ਕਰਕੇ, ਇਹ ਚੀਜ਼ ਯਾਦ ਕਰਨੀ ਜਿਹੜੇ ਹੁਣ ਬਜ਼ੁਰਗ ਨੇ, ਆਪਾਂ ਉਹਨਾਂ ਦੀ ਸੇਵਾ ਕਰਨੀ। ਆਪਣੇ ਆਪਣੇ ਵੱਡੇ ਵਡੇਰਿਆਂ ਨੂੰ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਉਹਨੀ ਮਿਹਨਤਾਂ ਕਰ ਕਰਕੇ ਘਰ ਬਣਾਇਆ, ਬੱਚਿਆਂ ਨੂੰ ਪਾਲਿਆ ਵਿਆਹਿਆ, ਸੱਜਣੋ ਉਹਨਾਂ ਦੀ ਕਰਨੀ ਨੂੰ ਸਾਲ ਵਿੱਚ ਇੱਕ ਦਿਨ ਯਾਦ ਕਰਨਾ, ਅਕਿਰਤ ਘੰਟ ਨਹੀਂ ਬਣਨਾ। ਰੱਬ ਤਾਂ ਵੇਖਿਆ ਨਹੀਂ ਨਾ, ਪਰ ਜਿਹੜੇ ਮਾਂ ਪਿਓ ਨੇ ਪਾਲਿਆ ਗੰਦ ਧੋਤਾ ਉਹ ਤਾਂ ਵੇਖੇ ਨੇ। ਜੇ ਤੂੰ ਰੱਬ ਦਿੱਤੇ ਹੋਏ ਉਹ ਮਾਂ ਪਿਓ ਜਿਨ੍ਹਾਂ ਨੇ ਸੇਵਾ ਕੀਤੀ ਹੈ, ਤੂੰ ਮਾਂ ਪਿਓ ਦਾ ਰਿਣੀ ਨਹੀਂ। ਜਿਹੜੇ ਰੱਬ ਨੇ ਤੰਦਰੁਸਤੀ ਦਿੱਤੀ ਉਹਦਾ ਰਿਣੀ ਕਿਵੇਂ ਹੋ ਜਾਏਗਾ? ਰੱਬ ਤਾਂ ਤੂੰ ਵੇਖਿਆ ਹੀ ਨਹੀਂ। ਜਿਹੜੇ ਮਾਂ ਪਿਓ ਨੇ ਸੇਵਾ ਕੀਤੀ ਪਾਲਿਆ ਗੰਦ ਧੋਤਾ ਉਹਨਾਂ ਨੂੰ ਤਾਂ ਵੇਖਿਆ। ਜੇ ਤੂੰ ਉਹਨਾਂ ਦਾ ਰਿਣੀ ਨਹੀਂ, ਉਹਨਾਂ ਦੀ ਕੀਤੀ ਸੇਵਾ ਤੈਨੂੰ ਯਾਦ ਨਹੀਂ, ਮਾਂ ਪਿਓ ਦੇ ਪਰ ਉਪਕਾਰ ਚੇਤੇ ਨਹੀਂ, ਰੱਬ ਦੇ ਕਿਵੇਂ ਚੇਤੇ ਕਰ ਲੈਣਗੇ? ਮਾਂ ਪਿਓ ਪਰ ਹਰ ਕਰੇ ਸੇਵ ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਨੂੰ ਛੱਡ ਕੇ ਹੋਰ ਥਾਂ ਤੇ ਝਾੜੂ ਦਿੰਦਾ ਫਿਰੇ, ਅਜੇ ਤੂੰ ਕਹਾਣੀ ਦਾ ਭੇਤ ਨਹੀਂ ਪਾਇਆ। ਪਹਿਲਾਂ ਰਿਣੀ ਰਹਿ ਆਪਣੇ ਮਾਂ ਪਿਓ ਦਾ, ਉਹ ਤਾਂ ਤੂੰ ਵੇਖੇ ਨੇ ਸੇਵਾ ਕਰਦੇ ਤੇਰੀ, ਫਿਰ ਤੂੰ ਰੱਬ ਦਾ ਵੀ ਰਿਣੀ ਹੋ ਜਾਏਗਾ ਜਿਹੜੇ ਰੱਬ ਨੇ ਤੈਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ। ਅੱਛਾ ਇਹ ਚੀਜ਼ ਧਿਆਨ ਚ ਰੱਖਿਓ, ਦੁਨੀਆਂ ਵੇਖਣ ਲਈ ਰੱਬ ਨੇ ਅੱਖਾਂ ਦਿੱਤੀਆਂ, ਆਪਾਂ ਬਦਲੇ ਚ ਕੋਈ ਪੈਸਾ ਦਿੱਤਾ ਰੱਬ ਨੂੰ? ਬੜੇ ਅਮੀਰ ਸੱਜਣ ਨੇ, ਉਹਨਾਂ ਦਾ ਕਾਰੋਬਾਰ ਬਹੁਤ ਤਕੜਾ। ਮੈਂ ਹੁਣ ਇੱਕ ਦਿਨ ਖਬਰ ਲੈਣ ਗਿਆ ਤਾਂ ਮੁਸ਼ਕਿਲ ਪਤਾ ਕੀ ਹੋਏ, ਉਹ ਕਹਿੰਦਾ ਕੁਛ ਵੀ ਨਹੀਂ ਹੋਇਆ ਭਾਈ ਸਾਹਿਬ, ਸਵੇਰੇ ਸੁੱਤਾ ਪਿਆ ਉੱਠਿਆ ਅੱਖ ਜਿਹੜੀ ਉਹ ਸੁੱਜੀ ਹੋਈ ਹੈ, ਦਰਦ ਹੋ ਰਿਹਾ। ਕਹਿੰਦੇ ਮੈਂ ਡਾਕਟਰ ਨੂੰ ਦਿਖਾਉਣ ਚਲਾ ਗਿਆ, ਡਾਕਟਰ ਨੇ ਕਿਹਾ ਇਮੀਡੀਏਟਲੀ ਇਸੇ ਵਕਤ ਐਡਮਿਟ ਹੋਵੋ, ਤੁਹਾਡਾ ਆਪਰੇਸ਼ਨ ਹੋਣਾ।
ਕਹਿੰਦਾ ਮੈਂ ਉਹਨੂੰ ਪੁੱਛਿਆ ਜੀ ਹੋਇਆ ਕੀ ਹੈ, ਅੱਖ ਸੁੱਜ ਗਈ, ਐਂ ਲੱਗਦੀ ਜਿਵੇਂ ਅੱਖ ਚ ਪਾਕ ਪੈ ਗਈ ਹੋਵੇ, ਵਿਸ ਪੈ ਗਈ ਹੋਵੇ। ਤਾਂ ਉਹ ਡਾਕਟਰ ਨੇ ਕਿਹਾ ਅੱਖ ਦੇ ਪਿਛਲਾ ਪਰਦਾ ਫਟ ਗਿਆ, ਕੁਛ ਵੀ ਨਹੀਂ ਹੋਇਆ, ਪਿਛਲਾ ਪਰਦਾ ਫਟ ਗਿਆ। ਜੇ ਤੂੰ ਆਪਰੇਸ਼ਨ ਨਾ ਕਰਾਇਆ ਪੂਰੀ ਅੱਖ ਕੱਢਣੀ ਪੈ ਸਕਦੀ ਹੈ। ਤੇ ਸਾਧ ਸੰਗਤ, ਉਹ ਬੰਦਾ ਇਕਦਮ ਡਰ ਗਿਆ। ਅਜੇ ਤੱਕ 4 ਮਹੀਨੇ ਹੋ ਗਏ, ਇਲਾਜ ਨਹੀਂ ਪ੍ਰੋਪਰ ਹੋਇਆ। ਜਿਹੜੇ ਰੱਬ ਨੇ ਇੰਨੇ ਸਾਲ ਅੱਖਾਂ ਸਹੀ ਦਿੱਤੀਆਂ, ਕਦੇ ਆਪਾਂ ਉਹਦਾ ਸ਼ੁਕਰ ਕੀਤਾ? ਅੱਖਾਂ ਬੰਦ ਕਰਕੇ ਸਤਨਾਮ ਸ੍ਰੀ। ਤੇ ਭਾਈ ਉਹ ਮਾੜਾ ਜਿਹਾ ਦੁੱਖ ਦੇਵੇ ਫਿਰ ਬੰਦੇ ਨੂੰ ਪਤਾ ਲੱਗਦਾ ਅੱਖ ਦੀ ਕੀ ਕੀਮਤ ਹੈ। ਮਾਂ ਪਿਓ ਦਾ ਪਹਿਲਾਂ ਰਿਣੀ ਹੋਈ ਹੈ ਕਿ ਉਹਨਾਂ ਨੇ ਸਾਡੀ ਸੇਵਾ ਕੀਤੀ ਹੈ, ਉਹਨੇ ਸਾਨੂੰ ਜਨਮ ਦੇ ਕੇ ਪਾਲਿਆ ਹੈ। ਜੇ ਮਾਂ ਪਿਓ ਦੇ ਪਰਉਪਕਾਰ ਚੇਤੇ ਆਏ, ਇੱਕ ਦਿਨ ਰੱਬ ਦੇ ਵੀ ਪਰਉਪਕਾਰ ਚੇਤੇ ਆਉਣਗੇ, ਤਾਂਹੀਓ ਫਿਰ ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਰੱਬ ਦੇ ਪਰਉਪਕਾਰ ਚੇਤੇ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਭਾਰਿਆ, ਬਾਹਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ, ਵਿਰਧ ਭੈ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੇ, ਅਰਦਾਸ ਕਰ ਬਖਸ਼ ਲਿਹੋ। ਤਾਂ ਨਾਨਕ ਸੀਜੇ ਮਹਾਰਾਜ ਬਖਸ਼ ਲਓ, ਅਸੀਂ ਤੇਰਾ ਪਰ ਉਪਕਾਰ ਚੇਤੇ ਨਹੀਂ ਕੀਤਾ ਤੰਦਰੁਸਤੀ ਦੇ। ਔਰ ਪਾਤਸ਼ਾਹ ਨੇ ਕਿਹਾ ਜੇ ਤੂੰ ਕਵੇ ਨਾ ਕੱਲਾ ਸ਼ਰਾਧ ਕਰਕੇ ਛੁੱਟ ਗਿਆ, ਨਹੀਂ ਛੁੱਟਣਾ, ਤੇਰੀ ਬੇਈਮਾਨੀ ਕਿੱਧਰ ਜਾਏਗੀ, ਤੇਰੇ ਕੀਤੇ ਕਰਮ ਕਿੱਧਰ ਜਾਣਗੇ। ਹਾਂ ਵਿੱਚ ਜੇ ਕੋਈ ਦਲਾਲੀ ਲੈਂਦਾ ਉਹਦੇ ਬਾਰੇ ਫਿਰ ਪਾਤਸ਼ਾਹ ਨੇ ਕਿਹਾ, ਕਹਿੰਦੇ ਵੱਡੀ ਹੈ ਹੱਥ ਦਲਾਲ ਕੇ। ਜੇ ਕੋਈ ਵਿੱਚ ਦਲਾਲੀ ਕਰਕੇ ਕਵੇ ਨਾ ਮੈਂ ਲਿਆਓ ਪਹੁੰਚਾ ਦਿੰਦਾ, ਕਹਿੰਦੇ ਉਹਦੇ ਹੱਥ ਵੱਢੇ ਜਾਣੇ। ਵੱਡੀਆਂ ਹੱਥ ਦਲਾਲ ਕੇ ਮੁਸਬੀ ਇਹੋ ਕਰੇ। ਮਹਾਰਾਜ ਦਾਨ ਦਿੱਤਾ ਅੱਗੇ ਲੱਗਣਾ, ਕਹਿੰਦੇ ਲੱਗਣਾ ਕਿਹੜਾ? ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕੱਲੇ ਦੇ। ਭਾਈ ਦਸਾਂ ਨੋਹਾਂ ਦੀ ਕਿਰਤ ਕਰ, ਇੱਕ ਪੈਸਾ ਵੀ ਦਾਨ ਦਿੱਤਾ ਤੇਰਾ ਦਰਗਾਹ ਚ ਲੱਗ ਜਾਣਾ। ਸਤ ਸੰਗਤ, ਰੱਬ ਨੇ ਬਹੁਤ ਵੱਡੀ ਕਿਰਪਾ ਕੀਤੀ ਆਪਾਂ ਨੂੰ, ਹੁਕਮ ਕੀਤਾ ਹੋਇਆ ਦਸਵੰਧ ਦਾ ਦਸਵਾਂ ਹਿੱਸਾ। 100 ਰੁਪਈਆ ਕਮਾਇਆ, 10 ਰੁਪਈਏ ਗੁਰੂ ਦੀ ਸੇਵਾ। 1000 ਰੁਪਈਆ ਕਮਾਇਆ, 100 ਰੁਪਏ ਦਾ ਮੱਥਾ ਟੇਕ ਦਿਓ। ਜਿਹੜੇ ਮੁਸਲਮਾਨ ਉਹਨਾਂ ਦਾ ਸਤ ਸੰਗਤ ਯਕਾਤ ਲਾਉਂਦੇ ਨੇ ਉਹ ਹੈ 2.5%। ਜੇ ਉਹਨੀ 2.5% ਉਹ ਰੱਖਦੇ ਨੇ, ਸਾਡੇ ਕੋਲ ਦਸਵੰਧ ਹੈ 10%। ਉਹਨੀ 10 ਰੁਪਈਆਂ ਵਿੱਚੋਂ ਜੇ ਕਮਾਇਆ ਤੇ 2.5 ਪੈਸੇ ਦੇਣੇ ਆ, 2.5 ਰੁਪਈਏ ਨਹੀਂ, 2.5% ਹੈ ਆਪਣਾ, 10% ਹੈ। ਤਾਂ ਬੜੇ ਹੈਰਾਨ ਹੋਏ, ਕਹਿੰਦੇ ਜੀ ਅਸੀਂ ਤਾਂ 2.5% ਰੱਖੀਦਾ ਯਕਾਤ, ਜਿਹਨੂੰ ਉਹ ਯਕਾਤ ਕਹਿੰਦੇ ਨੇ ਦਸਵੰਧ ਨੂੰ, ਇੱਥੇ 10% ਹੈ। ਅੱਛਾ, ਬੜੇ ਕਮਾਲ ਦੀ ਗੱਲ ਹੈ, ਕੋਈ ਬੰਦਾ 1 ਲੱਖ ਰੁਪਈਆ ਕਮਾਉਂਦਾ ਉਹਦਾ 10,000 ਰੁਪਈਆ ਬਣਿਆ ਦਸਵੰਧ ਸੇਵਾ ਦਾ, ਕਿਸੇ ਬੰਦੇ ਨੇ ਕਮਾਇਆ 100 ਰੁਪਈਆ ਉਹਦੇ ਬਣੇ 10 ਰੁਪਏ, ਇੱਕ ਜਣੇ ਨੇ ਚੜਾਏ 10 ਰੁਪਈਏ, ਇੱਕ ਬੰਦੇ ਨੇ ਚੜਾਇਆ 10,000, ਇੱਕ ਨੇ ਚੜਾਏ 10 ਰੁਪਏ, ਇੱਕ ਦੇ ਲੰਗਰ ਵਿੱਚ ਪਿਆ 10,000। ਗੁਰੂ ਦੀ ਵਡਿਆਈ ਵੇਖੋ, ਜਿੰਨਾ ਫਲ 10,000 ਰੁਪਈਆ ਚੜਾਉਣ ਵਾਲੇ ਨੂੰ, ਉਨਾ ਹੀ ਫਲ 10 ਰੁਪਏ ਵਾਲੇ ਨੂੰ। ਇਹ ਨਹੀਂ ਵੇ ਤੇਰੇ 10 ਰੁਪਏ ਆਏ ਤੇਰਾ ਨੀ ਫਲ ਬਣਨਾ, ਜਿੰਨੀ ਉਹਦੀ ਕਮਾਈ ਹੈ। ਜੇ ਉਹ ਆਪਣੀ ਕਮਾਈ ਗਰੀਬ ਕਰਕੇ 10 ਰੁਪਏ ਵੀ ਚੜਾ ਦਿੰਦਾ, ਗੁਰੂ ਦੀ ਵਡਿਆਈ ਵੇਖੋ, ਅਮੀਰ ਦਾ 10,000, ਗਰੀਬ ਦੇ 10 ਰੁਪਈਏ ਬਰਾਬਰ। ਬਸ ਇੱਕੋ ਚੀਜ਼ ਤੇ ਖੜੇ, ਤੂੰ ਭਾਵਨਾ ਨਾਲ ਸੇਵਾ ਕਰੀ, ਜਿਨੀ ਤੂੰ ਸੇਵਿਆ ਭਾਉ ਕਰ, ਸਿਹਤ ਦੁਪਾਰ ਉਤਾਰਿਆ। ਇੱਕ ਕੀਮਤੀ ਗੱਲ ਹੋਰ ਧਿਆਨ ਵਿੱਚ ਰੱਖਿਓ, ਜਦੋਂ ਰੱਬ ਦੀ ਨੇੜਤਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੀਵੇ, ਰੱਬ ਕਿੱਥੇ ਹੈ? ਅੱਜ ਰੱਬ ਦੇ ਨਾਮ ਉੱਤੇ ਹੀ ਰੌਲੇ ਪਏ ਹੋਏ ਆ। ਗੋਰਖ ਧੰਦਾ, ਲੋਕ ਕਹਿੰਦੇ ਸਾਡੇ ਵੱਲ ਆ ਜਾਓ, ਉਹ ਕਹਿੰਦੇ ਸਾਡੇ ਵੱਲ ਆ ਜਾਓ, ਇਹੀ ਰੌਲਾ ਪਿਆ ਹੋਇਆ। ਸਤ ਸੰਗਤ,
ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣਾ ਪੈ ਗਿਆ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਲੋਕਾਂ ਨੇ ਰੱਬ ਦਾ ਭੇਦ ਨਹੀਂ ਪਾਇਆ ਤਾਂ ਰੌਲੇ ਪਏ ਹੋਏ। ਰੱਬ ਹਰੇਕ ਥਾਂ ਤੇ, ਇੱਥੇ ਬਹਿ ਕੇ ਨਾਮ ਜਪ ਲਓ ਇੱਥੇ ਮਿਲ ਜਾਣਾ। ਇਹ ਥੋੜੀ ਕਿਸੇ ਜਗ੍ਹਾ ਤੇ ਰਿਜ਼ਰਵ ਹੈ, ਫਲਾਨੀ ਜਗ੍ਹਾ ਤੇ ਜਾਓ ਤਾਂ ਰੱਬ ਮਿਲਣਾ। ਜਦੋਂ ਤੁਸੀਂ ਰੱਬ ਦੇ ਨੇੜੇ ਹੋ ਜਾਓਗੇ ਫਿਰ ਤੁਹਾਨੂੰ ਸਮਝ ਆਏਗਾ ਰੱਬ ਸਾਰਿਆਂ ਵਿੱਚ ਹੈ। ਫਿਰ ਨਾ ਕਿਸੇ ਮੰਦਰ ਨਾਲ ਕੋਈ ਵਿਰੋਧ ਹੈ, ਨਾ ਮਸਜਿਦ ਨਾਲ ਕੋਈ ਵਿਰੋਧ ਹੈ, ਫਿਰ ਤੁਹਾਨੂੰ ਸਾਰੇ ਇੱਕੋ ਲੱਗਣ ਲੱਗ ਜਾਣਗੇ। ਸੰਗਤ ਵਿੱਚ ਜੋੜਨ ਦਾ ਮਕਸਦ ਪਤਾ ਕੀ ਹੈ? ਕਿ ਵੈਰ ਵਿਰੋਧ ਮਨ ਚੋਂ ਮਿਟ ਜਾਏ। ਇਹ ਨਹੀਂ ਵੀ ਉਹ ਨਹੀਂ ਚੰਗੇ, ਆਹ ਨਹੀਂ ਚੰਗੇ। ਜਿੰਨਾ ਝਗੜਾ ਫੇਸਬੁੱਕ ਤੇ ਧਰਮ ਦੇ ਨਾਮ ਦਾ ਪਿਆ ਹੋਇਆ ਹੋਰ ਕਿਸੇ ਦੇ ਨਾਮ ਤੇ ਨਹੀਂ, ਔਰ ਜਿੰਨਾ ਖਤਰਾ ਹਿੰਦੁਸਤਾਨ ਨੂੰ ਧਰਮ ਦੇ ਨਾਮ ਤੇ ਹੈ ਇੰਨਾ ਹੋਰ ਪਾਕਿਸਤਾਨ ਤੋਂ ਵੀ ਖਤਰਾ ਨਹੀਂ ਹੈ ਹਿੰਦੁਸਤਾਨ ਨੂੰ। ਇੱਥੇ ਧਰਮ ਦੇ ਨਾਂ ਤੇ ਮਾੜਾ ਜਿਹਾ ਪੁਆੜਾ ਪਾ ਦਿਓ, ਸਵੇਰੇ ਫਗਵਾੜਾ ਬੰਦ ਹੋ ਜਾਣਾ। ਮਾੜਾ ਜਿਹਾ ਧਰਮ ਦੇ ਨਾਂ ਤੇ ਨਾ ਪੁਆੜਾ ਪਾ ਦਿਓ, ਬਸ ਸਵੇਰੇ ਫਗਵਾੜਾ ਬੰਦ ਹੈ, ਲੰਘ ਕੇ ਦਿਖਾ ਲੇ ਕੋਈ ਉੱਥੋਂ। ਧਰਮ ਇੰਨਾ ਖਤਰਨਾਕ ਬਣਾਤਾ ਲੋਕਾਂ ਨੇ। ਮੈਂ ਤੇ ਇੱਕ ਦਿਨ ਲਾਈਵ ਤੋਂ ਕਿਹਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਰ ਵਿੱਚ ਬਹਿ ਕੇ ਬਾਣੀ ਉਚਾਰਨ ਕਰਦੇ ਨੇ, ਕਿਉਂ? ਉੱਥੇ ਮੰਦਰ ਵਿੱਚ ਬਹਿ ਕੇ ਸੱਚ ਦਾ ਉਪਦੇਸ਼ ਦਿੱਤਾ। ਪੰਡਿਤ ਜੀ ਰਹੋ ਹਿੰਦੂ ਪਰ ਸੱਚ ਦੇ ਰਾਹ ਤੇ ਚੱਲੋ, ਲੋਕਾਂ ਨਾਲ ਧੋਖਾ ਬੇਈਮਾਨੀ ਨਾ ਕਰੋ। ਪਾਤਸ਼ਾਹ ਨੇ ਕਿੰਨੀ ਬਾਣੀ ਮੁਸਲਮਾਨਾਂ ਦੇ ਮਸੀਤ ਵਿੱਚ ਜਾ ਕੇ ਉਚਾਰਨ। ਅੱਜ ਕੋਈ ਕਿਸੇ ਵੱਲ ਚੱਲ ਜਾ ਰੌਲਾ ਪੈ ਜਾਏ, ਇੱਕ ਤਾਂ ਮਤ ਏਦਾਂ ਦਾ ਵੀ ਚੱਲ ਪਿਆ ਸਾਡੇ ਬੰਦੇ ਜਾਣ ਲੱਗ ਪਏ ਬਈ ਉਹਨਾਂ ਦੇ ਕੋਲ ਚੱਲ ਜਾਓ ਨਾ, ਉਹ ਕਹਿੰਦੇ ਹੋਰ ਨਹੀਂ ਕਿਤੇ ਜਾਣਾ, ਤੁਹਾਡਾ ਨਾਮ ਵੀ ਬਦਲ ਦੇਣਾ। ਨਾਮ ਦੇ ਮਗਰ ਸਾਡੀ ਮੋਹਰ ਲਾਓ, ਇਹਦਾ ਮਤਲਬ ਜਿਹੜਾ ਪਹਿਲਾ ਨਾਮ ਰੱਖਿਆ ਹੋਇਆ ਉਹ ਰੱਬ ਦੇ ਰਜਿਸਟਰ ਚ ਸੋਫਟਵੇਅਰ ਚ ਲਿਖਿਆ ਨਹੀਂ ਜਾਂਦਾ। ਰੱਬ ਦਾ ਸੋਫਟਵੇਅਰ ਜਿਹੜਾ ਮੇਰਾ ਨਾਮ ਉਹਨੂੰ ਚੱਕੇਗਾ ਨਹੀਂ। ਰੱਬ ਦਾ ਨਾਮ ਜਪੋ, ਨਾਮ ਜਿਹੜਾ ਮਰਜ਼ੀ ਹੋਵੇ ਤੁਹਾਡਾ ਨਾਮ ਰੱਬ ਉਹਦਾ ਸੋਫਟਵੇਅਰ ਇੰਨਾ ਵੱਡਾ ਚੁੱਕ ਲਏਗਾ। ਇਹ ਨਹੀਂ ਕਿ ਨਾਮ ਬਦਲ ਕੇ ਸਾਡਾ ਮਗਰ ਲਾਓ ਫਿਰ ਤੁਹਾਡਾ ਉੱਥੇ। ਉਹ ਮੈਂ ਹੈਰਾਨ ਹੋਇਆ, ਮੈਂ ਉਹਨੂੰ ਕਿਹਾ ਕੁੜੀਏ ਤੂੰ ਆ ਨਾਮ ਬਦਲ ਲਿਆ ਪਿੱਛੇ? ਕਹਿੰਦੀ ਲੈ ਜਦੋਂ ਆਵਾਜ਼ ਪੈਣੀ ਨਾ ਭਗਵਾਨ ਤੋਂ ਫਿਰ ਮੇਰੇ ਨਾਂ ਤਾਂ ਉੱਥੇ ਹੋਣੇ। ਅੱਛਾ ਜਿਹੜਾ ਮੂਹਰੇ ਨਾਮ ਲਿਖਿਆ ਉਹ ਨਹੀਂ ਭਗਵਾਨ ਨੂੰ ਪਤਾ? ਕਹਿੰਦੀ ਜਦੋਂ ਆਵਾਜ਼ ਪੈਣੀ ਹੈ ਤਾਂ ਜਦੋਂ ਪ੍ਰਭੂ ਨੇ ਆਵਾਜ਼ ਮਾਰਨੀ ਮੇਰਾ ਨਾਮ ਤਾਂ ਉਹੀ ਉੱਥੇ ਲਿਖਿਆ ਜਾਣਾ। ਮੈਂ ਕਿਹਾ ਜਿਹੜਾ ਮੂਹਰੇ ਲਿਖਿਆ ਹੋਇਆ ਰੱਬ ਨੂੰ ਪ੍ਰਭੂ ਨੂੰ ਇਹ ਨਹੀਂ ਪਤਾ ਵੀ ਮੂਹਰੇ ਮਨਦੀਪ ਹੈ ਇਹਦਾ ਨਾਮ, ਪਿੱਛੇ ਵਾਲਾ ਸੋਫਟਵੇਅਰ ਵਿੱਚ ਕੋਈ ਪਾਸਵਰਡ ਰੱਖਿਆ ਹੋਇਆ। ਅਸੀਂ ਲੋਕਾਂ ਨੂੰ ਭਰਮ ਭੁਲੇਖੇ ਇੱਕੋ ਚੀਜ਼ ਨਾਲ ਰੱਬ ਮਿਲਣਾ ਸੁਣਿਓ ਧਿਆਨ ਨਾਲ। ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਕਹਿੰਦੇ ਲੋਕ ਭੁਲੇਖੇ ਵਿੱਚ ਪੈ ਗਏ। ਕੋਈ ਕਹਿੰਦਾ ਦੱਖਣ ਦੇਸ਼ ਹਰੀ ਕਾ ਵਾਸਾ, ਤੇ ਕੋਈ ਕੀ ਕਹਿੰਦਾ ਪੱਛਮਾਂ ਲੈ ਮੁਕੰਮਾ। ਮਹਾਰਾਜ ਰੱਬ ਕਿੱਥੇ ਹੈ?

ਭਾਈ ਦਿਲ ਨੂੰ ਖੋਜੋ, ਏ ਰੱਬ ਤੁਹਾਡੇ ਦਿਲ ਵਿੱਚ ਹੀ ਹੈ, ਪਹਿਲਾਂ ਦਿਲ ਚੋਂ ਤਾਂ ਲੱਭ ਲਓ, ਬਾਹਰੋਂ ਆਪੇ ਮਿਲ ਜਾਣਾ। ਦਿਲ ਵਿੱਚੋਂ ਲੱਭੋ, ਉਹ ਤੁਹਾਡੇ ਅੰਦਰ ਹੈ। ਜੇ ਦਿਲ ਵਿੱਚ ਕਪਟ ਹੈ ਫਿਰ ਨਹੀਂ। ਇੱਕ ਸਲੋਕ ਹੋਰ ਸੁਣਿਓ, ਤਿੰਨ ਸਲੋਕ ਨਾ ਇਕੱਠੇ ਲਿਖੇ ਹੋਏ ਆ, 184, 85, 86 ਨੰਬਰ। ਪਹਿਲੇ ਸਲੋਕ ਵਿੱਚ ਬਾਬਾ ਕਬੀਰ ਸਾਹਿਬ ਨੇ ਕਿੱਡਾ ਵੱਡਾ ਤਰਕ ਕੀਤਾ, ਕਹਿੰਦੇ ਤੂੰ ਸਵੇਰੇ ਉੱਠ ਕੇ ਕਿੰਨੀ ਉੱਚੀ ਬਾਂਗ ਦਿੰਦਾ ਰੱਬ ਨੂੰ ਮਿਲਾਉਣ ਲਈ। ਕਹਿੰਦੇ ਰੱਬ ਬਹਿਰਾ ਆ ਕਿਤੇ, ਅੱਲਾ ਤਾਲਾ ਉਹਨੂੰ ਕਿਤੇ ਸੁਣਦਾ ਨਹੀਂ ਹੈ, ਇੰਨਾ ਉੱਚਾ ਬੋਲਦਾ ਸਵੇਰੇ। ਉਹਨੂੰ ਤਾਂ ਪ੍ਰੇਮ ਨਾਲ ਅੱਲਾ ਅੱਲਾ ਕਹਿਓ, ਤੇਰੇ ਦਿਲ ਵਿੱਚ ਹੀ ਹੈ। ਉਹਦੇ ਨਾਂ ਤੇ ਕਿਉਂ ਭਰਮ ਪਾਇਆ ਵੀ ਇੱਧਰ ਵੀ ਸਪੀਕਰ ਲਾਉਣਾ, ਇੱਧਰ ਵੀ ਸਪੀਕਰ ਲਾਉਣਾ। ਤਿੰਨ ਤਿੰਨ ਗੁਰਦੁਆਰੇ, ਤਿੰਨ ਤਿੰਨ ਸਪੀਕਰ, ਸਵੇਰੇ ਪਤਾ ਹੀ ਨਹੀਂ ਲੱਗਦਾ ਪਾਠ ਕਿੱਧਰੋਂ ਹੋ ਰਿਹਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ। ਹੁਣ ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਰੱਬ ਕਿੱਥੇ ਕਹਿੰਦੇ ਸੁਣੋ। ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਕਹਿੰਦੇ ਇਹ ਮੁੱਲਾ ਮੁਨਾਰੇ ਤੇ ਉੱਚਾ ਚੜ ਕੇ ਕਿਉਂ ਉੱਚੀ ਉੱਚੀ ਆਵਾਜ਼ਾਂ ਮਾਰਨਾ, ਰੱਬ ਕਿਤੇ ਦੂਰ ਥੋੜੀ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ। ਉਹ ਬਹਿਰਾ ਨਹੀਂ ਹੈ, ਰੱਬ ਉਹਨੂੰ ਸੁਣਦਾ। ਦਿਲ ਚ ਵੀ ਕਹੋ ਵਾਹਿਗੁਰੂ, ਉਹ ਸੁਣਦਾ। ਦਿਲ ਵਿੱਚ ਕਹੋ ਰਾਮ, ਹਰੀ, ਅੱਲਾ, ਗੋਬਿੰਦ, ਗੋਪਾਲ, ਬਿਠਲ, ਜਿਹੜਾ ਵੀ ਰੱਬ ਦਾ ਨਾਮ ਲੈਣਾ, ਤੂੰ ਹਰੀ ਹਰੀ ਦਿਲ ਚ ਕਹੀ ਜਾਓ, ਸੁਣੀ ਜਾਂਦਾ। ਉਹ ਤਾਂ ਦਿਲ ਚ ਬੈਠਾ,

ਕਿਆ ਖਤਾ ਮੁਖੋਂ ਨਾ ਬੋਲੇ ਪੀਰ। ਫਿਰ ਉਹ ਪੀਰ ਨੇ ਰੱਬ ਨੇ ਕੋਈ ਜਵਾਬ ਦਿੱਤਾ, ਕਬੀਰ ਦਿਲ ਮੈਂ ਖੋਜ ਦਿਲੇ ਦਿਲ ਖੋਜੋ। ਇਹੀ ਠੌਰ ਮੁਕੰਮਾ ਰੱਬ ਦਿਲ ਵਿੱਚ ਹੀ ਹੈ, ਉਹਨੂੰ ਬਾਹਰ ਨਾ ਖੋਜੋ ਕਿਤੇ, ਉਹ ਰੱਬ ਅੰਦਰ ਹੀ ਹੈ। ਮਹਾਰਾਜ ਮਿਲਦਾ ਕਿਉਂ ਨੀ? ਕਹਿੰਦੇ ਜਿਨ੍ਹਾਂ ਦੇ ਦਿਲ ਖੁੱਟੇ ਆ ਉਹਨਾਂ ਨੂੰ ਨੀ ਮਿਲਣਾ। ਜੇ ਤੂੰ ਰੱਬ ਨੂੰ ਮਿਲਣਾ

ਹੋਰ ਸੇਕੰਡੇ ਕੱਚਿਆ ਮਨ ਹੋਰ ਮੁਖ ਹੋਰ ਮੂੰਹ ਤੋਂ ਕਹਿੰਦਾ ਹਰੀ ਹਰੀ ਰਾਮ ਰਾਮ ਦਿਲ ਵਿੱਚ ਕਪਟ ਭਰਿਆ ਹੋਇਆ ਦਿਲ ਕੱਤੀ ਅੰਦਰ ਦਿਲ ਵਿੱਚ ਕਿੰਚੀ ਆ ਕਿ ਦੂਜੇ ਦਾ ਕੰਮ ਕੱਟਦਾ ਜ਼ੁਬਾਨ ਤੋਂ ਗੁੜ ਬੱਤੀ ਮੂੰਹ ਤੋਂ ਬੱਤਾਂ ਗੁੜ ਵਾਲੀਆਂ ਕਹਿੰਦੇ ਦਿਲੋਂ ਇਹ ਚੱਲਦਾ ਵੀ ਇਹਦਾ ਕੰਮ ਖਰਾਬ ਕਰਨਾ ਰੱਬ ਤਾਂ ਦਿਲ ਵਿੱਚ ਹੀ ਹੈ ਜਿੰਨੀ ਦੇਰ ਦਿਲ ਵਿੱਚੋਂ ਕਪਟ ਨਹੀਂ ਛੱਡਦਾ ਉਹ ਨਹੀਂ ਮਿਲੇ ਸਤ ਸੰਗਤ ਇਹ ਸਮਾਗਮ ਕਰਾਉਣ ਦਾ ਕੋਈ ਮਕਸਦ ਹੈ ਆਪਣਾ ਦਿਲ ਕਰਕੇ ਆਪਾਂ ਸਾਫ਼ ਹੋਈਏ ਕਿਸੇ ਨਾਲ ਬੇਈਮਾਨੀ ਨਾ ਕਰੋ ਮੈਂ ਤਾਂ ਸਿੱਧਾ ਕਹਿੰਦਾ ਹੁੰਦਾ ਬਾਬਾ ਜੀ ਬੈਠੇ ਨੇ ਵੀ ਤੁਹਾਨੂੰ ਹਰੇਕ ਸਮਾਗਮ ਤੇ ਵੀ ਜੇਠੇ ਐਤਵਾਰ ਵੀ ਸਿੱਧੀਆਂ ਗੱਲਾਂ ਇਹੀ ਸਮਝਾਉਂਦੇ ਨੇ ਆਪਾਂ ਸਮਝ ਲਈਏ ਕੋਈ ਗੱਲ ਜੇ ਆਪਣੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਲਾਉਣਾ ਸਵੇਰੇ ਹਨੇਰੇ ਹਨੇਰੇ ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ ਜੇ ਝਾੜੂ ਨਾਲ ਆਪਣਾ ਕੂੜਾ ਗੁਆਂਢੀਆਂ ਮੋਹਰੇ ਕਰਨਾ ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ ਜੇ ਆਪਣੇ ਘਰ ਬੈਠੇ ਬਜ਼ੁਰਗਾਂ ਦੇ ਕੱਪੜੇ ਨਹੀਂ ਧੋਣੇ ਫਿਰ ਗੁਰਦੁਆਰੇ ਦੀਆਂ ਚਾਦਰਾਂ ਧੋਣ ਦਾ ਕੋਈ ਮੈਂ ਲੋਕਾਂ ਤੋਂ ਹੈਰਾਨ ਹੁੰਦਾ ਆਪਣੀ ਗਲੀ ਵਿੱਚ ਇੰਨਾ ਇੰਨਾ ਘਾਹ ਹੋਇਆ ਐਤਵਾਰ ਜਾ ਕੇ ਵੱਡੀ ਕਿਤੇ ਹੋਰ ਜਾਂਦੇ ਆ ਦੇਖੋ ਮਾੜਾ ਨਹੀਂ ਹੈ ਕੋਈ ਸਤਸੰਗ ਕਰੋ ਨਾਮ ਜਪੋ ਸਿਮਰਨ ਕਰੋ ਸੇਵਾ ਕਰੋ ਪਹਿਲਾਂ ਸਵੇਰੇ ਉੱਠ ਕੇ ਆਪਣਾ ਘਰ ਤਾਂ ਵੇਖੋ ਤੁਹਾਡੀ ਗਲੀ ਦੇ ਵਿੱਚ ਤਾਂ ਇੰਨਾ ਘਾਹ ਨਾਲੀ ਤੇ ਜੰਮਿਆ ਹੋਇਆ ਉਹ ਕਦੇ ਪੱਟਿਆ ਨਹੀਂ ਹੋਰ ਕਿਤੇ ਜਾ ਕੇ ਘਾਹ ਸਾਫ਼ ਕਰਨ ਦੀ ਸੇਵਾ ਕਰ ਰਹੇ ਹਾਂ ਸੇਵਾ ਤੇ ਆਏ ਹੋਏ ਆ ਜਿਹੜਾ ਘਰ ਉਹ ਵੀ ਤਾਂ ਸੇਵਾ ਹੈ ਪਹਿਲਾਂ ਉੱਥੋਂ ਸ਼ੁਰੂ ਕਰੋ ਰੱਬ ਤੁਹਾਡੇ ਘਰ ਵਿੱਚ ਰਹਿੰਦਾ ਰੱਬ ਤੁਹਾਡੇ ਹਿਰਦੇ ਵਿੱਚ ਰਹਿੰਦਾ ਆਪਣੇ ਮਨ ਵਿੱਚ ਧਿਆਨ ਧਰ ਕੇ ਕਹਿ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਜਦੋਂ ਜਪਣ ਲੱਗ ਜਾਓਗੇ ਦਿਲ ਵਿੱਚੋਂ ਹੀ ਉਹਨੇ ਮਿਲਣਾ ਇੱਕ ਵਾਰ ਗੁਰੂ ਦਾ ਧਿਆਨ ਧਰ ਕੇ ਸਾਰੇ ਪਿਆਰ ਨਾਲ ਪੜ੍ਹੋ ਇਹ ਸਮਾਂ ਔਰ ਸਵਾਸ ਸਫਲ ਹੋਣ ਮਿਲ ਕੇ ਪਿਆਰ ਨਾਲ ਕਹੋ ਸਤਿਗੁਰ

ਕਹਿ ਵਾਲੇ ਆਪਣੇ ਸਤਿਗੁਰ ਕਹਿ ਵਾਲੇ ਗੱਜ ਕੇ ਸਤਿਗੁਰ ਕਹਿ ਵਾਲੇ ਅੱਛਾ ਭੈਣੋ ਤੁਸੀਂ ਪਕੌੜੇ ਪਕੌੜੇ ਖਾਧੇ ਓਦਾਂ ਚੰਗੀ ਤਰ੍ਹਾਂ ਪਕੌੜੇ ਖਾਧੇ ਹੋ ਫਿਰ ਠੀਕ ਆ ਮੈਨੂੰ ਪਤਾ ਹੈ ਕਿ ਪਕੌੜੇ ਪਾਏ ਨੇ ਬਾਬਾ ਜੀ ਨੇ ਰੱਜ ਕੇ ਤੁਸੀਂ ਜੇ ਪਕੌੜੇ ਰੱਜ ਕੇ ਖਾਧੇ ਫਿਰ ਗੱਜ ਕੇ ਬੋਲੋ ਜੇ ਰੱਜ ਕੇ ਨਹੀਂ ਖਾਧੇ ਫਿਰ ਨਾ ਬੋਲਿਓ ਜੇ ਪਕੌੜੇ ਖਾਧੇ ਨੇ ਫਿਰ ਰੱਜ ਕੇ ਬੋਲਿਓ ਉਹ ਫਿਰ ਗੱਲ ਮੇਰੀ ਸੱਚੀ ਹੈ ਸਾਡੇ ਤੇ ਵੀ ਲਾਗੂ ਹੁੰਦੀ ਹੈ ਜੇ ਅਸੀਂ ਨਾ ਜਪੀਏ ਫਿਰ ਪਕੌੜੇ ਤੁਸੀਂ ਖਾ ਲਏ ਆ ਸ਼ਾਮ ਨੂੰ ਫਿਰ ਗੈਸ ਵਾਲਾ ਕੈਪਸੂਲ ਲੈਣਾ ਪੈਣਾ ਬਾਈ ਹੁਣ ਨਾਮ ਤਾਂ ਜਪਿਆ ਹੀ ਨਹੀਂ ਅਸੀਂ ਗੁਰੂ ਘਰ ਖਾਧਾ ਤੇ ਨਾਮ ਜਪੋ ਚਿੱਤ ਜੋੜ ਕੇ ਪਿਆਰ ਨਾਲ ਕਹੋ

0: ਵੱਲ ਵਾਹ ਸਤਿਗੁਰ ਕੈ ਵੱਲ ਆਪਣੇ ਸਤਿਗੁਰ ਕੈ ਵੱਲ
1: ਜਦੋਂ ਗੁਰੂ ਤੋਂ ਬਲਿਹਾਰ ਜਾਓਗੇ ਵਾਰ ਵਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਬਹੁਤ ਸਾਰੀਆਂ ਚੀਜ਼ਾਂ ਸੁਪਨੇ ਵਿੱਚ ਹੀ ਘਟ ਮੰਡੀ ਸਕੇਤ ਦਾ ਰਾਜਾ ਰਾਜਾ ਹਰੀ ਸੈਨ ਭਾਈ ਕਲਿਆਣਾ ਜੀ ਦੀ ਸੰਗਤ ਕਰਕੇ ਸਿੱਖ ਬਣਿਆ। ਜਦੋਂ ਤਰਨ ਤਾਰਨ ਸਾਹਿਬ ਆਇਆ ਨਾ ਗੁਰੂ ਅਰਜਨ ਦੇਵ ਜੀ ਕੋਲ ਦਰਬਾਰ ਚ ਆਇਆ ਤਾਂ ਸ਼ਬਦ ਚੱਲ ਰਿਹਾ ਸੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਲਿਖਿਆ ਲੇਖ ਨਾ ਮਿੱਟੇ ਕੋ। ਉਹਦੇ ਮਨ ਚ ਸ਼ੱਕ ਹੋ ਗਿਆ ਵੀ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ, ਜੇ ਲੇਖ ਹੀ ਨਹੀਂ ਮਿਟਣੇ ਫਿਰ ਸਮਰੱਥ ਗੁਰੂ ਕੋਲ ਆਉਣ ਦਾ ਕੀ ਫਾਇਦਾ। ਉਹਦੇ ਮਨ ਚ ਸ਼ੰਕਾ ਆ ਗਿਆ। ਉਸੇ ਰਾਤ ਗੁਰੂ ਨੇ ਨਜ਼ਰ ਕੀਤੀ, ਮੰਡੀ ਸਕੇਤ ਦਾ ਰਾਜਾ ਰਾਜਾ ਹਰੀ ਸੈਨ ਸੁੱਤਾ ਪਿਆ, ਸੁੱਤਿਆਂ ਪਿਆ ਉਹਨੂੰ ਸੁਪਨਾ ਆਇਆ। ਸੁਪਨੇ ਵਿੱਚ ਉਹਦਾ ਜਨਮ ਚੰਡਾਲ ਦੇ ਘਰ ਹੋ ਗਿਆ, ਗਰੀਬੀ ਵਿੱਚ ਜਨਮ ਹੋਇਆ, ਵੱਡਾ ਹੋਇਆ, ਵਿਆਹਿਆ ਗਿਆ, ਬੱਚੇ ਨੇ ਮੰਗ ਮੰਗ ਕੇ ਰੋਟੀ ਖਿਲਾਉਂਦਾ ਔਰ ਸਾਧ ਸੰਗਤ ਸੁਪਨੇ ਵਿੱਚ ਹੀ ਮਰ ਗਿਆ। ਜਦੋਂ ਮਰ ਗਿਆ ਉਹਦੇ ਨਿੱਕੇ ਨਿੱਕੇ ਬੱਚੇ ਰੋਂਦੇ ਨੇ, ਘਰ ਵਾਲੀ ਨੇ ਧਾ ਮਾਰ ਕੇ ਉੱਪਰ ਆਪਣੀਆਂ ਵੰਗਾਂ ਭੰਨੀਆਂ, ਰੋਈ ਇੱਕਦਮ ਉਹਦੀ ਜਾਗ ਖੁੱਲ ਗਈ, ਪਸੀਨੇ ਨਾਲ ਸਰੀਰ ਭਿੱਜਿਆ, ਓਹੋ ਮੈਂ ਤਾਂ ਰਾਜਾ ਆ, ਇਹ ਕੀ ਹੋਇਆ ਮੇਰੇ ਨਾਲ। ਜਦੋਂ ਉਹਦਾ ਸੁਪਨਾ ਲੰਘ ਗਿਆ ਸਵੇਰੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਹੱਸ ਪਏ, ਕਹਿੰਦੇ ਹਰੀ ਸੈਨ ਤੇਰੇ ਮਨ ਦਾ ਭਰਮ ਦੂਰ ਹੋਇਆ ਕਿ ਨਹੀਂ ਹੋਇਆ। ਕਹਿੰਦੇ ਮਹਾਰਾਜ ਸਮਝ ਨਹੀਂ ਆਈ। ਕਹਿੰਦੇ ਸੁਪਨਾ ਸੁਣਾ। ਉਹਦੇ ਹੱਥ ਜੁੜ ਗਏ ਵੀ ਗੁਰੂ ਸੁਪਨੇ ਬਾਰੇ ਵੀ ਜਾਣਦਾ, ਇਹ ਚੀਜ਼ ਯਾਦ ਰੱਖਿਓ। ਜੋ ਆਪਾਂ ਕਰਦੇ ਉਹ ਵੀ ਗੁਰੂ ਨੂੰ ਪਤਾ ਹੁੰਦਾ, ਜੋ ਆਪਾਂ ਸੁਪਨੇ ਚ ਸੋਚਦੇ ਉਹ ਵੀ ਗੁਰੂ ਨੂੰ ਪਤਾ ਹੁੰਦਾ। ਐਡੀ ਵੱਡੀ ਕਰਾਮਾਤ ਹੈ। ਮੈਂ ਉਹਨਾਂ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਹੜੇ ਸਾਹਮਣੇ ਬੈਠੇ ਦੀ ਸਕੈਨ ਕਰ ਲੈਂਦੇ ਨੇ ਵੀ ਬੰਦਾ ਕੀ ਹੈ, ਇੰਨੇ ਤਕੜੇ ਚਸ਼ਮਦੀਦ ਅੰਦਰ ਆ ਗਈ ਉਹਨਾਂ ਦੇ ਚੀਜ਼। ਪਰ ਉਹਨਾਂ ਨੂੰ ਹੁਕਮ ਹੋ ਜਾਂਦਾ ਰੱਬ ਦਾ, ਉਹ ਪਾਪੀ ਤੋਂ ਪਾਪੀ ਬੰਦੇ ਨੂੰ ਵੇਖ ਕੇ ਉਹਦਾ ਪਾਪ ਨਹੀਂ ਵੇਖਦੇ, ਭਲਾ ਹੀ ਕਰਦੇ। ਇਹ ਸਾਧੂ ਦਾ ਸੁਭਾਅ ਹੈ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸੁਪਨਾ ਸੁਣਾ। ਉਹ ਰੋ ਪਿਆ, ਉਹਨੇ ਸੁਪਨਾ ਸੁਣਾਇਆ। ਕਹਿੰਦੇ ਮਹਾਰਾਜ ਬੜਾ ਡਰਾਉਣਾ ਸੁਪਨਾ ਆਇਆ, ਮੈਂ ਚੰਡਾਲ ਦੇ ਘਰ ਮੇਰਾ ਜਨਮ ਹੋਇਆ, ਗਰੀਬੀ ਬਹੁਤ ਸੀ, ਵੱਡਾ ਹੋ ਗਿਆ, ਵਿਆਹਿਆ ਗਿਆ, ਬੱਚੇ ਛੋਟੇ, ਮੰਗ ਮੰਗ ਕੇ ਰੋਟੀ ਖਿਲਾਉਂਦਾ ਰਿਹਾ, ਮਹਾਰਾਜ ਨਿੱਕੇ ਨਿੱਕੇ ਬੱਚੇ, ਗਰੀਬੀ ਬਹੁਤ, ਮੈਂ ਮਰ ਗਿਆ ਸੁਪਨੇ ਚ। ਘਰ ਵਾਲੀ ਨੇ ਧਾ ਮਾਰੀ, ਜਦੋਂ ਵੰਗਾਂ ਭੰਨੀਆਂ ਧਾ ਮਾਰੀ ਉਦੋਂ ਮੇਰੀ ਜਾਗ ਖੁੱਲ ਗਈ, ਮਹਾਰਾਜ ਮੈਂ ਤਾਂ ਰਾਜਾ ਆ। ਪਾਤਸ਼ਾਹ ਕਹਿੰਦੇ ਹਰੀ ਸੈਨ ਚੱਲ ਤੇਰਾ ਭਰਮ ਦੂਰ ਕਰੀਏ। ਮਹਾਰਾਜ ਲੈ ਗਏ ਹਜ਼ੂਰ। ਕਹਿੰਦੇ ਉਹ ਸਾਹਮਣੇ ਨਗਰੀ ਹੈ, ਉਹ ਪਿੰਡ ਵਿੱਚ ਹੋ ਕੇ ਆ। ਉਹ ਪਿੰਡ ਵਿੱਚ ਗਿਆ, ਜਦੋਂ ਪਿੰਡ ਚ ਗਿਆ ਨਾ ਰੌਲਾ ਪੈ ਗਿਆ, ਪਿੰਡ ਵਾਲਿਆਂ ਨੇ ਫੜ ਲਿਆ। ਕਹਿੰਦੇ ਉਹ ਇਹ ਤਾਂ ਬੰਦਾ ਹਜੇ ਕੱਲ ਮਰਿਆ, ਇਹ ਬੰਦਾ ਕਿਵੇਂ ਜਿੰਦਾ ਹੋ ਗਿਆ। ਉਹ ਕਹਿੰਦਾ ਮੈਂ ਤਾਂ ਰਾਜਾ ਆ। ਕਹਿੰਦੇ ਨਹੀਂ, ਤੇਰੇ ਛੋਟੇ ਛੋਟੇ ਬੱਚੇ ਆ ਰੋਂਦੇ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਆਪ ਜਾ ਕੇ ਜਾਮਣੀ ਦੇ ਕੇ ਕਿਹਾ ਭਾਈ ਇਹ ਉਹ ਬੰਦਾ ਨਹੀਂ ਹੈ, ਜਿਹੜੇ ਬੰਦੇ ਨੂੰ ਜਿੱਥੇ ਦਫਨਾ ਕੇ ਆਏ ਉੱਥੇ ਵੇਖੋ, ਉਸੇ ਜਗ੍ਹਾ ਤੇ ਉਹ ਬੰਦਾ ਨਿਕਲਿਆ। ਰਾਜਾ ਹਰੀ ਸਿੰਘ ਕਹਿੰਦਾ ਮਹਾਰਾਜ ਇਹ ਕੀ ਖੇਡ ਹੈ। ਕਹਿੰਦੇ ਭਾਈ ਕੋਈ ਬੰਦਾ ਮਰਨ ਵਾਲਾ ਸੀ, ਗੁਰੂ ਦੀ ਨਜ਼ਰ ਹੋਈ ਹੈ, ਤੇਰਾ ਜਨਮ ਉਹਦੇ ਚ ਰਾਤੀ ਸੁਪਨੇ ਚ ਰੂਪ ਆ ਕੇ ਪੂਰਾ ਜਨਮ ਸੁਪਨੇ ਵਿੱਚ ਕੱਢ, ਨਹੀਂ ਤਾਂ ਇੱਕ ਜਨਮ ਤੈਨੂੰ ਲੈਣਾ ਪੈਣਾ ਸੀ। ਉਸ ਗਰੀਬ ਵਿੱਚ ਸੁਪਨੇ ਵਿੱਚ ਤੇਰੀ ਰੂਹ ਚਲੀ ਗਈ ਔਰ ਤੇਰੀ ਆਤਮਾ ਨੇ ਸੁਪਨੇ ਵਿੱਚ ਪੂਰਾ ਜਨਮ, ਸੁਪਨੇ ਵਿੱਚ ਪੂਰਾ ਜਨਮ ਕਰ ਲਿਆ। ਸਾਧ ਸੰਗਤ ਸੁਪਨੇ ਵਿੱਚ ਪੂਰੀ ਕਿਰਿਆ ਵਰਤਦੀ ਹੈ। ਜੇ ਸੁਪਨਾ ਖਾਲੀ ਹੋਵੇ, ਸਰੀਰ ਨਾ ਵਰਤਦਾ ਹੋਵੇ, ਆ ਸਰੀਰ ਦੀ ਕਿਰਿਆ ਸੁਪਨੇ ਚ ਕਦੇ ਵੀ ਨਹੀਂ ਹੋ ਸਕਦੀ, ਸੁਪਨੇ ਵਿੱਚ ਸਰੀਰ ਦੀ ਕਿਰਿਆ ਹੋ ਜਾਂਦੀ ਹੈ। ਪਾਤਸ਼ਾਹ ਨੇ ਕਿਹਾ ਤੇਰਾ ਜਨਮ ਸੁਪਨੇ ਚ ਕੱਟਿਆ ਗਿਆ। ਭਾਈ ਸੰਤੋਖ ਸਿੰਘ ਲਿਖਦੇ ਇਮ ਸ਼੍ਰੀ ਸਤਿਗੁਰ ਪਏ ਸਹਾਏ, ਸੁਪਨੇ ਮੇ ਤਬ ਦਿਓ ਬਤਾਏ, ਇੱਕ ਜਨਮ ਚੰਡਾਲ ਕਰ ਹੋਇਓ, ਸੁਪਨੇ ਮੇ ਤਬ ਸਭੀ ਖੋਇਓ। ਇੱਕ ਜਨਮ ਉਹਦਾ ਸੁਪਨੇ ਵਿੱਚ ਹੀ ਗਵਾ ਦਿੱਤਾ। ਪਤਾ ਕਿਉਂ? ਹਜ਼ੂਰ ਕਹਿੰਦੇ ਤੁਮਰੇ ਮਨ ਮੇ ਭਰਮ ਸੁਆਈ, ਲਿਖਿਆ ਲੇਖ ਮੇਟ ਸਕੇ ਕੋ ਨਾਹੀ। ਕਹਿੰਦੇ ਤੇਰੇ ਮਨ ਚ ਭਰਮ ਸੀ, ਲਿਖਿਆ ਲੇਖ ਨਹੀਂ ਕੋਈ ਮੇਟ ਸਕਦਾ। ਕਹਿੰਦੇ ਗੁਰੂ ਤਾਂ ਲਿਖਿਆ ਲੇਖ ਸੁਪਨੇ ਵਿੱਚ ਹੀ ਮੇਟ ਦਿੰਦਾ। ਕਈ ਦੁੱਖ ਆਪਣੇ ਸੁਪਨੇ ਵਿੱਚ ਹੀ ਕੱਟੇ ਜਾਂਦੇ। ਇਸ ਲਈ ਗੁਰੂ ਦਾ ਨਾਮ ਜਪੋ, ਬਲਿਹਾਰ ਜਾਓ, ਕਿਸੇ ਦਾ ਕਦੇ ਮਾੜਾ ਨਾ ਕਰੋ। ਚਿੱਤ ਜੋੜ ਕੇ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਜ਼ਰੂਰ ਕਹਿੰਦੇ ਰਿਹਾ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਕਹੋ ਪਿਆਰ ਨਾਲ, ਫਿਰ ਸਮਾਪਤੀ। ਸਤਿਗੁਰ ਕੈ ਬਲਿਹਾਰ ਆਪਣੇ, ਸਤਿਗੁਰ ਕੈ ਬਲਿਹਾਰ।

ਗੁਰ ਕੇਵਲ ਆਪਣੇ ਸਤਿਗੁਰ ਗਜ ਕੇ ਸਤਿਗੁਰ ਕੇਵਲ ਆਖੋ ਸਤਨਾਮ ਸ੍ਰੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹੇ ਜੁਗਾਦਿਗੁਰ ਏ ਨਮਹੇ ਸਤਿਗੁਰ ਏ ਨਮਹੇ ਸ੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
2: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰਮ ਜਾਸ ਵਿਸੰਪਰ ਏਕੈ
2: ਨਾਮ ਜਪਤਿਆ ਗਣਤੇ ਅਨੇਕੈ
1: ਵੇਦ ਪੁਰਾਣ ਸਿਮਰਤ ਸੁਧਾਖਿਰ
2: ਇਨੇ ਰਾਮ ਨਾਮ ਏਕ ਆਖਿਰ
1: ਇਨਕਾ ਏਕ ਜਿਸ ਜੀ ਬਸਾਵੈ
2: ਕਾਕੀ ਮਹਿਮਾ ਗਨੀ ਨ ਆਵੈ
1: ਕਾਂਖੀ ਏਕੈ ਦਰਸ ਤੁਹਾਰੋ
2: ਨਾਨਕ ਉਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੈ ਮਨ ਵਿਸਰਾਮ ਰਹਾਉ
1: ਪ੍ਰਭ ਕੈ ਸਿਮਰਨ ਗਰਭ ਨ ਬਸੈ
2: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
2: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
2: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
2: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
2: ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਧ
2: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
2: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
2: ਪ੍ਰਭ ਕੈ ਸਿਮਰਨ ਦਰਗਹਿ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
2: ਪ੍ਰਭ ਕੈ ਸਿਮਰਨ ਸਫਲ ਫਲਾ
1: ਸੇ ਸਿਮਰਹ ਜਿਨ ਆਪ ਸਿਮਰਾਏ
2: ਨਾਨਕ ਤਾਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਊਚਾ
2: ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
2: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
1: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
2: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
2: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਧਨਵੰਤੇ
2: ਪ੍ਰਭ ਕੋ ਸਿਮਰਹਿ ਸੇ ਪਤਵੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
2: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
2: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
1: ਸਿਮਰਨ ਤੇਲਾ ਗੇ ਜਿਨ ਆਪ ਦਇਆਲਾ
2: ਨਾਨਕ ਜਨ ਕੀ ਮੰਗੈ ਰਵਾਲਾ
1: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰਹਿ ਤਿਨ ਸਦਬਲ ਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
1: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
2: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
2: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
2: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਰਚਲ ਆਸਨ
2: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
2: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
2: ਨਾਨਕ ਤਿਨ ਜਨ ਸਰਣੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਏ ਸਿੱਧ ਜਤੀ ਦਾਤੇ
2: ਹਰ ਸਿਮਰਨ ਨੀਚ ਚੌਕੁੰਡ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਕਲ ਅਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
2: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਤ ਮੀਤ ਨ ਭਾਈ
2: ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮ ਦਲੈ
2: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੈ ਅਤ ਭਾਰੀ
2: ਹਰ ਕੋ ਨਾਮ ਖਨ ਮਾਹੇ ਉਧਾਰੀ
1: ਅਨਕ ਪੁਨਹ ਚਰਨ ਕਰਤ ਨਹੀ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਭ ਕਰੋੜੀ ਬੰਧਨ ਪਰੈ
2: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਖ ਨ ਬੁਝਾਵੈ
2: ਹਰ ਕਾ ਨਾਮ ਜਪਤਿਆ ਘਾਵੈ
1: ਜੇ ਮਾਰਗ ਇਹੋ ਜਾਤ ਅਕੇਲਾ
2: ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਵਾਨ ਸਦਾ ਧਿਆਈਐ
2: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
2: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਘਨ ਜਹ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ
2: ਨਾਮ ਜਪਤ ਭਾਵੈ ਵਿਸਰਾਮ
1: ਹਉ ਮੈਲਾ ਮਲ ਕਬਹੂ ਨ ਧੋਵੈ
2: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਐ ਸਾਧਕ ਸੰਗ
1: ਜੇ ਮਾਰਗ ਕੇ ਜਨ ਜਾਹੇ ਨ ਪੋਸਾ
2: ਹਰ ਕਾ ਨਾਮ ਹਾਂ ਸੰਗ ਤੋਸਾ
1: ਜੇ ਪੈਂਡੈ ਮਾਂ ਅੰਤ ਗੁਬਾਰਾ
2: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਬੰਦ ਤੇਰਾ ਕੋ ਨਾ ਸਿੰਝਾਨੂ
2: ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਹ ਮਹਾ ਭਿਆਨ ਤਪਤ ਬਹੁ ਕਾਮ
2: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
2: ਜੈ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
2: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
2: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
2: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
2: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕ
2: ਨਾਨਕ ਜਨ ਕੈ ਬ੍ਰਿਤ ਪਵਿਕ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਜਪਤ ਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਜਪਤ ਕਛ ਨਾਹੇ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
2: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਜੀਨਾ
2: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
2: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਬੋਧ ਜਨ ਹਰ ਰਸ ਰਾਤੇ
2: ਸੁਨ ਸਮਾਦ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
2: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
2: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾਤ ਤੇ ਹਰ ਕੋ ਨਾਮ
2: ਨਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
2: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
2: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਡ ਭਾਗੀ ਪਾਈ ਹੈ
2: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੋਲ ਕਛ ਅਵਰ ਨਾ ਹੋਏ
2: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਸਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
2: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
2: ਸ਼ਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
2: ਸਗਲ ਤਿਆਗ ਬਨ ਮੱਦੇ ਫਿਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ
2: ਪੁੰਨ ਦਾਨ ਹੁਮ ਮੈਂ ਬਹੁ ਰਤਨਾ
1: ਸਰੀਰ ਕਟਾਏ ਹੁਮ ਮੈਂ ਕਰ ਰਾਤੀ
2: ਵਰਤ ਨੇਮ ਕਰੇ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
2: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
2: ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਹੀ ਹੁਮਤ ਪੁਰਾਨ
2: ਕਨਕ ਹਸਵ ਹੈ ਵਰਭੂਦਾਨ
1: ਨਿਵਲੀ ਕਰਮ ਕਰੇ ਬਹੁ ਆਸਨ
2: ਜੈਨ ਮਾਰਗ ਸੰਜਮੈ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਹਰ ਕੇ ਨਾਮ ਸਮ ਸਰਕਸ਼ ਨਾਹੀ
2: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇ ਛੁਟੈ
2: ਗਰਭ ਘੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਰ ਰਾਤ
2: ਮਨ ਕੀ ਮੈਲ ਨਾ ਤਨ ਤੇ ਜਾਲ
1: ਇਸ ਦੇਹੀ ਕੋ ਬਹੁ ਸਾਧ ਨਾ ਕਰੈ
2: ਮਨ ਤੇ ਕਬਹੁ ਨਾ ਦਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
2: ਸਤਿ ਕਹਾ ਹੋਏ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
2: ਨਾਨਕ ਨਾਮ ਉਦਰੇ ਪਤਤ ਬਹਮੂਚ
1: ਬਹੁਤ ਸਿਆਣਪ ਜਮਕਾ ਭਉ ਵਿਆਪੈ
2: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
2: ਕੋਟੋ ਪਾਵਦਰ ਗੈਨੇ ਸਿਜੈ
1: ਸੂਤ ਸੁਨਾਹੀ ਊਪ ਪਿਆਲ
2: ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
2: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
2: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
2: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
2: ਹਰ ਹਰ ਨਾਮ ਦਾ ਸਦਕਾਵੈ
1: ਜੇ ਕੋ ਆਪਣੀ ਸੋਭਾ ਲੋਰੈ
2: ਸਾਧ ਸੰਗੇ ਹਉ ਮੈਂ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
2: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
2: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
2: ਸਾਧ ਸੰਗ ਜਾਕਾ ਮਿਟੇ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
2: ਸੋ ਗਨੀਐ ਸਭ ਤੇ ਉੱਚਾ
1: ਜਾਂ ਕਾ ਮਨ ਹੋਏ ਸਗਲ ਕੀਰੀਨਾ
2: ਹਰ ਹਰ ਨਾਮ ਤੇ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
2: ਇੱਕੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
2: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰਧਨ ਕੋ ਧਨ ਤੇ ਰੋ ਨਾਉ
2: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
2: ਸਗਲ ਘਟਾਕੋ ਦੇਵੋ ਦਾਨ
1: ਕਰਮ ਕਰਾਵਣ ਹਾਰ ਸੁਆਮੀ
2: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ
2: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
2: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
2: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
2: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉੱਤਮ ਭਲਾ
2: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
2: ਹਰ ਕੋ ਜਸਨ ਰਸਨ ਬਖਾਨੀ
1: ਸਗਲ ਥਾਨ ਤੇ ਉਹ ਉੱਤਮ ਥਾਨ
2: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
2: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਰਮਈਆ ਕੇ ਗੁਣ ਚੇਤ ਪੁਰਾਨੀ
2: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
1: ਜੇ ਤੂੰ ਸਾਧ ਸਵਾਰ ਸਿੰਗਾਰਿਆ
2: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
2: ਪਰ ਜੋ ਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ
2: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
2: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
2: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
2: ਸੁਖਦਾਈ ਪਵਨ ਪਾਵ ਕੇ ਅਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
2: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
2: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
2: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਨ ਹਾਰ
2: ਜਿਸਿਓ ਪ੍ਰੀਤਨ ਕਰੇ ਗਵਾਰ
1: ਜਾਂ ਕੀ ਸੇਵਾ ਨਵ ਨਿਤ ਪਾਵੇ
2: ਤਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕੁਰ ਸਦ ਸਦਾ ਹਜੂਰੇ
2: ਜਾਕੋ ਅੰਧਾ ਜਾਣਤ ਦੂਰੇ
1: ਜਾਂ ਕੀ ਟਹਿਲ ਪਾਵੇ ਦਰਦ ਹਮਾਨ
2: ਸਹਿ ਬਸਾਰੇ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
2: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
2: ਸਾਚ ਛੋੜ ਝੂਠ ਸੰਗ ਮਚੈ

0: ਪਦੀ
1: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇਹ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਏ ਸਦਾ ਮਨ ਅੰਦਰ
1: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਔਰ ਲੁਭਾਵੇ
1: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਗਾਵੀ ਜੈ
1: ਦੇਹ ਪ੍ਰਸਾਦ ਤੁਸ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇਹ ਪ੍ਰਸਾਦ ਅਰੋ ਕੰਚਨ ਦੇਹੀ
0: ਨਿਵਲਾ ਬੋਤ ਸਰਾਮ ਸਨੇਹੀ
1: ਦੇਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇਹ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਦੇਹ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
1: ਦੇਹ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਏ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇਹ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇਹ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇਹ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇਹ ਪ੍ਰਸਾਦ ਸੁਨੇਹ ਕਰਨ ਨਾਦ
0: ਦੇਹ ਪ੍ਰਸਾਦ ਭੇਖੈ ਬਿਸਮਾਦ
1: ਦੇਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇਹ ਪ੍ਰਸਾਦ

0: ਹਸ ਕਰ ਚਲ ਹੈ
1: ਜੇ ਪ੍ਰਸਾਦ ਸਭ ਪੂਰਨ ਫਲ ਹੈ
0: ਜੇ ਪ੍ਰਸਾਦ ਪਰਮ ਗਤ ਪਾਵ ਹੈ
1: ਜੇ ਪ੍ਰਸਾਦ ਸੁਖ ਸਹਿ ਸਮਾਵ ਹੈ
0: ਐਸਾ ਪ੍ਰਭ ਤਿਆਗ ਅਬਰ ਕਤ ਲਗ ਹੋ
1: ਗੁਰ ਪ੍ਰਸਾਦ ਨਾਨਕ ਮਨ ਜਗ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੈ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਪਾਵੇ ਸਾਚ
1: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋਨਾ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੁ ਨ ਕਿਨਹੂ ਲਿਆ
0: ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ
1: ਨਾਨਕ ਹਿਨਕੇ ਕਛੁ ਨ ਹਾਥ ਸਲੋਕ
0: ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕ ਸੰਗ ਮੁਖ ਉਜਲ ਹੋਤ
1: ਸਾਧ ਸੰਗ ਬਲ ਸਗਲੀ ਖੋਤ
0: ਸਾਧ ਕ ਸੰਗ ਮਿਟੈ ਅਭਿਮਾਨ
1: ਸਾਧ ਕ ਸੰਗ ਪ੍ਰਗਟੈ ਸੁਗਿਆਨ
0: ਸਾਧ ਕ ਸੰਗ ਬੁਝੈ ਪ੍ਰਭ ਨੀਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕ ਸੰਗ ਪਾਏ ਨਾਮ ਰਤਨ
1: ਸਾਧ ਕ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧ ਕ ਸੋਭਾ ਪ੍ਰਭ ਮਹਿ ਸਮਾਨੀ
0: ਸਾਧ ਕ ਸੰਗ ਅਗੋਚਰ ਮਿਲੈ
1: ਸਾਧ ਕ ਸੰਗ ਸਦਾ ਪ੍ਰਫੁੱਲੈ
0: ਸਾਧ ਕ ਸੰਗ ਆਵੈ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕ ਸੰਗ ਮਨੋਹਰ ਬੈਨ
0: ਸਾਧ ਕ ਸੰਗ ਨ ਕਥ ਹੂੰ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੈ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀਤ
1: ਸਾਧੂ ਕੈ ਸੰਗ ਮਹਾ ਪੁਨੀਤ
0: ਸਾਧ ਸੰਗ ਕਿਸਿਓ ਨੀ ਬੈਰ
1: ਸਾਧ ਕੈ ਸੰਗ ਨਾ ਬੀਗਾ ਪੈਰ
0: ਸਾਧ ਕੈ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੈ ਪਰਮਾਨੰਦਾ
0: ਸਾਧ ਕੈ ਸੰਗ ਨਾਹੀ ਹਉ ਤਾਪ
1: ਸਾਧ ਕੈ ਸੰਗ ਤੇ ਜੈਸਾ ਵਿਆਪ
0: ਆਪੇ ਜਾਣੈ ਸਾਧ ਪੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧ ਕੈ ਸੰਗ ਨ ਕਭ ਹੂੰ ਭਾਵੈ
1: ਸਾਧ ਕੈ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕੈ ਸੰਗ ਅਜਰ ਸਹੈ
0: ਸਾਧ ਕੈ ਸੰਗ ਬਸੈ ਥਾਨ ਉੱਚੈ
1: ਸਾਧੂ ਕੈ ਸੰਗ ਮਹਿਰ ਪਹੁੰਚੈ
0: ਸਾਧ ਕੈ ਸੰਗ ਦ੍ਰਿੜ ਹੈ ਸਭ ਧਰਮ
1: ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੈ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੈ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੈ ਸੰਗ ਸੋ ਪਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੈ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੈ ਸੰਗ ਸਗਲ ਜਨਮ
0: ਸਾਧ ਕੈ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟਤ ਹੋ ਤਨਹਾਲ
0: ਸਾਧ ਕੈ ਸੰਗ ਕਲੂਖਤ ਹਰੈ
1: ਸਾਧ ਕੈ ਸੰਗ ਨਰਕ ਪਰ ਹਰੈ
0: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਮਿਸ਼ਰਤ ਹਰ ਮੇਲਾ
0: ਜੋ ਇੱਛਾ ਸੋਈ ਫਲ ਪਾਵੈ
1: ਸਾਧ ਕੈ ਸੰਗ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਕੁਦਰੈ ਸਾਧ ਸੁਣ ਦੱਸੈ
0: ਸਾਧ ਕੈ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਉ
0: ਸਾਧ ਕੈ ਸੰਗ ਨਾ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰਮੇਸ਼ਰੈ
0: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ
1: ਸਾਧੂ ਕੈ ਸੰਗ ਘੜ ਘੜ ਦੀਠਾ
0: ਸਾਧ ਸੰਗ ਭਈ ਆਗਿਆਕਾਰੀ
1: ਸਾਧ ਸੰਗਤ ਭਈ ਹਮਾਰੀ
0: ਸਾਧ ਕੈ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
1: ਜਿਤਾ ਸੁਣੈ ਤੇ ਤਾ ਬਖਿਆਨ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਉੱਚੀ
1: ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ
1: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
1: ਕਸ ਬਿਨ ਕੋਏ
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲੇ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਵ ਕੋ ਸੋਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜਿਉ ਬਸਦਾ ਕੋ ਖੁਦੈ ਕੋ ਚਿੰਦਨ ਲੇਪ
0: ਬ੍ਰਹਮ ਗਿਆਨੀ ਕੈ ਇਹ ਗੁਨਾਉ
1: ਨਾਨਕ ਜਿਉ ਭਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨਾ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ
1: ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ
1: ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ
0: ਬ੍ਰਹਮ ਗਿਆਨੀ ਊਚ ਤੇ ਉੱਚਾ
1: ਮਨ ਅਪਣੈ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਿਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ
1: ਆਤਮ ਰਸ ਪ੍ਰਭ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰਿਆਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਾ ਨਾਹੀਂ ਧੰਦਾ
1: ਬ੍ਰਹਮ ਗਿਆਨੀ ਦੇ ਤਾਵਤ ਬੰਦਾ
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ
1: ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਾ ਇੱਕ ਰੰਗ
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਾ ਨਾਮ ਆਧਾਰ
1: ਬ੍ਰਹਮ ਗਿਆਨੀ ਕਾ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅਗੁੱਤ ਤਿਆਗਤ
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਵਿਤਾ
1: ਬ੍ਰਹਮ ਗਿਆਨੀ ਏਕ ਸੰਖੇਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੀ,
1: ਬ੍ਰਹਮ ਗਿਆਨੀ ਕਹਿ ਸਗਲਵਨ ਮਾਹੇ,
0: ਬ੍ਰਹਮ ਗਿਆਨੀ ਕਾ ਕੌਣ ਜਾਣਿਆ ਭੇਦ,
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼,
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ,
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ,
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ,
1: ਬ੍ਰਹਮ ਗਿਆਨੀ ਕੀ ਕਰ ਬ੍ਰਹਮ ਗਿਆਨੀ ਜਾਣੈ,
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
1: ਬ੍ਰਹਮ ਗਿਆਨੀ ਸਤ ਜੀਵ ਨਹੀ ਮਰਤਾ,
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ,
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
0: ਬ੍ਰਹਮ ਗਿਆਨੀ ਅਨਾਥ ਕਾ ਨਾਥ,
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
0: ਬ੍ਰਹਮ ਗਿਆਨੀ ਕਾ ਸਗਲ ਆਕਾਰ,
1: ਬ੍ਰਹਮ ਗਿਆਨੀ ਆਪ ਨਿਰੰਕਾਰ,
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ,
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ
0: ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ, ਨਿਮਕ ਨਿਮਕ
1: ਠਾਕੁਰ ਨਮਸਕਾਰ, ਨਾਨਕ ਉਹ ਅਪਰਸ ਸਗਲ ਨਿਸਤਾਰ, ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ,
1: ਮਨ ਮੈਂ ਪ੍ਰੀਤ ਨਰੰਜਨ ਦਰਸ,
0: ਕਰਤ੍ਰਿਆ ਰੂਪ ਨਾ ਭੇਖੈ ਨੇਤਰ,
1: ਸਾਧਕ ਟਹਿਲ ਸੰਤ ਸੰਗ ਹੇਤ,
0: ਕਰਨਨ ਸੁਣੈ ਕਾਹੂ ਕੇ ਨਿੰਦਾ,
1: ਸਭ ਤੇ ਜਾਣੈ ਆਪਸ ਕੋ ਮੰਦਾ,
0: ਔਰ ਪ੍ਰਸਾਦ ਵਿਖਿਆ ਪਰ ਹਰੈ,
1: ਮਨ ਕੀ ਵਾਸਨਾ ਮਨ ਤੇ ਟਰੈ,
0: ਇੰਦਰੀ ਜਤ ਪੰਚ ਦੋਖ ਤੇ ਰਹਿਤ,
1: ਨਾਨਕ ਕੋਟ ਮਦੇ ਕੋ ਐਸਾ ਪਰਸ,
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ,
1: ਵਿਸਨ ਕੀ ਮਾਇਆ ਤੇ ਹੋਏ ਭਿੰਨ,
0: ਕਰਮ ਕਰਤ ਹੋ ਵੈ ਨੇ ਕਰਮ,
1: ਇਸ ਵੈਸਨੋ ਕਾ ਨਿਰਮਲ ਧਰਮ,
0: ਕਾਹੂ ਫਲ ਕੀ ਇੱਛਾ ਨਹੀਂ ਬੰਛੈ,
1: ਕੇਵਲ ਭਗਤ ਕੀਰਤਨ ਸੰਗ ਰਚੈ,
0: ਮਨ ਤਨ ਅੰਤਰ ਸਿਮਰਨ ਗੋਪਾਲ,
1: ਸਭ ਉਪਰ ਹੋਵਤ ਕਿਰਪਾਲ,
0: ਆਪ ਦ੍ਰਿੜੈ ਅਬਰਾਹ ਨਾਮ ਜਪਾਵੈ,
1: ਨਾਨਕ ਉਹ ਵੈਸਨੋ ਪਰਮ ਗਤ ਪਾਵੈ,
0: ਭਗਵਤੀ ਭਗਵੰਤ ਭਗਤ ਕਾ ਰੰਗ,
1: ਸਗਲ ਤਿਆਗੈ ਦੁਸ਼ਟ ਕਾ ਸੰਗ,
0: ਮਨ ਤੇ ਬਿਨਸੈ ਸਗਲਾ ਭਰਮ,
1: ਕਰ ਪੂਜੈ ਸਗਲ ਪਾਰ ਬ੍ਰਹਮ,
0: ਸਾਧ ਸੰਗ ਪਾਪਾਂ ਮਲ ਖੋਵੈ,
1: ਇਸ ਭਗਵਤੀ ਕੀ ਮਤ ਉਤਮ ਹੋਵੈ,
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ,
1: ਮਨ ਤਨ ਅਰਪੈ ਬਿਸ਼ਨ ਪ੍ਰੀਤ,
0: ਹਰ ਕੇ ਚਰਨ ਹਿਰਦੈ ਵਸਾਵੈ,
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ,
0: ਸੋ ਪੰਡਿਤ ਜੋ ਮਨ ਪ੍ਰਬੋਧੈ,
1: ਰਾਮ ਨਾਮ ਆਤਮ ਸੁਧੈ,
0: ਰਾਮ ਨਾਮ ਸਾਰ ਰਸ ਪੀਵੈ,
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ,
0: ਹਰ ਕੀ ਕਥਾ ਹਿਰਦੈ ਵਸਾਵੈ,
1: ਸੋ ਪੰਡਿਤ ਫਿਰ ਜੋਨ ਨ ਆਵੈ,
0: ਵੇਦ ਪੁਰਾਣ ਸਿਮਰਤ ਬੂਝੈ ਮੂਲ,
1: ਸੁਖ ਮੈਂ ਜਾਣੈ ਅਸਤੂਰ,
0: ਜੋ ਵਰਨਾ ਕੋ ਦੇ ਉਪਦੇਸ਼,
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼,
0: ਬੀਜ ਮੰਤਰ ਸਰਬ ਕੋ ਗਿਆਨ,
1: ਜੋ ਵਰਨਾ ਮੈਂ ਜਪੈ ਕੋ ਨਾਮ,
0: ਜੋ ਜੋ ਜਪੈ ਤਿਸ ਕੀ ਗਤ ਹੋਏ,
1: ਸਾਧ ਸੰਗ ਪਾਵੈ ਜਨ ਕੋਏ,
0: ਕਰ ਕਿਰਪਾ ਅੰਤਰ ਉਰ ਧਾਰੈ,
1: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੈ,
0: ਸਰਬ ਰੋਗ ਕਾ ਔਖਦ ਨਾਮ,
1: ਕਲਿਆਣ ਰੂਪ ਮੰਗਲ ਗੁਣ ਗਾਮ,
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ,
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ,
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ,
1: ਜਿਸ ਕਾ ਨਾਮ ਸਤ ਰਾਮਦਾਸ,
0: ਆਤਮ ਰਾਮ ਕਿਸ ਨਦਰੀ ਆਇਆ,
1: ਦਾਸ ਸੰਤਨ ਪਾਏ ਦਿਨ ਪਾਇਆ,
0: ਸਦਾ ਨਿਕਟ ਨਿਕਟ ਹਰ ਜਾਨ,
1: ਸੋ ਦਾਸ ਦਰਗਾਹ ਪਰਵਾਨ,
0: ਆਪਣੇ ਦਾਸ ਕੋ ਆਪ ਕਿਰਪਾ ਕਰੈ,
1: ਜਿਸ ਦਾਸ ਕੋ ਸਭ ਸੋ ਜੀ ਪਰੈ,
0: ਸਗਲ ਸੰਗ ਆਤਮ ਉਦਾਸ,
1: ਅਸੀਂ ਜੁਗਤ ਨਾਨਕ ਰਾਮਦਾਸ,
0: ਰੱਬ ਕੀ ਆਗਿਆ ਆਤਮ ਹਿਤਾਵੈ,
1: ਜੀਵਨ ਮੁਕਤ ਸੋ ਕਹਾਵੈ,
0: ਤੈਸਾ ਹਰਕ ਤੈਸਾ ਉਸ ਸੋਗ,
1: ਸਦਾ ਅਨੰਤ ਨਹੀਂ ਵਿਯੋਗ,
0: ਤੈਸਾ ਸਵਰਨ ਤੈਸੀ ਉਸ ਮਾਟੀ,
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ,
0: ਤੈਸਾ ਮਾਨ ਤੈਸਾ ਅਭਿਮਾਨ,
1: ਤੈਸਾ ਰੰਗ ਤੈਸਾ ਰਾਜਾਨ,
0: ਜੋ ਵਰਤਾਏ ਸਾਈ ਜੁਗਤ,
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ,
0: ਪਾਰ ਬ੍ਰਹਮ ਕੇ ਸਗਲੇ ਠਾਉ,
1: ਜਿਤ ਜਿਤ ਘਰ ਰੱਖਿਆ ਤੈਸਾ ਤਿਨਾਉ,
0: ਆਪੇ ਕਰਨ ਕਰਾਵਨ ਜੋਗ,
1: ਭਾਵੈ ਸੋਈ ਫੁਨ ਹੋਗ,
0: ਅਸਰਿਓ ਆਪ ਹੋਏ ਅੰਤ ਤਰੰਗ,
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ,
0: ਜੈਸੀ ਮਤ ਦੇ ਤੈਸਾ ਪ੍ਰਕਾਸ਼,
1: ਪਾਰ ਬ੍ਰਹਮ ਕਰਤਾ ਅਵਿਨਾਸ਼,
0: ਸਦਾ ਸਦਾ ਸਦਾ ਦਯਾਲ,
1: ਸਿਮਰ ਸਿਮਰ ਨਾਨਕ ਪਏ ਨਿਹਾਲ, ਸਲੋਕ
0: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ,
1: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ, ਅਸ਼ਟਪਦੀ
0: ਕਈ ਕੋਟ ਹੋਏ ਪੂਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਭਏ ਤੀਰਥ ਵਾਸੀ,
1: ਕਈ ਕੋਟ ਬਨ ਪ੍ਰਮੈ ਉਦਾਸੀ,
0: ਕਈ ਕੋਟ ਬੀਤ ਕੇ ਸਰੋਤੇ,
1: ਕਈ ਕੋਟ ਤਪੀਸਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੇ,
1: ਕਈ ਕੋਟ ਕਵ ਕਾਵ ਵਿਚਾਰੇ,
0: ਕਈ ਕੋਟ ਨਵਤਨ ਨਾਮ ਧਿਆ ਵਹੇ,
1: ਨਾਨਕ ਕਰਤੇ ਕਾ ਅੰਤ ਨ ਪਾਵੇ,
0: ਕਈ ਕੋਟ ਭਏ ਅਭਿਮਾਨੀ,
1: ਕਈ ਕੋਟ ਅੰਧ ਅਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਭਿਗ ਆਤਮ ਨੇ ਕੋਰ,
0: ਕਈ ਕੋਟ ਪਰ ਦਰਬ ਕੋ ਹਿਰਹੇ,
1: ਕਈ ਕੋਟ ਪਰ ਦੁਖ ਨਾ ਕਰੇ,
0: ਕਈ ਕੋਟ ਮਾਇਆ ਸ਼ਰਮ ਮਾਹੀ,
1: ਕਈ ਕੋਟ ਪਰ ਦੇਸ਼ ਭਰਮਾ ਹੈ,
0: ਜਿਤ ਜਿਤ ਲਾਭ ਹੋਤੇ ਤਿਤ ਲਗਣਾ,
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
0: ਕਈ ਕੋਟ ਸਿੱਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪ ਉਪਾਏ,
1: ਕਈ ਕੋਟ ਪਾਤਰ ਬਿਰਕ ਨਿਪਜਾਏ,
0: ਕਈ ਕੋਟ ਪਵਨ ਪਾਣੀ ਬੈ ਸੰਤਰ,
1: ਕਈ ਕੋਟ ਦੇਸ਼ ਭੂ ਮੰਡਲ,
0: ਕਈ ਕੋਟ ਸਸੀਆ ਸੂਰ ਨਖਤਰ,
1: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰੈ,
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ,
0: ਕਈ ਕੋਟ ਰਾਜਸ ਤਾਮ ਸਾਤਕ,
1: ਕਈ ਕੋਟ ਵੇਦ ਪੁਰਾਣ ਸਿਮਰਤੇ ਅਰ ਸ਼ਾਸਤਰ,
0: ਕਈ ਕੋਟ ਕੀ ਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਏ ਚਿਰ ਜੀਵੇ,
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਜਖ ਕੇ ਨਿਰਪਸਾਚ,
1: ਕਈ ਕੋਟ ਭੂਤ ਪ੍ਰੇਤ ਸੋ ਕਰਮ ਰਿਕਾਚ,
0: ਸਾਥੇ ਨੇੜੇ ਸਭ ਹੂੰ ਤੇ ਦੂਰ,
1: ਨਾਨਕ ਆਪ ਲਿਖਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮ ਹੈ ਜੀਵੈ ਮਰ ਹੈ,
1: ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠ ਸਹੀ ਖਾਹੇ,
1: ਕਈ ਕੋਟ ਕਾਲੇ ਥਕ ਪਾਹੇ,
0: ਕਈ ਕੋਟ ਕੀ ਏ ਧਨਵੰਤ,
1: ਕਈ ਕੋਟ ਮੈਂ ਚਿੰਤ,
0: ਜੈ ਜੈ ਭਾਣਾ ਤਹਿ ਤਹਿ ਰਾਖੀ,
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
0: ਕਈ ਕੋਟ ਭਈ ਬੈਰਾਗੀ,
1: ਰਾਮ ਨਾਮ ਸੰਗਤ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋ ਜੰਤੇ,
1: ਆਤਮ ਮਹਿ ਭਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਜਿਨ ਕੋ ਮਿਲਿਓ ਪ੍ਰਭ ਵਿਨਾਸ,
0: ਕਈ ਕੋਟ ਮੰਗ ਹੈ ਸਤਸੰਗ,
1: ਭਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗ ਕੀ ਨੋ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਸਤਿ ਹੋਏ ਪ੍ਰਭ ਮਹੇ ਸਮਾਤ,
0: ਤਾਂ ਕਾ ਅੰਤ ਨ ਜਾਣੈ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਜਿਨ ਹੋ ਵਤਿਆ ਤਮ ਪ੍ਰਗਾਸ,
0: ਕਈ ਕੋਟ ਤਤ ਕੇ ਦੇਤੇ,
1: ਸਦਾ ਹਰਿ ਇੱਕੋ ਨਿਤਰੇ,
0: ਕਈ ਕੋਟ ਨਾਮ ਰਸ ਪੀਵ ਹੈ,
1: ਅਮਰ ਭਏ ਸਦ ਸਦ ਹੀ ਜੀਵ ਹੈ,
0: ਕਈ ਕੋਟ ਨਾਮ ਗੁਣ ਗਾਵਹੇ,
1: ਆਤਮ ਰਸ ਸੁਖ ਸਹਿ ਸਮਾਵੇ,
0: ਆਪਣੇ ਜਨ ਕੋ ਸਾਥ ਸਾਥ ਸਮਾਰੀ,
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ,
1: ਨਾਨਕ ਤਿਸ ਬਲਹਾਰਨ ਜਲ ਥਲ ਮਈ ਅਲ ਸੋਏ, ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ,
1: ਜੋਤ ਸੁਭਾਵੈ ਸੋਈ ਹੋਗ,
0: ਫਿਰ ਮੈਂ ਥਾਪ ਉਥਾਪ ਨਹਾਰਾ,
1: ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੇ ਧਾਰ ਅਧਾਰ ਰਹਾਵੈ,
1: ਹੁਕਮੇ ਉਪਜੈ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ,
0: ਕਰ ਕਰ ਦਿੱਤੇ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਪ੍ਰਭ ਭਾਵੈ ਮਨੋ ਗਤ ਪਾਵੈ,
1: ਪ੍ਰਭ ਭਾਵੈ ਤਾਂ ਪਾਤਰ ਤਰਾਵੈ,
0: ਪ੍ਰਭ ਭਾਵੈ ਬਿਨ ਸਾਸ ਤੇ ਰੱਖੈ,
1: ਪ੍ਰਭ ਭਾਵੈ ਤਾਂ ਹਰ ਗੁਣ ਭਾਖੈ,
0: ਪ੍ਰਭ ਭਾਵੈ ਤਾਂ ਪਤ ਉਧਾਰੈ,
1: ਆਪ ਕਰੈ ਆਪਣ ਵਿਚਾਰੈ,
0: ਦੋਹਾਂ ਸਰਿਆਂ ਕਾ ਆਪ ਸੁਆਮੀ,
1: ਖੇਲੈ ਬਿਕਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਅਵਰਨ ਆਵੈ,
0: ਉਹ ਮਨੁੱਖ ਤੇ ਕਿਆ ਹੋਏ ਆਵੈ,
1: ਜੋਤ ਸੁਭਾਵੈ ਸੋਈ ਕਰਾਵੈ,
0: ਇਸ ਕੈ ਹਾਥ ਹੋਏ ਤਾਂ ਸਤ ਪਿਛਲੇ,
1: ਜੋਤ ਸੁਭਾਵੈ ਸੋਈ ਕਰੇ,
0: ਮਨ ਜਾਣਤ ਵਿਖਿਆ ਮਹਿ ਰਚੈ,
1: ਜੇ ਜਾਣਤੇ ਆਪਣੇ ਆਪ ਬਚੈ,
0: ਭਰਮੇ ਭੂਲੈ ਦਹਿ ਦਿਸਤਾਵੈ,
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜਨ ਨਾਮ ਮਿਲੇ,
0: ਖਿਨਵੈ ਨੀਚ ਕੀਟ ਕੋ ਰਾਜ,
1: ਬਾਹਰ ਬ੍ਰਹਮ ਗਰੀਬ ਨਿਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੈ ਬਖਸ਼ੀਸ,
1: ਨਾਕਾ ਲੇਖਾ ਨਾ ਗਣੇ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਕਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾ ਹੀ ਇਸ ਹਾਥ,
1: ਕਲ ਕਰਾਉਣ ਸਭ ਕੋ ਨਾਥ,
0: ਆਗਿਆਕਾਰੀ ਵਪਰਾ ਜੀਓ,
1: ਜੋਤ ਸੁਭਾਵੈ ਸੋਈ ਫਣ ਥੀ,
0: ਪ੍ਰਭ ਹੂੰ ਊਚ ਨੀਚ ਮੈਂ ਬਸੈ,
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ,
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ,
1: ਪ੍ਰਭ ਹੂੰ ਉਬਕ ਆਸ ਪਿਆਲ,
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨ ਹਾਰ,
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ,
1: ਪ੍ਰਭ ਹੂੰ ਸੋਏ ਰਹੈ ਦਿਨ ਰਾਤ,
0: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ,
1: ਪ੍ਰਭ ਹੂੰ ਸਰਵ ਕੀ ਹੋ ਤਰਵਾਲ,
0: ਪ੍ਰਭ ਹੂੰ ਹੋਏ ਬਹਿ ਬੜ ਰਾਜਾ,
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ,
0: ਪ੍ਰਭ ਹੂੰ ਆਪ ਕੀਰਤ ਮੈਂ ਆਵੈ,
1: ਪ੍ਰਭ ਹੂੰ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ,
1: ਪ੍ਰਭ ਹੂੰ ਮੋਹਨ ਧਾਰੀ ਲਾਵੇ ਧਿਆਨ,
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ,
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ,
0: ਪ੍ਰਭ ਹੂੰ ਪੀਠ ਹਸਪਤੰਗ ਹੋਏ ਜੀਆ,
1: ਅਨਕ ਜੋਨ ਭਰਮਿਆ ਭਰਮੀਆ,
0: ਨਾਨਾ ਰੂਪ ਜੋ ਸਵੰਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਿਵੈ ਨ ਚਾਵੈ,
0: ਜੋ ਸੁਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨ ਕੋਏ,
0: ਪ੍ਰਭ ਹੂੰ ਸਾਧ ਸੰਗਤਿ ਪਾਵੈ,
1: ਉਸ ਸਥਾਨ ਤੇ ਬੌਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ,
0: ਮਨ ਤਨ ਨਾਮ ਰਤੇ ਇਕ ਰੰਗ,
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
0: ਜਿਉ ਜਲ ਮਹਿ ਜਲ ਆਏ ਕਟਾਨਾ,
1: ਜੋ ਤੀਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ,
1: ਸੋ ਨਕ ਪਾਤੀ ਹੋਵਤ ਸਵਾਨ,
0: ਜੋ ਜਾਣੈ ਮੈਂ ਜੋ ਬਨਵੰਤ,
1: ਸੋ ਹੋਵਤ ਬਿਸ਼ਟਾ ਕਾ ਜੰਤ,
0: ਆਪ ਸੋ ਕਰਮਵੰਤ ਕਹਾਵੈ,
1: ਜਨਮ ਮਰੈ ਭਉ ਜੋਨ ਪਰਮਾਵੈ,
0: ਧਨ ਭੂਮਿਕਾ ਜੋ ਕਰੈ ਗੁਮਾਨ,
1: ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
1: ਨਾਨਕੀ ਹਾਂ ਮੁਕਤਿਆ ਗੈ ਸੁਖ ਪਾਵੈ,
0: ਧਨਵੰਤਾ ਹੋਏ ਕਰ ਗਰਭਾਵੈ,
1: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ,
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
1: ਸਵਰ ਭੀਤਰਤਾ ਕਾ ਹੋਏ ਵਿਨਾਸ,
0: ਸਭ ਤੇ ਆਪ ਜਾਣੈ ਬਲਵੰਤ,
1: ਹੋਏ ਜਾਏ ਪਸਵੰਤ,
0: ਸੈਨਾ ਬਦੈ ਆਪ ਅਹੰਕਾਰੀ,
1: ਧਰਮ ਰਾਏ ਤਿਸ ਕਰੇ ਖੁਆਰੀ,
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ,
1: ਸੋਜਨ ਨਾਨਕ ਦਰਗਹਿ ਪ੍ਰਵਾਨ,
0: ਕੋਟ ਕਰਮ ਕਰੈ ਹੋਂ ਧਾਰੀ,
1: ਸ਼ਰਮ ਪਾਵੇ ਸਗਲੇ ਬਰਥਾਰੇ,
0: ਅਨਕ ਤਪੱਸਿਆ ਕਰੇ ਹੰਕਾਰ,
1: ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਜਤਨ ਕਰ ਆਤਮ ਨਹੀਂ ਦਰਵੈ,
1: ਹਰ ਦਰਗਹਿ ਕੋ ਕੈਸੇ ਗਵੈ,
0: ਆਪ ਕੋ ਜੋ ਭਲਾ ਕਹਾਵੈ,
1: ਕਿਸੇ ਭਲਾਈ ਨਿਕਟ ਨ ਆਵੈ,
0: ਸਰਬ ਕੀ ਰੇਨ ਜਾਂ ਕਾ ਮਨ ਹੋਏ,
1: ਕਹੋ ਨਾਨਕ ਤਾਂ ਕੀ ਨਿਰਮਲ ਸੋਏ,
0: ਜਬ ਲਗ ਜਾਣੈ ਮੁਝ ਤੇ ਕਛ ਹੋਏ,
1: ਜਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੈ ਮੈਂ ਕਿਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਫਿਰਤਾ,
0: ਜਬ ਧਾਰੈ ਕੋ ਬੈਰੀ ਮੀਤ,
1: ਤਬਲਕ ਨਿਹਚਲ ਨਾਹੀ ਚੀਤ,
0: ਤਬਲਕ ਮੋਹ ਮਗਨ ਸੰਗ ਮਾਏ,
1: ਤਬਲਕ ਧਰਮ ਰਾਏ ਦੇਸ ਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੂਟੈ,
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ,
0: ਸਹਿਸ ਕਟੇ ਲਖ ਕੋਟ ਧਾਵੈ,
1: ਤਿਤਨ ਆਵੈ ਮਾਇਆ ਪਾਛੈ ਪਾਵੈ,
0: ਅਨਕ ਭੋਗ ਵਿਖਿਆ ਕੇ ਕਰੈ,
1: ਨੈ ਤਪਤਾਵੈ ਖਪ ਖਪ ਮਰੈ,
0: ਬਿਨਾ ਸੰਤੋਖ ਨਹੀਂ ਕੋ ਰਾਜੈ,
1: ਸੁਪਨ ਮਨੋਰਥ ਫਿਰ ਥੇ ਸਭ ਕਾਜੈ,
0: ਨਾਮ ਰੰਗ ਸਰਬ ਸੁਖ ਹੋਏ,
1: ਵਿਭਾਗੀ ਕਿਸੈ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਨ ਕਰਨੈ ਹਾਰ,
1: ਇਸ ਕੈ ਹਾਥ ਕਹਾਂ ਵਿਚਾਰ,
0: ਜੈ जैसी दृष्ट करे तैसा होए,
1: आपे आप आप्रभ सोए,
0: जो कुछ पीनो सो अपना रंग,
1: तब ते दूर सब हूँ कै संग,
0: दूजा देखा करे विवेक,
1: आपे एका पै अनेक,
0: मरे न पिनसै आवै न जाए,
1: नानक सभी रह समाए,
0: आप उपदेशै समझे आप,
1: आपे रचिया सब कै साथ,
0: आप पीनो अपन विस्तार,
1: सब कुछ उसका हो करने हार,
0: कोसते पिन कहो किश होए,
1: हाथ नंतर एक सोए,
0: अपने चलित आप करने हार,
1: गौत करे रंग पर,
0: मन में आप मन अपने माहे,
1: नानक कीमत कह न जाए,
0: सत सत सत प्रभु स्वामी,
1: गुर प्रसाद के नै बखियानी,
0: सत सत सत सब कीना,
1: कोट मदै के बिरले चीना,
0: भला भला भला तेरा रूप,
1: अति सुंदर अपार अनूप,
0: निर्मल निर्मल निर्मल तेरी बाणी,
1: कटकट सुनि सर उन बखियानी,
0: पवित्र पवित्र पवित्र पुनीत,
1: नाम जपै नानक मन प्रीत श्लोक,
0: संत सरन जो जन पर सो जन उदर नहार,
1: संत की निंदा नानका बहुर बहुर अवतार, अष्टपदी,
0: संत के दुखन आरजा कटै,
1: संत के दुखन जमते नहीं छुटै,
0: संत के दुखन सुख सब जाए,
1: संत के दुखन नरक में पाए,
0: संत के दुखन मत होए मलीन,
1: संत के दुखन शोभा देही,
0: संत के हथे को रखे न कोई,
1: संत के दुखन थान भ्रष्ट हो,
0: संत कृपाल कृपा जे करे,
1: नानक संत संग निंदक भीतर,
0: संत के दुखन ते मुख पवे,
1: संतन के दुखन काग ज्यो लवे,
0: संतन के दुखन सर्प जोन पाए,
1: संत के दुखन त्रिगत जोन करमाए,
0: संतन के दुखन तृष्णा मह जलै,
1: संत के दुखन सब को छले,
0: संत के दुखन तेज सब जाए,
1: संत के दुखन नीच निचाए,
0: संत दुखी का थाओ को नाही,
1: नानक संत भावे ता ए पी कत पाए,
0: संत का निंदक महा अतताई,
1: संत का निंदक खन टिकन न पाए,
0: संत का निंदक महा हत्यारा,
1: संत का निंदक परमेश्वर मारा,
0: संत का निंदक राज ते हीन,
1: संत का निंदक दुखिया अर्दीन,
0: संत के निंदक को सर्व रोग,
1: संत के निंदक को सदा बिजोग,
0: संत के निंदा दुख मैं दुख,
1: नानक संत भावे ता उसका भी होए मोख,
0: संत का दुखी सदा पवित्र,
1: संत का दुखी किसे का नहीं मित,
0: संत के दुखी को डान लग,
1: संत के दुखी को सब त्याग,
0: संत का दुखी महा अहंकारी,
1: संत का दुखी सदा बेकारी,
0: संत का दुखी जन्म मरे,
1: संत की दुख न सुख ते तरै,
0: संत के दुखी को ना ही ठाऊं,
1: नानक संत भावे ता लय मिलाए,
0: संत का दुखी अद बीज ते टूटै,
1: संत का दुखी किते काज न पहुंचे,
0: संत के दुखी को उदयान परमाई है,
1: संत का दुखी उजड़ पाई है,
0: संत का दुखी अंतर ते थोथा,
1: जो सास बिना मृत की लोथा,
0: संत के दुखी की जड़ किस नाही,
1: अपन बीजिया पे ही खाहे,
0: संत के दुखी को अवर न रखन हार,
1: नानक संत भावे ता लय उबार,
0: संत का दुखी इउं बिल लाए,
1: ज्यो जल बे हून मछली तड़फड़ाए,
0: संत का दुखी भूखा नहीं राजै,
1: जो पावक ईंधन नहीं त्रापै,
0: संत का दुखी छुटै अकेला,
1: ज्यो बवार तेरे खेत माहे दुहेला,
0: संत का दुखी धर्म ते रहत,
1: संत का दुखी सद मिथ्या कहत,
0: कीर्तन का तुर ही पया,
1: नानक जो तिस भावे सोई थिया,
0: संत का दुखी बिगड़ रूप होए जाए,
1: संत के दुखी को दरगह मिले सजाए,
0: संत का दुखी सदा सहकाई है,
1: संत का दुखी ना मरे ना जिवाई है,
0: संत के दुखी की पूजा ना आसा,
1: संत का दुखी उठ चले निराशा,
0: संत के दुख न दृष्टै कोई,
1: जैसा भाव है तैसा कोई होए,
0: पया कीर्तन मिटै कोई,
1: नानक जाने सच्चा सोए,
0: सब कर तिसकी हो करने हार,
1: सदा सदा तिसको नमस्कार,
0: रबी उसत करहो दिन रात,
1: तिसे त्यागो सास ग्रास,
0: सब कछ वरतै तिसका किया,
1: जैसा करे तैसा को थिया,
0: अपना खेला करने हार,
1: दूसर कौन कहे विचार,
0: जिसनो कृपा करे तिस आपन नाम दे,
1: वडपा की नानक जन से श्लोक,
0: तजहु सियानप सुर जन हो सिमरहु हर हर राय,
1: एक आस हर मन रखो, नानक दुख परम पो जाए, अष्टपदी,
0: मनुख की टेक बिरथी सब जान,
1: जीवन को एक है भगवान,
0: जिसके दिया रह अगाहे,
1: और न तृष्णा लागे आए,
0: मारे रखे एको आप,
1: मानुख कै कृष्णा ही हाथ,
0: जिसका हुकुम भू सुख होए,
1: जिसका नाम रख कंठ परोए,
0: सिमर सिमर सिमर प्रभ सोए,
1: नानक बिघन न लागे कोए,
0: उसत मन में कर निरंकार,
1: कर मन मेरे सत व्यवहार,
0: निर्मल रसना अमृत पियो,
1: सदा सहेला कर ले जियो,
0: नैनो भेख ठाकुर का रंग,
1: सदा संग पिन सह सब संग,
0: चरण चलो मार्ग गोविंद,
1: मिटे पाप जपिए हर बिंद,
0: हर हर कर्म श्रवण हर कथा,
1: अदर ज्ञान नानक उजल मथा,
0: बड़ भागी ते जन जग माहे,
1: सदा सदा हर के गुण गाहे,
0: राम नाम जो करे विचार,
1: चेतन मंतक नि संसार,
0: मन तन मुख बोले हर मुखी,
1: सदा सदा जानो ते सुखी,
0: एको एक एक पछानै,
1: एतो तकियो सोजी जानै,
0: नाम संग जिस का मन मानिया,
1: नानक तने निरंजन जानिया,
0: गुर प्रसाद अपने आप सुजै,
1: जिसकी जानो तृष्णा बुझै,
0: साध संग हर हर जस कहत,
1: सर्व रोग त्यो हर जन रहत,
0: धन दिन कीर्तन केवल बखियान,
1: सोई निर्वाण,
0: एक ऊपर जिस जन की आशा,
1: जिसकी कटिए जम की फसा,
0: पार ब्रह्म की जिस मन भूख,
1: नानक प्रसन्न लागे दुख,
0: जिसको हर ब्रह्म मन चित आवे,
1: सो संत सोहेला नहीं जुलावे,
0: जिस प्रभु अपना कृपा करे,
1: सो सेवक को किसते डरे,
0: जैसा सा तैसा दृष्ट आया,
1: अपने कार्य में आप समाया,
0: सोधत सोधत सोधत सीजिया,
1: प्रसाद तत् सब पूजिया,
0: जब देखो तब सब शमूल,
1: नानक सो सूक्ष्म सोई स्थूल,
0: मैं किस जन्म मैं किस मरे,
1: अपने चलते आप ही करे,
0: आपन जावन दृष्ट अन दृष्ट ਸ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮਹਿ ਆਪ
1: ਅਨੰਤ ਜੁਗ ਤਰਚ ਥਾ ਬਿਉਥਾ
0: ਅਵਨਾਸੀ ਨਾਹੀ ਕਿਛ ਖੰਡ
1: ਧਾਰਨ ਧਾਰ ਰਿਓ ਬ੍ਰਹਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਦਿਨ ਪ੍ਰਭ ਜਾਤਾ ਸੋ ਸੋ ਬਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਬਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸਨੋ ਕਿਰਪਾ ਕਰੇ ਬਟ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਈ
1: ਕਰਨੈ ਹਾਰ ਪਛਾਣੈ ਸੋਈ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤੇ ਸਮਾਹੀ ਸਮਾਈ
1: ਸੁਖ ਨਿਧਾਨ ਉਹਨੂੰ ਬਣਿਆ

0: ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅਮਿਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਦ ਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੀ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਣੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹਿ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ

0: Mickey Fuentes.
1: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
2: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ, ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਲ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਲੈਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੋਝ ਬੋਝ ਨੂੰ ਪੈਦਾ ਕਰਨ ਵਾਸਤੇ

0: ਇਹ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ। ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ? ਇੱਕ ਵੀ ਜੁਰਮ ਨਹੀਂ, ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ। ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ। ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਲ ਹਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ। ਲੋਕ ਕਹੇ ਕਬੀਰ ਬਹੁਰਾਨਾ, ਇਹ ਤਾਂ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ, ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ, ਕਿੰਗਡਮ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ, ਅਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੁਸੋਲਿਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੋਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ, ਸੋਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੋਲੀ ਦਿੱਤੀ ਜਾ ਰਹੀ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਰਹਿ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ, ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ, ਸੋ ਘਰ ਕਿਹਾ, इस दर तक साडा तन जाएगा? कतई नहीं, कतई नहीं, तन जा ही नहीं सकता। निराकार दे देश ए आकार तन नहीं जा सकता। निरंकार दा देश जेदा कोई आकार नहीं, चक्र नहीं, चिन्ह नहीं, रूप नहीं, रंग नहीं, ये तन नहीं जा सकता। तन तो इत्थे रह जाएगा। निरंकार दे देश साडा मन जा सकता है, साडा मन जा सकता है। कारण ये मन आया भी सीधा सीधे रूप दे निरंकार तो आया। इस वास्ते गुरबाणी कहती है तन ते मिट्टी, ये मिट्टी इत्थे रह जाएगी। मन जोत है, ये जोत दे जोत हो सकता है। मन तो जोत स्वरूप है, अपना मूल पछा। मन सूक्ष्म शरीर है, इनरल बॉडी है, शरीर के अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करते ने। वक्ती तौर ते सूक्ष्म शरीर का संबंध अस्थूल शरीर नाल तोड़ भी देंदे ने, कुछ दिनों लई, कुछ घंटियां लई, कुछ समय लई। सनातन जग दे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहिंदे ने, मन कहिंदे ने, कढ़ दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा, ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना। मेरी देही दा ख्याल रखें, मेरे शरीर दा ख्याल रखें। राम राय मसंदा नू मौका मिल गया, राम राय दी देही नू अग ला देईए ते आपां खुद गुरु बणीए। ए विचकार रोड़ है, इनू हटाओ। अर्थी सजा ली, अर्थी कढ़न लगे, राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए ने। मैनू कह गए ने 7 दिन बाद मैं आवांगा, उड़ीक करो। नहीं, ये मर गए ने, ये मर गए। बड़े उसने तरले पाए, बड़े उसने रुदन कीता, मसंदा दी ताकत लै गए शमशान घाट, अग ला दिती, अद्धा शरीर जल गया। राम राय दा सूक्ष्म शरीर आया। पर पिंजरा जल चुकिया सी, घर जल चुकिया सी, घर रहण दे लायक नहीं रहा सी। फिर भी उस सूक्ष्म शरीर ने अस्थूल शरीर दे प्रवेश करन दी पूरी कोशिश की थी। अग उस सूक्ष्म शरीर नो नहीं साड़दी, पानी नहीं डोबदा। उस शरीर देच प्रवेश करके राम राय उच्ची आवाज देच बोले, दुष्टो मसंदो, तुसी मैनू जिंदा साड़े है, गुरु थानू जिंदा साड़ेगा। तुसी मैनू जिंदा जला दिता है, गुरु थानू जिंदा जलाएगा। इन्हां सारिया ही मसंदा नू देहरादून देच जिंदा जलाया गया। इस तरह की अनेक घटनावां ने आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही दे किधरे भी होण, कि किसी सत्संग नूं मन भावदा वो देख लैन दूरों, तो इस शरीर नाल पहुँचना बड़ा औखा होवे, सूक्ष्म शरीर कढ़ लैंदे ने, पहुँच जांदे। प्रथम। दूसरा, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਲੈ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਅਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ, ਥਲ ਹਰਨਾਕਸ, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਕਿ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ। ਪਰਮਾਤਮਾ ਸੁਣਦਾ ਹੈ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਔਰ ਉਹਦਾ ਬੋਲ ਸਾਰੀ ਦੁਨੀਆ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, परमात्मा होने की इसके अंदर भुख है और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वास्ते जफर कहिंदा है, बनाया ऐ जफर खालिक ने कब इंसान से बढ़कर, मलिक को देव को जिन को परी को ऊरे गिलमा को, मनुख तो वद परमात्मा ने किसे नो नहीं बनाया, क्योंकि मनुख दा ही भविष्य है परमात्मा होना, पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है, केवल मनुख दा भविष्य है परमात्मा होना। फरवरी दा महीना पिछलिया इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम ब्याह करा ते फोन आई दिल्ली तो। मैं खैर होवे सही है, अमृत वेले 4:30 ये कौन फोन करता है। दिल्ली तो एक नौजवान पूछना चाहता है मैनू, कोई मस्किन जी सुने तुसी भविष्य वक्ता हो, भविष्य जानते हो? मैं हाँ जानना, भविष्य वक्ता भविष्य जानना। कह लगे कि फिर तुसी आ रहे हो ना दिल्ली की? बाई संत बाबा अतर सिंह जी की बरसी ते मैं पहुँचना सी, तुसी आ रहे हो? असी पोस्टर पढ़े ने, असी थोड़े कोल आवांगे अपना भविष्य जानने वास्ते। मैं कहा उदो तो गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे? मैं कहा हुणे ही दस दें, तो मेरा भविष्य की है? मैं कहा केवल तेरा ही नहीं, तेरे सारे परिवार का, सारे संसार के मनुखां का एको ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई, रहन उच्चा महल मकान मिल गया बेचैनी नहीं जाएगी, बड़ा बैंक बैलेंस हो गया, नोटों के अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटन गए जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा कि होया तू चोटी का धनवान हो, दुख भी बनिया रहेगा, चिंता भी बनी रहेगी कि होया तू दार्शनिक ते फिलोसफर हो, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनैतिक हो जाए, धनवान हो जाए, कि होया तेरा महल उच्चा हो गया, मकान बहुत वड्डा हो गया, दिल की व्याकुलता नहीं जाएगी। ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हर ही होए, भगत कबीर ऐलानिया कहते ने, बिगड़ियो कबीरा राम धोआई, साच भयो अन कते न जाई। कहिंदा संतां दी संगत विच आपां ऐसे तब्दील होए, की हो गए? सच हो गए। हुण सच ते परमात्मा है, तो कबीर कहिंदे होवेगा परमात्मा सच, आपां वी सच हो गए। ध्यान नाल सुनना, बिगड़ियो कबीरा राम दोहाई, साच भयो अन कते न जाई, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी। मैं कह सारे मनुखां दा एक कोई भविष्य है राम हो जाना, भगवान हो जाना, परमात्मा हो जाना। ते परमात्मा होने दे वसीले परमात्मा ने बख्शे हुए ने, सारियां नू दित्ते हुए ने, सीमित ने, ये असीम हो सकते ने। उन्हों याद कर करके किवें उसनों याद करिए? पहले दर तक पहुँचिए, फिर दर ने ही घर दे प्रवेश करा देना है।
1: ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸੱਜਣਾਂ ਦਾ। ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott.

0: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਜੀ ਨੂੰ ਆਰਤੀ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਟਕਸਾਲ ਵਿੱਚੋਂ ਵਿੱਦਿਆ ਪੜ੍ਹ ਕੇ ਫਿਰ ਟਕਸਾਲ ਵਿੱਚ ਵਿੱਦਿਆ ਪੜ੍ਹਾਈ ਵੀ, ਇਸ ਕਰਕੇ ਇਹਨਾਂ ਨੂੰ ਉਸਤਾਦ ਜੀ ਕਰਕੇ ਵੀ ਜਾਣਿਆ ਜਾਂਦਾ, ਉਸਤਾਦ ਕੁਲਦੀਪ ਸਿੰਘ। ਇਹ ਮੈਂ ਜਾਣਕਾਰੀ ਵਾਸਤੇ ਬੇਨਤੀ ਕਰਦੇ ਹਾਂ ਕਿ ਕਈ ਵਾਰਾਂ ਨੂੰ ਆਪਾਂ ਨੂੰ ਕੋਈ ਗੱਲ ਸੁਣਨੀ, ਕੋਈ ਪਤਾ ਲੱਗੇ ਵੀ ਕੌਣ ਸਿੰਘ ਨੂੰ ਕਿਵੇਂ ਪੁਕਾਰਿਆ ਜਾਂਦਾ ਆ। ਤਾਂ ਹੁਣ ਆਪ ਜੀ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਵਾਉਣਗੇ। ਸਾਧ ਸੰਗਤ ਜੀ, 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ। ਹਰ ਰੋਜ਼ ਸ਼ਾਮ ਨੂੰ 7:30 ਤੋਂ 9 ਗੁਰਬਾਣੀ ਪਾਠ ਬੋਧ ਸਮਾਗਮ ਹੁੰਦਾ ਆ। ਇਸ ਮਹੀਨੇ ਦੇ ਅਖੀਰ ਤੱਕ ਸੰਪੂਰਨਤਾ ਹੋ ਜਾਣੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਜੀ, ਇਹ ਜਿਹੜੇ ਉਪਰਾਲੇ ਨੇ ਪੰਜਾਬ ਦੀ ਧਰਤੀ ਤਾਂ ਅਤੇ ਉੱਪਰ ਬਹੁਤ ਜ਼ਿਆਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਗੁਰਬਾਣੀ ਪਾਠ ਬੋਧ ਦੇ, ਤਖ਼ਤ ਸਾਹਿਬਾਂ ਦੇ ਉੱਪਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਹੋਰ ਵੀ ਕਈ ਨਗਰਾਂ ਦੇ ਵਿੱਚ ਵੀ ਹੋਏ ਨੇ, ਪਰ ਵਿਦੇਸ਼ਾਂ ਦੀ ਧਰਤੀ 'ਤੇ ਪਹਿਲੀ ਵਾਰ ਹੀ ਹੋਇਆ ਹੈ। ਔਰ ਗੁਰੂ ਸਾਹਿਬ ਜੀ ਨੇ ਜਿਹੜੀ ਦਮਦਮੀ ਟਕਸਾਲ ਘੜੀ ਹੈ, ਸ਼ਬਦ ਸੱਚੀ ਟਕਸਾਲ, ਜਿੱਥੇ ਸ਼ਬਦ ਦੁਆਰਾ ਜੀਵਨ ਘੜਿਆ ਜਾਂਦਾ ਆ, ਟਕਸਾਲ ਵੱਲੋਂ ਜੋ ਥਾਂ ਪਰ ਥਾਂ ਸੇਵਾਵਾਂ ਚੱਲ ਰਹੀਆਂ ਨੇ, ਗੁਰਬਾਣੀ ਪਾਠ ਬੋਧ ਦੇ ਵੀ ਸਮਾਗਮ ਚੱਲ ਰਹੇ ਨੇ, ਕੈਲਗਿਰੀ ਵੀ ਖਾਲਸਾ ਜੀ ਟਕਸਾਲ ਵੱਲੋਂ ਗੁਰਬਾਣੀ ਪਾਠ ਬੋਧ ਪ੍ਰਾਰੰਭ ਹੋਏ ਨੇ। ਹੁਣ ਚੱਲ ਰਿਹਾ ਲੜੀਵਾਰ ਇਤਿਹਾਸ, ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਉਹਨਾਂ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ

ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੁਰ।

ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ।

0: ਸਾਮਨ ਹੈ ਲਹੀ ਹੈ ਇੱਕ ਸਿੱਖ ਦੇਹ ਕੇ ਸਭ ਮਿਲ ਦੇਵੈ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਾਜ ਰਹੇ ਹਨ। ਸਾਜ ਰਹੇ ਦੀਵਾਨ ਦੇ ਵਿੱਚ ਆਪ ਸਤਸੰਗੀਆਂ ਨੇ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਸ਼੍ਰਵਣ ਕੀਤਾ ਹੈ। ਗੁਰੂ ਚਰਨਾਂ ਚ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ। ਅਲਾਹੀ ਹੁਕਮ ਗੁਰੂ ਮਹਾਰਾਜ ਨੇ ਫਰਮਾਇਆ ਹੈ, ਉਪਰੰਤ ਅਲਾਹੀ ਬਾਣੀ ਦਾ ਕੀਰਤਨ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹਿਮ ਦਾ ਸਦਕਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਤਿੰਨਾਂ ਦੇ ਜਥੇ ਨੇ ਹਾਜ਼ਰੀਆਂ ਭਰੀਆਂ ਹਨ ਗੁਰ ਸ਼ਬਦ ਦੀਆਂ। ਸਮਾਂ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਤਾਰਿਆ। ਸੱਚੇ ਪਾਤਸ਼ਾਹੀ ਦੇ ਕੋਲ ਵੱਖ ਵੱਖ ਸੰਗਤਾਂ ਗੁਰਸਿੱਖ ਆ ਰਹੇ ਨੇ ਔਰ ਹਾਜ਼ਰੀਆਂ ਭਰ ਕੇ ਬੇਨਤੀਆਂ ਕਰ ਰਹੇ ਸੱਚੇ ਪਾਤਸ਼ਾਹ

0: ਆਏ ਤੇ ਗੁਰੂ ਸਾਹਿਬ ਜੀ ਜਿਵੇਂ ਜਿਵੇਂ ਦੇ ਕਿਸੇ ਦਾ ਸਤਸੰਗੀਓ ਆਤਮਕ ਰੋਗ ਹੈ, ਮੇਰਾ ਵਾਹਿਗੁਰੂ ਗੋਬਿੰਦ ਦਾ ਉਸ ਤਰ੍ਹਾਂ ਦੀ ਦਵਾਈ ਦੱਸਦੇ ਨੇ। ਭਾਈ ਭਾਨੂ ਜੀ ਆਏ ਨੇ ਔਰ ਭਾਈ ਵਿਧੀ ਚੰਦ ਜੀ ਆਏ ਨੇ, ਇਹਨਾਂ ਦੇ ਬੇਨਤੀ ਕਰਨ 'ਤੇ ਗੁਰੂ ਜੀ ਨੇ ਦੱਸਿਆ ਭਾਈ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਹੋਰ ਗੁਰਸਿੱਖ ਸੱਤ ਆਏ ਨੇ, ਉਹਨਾਂ ਦੇ ਵੀ ਬੇਨਤੀ ਕਰਨ 'ਤੇ ਗੁਰੂ ਮਹਾਰਾਜ ਨੇ ਦੱਸਿਆ ਭਾਈ ਸੰਗਤਾਂ ਜੁੜਦੀਆਂ ਨੇ, ਘਰਾਂ 'ਚ ਸੇਵਾ ਕਰੋ, ਇਕੱਲਾ ਨਹੀਂ ਕਰ ਸਕਦਾ, ਜ਼ਿਆਦਾ ਗੁਰਸਿੱਖ ਮਿਲ ਕੇ ਸੇਵਾ ਕਰਿਆ ਕਰੋ। ਇਹ ਕੱਲ੍ਹ ਇਤਿਹਾਸ ਸ਼੍ਰਵਣ ਕਰ ਚੁੱਕੇ, ਅੱਗੇ ਵਿਚਾਰ ਆ ਰਹੀ ਹੈ, ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਸਾਰੀ ਸੰਗਤ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਇੱਕ ਸਿੱਖ ਦੇਹੇ ਕੇ ਸਭ ਮਿਲ ਦੇਵੈ।
0: ਸੱਚੇ ਪਾਤਸ਼ਾਹ ਕਹਿੰਦੇ ਕਿ ਲੋੜਵੰਦ ਕੋਈ ਆ ਜਾਏ ਗੁਰਸਿੱਖ, ਇੱਕ ਸਿੱਖ ਮਿਲ ਕੇ ਤੇ ਉਹਦੀ ਮਦਦ ਕਰ ਦਿਓ, ਜਾਂ ਫਿਰ ਸਾਰੇ ਰਲ ਕੇ ਤੇ ਮਦਦ ਕਰ ਦਿਓ।
1: ਸਿਮਰਹਿ ਨਾਮ ਸੁਜਨ ਕੋ ਸੇਵੈ।
0: ਤੇ ਇਸ ਪ੍ਰਕਾਰ ਨਾਮ ਸਿਮਰਨ ਕਰੋ, ਇਕੱਠੇ ਹੋ ਤੇ ਸ੍ਰੇਸ਼ਟ ਜਨ ਰਲ ਕੇ ਤੇ ਵਾਹਿਗੁਰੂ ਦਾ ਸਿਮਰਨ ਕਰੋ।
1: ਕਹਾ ਮਹਾਤਮਾ ਇਸ ਕੋ ਕਹੀ ਹੈ।
0: ਤੇ ਇਹਦਾ ਮਹਾਤਮਾ ਕੋਈ ਕਹਿ ਨਹੀਂ ਸਕਦਾ, ਬੇਅੰਤ ਮਹਾਤਮ ਹੈ ਭਾਈ।
1: ਪੁੰਨ ਪਦਾਰਥ ਸਮਨ ਹੈ ਲਹੀ ਹੈ।
0: ਇਹਦੇ ਬਰਾਬਰ ਕੋਈ ਪੁੰਨ ਪਦਾਰਥ ਹੈ ਨਹੀਂ ਹੈ।
1: ਇਸ ਜਗ ਮਹਿ ਸੁਖ ਪਾਏ ਘਨੇਰਾ।
0: ਇਸ ਜਗਤ ਵਿੱਚ ਬਹੁਤ ਵੱਡੇ ਭਾਰੀ ਸੁਖ ਮਿਲਦੇ ਹਨ ਸੇਵਾ ਕਰਨ ਨਾਲ।
1: ਅੰਤ ਗੁਰੂ ਢਿੱਗ ਲਹਿ ਬਸੇਰਾ।
0: ਅੰਤ ਨੂੰ ਜਦੋਂ ਯਾਤਰਾ ਸਫਲ ਹੁੰਦੀ ਹੈ ਤੇ ਫਿਰ ਪ੍ਰਭੂ ਦੇ ਪਾਸ ਗੁਰੂ ਦੇ ਕੋਲ ਜਾ ਕੇ ਤੇ ਅਨੰਤ ਸੁਖ ਮਿਲਦੇ ਹਨ।
1: ਪਾਛਲ ਰਾਤ ਕਰੋ ਇਸ਼ਨਾਨ।
0: ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਹ ਗੁਰੂ ਮਹਾਰਾਜ ਦਾ ਜ਼ਰੂਰੀ ਹੁਕਮ ਪਿਆਰੇ। ਪ੍ਰਭਾਤੇ ਸਮੇਂ ਕਰ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੋ ਜਾਨ। ਅੰਮ੍ਰਿਤ ਵੇਲੇ ਸਿਆਣਾ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਦਾ ਹੈ ਔਰ ਗੁਰੂ ਕੇ ਚਰਨਾਂ ਵਿੱਚ ਆ ਕੇ ਤੀਨ ਪਰਿਕਰਮਾ ਕਰੇ ਸੋ ਜਾਨ। ਤਿੰਨ ਪਰਿਕਰਮਾ ਦਾ ਹੁਕਮ ਪਿਆਰਿਓ। ਜਦੋਂ ਗੁਰੂ ਚਰਨਾਂ 'ਚ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੋ। ਪਰਿਕਰਮਾ ਕਰਨੀਆਂ ਗੁਰੂ ਤੋਂ ਸਦਕੇ ਜਾਣਾ, ਮਨ ਕਰਕੇ, ਤਨ ਕਰਕੇ, ਬਚਨਾਂ ਕਰਕੇ ਗੁਰੂ ਤੋਂ ਸਦਕੇ ਜਾਣਾ। ਤਿੰਨ ਪ੍ਰਕਰਮਾਂ ਦਾ ਮਹਾਰਾਜ ਨੇ ਹੁਕਮ ਕੀਤਾ ਹੈ ਰਹਿਤਨਾਮਿਆਂ ਵਿੱਚ। ਇਸ ਲਈ ਜਦੋਂ ਵੀ ਆਵੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਰਧਾ ਨਾਲ ਮੱਥਾ ਟੇਕੋ ਔਰ ਗੁਰੂ ਮਹਾਰਾਜ ਦੀਆਂ ਪ੍ਰਕਰਮਾਂ ਕਰੋ। ਇਸ ਤਰ੍ਹਾਂ ਹੁਕਮ ਹੋਇਆ ਭਾਈ, ਅੰਮ੍ਰਿਤ ਵੇਲੇ ਦਾ ਦੀ ਸੰਭਾਲ ਕਰੋ, ਇਸ਼ਨਾਨ ਕਰੋ।
1: ਗੁਰ ਬਾਣੀ ਪੜੀ ਹੈ ਹਿਤ ਠਾਨ।
0: ਹਿਤ ਪਿਆਰ ਦੇ ਨਾਲ ਗੁਣਗੁਣਾਵਾਂ ਨਹੀਂ ਲਾਉਣਾ ਸਤਸੰਗੀਓ, ਕਿ ਨਿਤਨੇਮ ਕਰਨਾ ਹੈ, ਇਹ ਸਾਡੀ ਮਜਬੂਰੀ ਹੈ, ਛੇਤੀ ਛੇਤੀ ਨਿਬੇੜਦੀ ਹੈ, ਨਹੀਂ ਪਿਆਰੇ, ਪਿਆਰ ਦੀ ਖੇਡ ਹੈ, ਪਿਆਰ ਪ੍ਰੇਮਾ ਭਗਤੀ। ਸੋ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਗੁਰਬਾਣੀ ਦਾ ਨਿਤਨੇਮ ਕਰੋ।
1: ਸੁਣ ਉਪਦੇਸ਼ ਕਮਾਵਨ ਲਾਗੇ।
0: ਇਹਨਾਂ ਗੁਰਸਿੱਖਾਂ ਨੇ ਗੁਰੂ ਮਹਾਰਾਜ ਜੀ ਦਾ ਉਪਦੇਸ਼ ਸੁਣਿਆ ਅਤੇ ਇਹਦੀ ਕਮਾਈ ਕਰਨ ਲੱਗੇ। ਸੁਣਿਆ, ਮੰਨਿਆ, ਮਨ ਕੀਤਾ, ਪਾਓ ਅੰਤਰਗਤ ਤੀਰਥ ਮਲ ਨਾਓ। ਸੁਣੀ ਗਾਵੀਏ, ਸੁਣੀਏ, ਮਨ ਰੱਖੀਏ, ਪਾਓ ਦੁੱਖ ਪਰ ਹਰ ਸੋ ਘਰ ਲੈ ਜਾਏ। ਗੁਰੂ ਕੇ ਬਚਨ ਸੁਣਨੇ, ਫਿਰ ਗੁਰੂ ਕੇ ਬਚਨ ਮੰਨਣੇ, ਫਿਰ ਉਹਨਾਂ ਦੀ ਕਮਾਈ ਕਰਨੀ। ਕਮਾਈ ਕਰਨ ਦਾ ਮਤਲਬ ਸੱਤ ਬਚਨ ਕਹਿ ਕੇ ਉਹ ਕਾਰਜ ਕਰ ਦੇਣਾ। ਇਹ ਫਿਰ ਇਸੇ ਤਰ੍ਹਾਂ ਕਰਨ ਲੱਗੇ।
1: ਗੁਰੂ ਪ੍ਰੇਮ ਭਾਗੇ ਵਡਭਾਗੇ।
0: ਇਹ ਵੱਡੇ ਭਾਗਾਂ ਵਾਲੇ ਗੁਰੂ ਦੇ ਸਿੱਖ ਗੁਰੂ ਜੀ ਦੇ ਪਿਆਰ ਵਿੱਚ ਰੰਗੇ ਗਏ।
1: ਅੰਤ ਸਮੇਂ ਸਤਿਗੁਰ ਕੇ ਪਾਸ।
0: ਹਰੇਕ ਦਾ ਸਮਾਂ ਆਉਣਾ ਪਿਆਰਿਓ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ, ਅਸਾਂ ਪਿਓ ਉੱਥੇ ਜਾਣਾ। ਹਰੇਕ ਨੇ ਦੁਨੀਆਂ ਤੋਂ ਜਾਣਾ, ਅੰਤ ਨੂੰ ਇਹ ਗੁਰਸਿੱਖ ਪ੍ਰਭੂ ਦੇ ਵਿੱਚ ਲੀਨ ਹੋ ਗਏ।
1: ਪ੍ਰਾਪਤ ਭਏ ਆਨੰਦ ਪ੍ਰਕਾਸ਼।
0: ਇਹਨਾਂ ਨੂੰ ਆਨੰਦ ਦਾ ਪ੍ਰਕਾਸ਼ ਹੋ ਗਿਆ, ਆਨੰਦ ਆ ਗਿਆ।
1: ਧਾਰ ਸ਼ਰਧਾ ਜਾਪਾ ਅਰਮਈਆ।
0: ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਨੇ ਹਨ ਭਾਈ ਜਾਪਾ ਜੀ ਅਤੇ ਭਾਈ ਮਈਆ ਜੀ, ਬੜੀ ਸ਼ਰਧਾ ਸਤਿਕਾਰ ਪਿਆਰ ਨਾਲ ਆਏ ਹਨ।
1: ਖੁੱਲਰ ਜਾਤ ਨਾਮ ਜਿਸ ਨਈਆ।
0: ਇਹ ਖੁੱਲਰ ਨਾਮ ਜਾਤ ਸੀ, ਸੀ ਤੇ ਨਾਮ ਸੀ ਨਈਆ। ਇਹ ਸਿੱਖਾਂ ਦੇ ਪੁਰਾਣਿਆਂ ਦੇ ਨਾਮ ਹਨ ਭਾਈ।
1: ਤੁਲਸਾ ਬਹੁਰਾ ਮਿਲ ਸਿੱਖ ਚਾਰੇ।
0: ਭਾਈ ਤੁਲਸਾ ਜੀ ਤੇ ਭਾਈ ਬਹੁਰਾ ਜੀ ਇਹ ਚਾਰ ਸਿੱਖ ਮਿਲ ਕੇ ਆਏ ਹਨ
1: ਸਤਿਗੁਰ ਰਾਮਦਾਸ ਕੇ ਦੁਆਰੇ।
0: ਸਤਿਗੁਰੂ ਗੁਰੂ ਰਾਮਦਾਸ ਜੀ।

0: ਰਾਜੀ ਦੇ ਦਰ ਤੇ ਆਏ ਹਨ।
1: ਆਏ ਪ੍ਰਵੇਸ਼ੇ ਦਰਸ਼ਨ ਪਾਇਓ,
0: ਆ ਕੇ ਗੁਰੂ ਘਰ ਵਿੱਚ ਪ੍ਰਵੇਸ਼ ਹੋਏ ਤੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
1: ਕੀਨ ਬੰਧਨਾ ਸੀਸ ਨਿਵਾਇਓ,
0: ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਪਿਆਰਿਓ। ਬੰਦਨਾ ਭਾਵ ਨਮਸਕਾਰ, ਬੰਦਨਾ ਹਰ ਬੰਦਨਾ, ਇਹ ਪਾਠ ਧਿਆਨ ਕਰਾਂਗੇ ਤੇ ਸ਼ੁੱਧ ਹੋਏਗਾ। ਜੇ ਬੰਦਨਾ ਧੱਦੇ ਨਾਲ ਹੋ ਗਿਆ ਗਲਤ ਹੋ ਜਾਏਗਾ, ਉਹ ਬੰਧਨ ਹੁੰਦੇ ਨੇ, ਬੰਦਨਾ ਧੱਦੇ ਨਾਲ। ਸੋ ਆ ਕੇ ਗੁਰੂ ਚਰਨਾਂ 'ਤੇ ਡੰਡੋਤ, ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਇਹ ਵੀ ਖਿਆਲ ਰੱਖਣਾ। ਸਰਬ ਆਮ ਤੌਰ 'ਤੇ ਬੇਧਿਆਨੀ ਵਿੱਚ ਸਰਬ ਕਲਾ ਸਮਰੱਥ ਪਾਠ ਕਰ ਜਾਂਦੇ ਹਾਂ, ਗਲਤ ਹੈ। ਬੱਬੇ ਨਾਲ ਬੋਲਣਾ ਸਰਬ ਭੋਲਾ, ਜੇ ਸਰਬ ਬੋਲ ਗਏ ਤਾਂ ਭੱਬਾ ਬੋਲਿਆ ਗਿਆ। ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਪਾਂ ਧਿਆਨ ਨਾਲ ਨਹੀਂ ਪੜ੍ਹਦੇ, ਸੁਣਦੇ ਹਾਂ ਕਿ ਸਰਬ ਕਲਾ ਭਰਪੂਰ ਪ੍ਰਭ, ਗਲਤ ਹੋ ਗਿਆ। ਰਹਿਰਾ ਸਾਹਿਬ ਦਾ ਪਾਠ ਕਰਦੇ ਹੋ, ਜਿਵੇਂ ਪੜ੍ਹਦੇ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿੱਤ ਬੈ ਸਰਬ ਬੱਬਾ ਵਾ, ਸਰਬ ਅਤੇ ਬੇਤਿਆਨੀ ਸਰਬ ਸੰਭਾਲੇ ਬੋਲ ਜਾਂਦੇ, ਉਹ ਬੱਬਾ ਬੋਲਿਆ ਗਿਆ। ਇਸ ਲਈ ਇਹਨਾਂ ਨੇ ਆ ਕੇ ਗੁਰੂ ਚਰਨਾਂ 'ਤੇ ਨਮਸਕਾਰ ਕੀਤੀ ਜੀ।
1: ਯੋਗ ਕਰ ਜੋਰਤ ਅਰਜ਼ ਬਖਾਨੀ,
0: ਯੋਗ ਕਹਿੰਦੇ ਦੋ, ਕਰ ਕਹਿੰਦੇ ਹੱਥ, ਦੋਨੋਂ ਹੱਥ ਜੋੜ ਕੇ ਅਤੇ ਗੁਰੂ ਜੀ ਦੇ ਚਰਨਾਂ 'ਤੇ ਅਰਦਾਸ ਕੀਤੀ।
1: ਦੇਹ ਉਪਦੇਸ਼ ਆਪਣ ਜਾਣ ਜਾਣੀ,
0: ਸੱਚੇ ਪਾਤਸ਼ਾਹ ਸਾਨੂੰ ਆਪਣੇ ਸੇਵਕ ਜਾਣ ਕੇ ਅਤੇ ਮਹਾਰਾਜ ਸ਼ੁਭ ਉਪਦੇਸ਼ ਬਖਸ਼ੋ।
1: ਰਹੈ ਗ੍ਰਿਸਤ ਮਹਿ ਕਹਿਓ ਕਮਾਵੈ,
0: ਸੱਚੇ ਪਾਤਸ਼ਾਹ ਜੀ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਬੱਚਿਆਂ 'ਚ ਰਹਿੰਦਿਆਂ ਹੋਇਆਂ, ਤੁਹਾਡੇ ਬਚਨਾਂ ਦੀ ਕਮਾਈ ਕਰ ਸਕੀਏ।
1: ਜਿਸ ਤੇ ਹਮ ਸਿੱਖੀ ਪਾਦ ਪਾਵੈ,
0: ਜਿਸ ਕਰਕੇ ਅਸੀਂ ਸਿੱਖੀ ਦੀ ਪਦਵੀ ਪ੍ਰਾਪਤ ਕਰ ਲਈਏ।
1: ਬਸਹਿ ਅਵਾਸ ਉਦਾਸੀ ਪਾਏ,
0: ਸੱਚੇ ਪਾਤਸ਼ਾਹ ਘਰ 'ਚ ਰਹਿੰਦੇ ਹਾਂ ਅਤੇ ਮਨ ਉਦਾਸ ਰਹਿੰਦਾ ਹੈ।
1: ਦਿਨ ਪ੍ਰਤ ਉਰ ਤੇ ਮੋਹ ਮਿਟਾਏ,
0: ਸੱਚੇ ਪਾਤਸ਼ਾਹ ਫਿਰ ਅਸੀਂ ਉਪਰਾਮ ਹੋ ਜਾਈਏ, ਪਰਿਵਾਰ ਤੋਂ ਨਿਰਲੇਪ ਹੋ ਜਾਈਏ ਅਤੇ ਦਿਨ ਪ੍ਰਤੀ ਦਿਨ, ਸੋ ਇਸ ਤਰ੍ਹਾਂ ਜਿਹੜਾ ਹੈ ਇਹ ਪਰਿਵਾਰ ਵਿੱਚ ਰਹੀਏ।
1: ਸ਼੍ਰੀ ਗੁਰ ਅਮਰਦਾਸ ਉਪਕਾਰੀ,
0: ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰੀ ਹੋਏ ਹਨ।
1: ਬਾਣੀ ਗਰਨਾ ਠਾਨ ਉਚਾਰੀ,
0: ਸੋ ਸੱਚੇ ਪਾਤਸ਼ਾਹ

0: ਆਪਾਂ ਦਿਨੇ ਰਾਤ ਘਰ ਦੇ ਕੰਮ ਕਰਦੇ ਹਾਂ ਤੇ ਕੰਮਾਂ ਦੇ ਵਿੱਚ ਧਿਆਨ ਰੱਖਦੇ ਹਾਂ,
1: ਤਿਆਗ ਹੁਕਮ ਹੋ ਨਾ ਲੱਗ ਹੈ ਪਿਆਰੇ,
0: ਉਹ ਕੰਮ ਆਪਾਂ ਛੱਡਦੇ ਕਦੇ ਨਹੀਂ, ਉਹ ਪਿਆਰੇ ਲੱਗਦੇ ਨੇ ਕੰਮ। ਸੋ ਇਸ ਲਈ ਉਹ 'ਚੋਂ ਲਾਭ ਮਿਲਦਾ ਸਾਨੂੰ। ਇਸੇ ਤਰ੍ਹਾਂ

0: ਬਾਣੀ ਪੜ੍ਹੀਏ ਅਤੇ ਬਾਣੀ ਸੁਣੀਏ ਪਿਆਰਿਓ, ਨਿਤਨੇਮ ਜ਼ਰੂਰੀ ਹੈ। ਨਿਤਨੇਮ ਦਾ ਅਰਥ ਹੁੰਦਾ ਨਿਤ ਅਤੇ ਰੋਜ਼ ਹੀ, ਅਤੇ ਨੇਮ ਦਾ ਅਰਥ ਨਿਯਮ ਦੇ ਨਾਲ ਕਰਨਾ। ਗੁਟਕਾ ਸਾਹਿਬ ਲਓ, ਉਹਦੇ ਵਾਰ ਵਾਰ ਲਿਖਿਆ ਜਾਂਦਾ ਹੈ ਨਿਤਨੇਮ। ਇਹ ਦੋ ਅੱਖਰਾਂ ਦੇ ਜੋੜ ਤੋਂ ਬਣਿਆ। ਨਿਤ ਦਾ ਭਾਵ ਰੋਜ਼ ਹੀ, ਅਤੇ ਨੇਮ ਦਾ ਭਾਵ ਨਿਯਮ ਦੇ ਨਾਲ ਪੱਕੇ ਤਰ੍ਹਾਂ। ਇਹ ਨਹੀਂ ਅੱਜ ਕਰ ਲਿਆ, ਮਹੀਨਾ ਨਾ ਕੀਤਾ, ਨਹੀਂ, ਰੋਜ਼ ਕਰਨਾ, ਸ਼ਰਧਾ ਨਾਲ ਕਰਨਾ, ਪਿਆਰ ਨਾਲ ਕਰਨਾ। ਗੁਰੂ ਕਾ ਹੁਕਮ ਹੈ।
1: ਧਰਿਓ ਅਰਥ ਜੋ ਸ਼ਬਦ ਮਝਾਰਾ।
0: ਫਿਰ ਜੋ ਗੁਰਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਮਹਾਰਾਜ ਨੇ ਅਰਥ ਤਾਤਪਰਜ ਸਿਧਾਂਤ ਦਿੱਤਾ ਹੈ,
1: ਬਾਰ ਬਾਰ ਔਰ ਕਰੋ ਵਿਚਾਰਾ,
0: ਉਹਨਾਂ ਅਰਥਾਂ ਨੂੰ ਮਨ ਚ ਵਾਰ ਵਾਰ ਵਿਚਾਰ ਕਰੋ ਕਿ ਗੁਰੂ ਜੀ ਦਾ ਸਾਨੂੰ ਆਹ ਹੁਕਮ ਹੈ।
1: ਕਿਆ ਗੁਰ ਕਹੈ ਕਹੈ, ਕਿਆ ਗੁਰ ਕਹੈ ਕਰੈ ਹਮ ਕਹਾ।
0: ਗੁਰੂ ਜੀ ਕੀ ਕਹਿੰਦੇ ਨੇ ਤੇ ਅਸੀਂ ਕੀ ਕਰ ਰਹੇ ਹਾਂ, ਗੁਰੂ ਜੀ ਕੀ ਕਹਿ ਰਹੇ ਨੇ, ਅਸੀਂ ਸਾਡੀ ਕੀ ਕਮਾਈ ਹੈ, ਇਹ ਵੇਖਣਾ ਹੈ।
1: ਸਨੈ ਸਨੈ ਮੋੜ ਮਨ ਮਹਾ।
0: ਸਹਿਜੇ ਸਹਿਜੇ ਮਨ ਜਿਹੜਾ ਹੈ ਇਹਨੂੰ ਮੋੜੋ। ਇਕਦਮ ਤੇ ਮੁੜਦਾ ਨਹੀਂ ਪਿਆਰੇ। ਭਰਮ ਭਾਜਤ ਭਾਜਤ ਭਾਜਤ ਹੈ, ਰੰਗ ਲਾਗਤ ਲਾਗਤ ਲਾਗਤ ਹੈ। ਸਹਿਜੇ ਸਹਿਜੇ ਸਹਿਜੇ ਸਹਿਜੇ ਨਾਮ ਦਾ ਰੰਗ ਚੜ੍ਹਦਾ ਜਾਏਗਾ ਤੇ ਭਰਮ ਦੂਰ ਹੁੰਦਾ ਜਾਏਗਾ।
1: ਮਾਮ ਸਰੀਰ ਕੋ ਧਾਰੋ ਧਿਆਨ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਾਡਾ ਨਿੱਜ ਸਰੂਪ ਹੈ ਨਾ, ਜੋਤ ਗੁਰੂ ਨਾਨਕ ਦੇ, ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੋ।
1: ਅੰਮ੍ਰਿਤ ਵੇਲਾ ਪੁੰਨ ਮਹਾਨ।
0: ਗੁਰ ਕੀ ਮੂਰਤ ਮਨ ਮੈਂ ਧਿਆਨ। ਫਿਰ ਅੰਮ੍ਰਿਤ ਵੇਲੇ ਉੱਠਣਾ, ਤੇ ਇਹ ਬਹੁਤ ਵੱਡਾ ਪੁੰਨ ਹੈ ਪਿਆਰਿਓ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਅਤੇ ਅੰਮ੍ਰਿਤ ਵੇਲੇ ਉੱਠ ਕੇ ਜੇ ਅੰਮ੍ਰਿਤ ਬਾਣੀ ਨਾਲ ਸਿਮਰਨ ਦੇ ਨਾਲ ਪ੍ਰਭੂ ਦੀ ਸਿਫਤ ਨਾਲ ਜੁੜਾਂਗੇ ਫਿਰ ਅੰਮ੍ਰਿਤ ਵੇਲਾ ਹੈ। ਜੇ ਪਿਆਰੇ ਤੜਕੇ ਉੱਠ ਕੇ ਇਸ਼ਨਾਨ ਕਰ ਲਿਆ ਜੀ, ਅਸੀਂ ਅੰਮ੍ਰਿਤ ਵੇਲੇ ਉੱਠੇ ਸੀ, ਅਤੇ ਉੱਠ ਕੇ ਅਸੀਂ ਸਤਸੰਗ ਗੱਲਾਂ ਵਿੱਚ, ਖਾਣ ਦੇ ਵਿੱਚ, ਪੀਣ ਦੇ ਵਿੱਚ, ਮੋਬਾਈਲਾਂ ਦਾਲੇ ਹੋ ਗਏ, ਉਹ ਅੰਮ੍ਰਿਤ ਵੇਲਾ ਨਹੀਂ ਪਿਆਰਿਓ। ਵੇਲਾ ਵੇਲਾ ਹੈ, ਬਾਣੀ ਨੇ ਉਹਨੂੰ ਅੰਮ੍ਰਿਤ ਬਣਾਉਣਾ ਹੈ। ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਅਤੇ ਕੇਵਲ ਵਾਹਿਗੁਰੂ ਦਾ ਸਿਮਰਨ ਨਿਤਨੇਮ ਹੀ ਕਰਨਾ ਚਾਹੀਦਾ ਹੈ।
1: ਮਮ ਬਾਣੀ ਕੋ ਕਰਹੋ ਉਚਾਰਨ।
0: ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜੀ ਪਵਿੱਤਰ ਬਾਣੀ ਹੈ ਇਹਦਾ ਉਚਾਰਨ ਕਰੋ, ਬਾਣੀ ਪੜ੍ਹੋ।
1: ਮਿਲ ਸਿੱਖਣ ਅਤੇ ਅਰਥ ਵਿਚਾਰਨ।
0: ਫਿਰ ਸਿੱਖਾਂ ਨਾਲ ਮਿਲ ਕੇ ਦੋ ਚਾਰ ਦਸ ਵੀਹ ਸਿੱਖ ਮਿਲ ਕੇ ਅਤੇ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰੋ।
1: ਜਿਮ ਤੁਰੰਗ ਕੋ ਦੇਹ ਮਸਾਲਾ।
0: ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਘੋੜੇ ਰੱਖਦੇ ਉਹਨਾਂ ਨੂੰ ਪਤਾ ਪਿਆਰਿਓ, ਘੋੜੇ ਨੂੰ ਵਾਈ ਬਾਦੀ ਆਦਿਕ ਹੋ ਜਾਂਦੀ ਹੈ, ਫਿਰ ਪੱਠਾ ਚੱਜ ਨਾਲ ਰੁਚੀ ਨਾ ਖਾਂਦਾ ਨਹੀਂ, ਫਿਰ ਚੰਗਾ ਮਸਾਲਾ ਆਦਿਕ ਬਣਾ ਕੇ ਅਤੇ ਘੋੜੇ ਨੂੰ ਦਿੱਤਾ ਜਾਂਦਾ ਹੈ।
1: ਬਹੁ ਰਖ ਸਾਜੈ ਜੁਰਕਾਲਾ।
0: ਅਤੇ ਫਿਰ ਇਸ ਪ੍ਰਕਾਰ ਜਿਹੜਾ ਹੈ ਉਹਨੂੰ ਕਾਜਾ ਆਦਿ ਕਰਦੇ ਨੇ, ਪਾਪ ਕੇ ਘੋੜੇ ਘੋੜਾ ਫਿਰ ਮਸਾਲੇ ਤੋਂ ਬਾਅਦ ਮਸਾਲਾ ਬਾਹਰ ਨਾ ਕੱਢ ਦੇਵੇ, ਜਾਂ ਘੋੜਾ ਮਸਾਲਾ ਖਾਣ ਤੋਂ ਬਾਅਦ ਵਿੱਚ ਕੋਈ ਸਮਾਂ ਉਹਦਾ ਮੂੰਹ ਬੰਦ ਰਹੇ, ਪੱਠੇ ਨਾ ਖਾਵੇ ਔਰ ਪਾਣੀ ਨਾ ਪੀਵੇ। ਇਸ ਲਈ ਉਹਨੂੰ ਉਹਦਾ ਜਿਹੜਾ ਮੂੰਹ ਹੈ ਉਹ ਕਾਠੀ ਵਾਲੇ ਬੰਨੇ ਨੂੰ ਕਰਕੇ ਅਤੇ ਉਹਨੂੰ ਬੰਨ ਦਿੰਦੇ ਨੇ, ਤਾਂ ਕਿ ਘੋੜਾ ਮਸਾਲਾ ਵੀ ਨਾ ਬਾਹਰ ਕੱਢੇ ਔਰ ਪਾਣੀ ਵੀ ਨਾ ਪੀਵੇ, ਕੁਝ ਸਮਾਂ ਇਹਦਾ ਮਸਾਲੇ ਦਾ ਅਸਰ ਰਵੇ ਉਹਦੇ ਉੱਤੇ। ਉਹਨੂੰ ਕਾਂਜੀ ਕਹਿੰਦੇ ਨੇ, ਕਾਂਜੀ ਕਰਨਾ ਕੀਤੀ ਹੈ।
1: ਤਬ ਹੈ ਰੋਗੀ ਹੋਏ ਨਿਵੋਰਾ।
0: ਤਦੋਂ ਕਹਿੰਦੇ ਜਿਹੜਾ ਹੈ ਘੋੜਾ ਹੈ ਇਹ ਅਰੋਗ ਹੋ ਜਾਂਦਾ ਹੈ, ਭਾਵ ਕਿ ਤੰਦਰੁਸਤ ਹੋ ਜਾਂਦਾ ਉਹ।
1: ਸਭ ਸਰੀਰ ਕੀ ਵਿਆਪੀ ਖੋਵਾ।
0: ਵਿਆਧੀ, ਸੋ ਜਿਹੜੀ ਸਰੀਰ ਦੀ ਸਾਰੀ ਵਿਆਧੀ ਹੈ, ਸਰੀਰ ਦੇ ਸਾਰੇ ਦੁੱਖ ਨੇ ਉਹ ਨਾਸ ਹੋ ਜਾਂਦੇ ਘੋੜੇ ਦੇ।
1: ਤਿਮ ਸਤਿਗੁਰ ਕੋ ਕਰਬੇ ਧਿਆਨ।
0: ਇਸ ਤਰ੍ਹਾਂ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਨਾ, ਇਹ ਬਾਣੀ ਮਸਾਲਾ ਹੈ, ਮਸਾਲਾ ਸਾਡੇ ਲਈ ਦਵਾਈ ਹੈ, ਅਤੇ ਕੁਝ ਸਮਾਂ ਮੂੰਹ ਬੰਦ ਰੱਖਾਂ, ਜਿਵੇਂ ਘੋੜੇ ਦਾ ਮੂੰਹ ਬੰਦ ਰੱਖਿਆ ਕਿ ਇੱਕ ਤਾਂ ਬਾਹਰ ਨਾ ਕੱਢੇ ਮਸਾਲਾ, ਦੂਜੇ ਨੰਬਰ 'ਤੇ ਪਾਣੀ ਨਾ ਪੀਵੇ, ਤੀਜੇ ਦੇ ਪੱਠੇ ਨਾ ਕੁਝ ਸਮਾਂ ਖਾਵੇ, ਅਸਰ ਹੋ ਜਾਏ ਚੰਗੀ ਤਰ੍ਹਾਂ ਦਵਾਈ ਦਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਾਮ ਰੂਪੀ ਦਵਾਈ ਖਾਣੀ ਹੈ, ਨਿਤਨੇਮ ਰੂਪੀ ਦਵਾਈ ਖਾਣੀ ਹੈ, ਮੂੰਹ ਬੰਦ ਰੱਖਣਾ, ਮਤਲਬ ਕਿ ਇੱਕ ਤਾਂ ਵਿੱਚ ਗੱਲਾਂ ਨਹੀਂ ਕਰਨੀਆਂ, ਅਤੇ ਸਤਸੰਗੀਓ ਦੂਸਰੇ ਨੰਬਰ 'ਤੇ ਖਾਣ ਪੀਣ ਵੱਲ ਧਿਆਨ ਨਹੀਂ ਰੱਖਣਾ। ਜਦੋਂ ਨਿਤਨੇਮ ਕਰਨਾ ਹੈ ਪ੍ਰਪੱਕਤਾ ਦੇ ਨਾਲ,

0: ਗੁਰੂ ਸਤਨਾਮੂ
1: ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ।
0: ਤਬ ਨਸਹਿ ਹਉਮੈ ਬਡ ਅਮੂ
1: ਅਮੂ ਕਹਿੰਦੇ ਰੋਗ, ਤੋ ਜਿਹੜਾ ਇਹ ਹੋਮੇ ਦਾ ਬੜਾ ਭਾਰੀ ਰੋਗ ਹੈ ਇਹ ਨਾਸ ਹੋ ਜਾਏਗਾ।
0: ਮਨ ਤੁਰੰਗ ਬਡ ਸੁਧਤਾ ਪਾਵੈ,
1: ਫਿਰ ਮਨ ਰੂਪੀ ਜਿਹੜਾ ਘੋੜਾ ਹੈ ਅਰੋਗ ਹੋ ਜਾਏਗਾ, ਅਰੋਗ ਤੰਦਰੁਸਤ ਹੋ ਜਾਏਗਾ।
0: ਗੁਰ ਅਨੁਸਾਰੀ ਹੋਏ ਧਿਰਥਾਵੈ,
1: ਫਿਰ ਜਿਹੜਾ ਮਨ ਹੈ ਇਹ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੋ ਕੇ ਟਿਕ ਜਾਏਗਾ।
0: ਪਾਇਨ ਵਿਚਰਤ ਸਿਮਰਹੋ ਨਾਮੂ,
1: ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਇਨ ਵਿਚਰਤ ਸਿਮਰੋ ਨਾਮੂ, ਪੈਰਾਂ ਨਾਲ ਚੱਲਦਿਆਂ ਵੀ ਨਾਮ ਜਪਣਾ ਸਤਸੰਗ ਤਜਰਬਾ ਕਰਿਓ। ਥੋੜ੍ਹਾ ਕਿਤੇ ਸੰਗਤ ਵਿੱਚ ਆਉਂਦਿਆਂ ਸਮੇਂ ਇਕੱਲੇ ਆਓ, ਅਤੇ ਜਦੋਂ ਤੁਰਨਾ ਹੈ ਤਾਂ ਇੱਕ ਪੈਰ ਧਰਤੀ 'ਤੇ ਰੱਖਣਾ ਵਾਹੇ, ਦੂਜਾ ਰੱਖਣਾ ਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੜਾ ਭਾਰੀ ਆਨੰਦ ਆਏਗਾ। ਕਈ ਵਾਰ ਅਸੀਂ ਘਰੋਂ ਚੱਲਦੇ ਹਾਂ ਅਤੇ ਸਤਸੰਗੀ ਉਹ ਕਿਸੇ ਨੂੰ ਨਾਲ ਤੋਰ ਲੈਂਦੇ, ਗੱਲਾਂ ਕਰਨ ਲੱਗ ਪਿਆ, ਕੋਈ ਨਾ ਕੋਈ ਦੁਨਿਆਵੀ ਗੱਲ ਛੇੜ ਕੇ ਬਹਿ ਗਏ, ਨਾ ਉਹਨੂੰ ਰੋਕਣ ਜੋਗੇ ਸਤਸੰਗੀ ਉਹ, ਫਿਰ ਕੀ ਹੁੰਦਾ ਹੈ ਗੱਲਾਂ 'ਚ ਲੱਗ ਜਾਈਦਾ। ਤਾਂ ਹੀ ਕਿਹਾ ਨਾ ਕਬੀਰ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ, ਪਾਛੇ ਪਾਓ ਨਾ ਦੀਜੀਏ ਆਗੇ ਹੋਏ ਸੋ ਹੋਏ। ਕਹਿੰਦੇ ਸਾਧੂ ਮਹਾਂਪੁਰਸ਼ ਗੁਰੂ ਦੇ ਦਰਸ਼ਨਾਂ ਵਾਸਤੇ ਜਾਣਾ ਅਤੇ ਨਾਲ ਕਿਸੇ ਨੂੰ ਲਓ ਨਾ, ਇਕੱਲੇ ਤੁਰ ਪਓ ਅਤੇ ਤੁਰੋ ਕਿੱਦਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇੱਕ ਪੈਰ ਧਰਤੀ 'ਤੇ ਰੱਖਿਆ ਵਾਹੇ, ਦੂਜਾ ਰੱਖਿਆ ਗੁਰੂ, ਇਸ ਤਰ੍ਹਾਂ ਤੁਰਦਿਆਂ ਵੀ ਵਾਹਿਗੁਰੂ ਦਾ ਜਿਹੜਾ ਹੈ ਇਹ ਸਿਮਰਨ ਕਰੋ।
0: ਹੱਥ ਨੇ ਕਰਿਓ ਕਾਜ ਸਭ ਧਾਮੂ,
1: ਹੱਥਾਂ ਦੇ ਨਾਲ ਘਰ ਦੇ ਕੰਮ ਕਾਰ ਕਰਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਲਾਲ, ਚਿੱਤ ਜਿਹੜਾ ਇਹ ਵਾਹਿਗੁਰੂ ਦੇ ਨਾਲ ਜੋੜਨਾ ਹੈ ਭਾਈ।
0: ਉਠਤ ਬੈਠਤ ਜਾਗਤ ਸੋਵਤ,
1: ਉਠਤ ਬੈਠਤ ਜਾਗਤ ਸੋਵਤ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਸੋ ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਤੁਰਦਿਆਂ ਫਿਰਦਿਆਂ ਨਾਮ ਜਪਣਾ। ਹੁਣ ਸੋਚਾਂਗੇ ਕਿੱਦਾਂ ਹੋਵੇਗਾ, ਹੁਣ ਜੇ ਅਸੀਂ ਰੋਟੀ ਖਾਂਦੇ ਹਾਂ ਸਾਡਾ ਧਿਆਨ ਕੰਮਾਂ ਦੇ ਵਿੱਚ ਹੈ, ਸਾਡਾ ਧਿਆਨ ਪਰਿਵਾਰ ਦੇ ਵਿੱਚ ਹੈ, ਸਾਡਾ ਧਿਆਨ ਵਿਹਾਰਾਂ ਦੇ ਵਿੱਚ ਹੈ, ਅਤੇ ਜਿਹੜਾ ਵਿਕਾਰੀ ਬੰਦਾ ਉਹਦਾ ਵਿਕਾਰਾਂ ਦੇ ਵਿੱਚ ਖਾਈ ਜਾ ਰਿਹਾ, ਗੱਲਾਂ ਵੀ ਕਿਸੇ ਨਾਲ ਕਰੀ ਜਾ ਰਿਹਾ ਅਤੇ ਧਿਆਨ ਉਹਦਾ ਉੱਧਰ ਹੈ, ਇੱਦਾਂ ਹੀ ਕੰਮ ਕਾਰ ਕਰਦਿਆਂ ਵੀ ਨਿਰੰਕਾਰ ਵੱਲ ਚਿੱਤ ਲਾਉਣਾ ਹੈ।
0: ਸੁਣਤੇ ਸ਼੍ਰਵਣ ਬਿਲੋਚਨ ਜੋਵਤ,
1: ਅਤੇ ਅੱਖਾਂ ਨਾਲ ਵੇਖਦਿਆਂ ਵੀ ਸਿਮਰਨ ਅਤੇ ਕੰਨਾਂ ਨਾਲ ਸੁਣਦਿਆਂ ਵੀ ਸਿਮਰਨ, ਵਾ ਭਾਵ ਕਿ ਗੱਲਾਂ ਸੁਣੀ ਜਾਂਦੇ ਕਿਸੇ ਦੀਆਂ, ਧਿਆਨ ਪਰਮਾਤਮਾ ਵੱਲ, ਅੱਖਾਂ ਨਾਲ ਵੇਖ ਰਹੇ ਹਾਂ ਸੁਰਤੀ ਵਾਹਿਗੁਰੂ ਵੱਲ, ਆ ਵਿਦੇਸ਼ਾਂ ਵਿੱਚ ਆਉਣੇ ਪਿਆ ਰਹੇ ਜਹਾਜ਼ ਚੱਲਦੇ ਨੇ, ਸਮੁੰਦਰੀ ਜਹਾਜ਼ ਹਵਾਈ ਜਹਾਜ਼, ਤਾਂ ਸਤਸੰਗੀ ਉਹਦੀ ਕੰਪਾਸ ਦੀ ਜਿਹੜੀ ਸੂਈ ਹੈ ਨਾ ਉਹ ਐਨ ਧਰੂ ਵੱਲ ਰਹਿੰਦੀ ਸਿੱਧੀ, ਕਿਸੇ ਬੰਨੇ ਨੂੰ ਜਾਵੇ ਜਾ ਸੱਜੇ ਜਾਵੇ ਖੱਬੇ ਜਾਵੇ ਉੱਤੇ ਜਾਵੇ ਥੱਲੇ, ਸੂਈ ਉਸੇ ਬੰਨੇ ਰਹਿੰਦੀ ਉਹਦੀ। ਇੱਦਾਂ ਜਿਹੜਾ ਵਾਹਿਗੁਰੂ ਹੈ ਨਾ, ਕੁਛ ਵੀ ਅਸੀਂ ਕੰਮ ਕਰੀਏ ਸਾਡੀ ਸੁਰਤੀ ਦੀ ਸੂਈ ਪਰਮਾਤਮਾ ਵੱਲ ਰਵੇ।
0: ਹਿਰਦਾ ਧਰੋ ਸਤਿਗੁਰੂ ਕੇ ਸੰਗ,
1: ਜਿਹੜਾ ਹਿਰਦਾ ਹੈ ਇਹ ਗੁਰੂ ਨਾਲ ਜੋੜ ਕੇ ਰੱਖੋ।
0: ਅਪਰ ਕਿਰਿਆ ਕਰਿਆ ਹੈ ਸਭ ਅੰਗ,
1: ਬਾਕੀ ਜਿਹੜੇ ਅੰਗ ਸਰੀਰ ਦੇ ਨੇ ਇਹ ਆਪੋ ਆਪਣਾ ਕੰਮ ਕਰਨ, ਹੱਥਾਂ ਨਾਲ ਕੰਮ ਕਰਨਾ, ਪੈਰਾਂ ਨਾਲ ਤੁਰਨਾ, ਅੱਖਾਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ, ਇੰਦਰੇ ਆਪਣੇ ਆਪਣੇ ਕੰਮ ਕਰਨ ਸੁਰਤੀ ਵਾਹਿਗੁਰੂ ਵਿੱਚ।
0: ਜਿਵੇਂ ਸਿਰ ਘਟ ਬਹੁ ਬਾਤ ਬਦਨਾਵਤ,
1: ਇੱਥੇ ਪ੍ਰਮਾਣ ਦਿੰਦੇ ਨੇ ਕਹਿੰਦੇ ਜਿਵੇਂ ਬੱਚੀਆਂ ਸਿਰ 'ਤੇ ਘੜੇ ਰੱਖਦੀਆਂ ਨੇ, ਬਾਣੀ 'ਚ ਸੱਸੀਆਂ ਬਚਨ ਵੀ ਆਨੀ ਲੇ ਕਾਗਜ਼ ਕਾਟੀ ਲੇ ਗੂਡੀ ਆਕਾਸ਼ ਮੱਦੇ ਭਰਮੀ ਅਲੇ, ਪੰਚ ਜਾਣਾ ਸੋ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਆਲੀ ਲੇ ਕੁੰਭ ਭਰਾਈ ਲੇ ਊਦਕ, ਰਾਜਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਅਲੇ। ਕਹਿੰਦੇ ਬੱਚੇ ਨੇ ਕਾਗਜ਼ ਲਿਆ, ਕੁਝ ਬਾਂਸ ਦੀਆਂ ਸੋਟੀਆਂ ਲਈਆਂ ਪਤਲੀਆਂ ਪਤਲੀਆਂ, ਉਹ ਲਾ ਕੇ ਉਹਨੇ ਪਤੰਗ ਬਣਾ ਲਈ, ਇੱਕ ਡੋਰ ਉਹਨੂੰ ਬੰਨ ਲਈ ਅਤੇ ਉਹ ਆਕਾਸ਼ 'ਚ ਪਤੰਗ ਚੜ੍ਹਾ ਦਿੱਤੀ, ਅਤੇ ਗੱਲਾਂ ਕਰਦਾ ਆਪਣੇ ਦੋਸਤਾਂ ਨਾਲ, ਕਾਰ ਵਿਹਾਰ ਕਰ ਰਿਹਾ ਥੱਲੇ, ਇੱਕ ਦੂਜੇ ਨੂੰ ਇਸ਼ਾਰੇ ਵੀ ਕਰਦੇ, ਬੱਚੇ ਇੱਕ ਦੂਜੇ ਦੇ ਕੋਠਿਆਂ ਉੱਤੇ ਭੱਜੇ ਫਿਰਦੇ ਨੇ, ਪਰ ਉਹਦਾ ਧਿਆਨ ਹੁੰਦਾ ਪਤੰਗ ਦੇ ਵਿੱਚ, ਗੱਲਾਂ ਥੱਲੇ ਕਰਦਾ ਬੱਚਾ, ਪੰਜ ਸੱਤ ਸਾਥੀ ਉਹਦੇ ਨਾਲ ਗੱਲਾਂ ਕਰੀ ਜਾਂਦਾ, ਹੱਸੀ ਜਾਂਦੇ, ਇੱਕ ਦੂਜੇ ਨਾਲ ਇਸ਼ਾਰੇ ਕਰੀ ਜਾਂਦੇ, ਉਹਦਾ ਧਿਆਨ ਪਤੰਗ ਵਿੱਚ, ਮੇਰੀ ਪਤੰਗ ਨੂੰ ਕੋਈ ਕੱਟ ਨਾ ਜਾਏ। ਇਸ ਤਰ੍ਹਾਂ ਕਹਿੰਦੇ ਬੀਬੀ ਗਈ ਪਾਣੀ ਲੈਣ ਵਾਸਤੇ, ਦੋ ਦੋ ਤਿੰਨ ਤਿੰਨ ਚਾਰ ਚਾਰ ਘੜੇ ਸਿਰ 'ਤੇ ਰੱਖ ਲਏ, ਹੁਣ ਤਾਂ ਸਮੇਂ ਬਦਲ ਗਏ, ਪਹਿਲੇ ਸਮੇਂ ਸਤਸੰਗ ਇੱਦਾਂ ਹੁੰਦਾ ਸੀ ਪਾਣੀ ਲੈਣ ਜਾਣਾ ਖੂਹਾਂ ਤੋਂ, ਤੇ ਖੂਹ ਤੋਂ ਪਾਣੀ ਭਰ ਕੇ ਦੋ ਦੋ ਤਿੰਨ ਤਿੰਨ ਚਾਰ ਚਾਰ ਘੜੇ ਭੈਣ ਨੇ ਸਿਰ 'ਤੇ ਰੱਖੇ ਹੋਣੇ ਅਤੇ ਗੱਲਾਂ ਵੀ ਇੱਕ ਦੂਜੇ ਨਾਲ ਭੈਣਾਂ ਕਰੀ ਜਾਂਦੀਆਂ, ਤੁਰਦੀਆਂ ਵੀ ਹੱਥ ਦੇ ਹਾਵ ਭਾਵ ਵੀ ਕਰਦੀਆਂ, ਧਿਆਨ ਉਹਨਾਂ ਦੀ ਸੁਰਤ ਘੜੇ ਵਿੱਚ ਘੜਾ ਨੜੇ ਪਵੇ। ਮੈਨੂੰ ਯਾਦ ਪਿੰਡ ਸੈਫਲਾਬਾਦ ਕਪੂਰਥਲਾ ਔਰ ਗੁਰਦੁਆਰਾ ਗੁਰਸਰ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ, ਉੱਥੇ ਲੰਮਾ ਸਮਾਂ ਵਾਹਿਗੁਰੂ ਨੇ ਸੇਵਾ ਲਈ ਹੈ। ਉੱਥੇ ਇੱਕ ਭੈਣ ਆਉਂਦੀ ਹੁੰਦੀ ਸੀ ਹਰ ਰੋਜ਼ ਗੁਰਦੁਆਰੇ, ਇੱਕ ਡੇਢ ਕਿਲੋਮੀਟਰ ਪਿੰਡ ਦਾ ਉੱਥੋਂ ਪਿੰਡ ਬਾਹਰ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ, ਉਹਨੇ ਸਿਰ 'ਤੇ ਰੱਖਿਆ ਹੁੰਦਾ ਸੀ ਗਲਾਸ, ਆਉਣ ਲੱਗੀ ਨੇ ਘਰੋਂ ਆਟਾ ਆਦਿਕ ਪਾ ਕੇ ਲੈ ਆਉਣਾ ਅਤੇ ਜਾਂਦੀ ਨੇ ਉਹ 'ਚ ਜਲ ਪਾ ਲੈਣਾ ਸਰੋਵਰ ਦਾ ਅਤੇ ਉਹਨੂੰ ਤੁਰੀ ਜਾਣਾ ਅਤੇ ਗਲਾਸ ਸਿਰ ਦੇ ਉੱਤੇ ਹੁੰਦੇ ਸੀ, ਉਹਦਾ ਡਿੱਗਦਾ ਨਹੀਂ ਸੀ ਰਾਹ 'ਚੋਂ, ਤੁਰੀ ਜਾਂਦੀ ਸੀ ਆਪਣੇ ਗੱਲਾਂ ਵੀ ਕਰਦੀ ਜਾਣੀ ਉਹਨੇ, ਗਲਾਸ ਇੱਦਾਂ ਰੱਖਿਆ ਹੁੰਦਾ ਸਿਰ 'ਤੇ। ਇੱਦਾਂ ਇੱਥੇ ਪ੍ਰਮਾਣ ਦਿੱਤਾ ਹੈ ਕਿ ਆਨੀ ਲੇ ਕੁੰਭ ਭਰਾਈ ਲੇ ਊਦਕ, ਕੁੰਭ ਲਿਆ ਭਾਵ ਘੜਾ, ਕੁੰਭ ਸਤਸੰਗੀ ਰੱਖਦੇ ਨਾ ਅਖੰਡ ਪਾਠ ਸਾਹਿਬ 'ਤੇ, ਕੁੰਭ ਉਹਦਾ ਭਾਵ ਦਾ ਘੜਾ, ਘੜਾ ਲਿਆ ਘੜੇ ਦੋ ਦੋ ਤਿੰਨ ਤਿੰਨ ਸਿਰ 'ਤੇ ਚੁੱਕ ਲਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀ ਰੇ, ਹੱਸਦੀਆਂ ਖੇਡਦੀਆਂ ਇੱਕ ਦੂਜੇ ਨਾਲ ਗੱਲਾਂ ਵੀ ਕਰਦੀਆਂ ਬੀਬੀਆਂ ਭੈਣਾਂ, ਅਤੇ ਘੜੇ ਤਿੰਨ ਤਿੰਨ ਚਾਰ ਚਾਰ ਸਿਰ 'ਤੇ ਰੱਖੇ ਤੁਰੀਆਂ ਜਾਂਦੀਆਂ। ਆ ਕਈ ਖੇਡ ਵੀ ਵੇਹਨੇ ਆਪਾਂ ਸਤਸੰਗ, ਕਿੰਨੇ ਕਿੰਨੇ ਘੜੇ ਰੱਖ ਕੇ ਅਤੇ ਉਹ ਅਰਸੀ 'ਤੇ ਤੁਰੀਆਂ ਫਿਰਦੀਆਂ, ਅਤੇ ਆਮ ਸੁਰਤੀ ਉਹਦੀ ਘੜੇ 'ਚ ਹੁੰਦੀ, ਡਿੱਗ ਨਾ ਜਾਏ। ਫਿਰ ਅਗਲਾ ਪ੍ਰਮਾਣ ਦਿੱਤਾ ਹੈ ਕਿ ਨਗਰ ਜਿਹੜਾ ਹੈ ਸਤਸੰਗੀ ਉਹ ਤੋਂ ਛੱਡਣਾ ਕੀਤਾ ਹੈ, ਸੋ ਪਾਂਚ ਕੋਸ਼ ਪਰ ਗਊ ਚਰਾਵਤ, ਚੀਤ ਸੁਬਾਰਕ ਰਾਖੀ ਅਲੇ, ਕਹਿੰਦੇ ਗਾਵਾਂ ਚਾਰਨ ਵਾਸਤੇ ਛੱਡੀਆਂ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛੱਡੀ ਅਲੇ, ਗਾਵਾਂ ਰੱਖੀਆਂ, ਬਹੁਤ ਵੱਡੀ ਹਵੇਲੀ ਹੈ, ਕਹਿੰਦੇ ਉਹਦੇ 10 ਦਰਵਾਜ਼ੇ ਨੇ, ਗਾਵਾਂ ਛੱਡੀਆਂ ਉਹਨਾਂ ਨੇ ਚਰਨ ਵਾਸਤੇ ਸਤਸੰਗ, ਗਾਂ ਚਰ ਰਹੀ ਬਾਹਰ ਖੇਤਾਂ 'ਚ, ਉਹਦਾ ਧਿਆਨ ਜਿਹੜਾ ਹੈ ਉਹ ਆਪਣੇ ਬੱਛੇ 'ਚ ਆ, ਜਿਵੇਂ ਘਾਹ ਖਾਵਾਂਗੀ ਫਿਰ ਦੁੱਧ ਬਣੇਗਾ, ਫਿਰ ਮੈਂ ਬੱਚੇ ਨੂੰ ਪਿਆਵਾਂਗੀ। ਸਿਆਣੇ ਕਹਿੰਦੇ ਨੇ ਜਦੋਂ ਪਸ਼ੂ ਛੱਡੋ ਗਾਵਾਂ, ਸਭ ਤੋਂ ਅੱਗੇ ਜਿਹੜੀ ਗਾਂ ਜਾ ਰਹੀ ਹੈ ਨਾ ਪਿਆਰਿਓ, ਉਹ ਸਮਝੋ ਉਹਦਾ ਬੱਚਾ ਘਰ ਹੈ, ਜਦੋਂ ਜਾਏਗੀ ਚਰਨ ਵਾਸਤੇ ਸਭ ਤੋਂ ਪਿੱਛੇ ਹੋਏਗੀ ਉਹ, ਅਤੇ ਜਦੋਂ ਆਏਗੀ ਚਰ ਕੇ ਸਭ ਤੋਂ ਅੱਗੇ ਹੋਏਗੀ ਗਾਂ ਬੱਚੇ ਵਾਲੀ, ਉਹਦਾ ਧਿਆਨ ਬੱਚੇ 'ਚ ਹੁੰਦਾ, ਛੇਤੀ ਛੇਤੀ ਭੱਜਦੀ ਘਰ ਜਾਵਾਂ ਅਤੇ ਬੱਚੇ ਨੂੰ ਦੁੱਧ ਪਿਆਵਾਂ। ਪਾਂਚ ਕੋਸ਼ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ, ਪੰਜ ਚਰਾ ਕੋਹ ਦੇ ਉੱਤੇ ਗਾਂ ਚਰ ਰਹੀ ਹੈ ਪਿਆਰੇ, ਉਹਦਾ ਧਿਆਨ ਆਪਣੇ ਬਛੜੇ ਦੇ ਵਿੱਚ ਹੈ ਕਿ ਮੇਰਾ ਛੋਟਾ ਜਿਹਾ ਬੱਛਾ ਘਰ ਹੈ, ਉਹਨੂੰ ਜਾ ਕੇ ਮੈਂ ਦੁੱਧ ਪਿਆਉਣਾ। ਕਹਿਤ ਨਾਮ ਦਿਓ ਸੁਣੋ ਤਲੋਚਨ, ਬਾਲਕ ਪਾਲਣ ਪੌਡੀ ਅਲੇ, ਹੁਣ ਤਾਂ ਸਿਸਟਮ ਸਾਰੇ ਬਦਲ ਗਏ, ਮੇਰੀਆਂ ਮਾਤਾਵਾਂ ਬਜ਼ੁਰਗ ਬੈਠੀਆਂ ਨੇ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਜਿਹੜੀ ਮੰਜਾ ਹੁੰਦਾ ਸੀ ਵੱਡੇ ਮੰਜੇ ਹੁੰਦੇ ਸੀ, ਉਹਦੀ ਬਾਹੀ ਦੇ ਨਾਲ ਹੀ ਦੇ ਨਾਲ ਬੰਨ੍ਹ ਲੈਣਾ ਇੱਕ ਕੱਪੜਾ, ਝੋਲੀ ਜੀ ਬਣਾ ਲੈਣੀ, ਉਹਦੇ 'ਚ ਬੱਚੇ ਨੂੰ ਪਾਲਣ ਨਾਲ ਲੰਮੇ, ਘਰ ਦਾ ਕੰਮ ਕਾਰ ਬੀਬੀ ਕਰਦੀ ਹੈ ਅਤੇ ਧਿਆਨ ਬੱਚੇ 'ਚ ਉਹਦਾ, ਘਰ ਕੰਮ ਕਾਰ ਵੀ ਕਰਦੀ, ਬਾਣੀ 'ਚ ਕਹਿ ਰਹੀ ਮੈਂ ਨਹੀਂ, ਬਾਣੀ 'ਚ ਲਿਖਿਆ ਹੈ ਕਹਿਤ ਨਾਮ ਦਿਓ ਸੁਣੋ ਤਿਲੋਚਨ, ਬਾਲਕ ਪਾਲਣ ਪੌਡੀ ਅਲੇ, ਉਸ ਮਾਂ ਨੇ ਬਾਲਕ ਨੂੰ ਪਾਲਣੇ ਦੇ ਵਿੱਚ ਪੰਘੂੜੇ ਵਿੱਚ ਪਾ ਲਿਆ, ਅੰਦਰ ਬਾਹਰ ਕਾਜ ਬਰੂਦੀ, ਤੀ ਚੀਤ ਸੁਬਾਰਕ ਰਾਖੀ ਅਲੇ, ਅੰਦਰ ਬਾਹਰ ਕੰਮ ਕਾਰ ਵੀ ਕਰਦੀ ਹੈ, ਚੌਂਕੜਾ ਮਾਰ ਕੇ ਅਤੇ ਬਹਿ ਨਹੀਂ ਗਈ ਮਾਲਾ ਲੈ ਕੇ ਬੱਚੇ ਕੋਲ, ਅੰਦਰ ਬਾਹਰ ਕੰਮ ਕਰਦੀ ਹੈ, ਧਿਆਨ ਉਹਦਾ ਬੱਚੇ ਵਿੱਚ ਹੈ, ਬੱਚਾ ਸੁੱਤਾ ਪਿਆ, ਕੰਮ ਛੱਡ ਕੇ ਵਿੱਚੇ ਬੱਚੇ ਨੂੰ ਚੁੱਕ ਲਿਆ ਬੀਬੀ, ਬੱਚਾ ਤਾਂ ਸੁੱਤਾ ਪਿਆ ਸੀ, ਇਹਨੂੰ ਚੁੱਕ ਕੇ ਉੜਿਆ, ਕਹਿੰਦੀ ਇਹਨੂੰ ਭੁੱਖ ਲੱਗ ਗਈ ਹੈ, ਤੈਨੂੰ ਕਿਵੇਂ ਪਤਾ ਲੱਗਿਆ, ਕਹਿੰਦੇ ਮੇਰੇ ਦੁੱਧ ਆ ਗਿਆ, ਮੈਨੂੰ ਪਤਾ ਲੱਗ ਗਿਆ ਅੰਦਰਾਂ ਨੂੰ ਬਿਰੀਆਂ ਨੂੰ ਕਿ ਬੱਚੇ ਨੂੰ ਭੁੱਖ ਲੱਗੀ ਹੈ, ਹੁਣ ਫਿਰ ਦੁੱਧ ਪਿਆ ਅਤੇ ਸਵਾ ਦਿੱਤਾ ਉਹਨੂੰ। ਇੱਥੇ ਧੰਨ ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਵੇਖੋ ਭਾਈ ਕੰਮ ਕਾਰ ਕਰੋ, ਕੰਮ ਕਾਰ ਕਰਦਿਆਂ ਇਸ ਤਰ੍ਹਾਂ ਚੇਤ ਰੱਖੋ ਜਿਵੇਂ ਇੱਕ ਬੀਬੀ ਪਾਣੀ ਦੇ ਘੜੇ ਸਿਰ 'ਤੇ ਚੁੱਕੇ ਹੋਏ ਨੇ, ਗੱਲਾਂ ਕਰਦੀ ਆ ਰਹੀ ਹੈ ਸਹੇਲੀਆਂ ਦੇ ਨਾਲ, ਹਾਵ ਭਾਵ ਕਰਦੀ ਹੈ, ਹੱਥ ਹੈ ਹਿਲਾਉਂਦੀ ਹੈ, ਚੱਲਦੀ ਹੈ, ਪੈਰ ਹਿਲਦੇ ਨੇ, ਪਰ ਉਹਨਾਂ ਦਾ ਧਿਆਨ ਘੜਿਆਂ ਦੇ ਵਿੱਚ, ਘੜੇ ਨਹੀਂ ਡਿੱਗਦੇ ਉਹਨਾਂ ਦੇ,
0: ਹੱਥ ਹਿਲਾਵਤ ਮਾਰਗ ਜਾਵਤ,
1: ਰਸਤੇ 'ਤੇ ਤੁਰੀਆਂ ਜਾ ਰਹੀਆਂ ਬੀਬੀਆਂ ਪੰਜ ਸੱਤ, ਘੜੇ ਸਿਰ ਦੇ ਉੱਤੇ ਨੇ, ਹੱਥ ਹਿਲਾਉਂਦੀਆਂ, ਪੈਰਾਂ ਨਾਲ ਚੱਲਦੀਆਂ, ਅਤੇ ਘੜੇ ਨਹੀਂ ਡਿੱਗੇ, ਸੁਰਤੀ ਘੜਿਆਂ ਦੇ ਵਿੱਚ ਲਾਈ ਹੋਈ,
0: ਤਉ ਘਟੇ ਸੋ ਮਨ ਹੈ ਜੁੜਿਓ,
1: ਅਤੇ ਇਸ ਤਰ੍ਹਾਂ ਜਿਹੜਾ ਘੜੇ ਨੇ ਉਹਨਾਂ 'ਚ ਮਨ ਜੋੜਿਆ ਹੋਇਆ, ਸੁਰਤ ਉਹਨਾਂ ਦੀ ਉਹਦੇ 'ਚ ਘੜਿਆਂ 'ਚ ਡਿੱਗ ਨਾ ਪੈਣ,
0: ਗ੍ਰਹਿ ਨਾ ਡੋਲ ਹੈ ਰਹਿ ਸੋ ਧਰਿਓ,
1: ਸੋ ਜਿਹੜੇ ਘੜੇ ਨੇ ਸੁਰਤ ਵਿੱਚ ਉਹਨਾਂ ਦੇ ਆ, ਘੜੇ ਨਾ ਤੇ ਡਿੱਗਦੇ ਅਤੇ ਨਾ ਡੋਲਦੇ ਹਨ,
0: ਏਮ ਬ੍ਰਿਤ ਨਿਸ਼ਚਲ ਕਰ ਸੁਖ ਪਾਵੋ,
1: ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿਣ ਲੱਗੇ, ਇੱਦਾਂ ਹੀ ਭਾਈ ਤੁਸੀਂ ਆਪਣੀ ਸੁਰਤੀ ਬਿਰਤੀ ਕੰਮ ਕਾਰ ਕਰਦਿਆਂ ਵੀ ਵਿੱਚ ਰੱਖੋ, ਪਰਮਾਤਮਾ ਦੇ ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਣ ਨਾਲ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ। ਤਰਲੋਚਨ ਨਾਮ ਦਾ ਵਿਅਕਤੀ ਸੀ, ਉਹਨੇ ਸੁਣਿਆ ਕਿ ਭਗਤ ਨਾਮਦੇਵ, ਸੁਣਿਆ ਬਹੁਤ ਵੱਡਾ ਭਗਤ ਹੈ, ਬੜੀ ਬੰਦਗੀ ਕਰਦਾ ਭਗਤ, ਭਗਤ ਜਗ ਵੱਜਿਆ, ਦੁਨੀਆਂ 'ਚ ਪ੍ਰਸਿੱਧ ਹੋਏ ਪਏ ਨੇ। ਮਨ ਬਣਾਇਆ ਦਰਸ਼ਨ ਕਰਾਂ, ਅੱਜ ਜਾਨਾ ਕੱਲ੍ਹ ਜਾਨਾ, ਵਿਹਲਾ ਹੋਇਆ ਕੰਮਾਂ ਕਾਰਾਂ ਤੋਂ ਅਤੇ ਤੁਰ ਪਿਆ। ਸੋਚਦਾ ਜਾਂਦਾ ਚੌਂਕੜਾ ਮਾਰਿਆ ਹੋਵੇਗਾ, ਅੱਖਾਂ ਬੰਦ ਹੋਣਗੀਆਂ, ਚਿੱਟਾ ਥੱਲੇ ਕੱਪੜਾ ਵਿਛਿਆ ਹੋਵੇਗਾ, ਗੱਦੀ ਲਾ ਕੇ ਬੈਠਾ ਹੋਵੇਗਾ, ਮਾਲਾ ਹੱਥ 'ਚ ਅਤੇ ਸਿਮਰਨ ਕਰ ਰਿਹਾ ਹੋਵੇਗਾ। ਇੱਦਾਂ ਹੀ ਹੁੰਦਾ ਨਾ ਭਗਤ। ਉਹ ਜਦੋਂ ਗਿਆ ਕੀ ਵੇਂਦਾ ਕਿ ਭਗਤ ਨਾਮਦੇਵ ਜੀ ਛਿੰਬੇ ਨੇ, ਅਤੇ ਜਿਹੜੇ ਸ਼ੌਲ ਆਦਿਕ ਨੇ, ਗਰੀਚੇ ਆਦਿਕ ਨੇ, ਉਹਨੂੰ ਰੰਗ ਕਰਨ ਡਏ ਨੇ, ਉਹਨਾਂ 'ਤੇ ਡਿਜ਼ਾਈਨ ਫੁੱਲ ਬੂਟੇ ਪਾ ਰਹੇ ਨੇ। ਜਿਸ ਸਮੇਂ ਤਰਲੋਚਨ ਗਿਆ ਅਤੇ ਉਹਨੇ ਸਾਰਾ ਇਹ ਵੇਖਿਆ, ਅਤੇ ਜੋ ਜੋ ਉਹਨੇ ਗੱਲਬਾਤ ਕਹੀ ਭਗਤ ਨਾਮਦੇਵ ਜੀ ਨੂੰ, ਉਹ ਬਾਣੀ 'ਚ ਲਿਖੀ ਹੈ। ਨਾਮਾ ਮਾਇਆ ਮੋਹਿਆ ਕਹੇ ਤਿਰਲੋਚਨ ਮੀਤ। ਜਿਹੜਾ ਤਰਲੋਚਨ ਮਿੱਤਰ ਆਇਆ ਨਾ ਮਿਲਣ, ਉਹ ਕਹਿਣ ਲੱਗਾ ਨਾਮਾ ਅਤੇ ਮਾਇਆ 'ਚ ਮੋਹਿਆ ਪਿਆ। ਨਾਮਾ ਮਾਇਆ ਮੋਹਿਆ ਕਹੇ ਤਿਰਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲ, ਰਾਮ ਨਾ ਲਾਵੋ ਚੀਤ ਨਾਮਿਆ। ਮੈਂ ਤਾਂ ਸੁਣਿਆ ਸੀ ਤੂੰ ਭਗਤ ਬੜਾ ਵੱਡਾ ਹੈ, ਤੂੰ ਤਾਂ ਕੰਮਾਂ 'ਚ ਫਸਿਆ ਪਿਆ, ਕੰਮਾਂ 'ਚ ਮਾਇਆ ਦੇ 'ਚ ਫਸਿਆ ਤੂੰ, ਆ ਗਲੀਚਿਆਂ ਨੂੰ ਰੰਗੀ ਜਾਂਦਾ, ਸ਼ੌਲ ਰੰਗੀ ਜਾਂਦਾ, ਬੂਟਿਆਂ ਦੇ ਡਿਜ਼ਾਈਨ ਬਣਾਈ ਜਾਂਦਾ, ਇਹ ਕਦੀ ਭਗਤੀ ਹੋਈ ਭਾਈ? ਅਤੇ ਭਗਤ ਨਾਮਦੇਵ ਨੇ ਅੱਗੋਂ ਕਹਿਣਾ ਕੀਤਾ, ਨਾਮਾ ਕਹੇ ਤੇ ਲੋਚਨਾ, ਮੁੱਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕੀ ਚੀ ਕਾਮ, ਸਭ ਚੀਤ ਨਿਰੰਜਣ ਨਾਲ। ਕਹਿੰਦੇ ਸੁਣ ਮਿੱਤਰਾ ਤਰਲੋਚਨਾ, ਹੱਥ ਪੈਰ ਦਿੱਤੇ ਨਿਰੰਕਾਰ ਨੇ ਕੰਮ ਵਾਸਤੇ, ਸੁਰਤ ਦਿੱਤੀ ਪਰਮਾਤਮਾ ਨੂੰ ਜੁੜਨ ਲਈ, ਹੱਥਾਂ ਪੈਰਾਂ ਨਾਲ ਕੰਮ ਕਰਨਾ ਅਤੇ ਚੇਤ ਰੱਖਣਾ ਵਾਹਿਗੁਰੂ ਦੇ ਵਿੱਚ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਗੁਰਸਿੱਖੋ ਕੰਮਕਾਰ ਕਰਦਿਆਂ ਵੀ ਨਿਰੰਕਾਰ ਵਿੱਚ ਸੁਰਤੀ ਜੋੜ ਕੇ ਰੱਖੋ।
0: ਅੰਤ ਕਾਲ ਕੈਵਲ ਹੋਏ ਜਾਵੋ,
1: ਅੰਤ ਵਾਰ ਅੰਤ ਸਮੇਂ ਕੈਵਲ ਮੁਕਤੀ, ਕੈਵਲ ਮੁਕਤੀ ਦਾ ਭਾਵ ਪਰਮਾਤਮਾ ਦੇ ਕੋਲ ਚਲੇ ਜਾਣਾ। ਸਲੋਕ ਮੁਕਤੀ, ਸਾਮੀਪ ਮੁਕਤੀ, ਸਯੋਜ ਮੁਕਤੀ, ਕੈਵਲ ਮੁਕਤੀ, ਪਰਮਾਤਮਾ ਦੇ ਕੈਵਲ ਕੋਲ ਚਲੇ ਜਾਣਾ। ਜਿਹਦੀ ਬੰਦਗੀ ਕਰਦੇ ਨਾ, ਜੈਸੋ ਸੇਵੇ ਤੈਸੋ ਹੋਵੇ, ਜਿਹੋ ਜੇ ਦੀ ਆਰਾਧਨਾ ਕਰਾਂਗੇ ਉਹੋ ਜਿਹੇ ਬਣ ਜਾਂਗੇ। ਇਸ ਲਈ ਕਹਿੰਦੇ ਨੇ ਕਿ ਅੰਤ ਨੂੰ ਤੁਸੀਂ ਵਾਹਿਗੁਰੂ ਦੇ ਦਰ ਚਲੇ ਜਾਓਗੇ।
0: ਸ੍ਰੀ ਗੁਰੂ ਰਾਮਦਾਸ ਉਪਦੇਸ਼
1: ਸਾਹਿਬ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਦੇ ਤਾਂ ਸਾਂਝਾ ਉਪਦੇਸ਼ ਦਿੱਤਾ ਜੀ।
0: ਚਾਰੋਂ ਸਿੱਖ ਕਮਾਏ ਹਮੇਸ਼,
1: ਜਿਹੜੇ ਚਾਰੇ ਸਿੱਖ ਆਏ ਸੀ, ਜਿਹਨਾਂ ਬੇਨਤੀ ਕੀਤੀ ਸੀ, ਇਹ ਹੁਣ ਗੁਰੂ ਰਾਮਦਾਸ ਜੀ ਦੇ ਉਪਦੇਸ਼ ਨੂੰ ਕਮਾਉਂਦੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖੋ ਇਸੋ ਭਉ ਕਰੇ ਆਪਣਾ ਆਪ ਛਾਨੇ। ਪ੍ਰਥਾਏ ਸਾਖੀ ਦਾ ਮਤਲਬ ਹੁੰਦਾ ਇਹਨਾਂ ਚਾਰ ਗੁਰਸਿੱਖਾਂ ਨੂੰ ਸੁਣਾ ਕੇ ਉਪਦੇਸ਼ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਰਹੇ ਮਹਾਰਾਜ। ਇਸ ਵਾਸਤੇ ਇਹਨਾਂ ਚਾਰੇ ਗੁਰਸਿੱਖਾਂ ਨੇ ਇਹ ਬਚਨ ਸੁਣੇ, ਬਾਕੀ ਸੰਗਤ ਨੇ ਸੁਣੇ, ਇਹਨਾਂ ਦੀ ਕਮਾਈ ਕਰਨ ਲੱਗੇ ਬਚਨਾਂ ਦੀ।
0: ਸੇਵਤ ਰਹੇ ਸੋ ਜਾਵਤ ਜੀਵਤ,
1: ਜਿੰਨਾ ਚਿਰ ਜ਼ਿੰਦਗੀ ਰਹੀ ਉਹਨਾਂ ਚਿਰ ਇਹ ਵਾਹਿਗੁਰੂ ਦਾ ਸਿਮਰਨ, ਉੱਠਦੇ ਬੈਠਦੇ ਤੁਰਦੇ ਫਿਰਦੇ ਖਾਂਦੇ ਪੀਂਦੇ ਕਰਦੇ ਰਹੇ।
0: ਅੰਤ ਸਮੀਪੀ ਗੁਰ ਕੇ ਧੀਵਤ,
1: ਅੰਤ ਨੂੰ ਸਤਸੰਗਿਓ ਇਹ ਗੁਰੂ ਦੇ ਪਿਆਰੇ ਗੁਰੂ ਜੀ ਦੇ ਵਿੱਚ ਸਮਾ ਗਏ।
0: ਦੋਹਰਾ ਜਿਸ ਪ੍ਰਕਾਰ ਸਤਿਗੁਰ ਪਿਤਾ ਕਰਤ ਦਿਵਸ ਪ੍ਰਤਕਾਰ,
1: ਇਸ ਤਰ੍ਹਾਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਸਾਰਾ ਦਿਨ ਇਹ ਇਸ ਤਰੀਕੇ ਨਾਲ ਗੁਰਮਰਯਾਦਾ ਅਨੁਸਾਰ ਕਾਰਜ ਕਰਦੇ ਹਨ।
0: ਸ੍ਰੀ ਅਰਜਨ ਸੰਗਤ ਭਿਖੈ ਕਰਤੇ ਤਥਾ ਆਚਾਰ,
1: ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਵੱਡੇ ਨੇ ਪ੍ਰਿਥੀ ਚੰਦ ਜੀ, ਉਹਨਾਂ ਦੇ ਛੋਟੇ ਹਨ ਮਹਾਂਦੇਵ ਜੀ, ਸਭ ਤੋਂ ਛੋਟੇ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਗੁਰੂ ਪਿਤਾ ਜੀ ਦੇ ਚਰਨਾਂ 'ਚ ਰਹਿੰਦੇ, ਉਮਰ ਹੈ 17 ਸਾਲ ਦੀ।
0: ਚੌਪਈ ਬੀਤ ਗਇਓ ਲਵਪੁਰ ਚਿਰਕਾਲ,
1: ਹੁਣ ਸਤਸੰਗੀ ਕੀ ਹੋਇਆ ਕਿ ਪਿੱਛੇ ਆਪਾਂ ਕਥਾ ਸੁਣ ਲਈ ਗੁਰਮੁਖਾਂ ਕੋਲੋਂ ਕਿ ਗੁਰੂ ਰਾਮਦਾਸ ਜੀ ਦੇ ਸਰੀਕੇ ਬਰਾਦਰੀ ਵਿੱਚੋਂ ਸੋ ਭਰਾ ਲੱਗਦੇ ਸੀ ਸਤਸੰਗੀ, ਉਹ ਤਾਏ ਦੇ ਤਾਏ ਦੇ ਪੁੱਤਰ ਸੀ, ਉਹਨਾਂ ਨੇ ਆਪਣੇ ਪੁੱਤ ਦਾ ਵਿਆਹ ਰੱਖਿਆ ਸੀ, ਗੁਰੂ ਜੀ ਦੇ ਕੋਲ ਆਏ, ਮਹਾਰਾਜ ਸੱਚੇ ਪਾਤਸ਼ਾਹ ਸਾਡੀ ਇੱਛਾ ਤੁਸੀਂ ਚਰਨ ਪਾਓ। ਅਤੇ ਗੁਰੂ ਮਹਾਰਾਜ ਜੀ ਨੇ ਲੰਮੀ ਵਿਚਾਰ ਕਰਨ ਤੋਂ ਬਾਅਦ ਸੋਚਿਆ ਕਿ ਸਾਡੇ ਜਾਣ ਦੇ ਨਾਲ ਕਈ ਪਰੇਸ਼ਾਨੀਆਂ ਨੇ, ਇੱਕ ਤਾਂ ਸੰਗਤ ਪਰੇਸ਼ਾਨ ਹੋਏਗੀ, ਪਹਿਲਾਂ ਅੰਮ੍ਰਿਤਸਰ ਆਏਗੀ, ਇੱਥੋਂ ਫਿਰ ਲਾਹੌਰ ਨੂੰ ਜਾਏਗੀ, ਦੂਜੇ ਨੰਬਰ 'ਤੇ ਜਿਸ ਪਰਿਵਾਰ ਵਿੱਚ ਅਸੀਂ ਜਾਣਾ ਹੈ ਹਜ਼ਾਰਾਂ ਸੰਗਤਾਂ ਉੱਥੇ ਸਾਡੇ ਦਰਸ਼ਨਾਂ ਵਾਸਤੇ ਆ ਜਾਣਗੀਆਂ, ਪਰਿਵਾਰ 'ਤੇ ਆਰਥਿਕ ਬੋਝ ਪਏਗਾ। ਇਹਨਾਂ ਕਾਰਨਾਂ ਨੂੰ ਵਿਚਾਰ ਕੇ ਗੁਰੂ ਮਹਾਰਾਜ ਨੇ ਬਚਨ ਕੀਤੇ, ਆਪਣੇ ਪੁੱਤਰ ਨੂੰ ਸੱਦ ਲਿਆ, ਪ੍ਰਿਥੀ ਚੰਦ ਨੂੰ, ਪੁੱਤਰ ਤੁਹਾਡੇ ਤਾਇਆ ਜੀ ਦੇ ਪੁੱਤਰ ਦਾ ਵਿਆਹ ਹੈ ਅਤੇ ਤੁਸੀਂ ਇੰਝ ਕਰੋ ਕਿ ਤੁਸੀਂ ਜਾਓ। ਹੁਣ ਪ੍ਰਿਥੀ ਚੰਦ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਮੇਰੇ ਨਾਨਾ ਜੀ ਨੇ ਮੇਰੇ ਪਿਤਾ ਗੁਰੂ ਰਾਮਦਾਸ ਜੀ ਨੂੰ 6 ਸਾਲ ਦੀ ਆਪਣੀ ਉਮਰ 'ਤੇ ਗੁਰਤਾ ਗੱਦੀ ਦਿੱਤੀ ਹੈ, 5 ਸਾਲ ਹੋ ਗਏ ਨੇ, 1 ਸਾਲ ਰਹਿ ਗਿਆ, ਅਤੇ ਜੇ ਕਿਤੇ ਮੈਂ ਲਾਹੌਰ ਚਲਾ ਗਿਆ ਤਾਂ ਹੋ ਸਕਦਾ ਕਿ ਗੁਰੂ ਜੀ ਮੇਰੇ ਪਿੱਛੋਂ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਦੇ ਦੇਣ। ਇਹ ਸੋਚ ਕੇ ਪ੍ਰਿਥੀ ਚੰਦ ਕਹਿੰਦਾ, ਮਹਾਰਾਜ ਵੇਖੋ, ਗੁਰੂ ਘਰ ਦਾ ਸਾਰਾ ਸਿਲਸਿਲਾ ਮੈਂ ਸਾਂਭ ਰਿਹਾ, ਜੇ ਮੈਂ ਲਾਹੌਰ ਚਲਾ ਗਿਆ ਤਾਂ ਇਹ ਕੰਮ ਪਿੱਛੋਂ ਰੁਕ ਜਾਏਗਾ, ਇਹ ਸਾਡੇ ਮਨ ਦੇ ਭੁਲੇਖੇ ਹੁੰਦੇ ਪਿਆ ਰਹੇ। ਇਹ ਗੁਰੂ ਨਾਨਕ ਦੇਵ ਦਾ ਥੜਾ ਇੱਕ ਗਿਆ ਅਤੇ ਦੂਜਾ ਖੜਾ, ਇਹ ਕਾਰਜ ਨਹੀਂ ਕਦੇ ਰੁਕੇ, ਗੁਰੂ ਘਰ ਦੇ ਚੱਲਦੇ ਰਹਿੰਦੇ ਨੇ। ਸੋ ਪ੍ਰਿਥੀ ਚੰਦ ਨੇ ਨਾਂਹ ਕਰ ਦਿੱਤੀ, ਮਹਾਂਦੇਵ ਨੂੰ ਸੱਦਿਆ ਦੂਜੇ ਨੰਬਰ ਵਾਲੇ ਨੂੰ, ਉਹ ਕਹਿੰਦਾ, ਮਹਾਰਾਜ ਮੈਨੂੰ ਨਹੀਂ ਪਤਾ ਤਾਇਆ ਤੂਇਆ ਕੀ ਹੁੰਦਾ ਹੈ, ਮੈਨੂੰ ਨਹੀਂ ਪਤਾ ਵਿਆਹ ਵਿਹੂ ਕੀ ਹੁੰਦੇ ਨੇ, ਸੱਚੇ ਪਾਤਸ਼ਾਹ ਮੈਂ ਨਹੀਂ ਜਾਣਾ। ਗੁਰੂ ਅਰਜਨ ਦੇਵ ਜੀ ਨੂੰ ਸੱਦਿਆ, ਛੋਟੇ ਸੀ, 17 ਸਾਲ ਦੀ ਉਮਰ ਹੈ, 1 ਮਿੰਟ 20 ਸੈਕਿੰਡ ਵੀ ਗੁਰੂ ਜੀ ਤੋਂ ਪਾਸੇ ਨਹੀਂ ਸੀ ਹੁੰਦੇ, ਪਰ ਗੁਰੂ ਕਾ ਹੁਕਮ ਹੈ ਗਏ। ਇਹ ਵੀ ਬਚਨ ਕੀਤੇ ਗੁਰੂ ਜੀ ਨੇ ਕਿ ਜਿੰਨਾ ਚਿਰ ਬੁਲਾਈਏ ਨਾਉਣਾ ਨਹੀਂ, ਇਹ ਪ੍ਰੀਖਿਆ ਸੀ। ਸੋ 1 ਸਾਲ ਦੇ ਕਰੀਬ ਹੋ ਗਿਆ ਗੁਰੂ ਅਰਜਨ ਦੇਵ ਜੀ ਲਾਹੌਰ ਰਹਿ ਰਹੇ ਹਨ।
0: ਕਰੀ ਨਾ ਸਤਿਗੁਰ ਪੁੱਤਰ ਸਮਾਲ,
1: ਉੱਧਰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਪ੍ਰੀਖਿਆ ਲੈ ਰਹੇ ਨੇ, ਉਹਨਾਂ ਨੇ ਜਾਣ ਬੁੱਝ ਕੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਨਹੀਂ ਕੀਤਾ, ਗੁਰੂ ਅਰਜਨ ਦੇਵ ਜੀ ਨੂੰ ਕੋਈ ਸੁਨੇਹਾ ਨਹੀਂ ਭੇਜਿਆ, ਗੁਰੂ ਅਰਜਨ ਦੇਵ ਜੀ ਦੇ ਤਾਈਂ ਕੋਈ ਵੀ ਰੁੱਕਾ ਚਿੱਠੀ ਨਹੀਂ ਭੇਜੀ। ਸਤਸੰਗੀਓ, ਕਹਿੰਦੇ ਇੱਕ ਦਿਨ ਦਾ ਜ਼ਿਕਰ ਹੈ ਕਿ ਜ਼ਿਆਦਾ ਹੀ ਬੇਬਲਤਾ ਆਈ, ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਹੁਣ ਕਈ ਗੁਰਸੇ ਗੁਰੂ ਦੇ ਪਿਆਰ ਵਾਲੇ ਵੇਖੇ ਆਪਾਂ, ਸਵੇਰੇ ਦਰਸ਼ਨਾਂ ਨੂੰ, ਦੁਪਹਿਰੇ ਦਰਸ਼ਨਾਂ ਨੂੰ, ਸ਼ਾਮ ਨੂੰ ਦਰਸ਼ਨਾਂ ਨੂੰ ਆਉਂਦੇ ਨੇ, ਜਿੱਦਣ ਕਿਤੇ ਨਾ ਆ ਜਾਵੇ ਕਿਸੇ ਕਾਰਨ ਦਾ ਬੜਾ ਘਾਟਾ ਮਹਿਸੂਸ ਹੁੰਦਾ। ਹੁਣ ਇੱਕ ਦਿਨ ਬੜੀ ਬੇਬਲਤਾ ਛਾਈ, ਕੋਠੇ 'ਤੇ ਚੜ੍ਹ ਗਏ, ਅੰਮ੍ਰਿਤਸਰ ਵੱਲ ਨੂੰ ਵੇਖਦੇ ਕੋਈ ਨਹੀਂ ਆ ਰਿਹਾ। ਉਸ ਵੇਲੇ ਗੁਰੂ ਜੀ ਨੇ ਬਚਨ ਉਚਾਰੇ, ਸੋਰਠ ਮਹੱਲਾ ਪਹਿਲਾ, ਦਹਿਦਿਸ਼ ਮੇਘ ਛਤਰ ਘਟਾ ਘਟ, ਦਾਮਨ ਚਮਕ ਡਰਾਇਓ। ਇਹਦੇ ਵਿੱਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਮੈਂ ਕਦੇ ਜਾਂਦਾ ਸੀ ਦੂਰ, ਅਤੇ ਕਈ ਕਈ ਚਿੱਠੀਆਂ ਮੈਨੂੰ ਆ ਜਾਂਦੀਆਂ ਸੀ, ਕਈ ਕਈ ਚਿੱਠੀਆਂ, ਕੋਈ ਸੁਨੇਹਾ ਹੀ ਨਹੀਂ ਭੇਜਿਆ ਮੇਰੇ ਪਿਤਾ ਜੀ ਨੇ, ਕਾਰਨ ਕੀ ਬਣ ਗਿਆ। ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਬੇਬਲ ਹੋਏ ਹਨ।
0: ਜਿਤਕ ਨਿਕਟ ਵਰਤੀ ਗੁਰ ਕੇ ਰੇ,
1: ਜਿੰਨੇ ਗੁਰੂ ਮਹਾਰਾਜ ਜੀ ਦੇ ਨਿਕਟ ਵਰਤੀ ਗੁਰਸਿੱਖ ਹਨ,
0: ਸਭ ਪ੍ਰਿਥੀਏ ਤੇ ਡਰ ਹੈ ਕਨੇਰੇ।
1: ਵੇਖੋ, ਪ੍ਰਿਥੀ ਚੰਦ ਦਾ ਜਿਹੜਾ ਸੀ ਨਾ ਸੱਸੇ, ਕਿਤੇ ਵੱਡਾ ਸੀ, ਇੱਕ ਉਹਦੇ ਕੋਲ ਗੋਲਕ ਦਾ ਸਾਰਾ ਪ੍ਰਬੰਧ ਸੀ, ਗੋਲਕ ਦੀ ਦੁਰਵਰਤੋਂ ਕਰਦਾ ਸੀ, ਗੁਰੂ ਜੀ ਨਹੀਂ ਦਿੱਤਾ। ਇਹ ਨਾਨਾ ਗੁਰੂ ਜੀ ਦੇ ਵੇਲੇ ਦੀ ਅੱਖ ਰੱਖਦਾ ਸੀ, ਅਤੇ ਸ਼ੈਤਾਨ ਬੜਾ ਸੀ ਪ੍ਰਿਥੀ ਆ ਨਿੱਕਾ ਹੁੰਦਾ ਸੀ, ਬਾਬਾ ਪ੍ਰਿਥੀ ਚੰਦ ਬਹੁਤ ਸ਼ੈਤਾਨ ਸੀ, ਇਹਦੀ ਨਿਗਾਹ ਰਹਿੰਦੀ ਸੀ ਕਿੰਨੇ ਪੈਸੇ ਚੜ੍ਹ ਰਹੇ ਨੇ, ਮੈਂ ਕਿਤੇ ਗੁਰੂ ਬਣ ਜਾਂਦਾ ਮੈਨੂੰ ਮੱਥੇ ਟੇਕਣਾ। ਇਹ ਗੁਰਤਾ ਗੱਦੀ ਨੂੰ ਇੱਕ ਪੂਜਾ ਦੀ ਚੀਜ਼ ਸਮਝਦਾ ਸੀ ਕਿ ਬੜਾ ਪੈਸਾ ਚੜ੍ਹਦਾ, ਜੇ ਮੈਂ ਗੁਰੂ ਬਣ ਜਾ ਮੱਥੇ ਟੇਕਣਗੇ 1000 ਸੰਗਤਾਂ ਮੱਥੇ ਟੇਕਣਗੀਆਂ, ਮਾਇਆ ਬੜੀ ਆਏਗੀ। ਇਹ ਸਹੀਏ ਗੁਰੂ ਚਰਨਾਂ 'ਚ ਰਹਿੰਦਾ, ਆਪਣੇ ਨਾਨਾ ਜੀ ਦੇ ਕੋਲ ਰਹਿੰਦਾ, ਹੀ ਮਾਇਆ ਨੂੰ ਇਕੱਠੀ ਕਰਨ ਲੱਗ ਪਿਆ, ਪ੍ਰਬੰਧਕ ਬਣਾਇਆ ਨਹੀਂ ਕਿਸੇ ਨੇ, ਆਪੇ ਬਣ ਗਿਆ। ਆਪਣੇ ਪਿਤਾ ਜੀ ਦੇ ਵੇਲੇ ਵੀ ਸਤਸੰਗੀ ਉਹ ਸਾਰੀ ਮਾਇਆ ਜਿਹੜੀ ਸੀ ਉਹਦੀ ਸਾਂਭ ਸੰਭਾਲ ਕਰਨ ਲੱਗ ਪਿਆ, ਕੁਛ ਵਿੱਚੋਂ ਇਹਨੇ ਆਪਣੇ ਕੋਲ ਰੱਖ ਲੈਣੀ, ਕੁਛ ਗੁਰੂ ਘਰ ਦੇ ਖਰਚੇ ਚਲਾਉਣੇ, ਬੇਅੰਤ ਗੁਰੂ ਘਰ ਦੇ ਖਰਚੇ ਨੇ, ਵੱਡੇ ਸਿਲਸਿਲੇ ਸ਼ਹਿਨਸ਼ਾਹੀ। ਇਹਨੇ ਫਿਰ ਕੀ ਕੀਤਾ, ਉਸ ਮਾਇਆ ਦੇ ਨਾਲ ਮਸੰਦ ਖਰੀਦੇ, ਮਸੰਦ ਗੁਰੂ ਰਾਮਦਾਸ ਜੀ ਨੇ ਪ੍ਰਥਾ ਚਲਾਈ ਸੀ, ਮਸੰਦ ਦਾ ਅਰਥ ਹੁੰਦਾ ਮਸਨੰਦ, ਮਸਨੰਦ ਦਾ ਭਾਵ ਹੁੰਦਾ ਛੋਟੀ ਗੱਦੀ, ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਤਖ਼ਤ ਉੱਚਾ ਹੈ, ਪ੍ਰਚਾਰਕ ਕੀਰਤਨੀਏ ਗੁਰੂ ਮਹਾਰਾਜ ਦੇ ਪ੍ਰਚਾਰਕ ਉੱਚੇ ਥਾਂ 'ਤੇ ਬੈਠਣਗੇ, ਸੰਗਤ ਦੂਰ ਤੱਕ ਪ੍ਰਚਾਰਕ ਨੂੰ ਵੇਖ ਸਕਦੀ ਹੈ, ਪ੍ਰਚਾਰਕ ਸੰਗਤ ਨੂੰ ਦੂਰ ਤੱਕ ਦਰਸ਼ਨ ਕਰ ਸਕਦਾ ਹੈ, ਥੋੜ੍ਹਾ ਜਿਹਾ ਉੱਚੀ, ਇਹਨੂੰ ਕਹਿੰਦੇ ਮਸਨੰਦ ਗੱਦੀ। ਸੋ ਇਹ ਗੁਰੂ ਰਾਮਦਾਸ ਜੀ ਨੇ ਇਹ ਪ੍ਰਥਾ ਚਲਾਈ ਸੀ, ਇੱਕ ਤਾਂ ਗੁਰੂ ਘਰ ਦੀ ਕਾਰ ਭੇਟਾ ਉਗਰਾਉਣ ਲਈ, ਦੂਜਾ ਪ੍ਰਚਾਰ ਕਰਨ ਲਈ। ਸਹੀਏ ਇਹਦੇ ਵਿੱਚ ਖੜੋਤ ਆ ਗਈ, ਇਹਦੇ 'ਚ ਬਹੁਤ ਰੁਕਾਵਟਾਂ ਆ ਗਈਆਂ, ਬਹੁਤ ਸਾਰੇ 'ਚ ਊਣਤਾਈਆਂ ਆ ਗਈਆਂ, ਇਹ 10ਵੇਂ ਪਾਤਸ਼ਾਹ ਨੇ ਬੰਦ ਕਰ ਦਿੱਤੀ। ਸੋ ਪ੍ਰਿਥੀ ਚੰਦ ਨੇ ਕੀ ਕੀਤਾ ਕਿ ਜਿੰਨੇ ਮਸੰਦ ਸੀ ਉਹਨਾਂ ਸਾਰਿਆਂ ਨੂੰ ਖਰੀਦਣਾ ਸ਼ੁਰੂ ਕੀਤਾ, ਉਹਨਾਂ ਦੀ ਮੁੱਠੀ ਕਰਮ ਕਰਨੀ, ਉਹਨਾਂ ਨੂੰ ਪੈਸੇ ਦੇਣੇ। ਫਿਰ ਇਹਦੇ ਸਰਕਾਰੀ ਜਿਹੜੇ ਅਫਸਰ ਸੀ ਉਹਨਾਂ ਨਾਲ ਗੰਢ ਤੁੱਪ ਸ਼ੁਰੂ ਕਰ ਦਿੱਤੀ ਕਿ ਜੇ ਗੁਰਤਾ ਗੱਦੀ ਮੈਨੂੰ ਨਾ ਦਿੱਤੀ ਪਿਤਾ ਜੀ ਨੇ, ਮੈਂ ਪੈਸੇ ਦੇ ਜ਼ੋਰ ਨਾਲ ਲਵਾਂਗਾ। ਇਸ ਲਈ ਜਿੰਨੇ ਵੀ ਲਾਗੇ ਲਾਗੇ ਰਹਿਣ ਵਾਲੇ ਸੀ ਗੁਰੂ ਰਾਮਦਾਸ ਜੀ ਦੇ ਜਿੰਨੇ ਸਿੱਖ ਉਹ ਸਾਰੇ ਹੀ ਪ੍ਰਿਥੀ ਚੰਦ ਤੋਂ ਡਰਦੇ ਹਨ।
0: ਤਿਮ ਜਿਸ ਕੋ ਰੁਖ ਵਰਤੀ ਗੁਰ ਕੇਰੇ।
1: ਤੇ ਇਸ ਪ੍ਰਕਾਰ ਸਤਸੰਗੀਓ, ਇਹ ਗੁਰੂ ਮਹਾਰਾਜ ਦੇ ਕੋਲ ਰਹਿਣ ਵਾਲੇ ਜਿਹੜਾ ਰੁੱਖ ਸੀ ਆਪਣਾ, ਇਹ ਰੱਖਦੇ ਸੀ ਪ੍ਰਿਥੀ ਚੰਦ ਵੱਲ।
0: ਤਿਮ ਜਿਸ ਕੋ ਰੁੱਖ ਦੇਖਣ ਕਰਹਿ।
1: ਇਸੇ ਤਰ੍ਹਾਂ ਜਿੱਧਰ ਨੂੰ ਕੋਈ ਰੁੱਖ ਵੇਖਦਾ, ਭਾਵ ਜਿੱਧਰ ਨੂੰ ਕਿਸੇ ਦਾ ਪੱਲੜਾ ਭਾਰੀ, ਉੱਧਰ ਨੂੰ ਹੋ ਜਾਂਦੇ ਲੋਕ। ਇਹ ਮਸੰਦ ਵੀ ਹੁਣ ਜਿਹੜੇ ਸੀ ਇਹ ਪ੍ਰਿਥੀ ਚੰਦ ਦੇ ਨਾਲ ਜੁੜਦੇ ਗਏ ਕਿ ਇਹ ਗੁਰੂ ਘਰ ਦਾ ਪ੍ਰਬੰਧਕ ਹੈ।
0: ਤਿਮ ਵਰਤ ਹੈ ਅਰ ਬਦਨ ਉਚਰ ਹੈ।
1: ਜਿਵੇਂ ਪ੍ਰਿਥੀ ਚੰਦ ਕਹਿੰਦਾ ਉਸੇ ਤਰ੍ਹਾਂ ਹੀ ਇਹ ਵਰਤਦੇ ਨੇ ਸਤਸੰਗੀਓ। ਸੋ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਚਿੱਠੀਆਂ ਲਿਖਣਗੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਗੁਰੂ ਪਿਤਾ ਵੱਲ, ਬੜਾ ਰੌਚਕ ਪਵਿੱਤਰ ਇਤਿਹਾਸ ਆ ਰਿਹਾ ਹੈ। ਆਉਣ ਵਾਲੇ ਦਿਨਾਂ ਸ਼੍ਰਵਣ ਕਰਾਂਗੇ। ਸਮਾਂ ਸਮਾਪਤ ਹੈ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਗੁਰੂ ਮੇਰ ਕਰ ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ। ਸਮਾਪਤੀ ਦੀਆਂ ਪੰਕਤੀਆਂ ਗਾਵਾਂਗੇ, ਫਤਿਹ ਬੁਲਾਵਾਂਗੇ। ਅਗਲਾ ਪ੍ਰੋਗਰਾਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸੂਚਿਤ ਕਰਨਗੇ। ਆਓ ਲਾਸਟ ਦੀਆਂ ਪੰਕਤੀਆਂ ਸ਼੍ਰਵਣ

0: ਧੰਨ ਗੁਰੂ ਨਾਨਕ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਆਪ ਜੀਆਂ ਨੂੰ ਲੜੀਵਾਰ ਕਥਾ ਵਿਚਾਰ ਸਰਵਣ ਕਰਵਾਈ ਹੈ। ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਸ਼ਾਮ ਨੂੰ 7:30 ਤੋਂ 9 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਹੈ, ਜੋ ਇਸ ਮਹੀਨੇ ਦੇ ਅਖੀਰ 'ਤੇ ਗੁਰਬਾਣੀ ਪਾਠ ਬੋਧ ਸੰਪੂਰਨਤਾ ਹੋ ਜਾਣੀ ਹੈ। ਤੋ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤ ਜੀ, ਬਹੁਤ ਵੱਡੇ ਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਵਿਦੇਸ਼ਾਂ ਦੀ ਧਰਤੀ 'ਤੇ ਪਹਿਲੀ ਵਾਰ ਗੁਰਬਾਣੀ ਪਾਠ ਬੋਧ ਸਮਾਗਮ ਹੋਇਆ ਹੈ, ਉਹ ਵੀ ਆਪਣੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਿਖੇ। ਤਾਂ ਆਪ ਜੀ ਵੱਧ ਤੋਂ ਵੱਧ ਲਾਹਾ ਲੈ ਲਓ, ਜਿੰਨਾ ਲਿਆ ਜਾ ਸਕਦਾ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: वाहे वाहे। दीन दुनी दे मालक सरवरे कायनात, रूहानियत दे सागर प्रीतां दे पहरेदार, शांति दे मुजस्मे शब्द गुरु, धन गुरु ग्रंथ साहिब जी महाराज जी दे पावन पवित्र दरबार अंदर जुड़ बैठी गुरु प्यारी गुरु सवारी साध संगत जी, आओ अपनियां रसनावां नूं पवित्र करिए, मन नूं चढ़दियां कला विच लिया के गज वज के फतेह बुलाइए, आखिए जी वाहिगुरु जी का खालसा वाहि।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Baith ke gharan de vich vi gallan baatan karniyan aiyan, TV dekhna, aao guru ghar chaliye. Eh man ne aakya. ਆਪਾਂ ਗੁਰੂ ਘਰ ਚੱਲਦੇ ਹਾਂ, ਉੱਥੇ ਕੋਈ ਸਤਸੰਗ ਦੀ ਗੱਲ ਸੁਣਦੇ ਹਾਂ, ਉੱਥੇ ਕੋਈ ਰੱਬ ਦੀ ਗੱਲ ਹੋਵੇਗੀ, ਕਥਾ ਕਹਾਣੀਆਂ ਸੁਣਦੇ ਹਾਂ, ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਆਪਾਂ ਸਰਵਣ ਦਾ ਕਰਨ ਦਾ ਯਤਨ ਕਰਦੇ ਹਾਂ ਜੀ। ਆਏ ਸਤਿਗੁਰ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਔਰ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰਦੇ ਹਾਂ। ਐਸੀਆਂ ਅਰਦਾਸਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਪਿਆਰਿਓ ਗੁਰੂ ਕੇ ਸਿੱਖ ਹਾਂ, ਗੁਰੂ ਕੇ ਸਿੱਖਾਂ ਦੇ ਪਾਸ ਸਭ ਤੋਂ ਵੱਡੀ ਅਰਦਾਸ ਹੈ। ਬਸ ਅਸੀਂ ਹੋਰ ਕੁਛ ਨਹੀਂ ਜੀ ਕੀ ਬਿਰਥਾ ਹੋਏ, ਜਦੋਂ ਸਾਰੇ ਪਾਸਿਆਂ ਤੋਂ ਗੱਲ ਹਾਰ ਜਾਂਦੀ ਹੈ ਨਾ, ਬੰਦਾ ਹਾਰ ਜਾਂਦਾ, ਥੱਕ ਟੁੱਟ ਜਾਂਦਾ, ਡਾਕਟਰ ਜਵਾਬ ਦੇ ਦਿੰਦੇ ਆ ਸਭ ਕੁਛ, ਕਈ ਵਾਰ ਗੁਰੂ ਪਿਆਰਿਓ ਬੜੇ ਘਾਟੇ ਪੈ ਜਾਂਦੇ ਆ ਜ਼ਿੰਦਗੀ ਵਿੱਚ, ਵਾਧੇ ਘਾਟੇ ਆਉਂਦੇ ਆ, ਅਤੇ ਸਤਿਗੁਰ ਕਹਿੰਦੇ ਬਸ ਹੋਰ ਜਦੋਂ ਤੈਨੂੰ ਚਾਰੇ ਪਾਸਿਆਂ ਤੋਂ ਹਾਰ ਜਾਂਦਾ ਹੈ ਨਾ, ਤਾਂ ਇੱਕੋ ਹੀ ਦਰ ਰਹਿ ਗਿਆ, ਇੱਥੇ ਆਇਆ ਕਰ, ਇੱਥੇ ਅਰਦਾਸ ਕਰ। ਕਹਿੰਦੇ ਨੇ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਭੈ ਅਰਦਾਸ ਕਰ। ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾਂ ਕਰਨ ਵਾਸਤੇ ਔਰ ਤੰਦਰੁਸਤੀਆਂ ਦੀਆਂ ਦਾਤਾਂ ਲੈਣ ਵਾਸਤੇ, ਆਪਣੇ ਬੱਚਿਆਂ ਦੇ ਚੰਗੇ ਕਾਰੋਬਾਰਾਂ ਅਤੇ ਚੰਗੇ ਭਵਿੱਖ ਦੀ ਆਸ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਆਉਂਦੇ ਹਾਂ, ਸੋ ਸਤਿਗੁਰ ਰਹਿਮਤ ਕਰ। ਔਰ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਹੈ, ਜਦੋਂ ਗੁਰੂ ਦਰਬਾਰ ਦੇ ਵਿੱਚ ਆਉਂਦੇ ਹਾਂ ਨਾ, ਤਾਂ ਸਾਨੂੰ ਪਤਾ ਲੱਗਦਾ ਕਿ ਪਿਛਲੇ ਜਨਮਾਂ ਦੇ ਵਿੱਚ ਅਸੀਂ ਕੀ ਕੀ ਬਣੇ ਫਿਰਦੇ ਹੁੰਦੇ ਸੀ। 84 ਲੱਖ ਜੋਨ ਦੇ ਵਿੱਚੋਂ ਮਸੀਹ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਅਸੀਂ ਪਿਛਲੇ ਜਨਮਾਂ ਦੇ ਵਿੱਚ ਕੀ ਹੁੰਦੇ ਸੀ, ਕਿੱਦਾਂ ਭਟਕਦੇ ਫਿਰਦੇ ਹੁੰਦੇ ਸੀ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਬੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਕ ਜੋਇਓ, ਮਿਲ ਜਨ ਦੇਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਸੰਜਰੀਆ। ਬੜੇ ਬੜੇ ਪਤਾ ਨਹੀਂ ਗੁਰੂ ਪਿਆਰਿਓ, 84 ਲੱਖ ਜੋਨ ਕਿਤੇ ਥੋੜ੍ਹੀ ਹੁੰਦੀ ਆ। ਜੇ ਆਪਾਂ ਆਈਡੀਆ ਜਿਹਾ ਵੀ ਲਾ ਲਈਏ ਨਾ, ਵੀ ਇੱਕ ਜੋਨ ਨੂੰ 10 ਸਾਲ ਦੇ ਦਈਏ, ਵੈਸੇ ਤਾਂ ਇਹਦੇ ਇੱਥੇ ਇੱਦਾਂ ਦੇ ਦਰੱਖਤ ਨੇ ਜਿਹੜੇ ਹਜ਼ਾਰਾਂ ਹਜ਼ਾਰਾਂ ਸਾਲ ਖੜ੍ਹੇ ਨੇ। ਜੇ ਆਪਾਂ ਕੋਮਨ ਜੀ ਗੱਲ ਕਰੀਏ ਵੀ ਇੱਕ ਜੋਨ ਨੂੰ 10 ਸਾਲ ਦਾ ਟਾਈਮ ਦਈਏ, ਅਤੇ ਗੁਰੂ ਪਿਆਰਿਓ 8 ਕਰੋੜ 40 ਲੱਖ ਸਾਲ ਫੇਰ ਵੀ ਬਣ ਜਾਂਦਾ। ਜੇ 8 ਕਰੋੜ 40 ਲੱਖ ਸਾਲਾਂ ਬਾਅਦ ਫਿਰ ਵੀ ਇਸ ਦੁਨੀਆਂ ਦੇ ਉੱਤੇ ਆਏ, ਅਤੇ ਜਿੱਦਾਂ ਹੁਣ ਚਲੇ ਜਾਣਾ ਉਦੋਂ ਵੀ ਫਿਰ ਇੱਦਾਂ ਹੀ ਚਲੇ ਗਏ, ਅਤੇ ਕੀ ਲਾਹਾ ਹੋਵੇਗਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁਰੂ ਪਿਆਰਿਓ ਅਰਦਾਸ ਕਰੀਏ ਕਿ ਸਤਿਗੁਰੂ, ਜੋ ਅਸੀਂ ਮਕਸਦ ਨੂੰ ਲੈ ਕੇ ਆਏ ਹਾਂ ਇਸ ਦੁਨੀਆਂ ਦੇ ਉੱਤੇ, ਅਸੀਂ ਜਿਸ ਮਕਸਦ ਨੂੰ ਸਮਝਣ ਵਾਸਤੇ ਆਏ ਹਾਂ, ਉਹ ਅਸੀਂ ਮਕਸਦ ਦੇ ਵਿੱਚ ਪੂਰੇ ਹੋ ਸਕੀਏ। ਆਪਣੇ ਥੋੜ੍ਹੇ ਥੋੜ੍ਹੇ ਲਾਲਚ ਲੋਭਾਂ ਦੇ ਵਿੱਚ ਆਪਣੇ ਕਿਤੇ ਜਨਮ ਨੂੰ ਗਵਾ ਨਾ ਲਈਏ, ਜਨਮ ਬਿਰਥਾ ਜਾਤ ਰੰਗ ਮਾਇਆ, ਕਿ ਕਿਤੇ ਅਸੀਂ ਇਸ ਮਾਇਆ ਦੇ ਚੱਕਰ ਵਿੱਚ ਫਸ ਕੇ ਅਸੀਂ ਆਪਣੇ ਬੱਚਿਆਂ ਦੇ ਕਾਰੋਬਾਰਾਂ ਨੂੰ ਵਧਾਉਂਦੇ, ਲੋਕਾਂ ਨਾਲ ਠੱਗੀਆਂ ਮਾਰਦੇ, ਇੱਦਾਂ ਹੀ ਨਾ ਕਿਤੇ ਦੁਨੀਆਂ ਤੋਂ ਚਲੇ ਜਾਈਏ। ਸੋ ਐਸੀ ਭਾਵਨਾ ਲੈ ਕੇ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਾਂ। ਸੋ ਸਤਿਗੁਰ ਰਹਿਮਤ ਕਰਨ, ਸਭ ਦੀਆਂ ਅਰਦਾਸਾਂ ਪੂਰੀਆਂ ਹੋਣ। ਸੋ ਇਤਿਹਾਸ ਦੀ ਲੜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਨੂੰ ਤਾਰਨਹਾਰ ਇਸ ਦੁਨੀਆਂ ਦੇ ਉੱਤੇ ਆਉਂਦੇ ਨੇ, ਅਤੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਇੱਕ ਨਵਾਂ ਜੀਵਨ ਬਖਸ਼ਿਸ਼ ਕਰਦੀਆਂ, ਜੇ ਕਿਤੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ, ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ। ਹੁਣ ਸਤਿਗੁਰਾਂ ਦੀਆਂ ਇਹ ਜਿਹੜੀਆਂ ਸਾਖੀਆਂ ਆਪ ਸਿੱਖ ਸੰਗਤਾਂ ਦੇ ਨਾਲ ਸਾਂਝੀਆਂ ਕਰਦੇ, ਦਰਅਸਲ ਗੁਰੂ ਪਿਆਰਿਓ ਇਹ ਕੰਨਾਂ ਦਾ ਰਾਸ ਨਹੀਂ ਹੈ, ਦਰ ਹੈ, ਅਤੇ ਇਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਵਾਸਤੇ ਅਸਲ। ਹੁਣ ਜੇ ਆਪਾਂ ਜਨੇਊ ਦੀ ਗੱਲ ਕੱਲ੍ਹ ਹੋਈ ਸੀ, ਕਰਮ ਕਾਂਡਾਂ ਦੀ ਗੱਲ ਕਰਤੀ ਸੀ ਮੈਂ, ਟੂਕ ਮਾਤਰ ਕੱਲ੍ਹ ਵੀ ਗੱਲ ਕੀਤੀ ਸੀ, ਅਤੇ ਜਿਹੜੀ ਕੋਈ ਗੱਲ ਮੇਰੇ ਕੋਲ ਰਹਿ ਗਈ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਗੁਰੂ ਨਾਨਕ ਮਹਾਰਾਜ ਜੀ ਦੀ ਜਦੋਂ ਉਮਰ ਉਹਨਾਂ ਦੇ ਪਿਤਾ ਪਰਿਵਾਰ ਅਤੇ ਸਮਾਜ ਮੁਤਾਬਕ ਜਦੋਂ 11 ਕੁ ਸਾਲ ਦੀ ਹੋ ਜਾਂਦੀ ਹੈ ਨਾ, ਔਰ ਉਸ ਵੇਲੇ ਉਹਨਾਂ ਨੂੰ ਇੱਕ ਧਾਰਮਿਕ ਰਸਮਾਂ ਦੁਆਰਾ ਆਪਣੇ ਧਰਮ ਦੇ ਵਿੱਚ ਲਿਆਉਂਦਾ ਜਾਂਦਾ, ਭਾਵੇਂ ਉਹ ਖੱਤਰੀਆਂ ਦੇ ਘਰ ਪੈਦਾ ਹੋਏ ਸਨ, ਬੇਦੀ ਖੱਤਰੀ ਸਨ, ਪਰ ਇੱਕ ਧਾਰਮਿਕ ਰਸਮ ਜਿੱਦਾਂ ਅਸੀਂ ਸਿੱਖ ਕਰਦੇ ਹਾਂ। ਹੁਣ ਸਤਸੰਗ ਜੀ ਦਰਅਸਲ ਜੇ ਆਪਾਂ ਦੇਖੀਏ ਨਾ, ਅੰਮ੍ਰਿਤ ਪਾਨ ਕਰਨਾ, ਅੰਮ੍ਰਿਤ ਜਿੰਨਾ ਤੱਕ ਪਾਨ ਨਹੀਂ ਕਰਦੇ ਉਨਾ ਚਿਰ ਅਸੀਂ ਗੁਰੂ ਕੇ ਸਿੱਖ ਨਹੀਂ ਬਣ ਜਾਂਦੇ। ਠੀਕ ਹੈ, ਮੱਥਾ ਟੇਕਿਆ, ਲੰਗਰਾਂ ਦੇ ਵਿੱਚ ਸੇਵਾ ਵੀ ਕੀਤੀਆਂ, ਪਰ ਸਤਸੰਗ ਜੀ ਇੱਕ ਸਾਨੂੰ ਇੱਕ ਵਰ ਥੋੜ੍ਹਾ ਜਿਹਾ ਭਰਮ ਦੇ ਵਿੱਚ ਪਾ ਦਿੱਤਾ ਗਿਆ। ਉਹ ਕੀ ਹੈ? ਇੱਕ ਸਹਿਜ, ਜਦੋਂ ਬੰਦਾ ਨਾ ਗੱਲ ਕਰਦਾ ਹੈ, ਹਾਂਜੀ ਮੈਂ ਸਿੱਖ ਨਹੀਂ, ਮੈਂ ਸਹਿਜਧਾਰੀ ਸਿੱਖ ਹਾਂ। ਮੇਰਾ ਇਹ ਵੈਸੇ ਟੌਪਿਕ ਨਹੀਂ ਸੀ, ਮੇਰੇ ਦਿਮਾਗ ਦੇ ਵਿੱਚ ਗੱਲ ਆ ਗਈ, ਮੈਂ ਕਿਹਾ ਸਾਂਝੀ ਕਰ ਲਵਾਂ ਤੁਹਾਡੇ ਨਾਲ। ਬੰਦਾ ਸੋਚਦਾ ਮੈਂ ਸਹਿਜਧਾਰੀ ਸਿੱਖ ਹਾਂ, ਸਹਿਜ ਤੋਂ ਭਾਵ ਸਹਿਜੇ ਸਹਿਜੇ। ਹੁਣ ਗੁਰੂ ਪਿਆਰਿਓ, ਸਿੱਖ ਤੇ ਸਿੱਖ ਹੁੰਦਾ, ਸਹਿਜੇ ਸਹਿਜੇ ਦਾ ਤੇ ਮਤਲਬ ਕੋਈ ਨਾ ਹੋਇਆ। ਮਾਫ ਕਰਨਾ, ਗੁਰੂ ਕੇ ਪ੍ਰਚਾਰਕ ਹੋਣ ਦੇ ਨਾਤੇ ਜੇ ਅਸੀਂ ਤੁਹਾਡੇ ਨਾਲ ਕੋਈ ਗੁਰਮਰਿਆਦਾ ਦੀਆਂ ਗੱਲਾਂ ਨਾ ਕਰ ਸਕੇ, ਤੇ ਜੇ ਇਕੱਲੇ ਪੈਸੇ ਇਕੱਠੇ ਕਰਕੇ ਡਾਲਰ ਇਕੱਠੇ ਕਰਕੇ ਚਲੇ ਗਏ, ਤੇ ਅਸੀਂ ਗੁਰੂ ਨੂੰ ਮੂੰਹ ਦਿਖਾਉਣ ਯੋਗੇ ਨਹੀਂ ਰਹਾਂਗੇ। ਸਤਿਗੁਰ ਭਲਾ ਕਰੇ ਜਿਹੜੀਆਂ ਅਸੀਂ ਤੁਹਾਡੇ ਨਾਲ ਢਿੱਡੋਂ ਗੱਲਾਂ ਕਰਨ ਦਾ ਯਤਨ ਕਰੀਦਾ ਨਾ ਸਤਸੰਗ ਜੀ, ਕਈ ਵਾਰ ਇਹ ਸੋਚੀਆਂ ਨਹੀਂ ਹੁੰਦੀਆਂ ਜਿਹੜੀਆਂ ਗੱਲਾਂ ਅਸੀਂ ਸੰਗਤ ਵਿੱਚ ਆ ਕੇ ਕਰ ਦਈਦੀਆਂ। ਉਹ ਕੋਈ ਪਿੱਛੋਂ ਅਸੀਂ ਬਣਾ ਕੇ ਨਹੀਂ ਲੈ ਕੇ ਆਏ ਹੁੰਦੇ ਬੂਰਾ। ਔਰ ਸਤਸੰਗ ਜੀ, ਸਾਡੇ ਇੱਕ ਰਿਵਾਜ਼ ਚੱਲਿਆ ਹੋਇਆ ਵੀ ਸਹਿਜਧਾਰੀ ਸਿੱਖ। ਹੁਣ ਆਪਾਂ ਕਿਤੇ ਦੂਜੀਆਂ ਕੌਮਾਂ ਵੱਲ ਝਾਤੀ ਮਾਰ ਕੇ ਦੇਖੀਏ, ਕੋਈ ਕਦੀ ਅੱਜ ਤੱਕ ਸੁਣਿਆ ਵੀ ਹਿੰਦੂ ਸਹਿਜਧਾਰੀ ਆ, ਇਹ ਮੁਸਲਮਾਨ ਸਹਿਜਧਾਰੀ ਆ, ਇਹ ਈਸਾਈ ਸਹਿਜਧਾਰੀ, ਇਹ ਬੋਧੀ ਜਿਹੜਾ ਇਹ ਸਹਿਜਧਾਰੀ ਆ, ਇਹ ਸਿੱਖ ਹੀ ਇਕੱਲਾ ਸਹਿਜਧਾਰੀ ਕਿਉਂ ਨਹੀਂ? ਪਿਆਰਿਓ, ਇਹ ਸਾਡਾ ਭਰਮ ਹੈ, ਐਵੇਂ ਐਵੇਂ ਬਹਾਨੇ ਨੇ ਗੁਰੂ ਤੋਂ ਦੂਰ ਹੋਣ ਦੇ। ਬਸ ਜਿਹੀ ਛਕਣਾ ਛਕਾਉਣਾ ਵੀ ਆ, ਖਾਣਾ ਪੀਣਾ ਹੁੰਦਾ, ਔਰ ਇਸ ਕਰਕੇ ਬਹਾਨਾ ਅਸੀਂ ਗੁਰੂ ਨੂੰ ਮਾਇਆ ਦੇ ਦਈਦੀ ਆ, ਉੱਥੇ ਚੜਾਵਾ ਵੀ ਚੜਾ ਦਈਦਾ, ਆਟੇ ਦੀਆਂ ਥੈਲੀਆਂ ਦੇ ਆਈਦੀਆਂ, ਔਰ ਫਰੂਟ ਵੀ ਦੇ ਆਈਦਾ, ਬੜਾ ਕੁਝ ਦੇ ਆਈਦਾ। ਅਤੇ ਸਹਿਜਧਾਰੀ, ਮੈਂ ਸਿੱਖੀ ਦੇ ਉੱਤੇ ਕਿਸੇ ਦੇ ਉੱਤੇ ਚੱਕ ਨਹੀਂ ਕਰਦਾ, ਮੇਰੇ ਤੋਂ ਤੁਸੀਂ ਸਹਿਜਧਾਰੀ ਲੱਖਾਂ ਗੁਣਾ ਚੰਗੇ ਹੋ ਸਕਦੇ ਹੋ, ਮੇਰੇ ਵਿੱਚ 100 ਪਾਪ ਹੋ ਸਕਦਾ, ਮੈਂ ਬੇਈਮਾਨ ਹੋ ਸਕਦਾ, ਮੇਰੇ ਨਾਲ ਤੁਸੀਂ ਲੱਖ ਗੁਣਾ ਚੰਗੇ ਹੋ ਸਕਦੇ ਹੋ। ਹੁਣ ਕਈ ਵਾਰ ਅਸੀਂ ਉਦਾਹਰਣਾਂ ਦੇਈਦੀਆਂ, ਬੰਦਾ ਕਿਤੇ ਇੱਕ ਅੰਮ੍ਰਿਤਧਾਰੀ ਕੋਈ ਛੋਟੀ ਜਿਹੀ ਗਲਤੀ ਕਰ ਦੇਵੇ, ਕਿਤੇ ਛੋਟੀ ਜਿਹੀ ਭੁੱਲ ਹੋ ਜਾਵੇ ਨਾ, ਅਤੇ ਸਾਡੀ ਸਾਰੀ ਕੌਮ ਨੂੰ ਇੱਕੋ ਹੀ ਰੱਸੇ ਦੇ ਵਿੱਚ ਵਿੱਧਿਆ ਜਾਂਦਾ, ਲਓ ਜੀ ਦੇਖਿਓ ਇਹ ਅੰਮ੍ਰਿਤਧਾਰੀ ਇੱਦਾਂ ਦੇ ਹੁੰਦੇ ਆ, ਇਹ ਇੱਦਾਂ ਹੀ ਕਰਦੇ ਆ, ਇਹ ਇੱਦਾਂ ਦੇ, ਇਹਨਾਂ ਦੇ ਕੰਮ ਇੱਦਾਂ ਥੋੜ੍ਹੇ। ਗੁਰੂ ਪਿਆਰਿਓ, ਬੜੇ ਉਲਾਮੇ ਦਿੱਤੇ ਜਾਂਦੇ ਆ, ਅਤੇ ਮੈਂ ਬੇਨਤੀ ਕਰਿਆ ਕਰਦਾ, ਸਾਨੂੰ ਉਲਾਮੇ ਦੇਣ ਦੀ ਬਜਾਏ ਤੁਸੀਂ ਆਓ, ਅੰਮ੍ਰਿਤ ਛੱਕ ਕੇ ਸਮਾਜ ਦੇ ਵਿੱਚ ਵਿਚਰੋ, ਅਸੀਂ ਤੁਸੀਂ ਇੱਦਾਂ ਦਾ ਚੰਗਾ ਜੀਵਨ ਬਣਾਓ, ਛੱਡੋ ਅੰਮ੍ਰਿਤਧਾਰੀਆਂ ਦੀਆਂ ਗੱਲਾਂ, ਛੱਡੋ ਸਾਡੀਆਂ ਗੱਲਾਂ, ਤੁਸੀਂ ਇੱਦਾਂ ਦਾ ਜੀਵਨ ਬਣਾ ਕੇ ਤੁਸੀਂ ਅੰਮ੍ਰਿਤਧਾਰੀ ਹੋ ਕੇ ਸਮਾਜ ਦੇ ਵਿੱਚ ਆਓ, ਅਸੀਂ ਤੁਹਾਡੀਆਂ ਉਦਾਹਰਣਾਂ ਦਿਆਂ ਕਰਾਂਗੇ, ਅਸੀਂ ਉਹਨਾਂ ਨੂੰ ਛੱਡ ਦੇਵਾਂਗੇ, ਅਨੇ ਪਖੰਡੀਆਂ ਨੂੰ, ਬੇਈਮਾਨਾਂ ਨੂੰ, ਸਾਡੇ ਵਿੱਚ 100 ਔਗਣ ਆ, ਅਸੀਂ ਛੱਡ ਦੇਵਾਂਗੇ, ਅਸੀਂ ਤੁਹਾਡੀਆਂ ਉਦਾਹਰਣਾਂ ਦੇਵਾਂਗੇ। ਸੋ ਇਹ ਇੱਕ ਸਹਿਜਧਾਰੀ ਸ਼ਬਦ ਨੇ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ। ਇਹ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇਹਨੂੰ ਸਮਝਣ ਦਾ ਯਤਨ ਕਰੀਏ, ਇਹ ਸਾਡੇ ਨਾਲ ਬੇਈਮਾਨੀਆਂ ਹੋ ਰਹੀਆਂ। ਸਿੱਖ ਸਿੱਖ ਹੈ, ਸਹਿਜਧਾਰੀ ਦਾ ਮਤਲਬ ਕੋਈ ਨਹੀਂ ਹੁੰਦਾ, ਜਦ ਦੂਜੀਆਂ ਕੌਮਾਂ ਵਿੱਚ ਕੋਈ ਸਹਿਜਧਾਰੀ ਨਹੀਂ ਹੈ ਤੇ ਸਿੱਖਾਂ ਦੇ ਵਿੱਚ ਕਿੱਥੋਂ ਆ ਗਿਆ? ਸਤਿਗੁਰ ਕਿਰਪਾ ਕਰੇ। ਆਪਾਂ ਜਨੇਊ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸਾਂ। ਧਰਮ ਦੇ ਵਿੱਚ ਗੁਰੂ ਬਾਬਾ ਨਾਨਕ ਜੀ ਨੂੰ ਲਿਆਉਣਾ ਚਾਹੁੰਦੇ ਨੇ, ਔਰ ਉਹਨਾਂ ਦੇ ਧਾਰਮਿਕ ਰਸਮ ਹੈ, ਰੀਤ ਹੈ, ਰਿਵਾਜ਼ ਹੈ, ਜਨੇਊ ਪਾਉਣਾ ਸੀ, ਰਿਸ਼ਤੇਦਾਰੀ ਬਰਾਦਰੀ ਇਕੱਠੀ ਕੀਤੀ ਹੋਈ ਹੈ। ਪੰਡਿਤ ਜੀ ਆਏ ਹੋਏ ਨੇ, ਪੰਡਿਤ ਹਰਦਿਆਲ ਜੀ, ਬੜੀ ਬਜ਼ੁਰਗੀ ਦੀ ਉਮਰ ਹੈ ਉਹਨਾਂ ਦੀ, ਬੜਾ ਸਤਿਕਾਰ ਸੀ ਉਹਨਾਂ ਦਾ, ਔਰ ਇਹ ਸਾਰੀਆਂ ਰਸਮਾਂ ਜਿਹੜਾ ਪੰਡਿਤ ਹਰਦਿਆਲ ਜੀ ਕਰਿਆ ਕਰਦੇ ਸਨ, ਜੋ ਵੀ ਧਾਰਮਿਕ ਰਸਮਾਂ ਹੁੰਦੀਆਂ ਸੀ। ਅਤੇ ਪਿਤਾ ਕਾਲੂ ਜੀ ਨੇ ਸੱਦਾ ਪੱਤਰ ਦੇ ਤਾ ਦਿਨ ਨਿਸ਼ਚਿਤ ਕਰਕੇ ਆਪਣੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਨੂੰ, ਔਰ ਵੱਡੇ ਅਹੁਦੇ ਦੇ ਉੱਤੇ ਸਨ ਉਸ ਵੇਲੇ, ਮਾਲ ਮਹਿਕਮੇ ਦੇ ਵੱਡੇ ਅਫਸਰ ਸਨ, 10-12 ਪਿੰਡਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਸੀ, ਰਾਏ ਬੁਲਾਰ ਜੀ ਦੇ ਜ਼ਮੀਨ ਦੇ ਹਿਸਾਬ ਕਿਤਾਬ ਰੱਖਣ ਦਾ। ਅਤੇ ਗੁਰੂ ਪਿਆਰਿਓ, ਇਲਾਕੇ ਦੇ ਵਿੱਚ ਚੰਗੀ ਬਣੀ ਹੋਈ ਸੀ, ਇੱਥੋਂ ਤੱਕ ਇਕੱਲੇ ਹਿੰਦੂ ਹੀ ਨਹੀਂ, ਵੱਡੇ ਵੱਡੇ ਮੁਸਲਮਾਨ ਵੀ ਉਹਨਾਂ ਦੇ ਇਸ ਧਾਰਮਿਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ। ਹੁਣ ਪੰਡਿਤ ਜੀ ਜਨੇਊ ਦੀ ਰਸਮ ਕਰਨ ਲੱਗੇ ਆ, ਅਤੇ ਸਤਿਗੁਰੂ ਬੜੀ ਨਿਗਾਹ ਟਿਕਾ ਕੇ ਉਹਨਾਂ ਵੱਲ ਦੇਖ ਰਹੇ ਨੇ, ਪੰਡਿਤ ਜੀ ਕੀ ਕਰ ਰਿਹਾ। ਔਰ ਦੇਖਣ ਵਾਲਾ ਬੰਦਾ ਇਹ ਸੋਚ ਰਿਹਾ ਸੀ ਵੀ ਨਾਨਕ ਜੀ ਗੌਹ ਦੇ ਨਾਲ ਦੇਖ ਰਿਹਾ, ਇਹਨਾਂ ਨੂੰ ਅੱਜ ਚਾਅ ਹੋਣਾ ਆ ਵੀ ਮੇਰੇ ਗਲ ਦੇ ਵਿੱਚ ਜਨੇਊ ਪਾਇਆ ਜਾਣਾ, ਇਹ ਚਾਅ ਦੇ ਨਾਲ ਦੇਖਦੇ ਆ। ਪਰ ਸੱਚੇ ਸਤਿਗੁਰਾਂ ਦੀ ਸੋਚ ਵਿੱਚ ਕੀ ਦੌੜ ਰਿਹਾ ਸੀ ਉਹ ਸੱਚਾ ਪਾਤਸ਼ਾਹ ਜਾਣਦਾ ਹੈ। ਪਰ ਜਦੋਂ ਇਹ ਰਸਮ ਪੂਰੀ ਹੋਣ ਤੋਂ ਬਾਅਦ, ਜੰਤਰ ਮੰਤਰ ਤੰਤਰ ਪੜ੍ਹਨ ਤੋਂ ਬਾਅਦ, ਵੇਦਾਂ ਸ਼ਾਸਤਰਾਂ ਦੇ ਗਾਇਤਰੀ ਦੇ ਪਾਠ ਕਰਨ ਤੋਂ ਬਾਅਦ, ਜਦੋਂ ਗੁਰੂ ਬਾਬੇ ਨਾਨਕ ਦੇ ਗਲ ਦੇ ਵਿੱਚ ਪੰਡਿਤ ਜੀ ਜਨੇਊ ਪਾਉਣ ਲੱਗੇ, ਤਾਂ ਸਤਿਗੁਰਾਂ ਨੇ ਹੱਥ ਖੜਾ ਕਰਤਾ, ਪੰਡਿਤ ਜੀ ਰੁਕਿਓ ਇੱਕ ਮਿੰਟ, ਇਹ ਰੁਕਿਓ ਇੱਕ ਮਿੰਟ, ਅੱਜ ਪਹਿਲੀ ਵਾਰ ਪੰਡਿਤ ਨੂੰ ਕਿਸੇ ਨੇ ਆਖਿਆ ਸੀ, ਅੱਜ ਤੋਂ ਪਹਿਲਾਂ ਨਹੀਂ, ਚਿੱਟਿਆਂ ਦਾੜਿਆਂ ਵਾਲੇ ਉੱਥੇ ਬੈਠੇ ਹੋਣਗੇ, ਅੱਸੀਆਂ 90 ਸਾਲਾਂ ਦੇ ਉੱਥੇ ਹਿੰਦੂ ਪਰਿਵਾਰਾਂ ਦੇ ਆਦਮੀ ਬੈਠੇ ਹੋਣਗੇ, ਪਰ ਰੁਕਿਓ ਇੱਕ ਮਿੰਟ, ਇਕੱਲੇ ਬਾਬੇ ਨਾਨਕ ਨੇ 11 ਦੇ ਨੇ ਆਖਿਆ ਸੀ। ਔਰ ਬਜ਼ੁਰਗ ਇਹ ਜਿਹੜਾ ਪੰਡਿਤ ਬਜ਼ੁਰਗੀ ਦੀ ਅਵਸਥਾ ਵਿੱਚ ਸੀ, 90 ਦੀ ਉਮਰ ਕਰੀਬ ਹੋ ਚੁੱਕੀ ਸੀ, ਪੰਡਿਤ ਨੂੰ ਥੋੜ੍ਹਾ ਜਿਹਾ ਤੌਖਲਾ ਹੋਇਆ, ਇਹ ਕੀ ਹੋਇਆ? ਹਾਂ ਨਾਨਕ, ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਪੰਡਿਤ ਜੀ, ਮੈਂ ਪੁੱਛਣਾ ਚਾਹੁੰਦਾ ਇਹ ਤੁਸੀਂ ਕੀ ਕਰਨ ਲੱਗੇ ਹੋ? ਤੇ ਪੰਡਿਤ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗਾ, ਨਾਨਕ ਜੀ ਤੁਹਾਨੂੰ ਪਤਾ ਨਹੀਂ ਤੁਹਾਡੇ ਗਲ ਦੇ ਵਿੱਚ ਜੰਜੂ ਪਾਇਆ ਜਾਣਾ, ਜਨੇਊ ਪਾਉਣਾ, ਇਹ ਰਸਮ ਹੁੰਦੀ ਹੈ, ਇਹ ਧਾਰਮਿਕ ਰਸਮ ਹੈ, ਔਰ ਤੁਸੀਂ ਧਾਰਮਿਕ ਰਸਮ ਦੁਆਰਾ ਹਿੰਦੂ ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਫੇਰ ਕੀ ਹੋ ਜਾਏਗਾ? ਅਗਲਾ ਸਵਾਲ ਸੀ, ਫੇਰ ਕੀ ਹੋ ਜਾਏਗਾ? ਕਹਿੰਦੇ ਜਿਹੜਾ ਤੁਹਾਡੇ ਗਲ ਦੇ ਵਿੱਚ ਜੰਜੂ ਪਾਉਣਾ, ਇਹ ਤੁਹਾਡੀ ਆਤਮਾ ਦੇ ਨਾਲ ਨਿਭਣਾ, ਇਹ ਤੁਹਾਡੀ ਆਤਮਾ ਦੇ ਨਾਲ ਨਿਭੇਗਾ। ਕਹਿੰਦੇ ਅੱਛਾ, ਆਤਮਾ ਦੇ ਨਾਲ ਕਿੱਦਾਂ ਨਿਭੇਗਾ? ਇਹ ਤਾਂ 2-4 ਮਹੀਨਿਆਂ ਬਾਅਦ ਇਹਨੇ ਪਸੀਨੇ ਦੇ ਨਾਲ ਕੰਮ ਕਰਦਿਆਂ ਤੋਂ ਗਲ ਸੜ ਜਾਣਾ, ਅਤੇ ਇਹ ਆਤਮਾ ਨਾਲ ਕਿੱਦਾਂ ਨਿਭੇਗਾ? ਕਹਿੰਦੇ ਕੋਈ ਨਹੀਂ ਨਾਨਕ ਜੀ, ਇਹ ਕਿੱਡੀ ਗੱਲ ਆ, ਇਹ ਮਾੜਾ ਜਿਹਾ ਸੂਤ ਹੀ ਆ, ਹੋਰ ਵੱਟ ਕੇ ਤੁਹਾਡੇ ਗਲ ਵਿੱਚ ਪਾ ਦਾਂਗੇ। ਅਤੇ ਸਤਿਗੁਰੂ ਕਹਿੰਦੇ, ਪੰਡਿਤ ਜੀ ਬਸ ਇਹੀ ਤਾਂ ਮੈਂ ਗੱਲ ਪੁੱਛਦਾ ਵੀ ਇੱਦਾਂ ਦੇ ਕੱਚੇ ਕੰਮ ਆਪਾਂ ਕਰਨੇ ਕਿਉਂ ਆ? ਇਹ ਅੱਜ ਵੱਟਿਆ ਕੱਲ੍ਹ ਨੂੰ ਫੇਰ ਪਾਉਣਾ, ਪਰਸੋਂ ਨੂੰ ਟੁੱਟ ਗਿਆ, 2-4 ਮਹੀਨਿਆਂ ਬਾਅਦ, ਇਹ ਇੱਦਾਂ ਦੇ ਆਪਾਂ ਕੱਚੇ ਕੰਮ ਕਰਨੇ ਕਿਉਂ ਆ? ਆਪਾਂ ਪੱਕਾ ਕੰਮ ਕਰੀਏ ਖਾਂ। ਕਹਿੰਦੇ ਨਾਨਕ ਜੀ, ਪੱਕੇ ਕਿਹੜੇ? ਹੁਣ ਗੁਰੂ ਪਿਆਰਿਓ, ਜਿਹੜੇ ਤੁਹਾਡੇ ਵਰਗੇ ਸਿਆਣੇ ਸੱਜਣ ਸੀ ਨਾ ਬੈਠੇ, ਪਹਿਲੀ ਵਾਰ ਪੰਡਿਤ ਦੇ ਨਾਲ ਕੋਈ ਤਕਰਾਰ ਕਰਦਾ ਦੇਖਿਆ, ਔਰ ਉਹ ਵੀ ਇੱਕ ਬੱਚਾ।

ਭਾਵੇਂ ਦਿਮਾਗ ਦੇ ਵਿੱਚ ਇਹ ਪਹਿਲਾਂ ਨਹੀਂ ਆਈ, ਪਰ ਸੀ ਤਾਂ ਸੱਚ ਨਾ। ਤੇ ਪੰਡਿਤ ਜੀ ਇਹਨੇ ਕਿਹੜਾ ਨਾਲ ਨੇ ਬਣਾਏ, ਕਿੱਦੋਂ ਅਖੀਰ ਤੱਕ ਆਤਮਾ ਦੇ ਨਾਲ ਕਿਵੇਂ ਨਿਭੇਗਾ? ਤੇ ਫਿਰ ਸੱਚੇ ਸਤਿਗੁਰੂ ਪੰਡਿਤ ਨੂੰ ਸਮਝਾਉਂਦੇ ਨੇ ਕਿ ਪੰਡਿਤ ਜੀ ਇਦਾਂ ਦੇ ਕੱਚੇ ਸੌਦੇ ਨਹੀਂ ਕਰਨੇ। ਉਹ ਪੱਕਾ ਸੌਦਾ ਕਿਹੜਾ ਫਿਰ ਨਾਨਕ? ਸਤਿਗੁਰੂ ਫਿਰ ਉਹ ਕਹਿੰਦੇ ਨੇ ਕਿ ਦਇਆ ਕਪਾਹ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੁਣ ਸੱਤ ਦਾ ਵੱਟ ਦਿੱਤਾ ਹੋਵੇ, ਇੱਦਾਂ ਦਾ ਜਨੇਊ ਹੈ ਤੇ ਮੈਂ ਪਵਾਉਣ ਵਾਸਤੇ ਤਿਆਰ ਹਾਂ। ਤੇ ਗੁਰੂ ਪਿਆਰਿਓ, ਇਹ ਸੱਚੇ ਸਤਿਗੁਰਾਂ ਦੀ ਇਹ ਮਹਾਨ ਜਿਹੜੀ ਇਹ ਸਾਖੀ ਹੈ ਨਾ, ਇਹ ਸਾਨੂੰ ਵਹਿਮਾਂ ਭਰਮਾਂ ਪਖੰਡਾਂ ਚੋਂ ਬਚਣ ਲਈ ਬਹੁਤ ਵੱਡਾ ਉਪਦੇਸ਼ ਹੈ। ਇਹ ਨਿਆਰੇਪਣ ਦਾ ਸੰਦੇਸ਼ ਹੈ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਤੀਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਗੁਰੂ ਪਿਆਰਿਓ, ਅੱਜ ਸਿੱਖ ਜਿਹੜਾ ਨਾ ਸੱਚੀ ਬ੍ਰਾਹਮਣਾਂ ਨਾਲੋਂ ਵੀ ਵੱਧ ਕਰਮ ਕਾਂਡੀ ਹੋ ਗਿਆ। ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਵੀ ਟੇਕ ਜਾਈਦਾ, ਜਗਰਾਤੇ ਵੀ ਕਰਾ ਲਈਦੇ ਆ, ਅਤੇ ਗਾਉਣ ਵਾਲੀਆਂ ਵੀ ਲਾ ਲੂ ਲਈਦੀਆਂ ਮੁਸਲਮਾਨਾਂ ਦੀਆਂ ਕਬਰਾਂ 'ਤੇ, ਮੜੀਆਂ ਦੇ ਉੱਤੇ। ਆਹ ਇੱਦਾਂ ਕਦਾ ਸਾਡਾ ਜੀਵਨ ਰਹਿ ਗਿਆ ਸਿੱਖਾਂ ਦਾ? ਸਤਿਗੁਰੂ ਭਲੀ ਕਰਨ ਅਸੀਂ ਆਪ ਸਿੱਖੀ ਸਿਧਾਂਤਾਂ ਨੂੰ ਸਮਝ ਸਕੀਏ। ਮੈਂ ਆਪਣੇ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਾਂ। ਜਦੋਂ ਗੁਰੂ ਬਾਬਾ ਨਾਨਕ ਜੀ ਜਨੇਊ ਦੀ ਰਸਮ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਖਰਾ ਸੌਦਾ ਕਰਨ ਵਾਸਤੇ ਵੀ ਭੇਜਿਆ ਗਿਆ। ਬਾਪੂ ਤੋਂ ਝਿੜਕਾਂ ਵੀ ਖਾਧੀਆਂ। ਬਾਪੂ ਨੇ ਝਿੜਕਣਾ ਸੀ ਪਿਆਰਿਓ, ਆਪਾਂ ਬੱਚਿਆਂ ਵਾਲੇ ਬੈਠਿਆ, ਧਰਮ ਅਮਾਨ ਦੇ ਨਾਲ ਆਪਣੇ ਦਿਲ 'ਤੇ ਹੱਥ ਰੱਖ ਕੇ ਦੇਖਿਓ। ਕੋਈ ਬੰਦਾ ਨਹੀਂ ਸਮਝੇਗਾ ਮੇਰੇ ਘਰ ਦੇ ਵਿੱਚ ਮੇਰਾ ਪੁੱਤ ਸਾਧ ਹੋਵੇ, ਐਵੇਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਕੋਈ ਨਹੀਂ ਆਖੇਗਾ ਕਿ ਮੇਰਾ ਘਰ ਦੇ ਵਿੱਚ ਇੱਦਾਂ ਦਾ ਪੁੱਤ ਹੋਵੇ ਜਿਹੜਾ ਘਰੋਂ ਲੈ ਜਾ ਜਾ ਕੇ ਦੂਜਿਆਂ ਨੂੰ ਖਿਲਾਈ ਜਾਵੇ। ਕੋਈ ਨਹੀਂ ਸੋਚੇਗਾ। ਹਰੇਕ ਬੰਦਾ ਚਾਹੁੰਦਾ ਮੈਂ ਪੁੱਤ ਨੂੰ ਲਿਖਾ ਪੜ੍ਹਾ ਲਿਆ ਆ, ਉਹ ਚੰਗਾ ਕੋਈ ਨਫੇ ਦਾ ਸੌਦਾ ਕਰੇ। ਐਵੇਂ ਗੱਲਾਂ ਕਰਨੀਆਂ ਬੜੀਆਂ ਸਿਖਾਲੀਆਂ। ਸਤਿਗੁਰ ਕਿਰਪਾ ਕਰ। ਗੁਰੂ ਮਹਾਰਾਜ, ਹੁਣ ਪਿਤਾ ਸੰਸਾਰੀ ਸੀ, ਪੁੱਤ ਨਿਰੰਕਾਰੀ ਸੀ, ਆਪਸ ਵਿੱਚ ਨਹੀਂ ਸੀ ਬਣਦੀ। ਬਣੇ ਕਿਉਂ? ਹੁਣ ਪਿਤਾ ਕਹਿੰਦਾ ਮੇਰੇ ਵਾਂਗ ਜਿੱਦਾਂ ਮੈਂ ਧਨ ਇਕੱਠਾ ਕੀਤਾ, ਮਿਹਨਤ ਕੀਤੀ ਆ, ਮੇਰਾ ਪੁੱਤ ਵੀ ਉਦਾਂ ਹੀ ਕਰੇ। ਪਰ ਪੁੱਤ ਜਿਹੜਾ ਸੀ ਉਹ ਦੁਨੀਆਂ ਦੇ ਉੱਤੇ ਧਨ ਇਕੱਠਾ ਕਰਨ ਵਾਸਤੇ ਨਹੀਂ, ਉਹ ਦੁਨੀਆਂ ਜਿਸ ਕੰਮ ਲਈ ਆਏ ਸਨ ਕਿ ਦੁਨੀਆਂ ਜਿਸ ਪਰਮਾਤਮਾ ਤੋਂ ਵਾਹਿਗੁਰੂ ਤੋਂ ਵਿਛੜ ਚੁੱਕੀ ਹੈ, ਉਹਦਾ ਸੱਚਾ ਉਪਦੇਸ਼ ਦੇਣ ਵਾਸਤੇ ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਸਨ। ਬਾ ਕਮਾਲ, ਉਹਨਾਂ ਨੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਸਤਸੰਗ ਜੀ ਕੀਤਾ ਸੀ, ਇਸੇ ਕਰਕੇ ਸਾਡੇ ਉਹ ਗੁਰੂ ਸਾਹਿਬਾਨ ਬਣ ਗਏ ਨੇ। ਰਾਏ ਬੁਲਾਰ ਜੀ ਅੱਤ ਦਾ ਸਤਿਕਾਰ ਕਰਦੇ ਸਨ। ਹੁਣ ਜਦੋਂ 20 ਰੁਪਈਆਂ ਦੀ ਘਟਨਾ ਹੁੰਦੀ ਹੈ ਨਾ, ਹੁਣ ਸਤਸੰਗ ਜੀ ਇੱਥੇ ਇੱਕ ਫਿਰ ਗੱਲ ਵਿਚਾਰਨ ਵਾਲੀ ਹੈ। ਪਿਤਾ ਜੀ ਨੇ ਝਿੜਕਿਆ, ਕਿਉਂ ਨਾ ਝਿੜਕਦੇ ਜੀ, ਪਿਤਾ ਜੀ ਦੀ ਦਸਾਂ ਨੌਵਾਂ ਦੀ। ਹੁਣ ਆਪਾਂ ਕਹਿੰਦੇ ਨੇ ਗੁਰੂ ਬਾਬੇ ਨਾਨਕ ਨੇ 20 ਰੁਪਈਆਂ ਦਾ ਲੰਗਰ ਲਾਇਆ, ਇਹਨੂੰ ਥੋੜ੍ਹਾ ਜਿਹਾ ਗੰਭੀਰਤਾ ਨਾਲ ਸੋਚਿਓ। ਗੁਰੂ ਬਾਬਾ ਨਾਨਕ ਜੀ 12-13 ਸਾਲ ਦੀ ਉਮਰ ਸੀ, ਹਲੇ 14 ਸਾਲ ਦੀ ਹੋਵੇਗੀ, ਔਰ ਉਦੋਂ ਹਲੇ ਕੋਈ ਆਪਣੇ ਹੱਥੀ 1 ਰੁਪਈਆ ਵੀ ਕਮਾਇਆ ਨਹੀਂ ਸੀ ਉਹਨਾਂ ਨੇ, ਆਪਣੀ ਕਮਾਈ ਨਹੀਂ ਸੀ ਕੀਤੀ, ਉਹ ਪਿਤਾ ਬਾਪੂ ਦੀ ਕਮਾਈ ਸੀ। ਜਦੋਂ ਕਿਤੇ ਲੰਗਰ ਲਾਉਣ ਦੀ ਗੱਲ ਆ ਨਾ, ਜਿੱਥੇ ਕਿਤੇ ਲੰਗਰ ਲੱਗਦੇ, ਜਿੱਥੇ ਆਪਾਂ ਕਹਿੰਦੇ ਹਾਂ ਕਿ ਗੁਰੂ ਬਾਬੇ ਨਾਨਕ ਦੇ 20 ਰੁਪਈਆਂ ਦਾ ਲੰਗਰ, ਨਾਲ ਇਹ ਵੀ ਕਹਿ ਦਿਆ ਕਰੋ ਨਹੀਂ ਇਹ ਪਿਤਾ ਕਾਲੂ ਦੇ 20 ਰੁਪਈਆਂ ਦਾ ਲੰਗਰ ਹੈ। ਗੁਰੂ ਪਿਆਰਿਓ, ਇਹ ਪਿਤਾ ਕਾਲੂ ਦੀ ਦਰਅਸਲ ਕਮਾਈ ਸੀ, ਪਟਵਾਰੀ ਸਾਹਿਬ ਦੀ ਇਹ ਕਮਾਈ ਸੀ। ਹਲੇ ਗੁਰੂ ਬਾਬਾ ਨਾਨਕ ਜੀ ਹਜੇ ਕੋਈ ਕਮਾਈ ਨਹੀਂ ਸੀ ਕਰਨ ਲੱਗੇ। ਧੰਨੋ ਪਿਤਾ, ਧੰਨੋ ਪਿਤਾ। ਗੁਰੂ ਪਿਆਰਿਓ, ਮੈਂ ਕਹਿੰਦਾ ਪਿਤਾ ਕਾਲੂ ਜੀ ਨੂੰ ਕਰੋੜਾਂ ਕਰੋੜਾਂ ਵਾਰ ਨਮਸਕਾਰ, ਸੱਜਦਾ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਰੱਬ ਆਇਆ। ਠੀਕ ਹੈ, ਪਹਿਚਾਣ ਨਹੀਂ ਕਰ, ਦੁਨਿਆਵੀ ਸਨ। ਮੈਂ ਬੇਨਤੀ ਕਰਕੇ ਹਟਿਆ ਕਿ ਪੁੱਤ ਨਿਰੰਕਾਰੀ ਸੀ, ਪਿਓ ਸੰਸਾਰੀ ਸੀ, ਆਪਸ ਵਿੱਚ ਨਹੀਂ ਸੀ ਬਣਦੀ। ਅਤੇ ਹੁਣ ਪਿਤਾ ਜੀ ਚਾਹੁੰਦੇ ਆ ਮੇਰਾ ਪੁੱਤ ਕਿਸੇ ਕਾਰੋਬਾਰ 'ਤੇ ਲੱਗ ਜਾਵੇ। ਲਿਖਾ ਪੜ੍ਹਾ ਦਿੱਤਾ, ਸਭ ਜਿਹੜੀ ਦੁਨਿਆਵੀ ਵਿੱਦਿਆ ਸੀ ਦੇਣੀ ਸੀ ਦੇ ਦਿੱਤੀ ਆ, ਅਤੇ ਰਾਏ ਬੁਲਾਰ ਜੀ ਦੇ ਵੀ ਸਾਹਮਣੇ ਤਰਲੇ ਕਰਨੇ। ਰਾਏ ਬੁਲਾਰ ਜੀ, ਤੁਸੀਂ ਮੈਨੂੰ ਝਿੜਕਦੇ ਰਹਿੰਦੇ ਹੋ ਕਿ ਨਾਨਕ ਨੂੰ ਕੁਝ ਨਾ ਆਖੋ, ਨਾਨਕ ਤੋਂ ਬਗੈਰ ਮੇਰਾ ਦੁਨੀਆਂ 'ਤੇ ਹੈ ਕੌਣ ਹੈ? ਮੈਂ ਨਾਨਕ ਨੂੰ ਕੁਝ ਨਹੀਂ ਆਖਦਾ, ਪਰ ਇੱਕ ਬਾਪ ਦੀ ਜਦੋਂ ਹੈਸੀਅਤ ਦੇ ਨਾਲ ਦੇਖਦਾ ਤਾਂ ਮੇਰਾ ਚਿੱਤ ਕਰਦਾ ਕਿ ਮੇਰਾ ਇੱਦਾਂ ਦਾ ਲਾਇਕ ਪੁੱਤ ਕੋਈ ਕਮਾਈ ਕਰੇ, ਇੱਦਾਂ ਦੇ ਬੱਚੇ ਕੰਮ ਕਰਦੇ ਨੇ। ਔਰ ਫਿਰ ਰਾਏ ਬੁਲਾਰ ਜੀ ਇੱਥੋਂ ਤੱਕ ਕਹਿਣ ਦੇ, ਠੀਕ ਹੈ ਕਾਲੂ, ਤੂੰ ਨਾਨਕ ਨੂੰ ਸਮਝ ਨਹੀਂ ਸਕਿਆ, ਤੂੰ ਕਿਤੇ ਮੇਰੀਆਂ ਨਜ਼ਰਾਂ ਦੇ ਨਾਲ ਨਾਨਕ ਨੂੰ ਦੇਖੀ, ਮੈਨੂੰ ਇਹਦੇ ਵਿੱਚੋਂ ਮੇਰਾ ਖੁਦਾ ਨਜ਼ਰ ਆਉਂਦਾ ਹੈ, ਤੋ ਤੈਨੂੰ ਪੁੱਤ ਨਜ਼ਰ ਆਉਂਦਾ ਹੋਵੇਗਾ, ਪਰ ਮੈਨੂੰ ਮੇਰੇ 'ਚੋਂ ਇਹਦੇ 'ਚ ਮੈਨੂੰ ਆਪਣਾ ਖੁਦਾ ਨਜ਼ਰ ਆਉਂਦਾ। ਆਖਰ ਪਿਆਰਿਓ, ਸੁਲਤਾਨਪੁਰ ਦੀ ਧਰਤੀ ਦੇ ਉੱਤੇ ਹੁਣ ਗੁਰੂ ਬਾਬੇ ਨਾਨਕ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਸੁਲਤਾਨਪੁਰ ਵਿਆਹੇ ਹੋਏ ਸਨ। ਭਾਈ ਜੈ ਰਾਮ ਜੀ ਬੜੇ ਲਾਇਕ, ਬੜੇ ਭੱਦਰ ਪੁਰਸ਼ ਸਨ, ਉਹ ਬੜੇ ਰੱਬ ਦੀ ਬੰਦਗੀ ਵਾਲੇ ਇੱਕ ਸੱਚੇ ਸੁੱਚੇ ਇਨਸਾਨ ਸਨ ਭਾਈ ਜੈ ਰਾਮ ਜੀ। ਦਰਅਸਲ ਉਹ ਵੀ ਮਾਲ ਮਹਿਕਮੇ ਦੇ ਵੱਡੇ ਅਫਸਰ ਸਨ,
और राय

ਕਰਤਾਰ ਜੀ ਤੱਕ ਇੱਥੋਂ ਤਲਵੰਡੀ ਲਾਹੌਰ ਤੱਕ ਇਹ ਸਾਰਾ ਪਰਗਣਾ ਜਿਹੜਾ ਸੁਲਤਾਨਪੁਰ ਦੇ ਅੰਡਰ ਦੌਲਤ ਖਾਂ ਲੋਧੀ ਦੇ ਅੰਡਰ ਆਉਂਦਾ ਸੀ ਅਤੇ ਸਾਰੀਆਂ ਜ਼ਮੀਨਾਂ ਦਾ ਹਿਸਾਬ ਕਿਤਾਬ ਅਤੇ ਸਾਰੇ ਟੈਕਸਾਂ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਭਾਈ ਜੈ ਰਾਮ ਜੀ ਦੀ ਡਿਊਟੀ ਲੱਗੀ ਹੋਈ ਸੀ। ਅਤੇ ਇਹ ਦਰਅਸਲ ਇਹ ਭਾਈ ਜੈ ਰਾਮ ਜੀ ਜਦੋਂ ਤਲਵੰਡੀ ਆਉਂਦੇ ਜਾਂਦੇ ਸਨ ਨਾ ਅਤੇ ਰਾਏ ਬੁਲਾਰ ਜੀ ਨੇ ਵਿੱਚ ਪੈ ਕੇ ਹੀ ਇਹ ਰਿਸ਼ਤਾ ਨਾਨਕੀ ਜੀ ਦੇ ਨਾਲ ਕਰਵਾਇਆ ਸੀ। ਤੋ ਪਿਆਰਿਓ ਹੁਣ ਰਾਏ ਬੁਲਾਰ ਜੀ ਦੇ ਕੋਲ ਇਹਨਾਂ ਦਾ ਆਉਣਾ ਜਾਣਾ ਸੀ, ਰਿਸ਼ਤਾ ਤੈਅ ਹੋਇਆ, ਵਿਆਹ ਹੋ ਗਿਆ। ਅਤੇ ਇੱਕ ਦਿਨ ਪਿਤਾ ਕਾਲੂ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਮਿਲਣ ਵਾਸਤੇ ਆਏ ਨੇ, ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਮਿਲਣ ਵਾਸਤੇ ਆਏ, ਰਾਏ ਬੁਲਾਰ ਜੀ ਨੂੰ ਮਿਲਿਆ ਗਿਆ, ਰਿਸ਼ਤੇਦਾਰ ਸਾਰਿਆਂ ਨੂੰ ਮਿਲਣ ਤੋਂ ਬਾਅਦ ਤੁਰ ਲੱਗੇ। ਅਤੇ ਪਿਤਾ ਕਾਲੂ ਜੀ ਨੇ ਆਖ ਆਪਣੇ ਨਾਨਕੀ ਜੀ ਪੁੱਛਦੇ ਨੇ, ਕਹਿੰਦੇ ਪਿਤਾ ਜੀ ਤੁਸੀਂ ਮੇਰੇ ਵੀਰ ਨਾਲ ਲੜਦੇ ਝਗੜਦੇ ਰਹਿੰਦੇ ਹੋ ਨਿੱਕੀਆਂ ਨਿੱਕੀਆਂ ਗੱਲਾਂ 'ਤੇ, ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਆਪਣੇ ਵੀਰ ਨੂੰ ਸੁਲਤਾਨਪੁਰ ਲੈ ਜਾਵਾਂ, ਆਪਣੇ ਕੋਲ ਲੈ ਜਾਵਾਂ। ਅਤੇ ਆਖ ਦਿੱਤਾ, ਕਹਿੰਦਾ ਧੀਏ ਲੈ ਜਾ ਲੈ ਜਾ ਲੈ ਜਾ ਲੈ ਜਾ, ਇੱਥੇ ਮੇਰਾ ਨਾਨਕ ਨੁਕਸਾਨ ਕਰਦਾ, ਤੂੰ ਉੱਥੇ ਲੈ ਜਾ। ਅਤੇ ਭਾਈ ਜੈ ਰਾਮ ਜੀ ਨੂੰ ਵੀ ਆਖਣ ਲੱਗੇ, ਜੈ ਰਾਮ ਜੀ ਜੇ ਕੋਈ ਪੁੱਤਰਾ ਇਹਦੇ ਵਾਸਤੇ ਚੰਗੀ ਨੌਕਰੀ ਉੱਥੇ ਮਿਲਦੀ ਹੋਈ, ਮੈਂ ਆਪਣੀ ਫਰਜ਼ ਨਿਭਾ ਚੁੱਕਾ, ਜੋ ਪੜ੍ਹਾਉਣਾ ਸੀ ਫਾਰਸੀ ਪੜ੍ਹਾਤੀ, ਹਿੰਦੀ ਪੜ੍ਹਾਤੀ, ਗਣਿਤ ਦਾ ਹਿਸਾਬ ਕਿਤਾਬ ਮੈਂ ਸਾਰਾ ਕੁਛ ਸੰਸਕ੍ਰਿਤ ਤੱਕ ਇਸ ਮੈਂ ਜੋ ਆਪਣੀਆਂ ਜ਼ਿੰਮੇਵਾਰੀਆਂ ਸੀ ਉਹ ਮੈਂ ਨਿਭਾ ਚੁੱਕਾ, ਜੇ ਕੋਈ ਚੰਗੀ ਨੌਕਰੀ ਮਿਲਦੀ ਹੋਈ ਤੈਨੂੰ ਨੌਕਰੀ 'ਤੇ ਲਵਾ ਦਿਓ। ਔਰ ਗੁਰੂ ਪਿਆਰਿਓ ਇੱਥੇ ਰਾਏ ਬੁਲਾਰ ਜੀ ਦੀ ਵੀ ਆਗਿਆ ਲੈਣੀ ਬੜੀ ਜ਼ਰੂਰੀ ਸੀ। ਰਾਏ ਬੁਲਾਰ ਜੀ ਉਹਨਾਂ ਨੂੰ ਵੀ ਜੈ ਰਾਮ ਜੀ ਨੇ ਪੁੱਛਿਆ, ਕਹਿੰਦੇ ਵੀ ਸਾਡੇ ਪਿਤਾ ਜੀ ਕਾਲੂ ਜੀ ਇੱਦਾਂ ਕਹਿੰਦੇ ਨੇ, ਤੁਹਾਡਾ ਕੀ ਹੁਕਮ ਹੈ? ਆਖਣ ਲੱਗੇ, ਕਹਿੰਦੇ ਜੈ ਰਾਮ ਜੀ ਚਿੱਤ ਨਹੀਂ ਕਰਦਾ ਕਿ ਨਾਨਕ ਮੇਰੀਆਂ ਨਜ਼ਰਾਂ ਤੋਂ ਦੂਰ ਹੋਵੇ, ਮੇਰਾ ਜਹਾਨ ਨਾਨਕ ਨਾਲ ਵੱਸਦਾ ਆ, ਜੇ ਤਲਵੰਡੀ ਵੱਸਦੀ ਹੈ ਨਾ ਤਾਂ ਨਾਨਕ ਨਾਲ ਵੱਸਦੀ ਹੈ, ਮੇਰਾ ਚਿੱਤ ਨਹੀਂ ਕਰਦਾ। ਪਰ ਕਾਲੂ ਜੀ ਇਹਨਾਂ ਲੜਦੇ ਝਗੜਦੇ ਰਹਿੰਦੇ ਆ, ਅਤੇ ਪੁੱਤਰਾ ਖਿਆਲ ਰੱਖੀਂ ਤੂੰ ਇਹਨੂੰ ਕੋਈ ਤਕਲੀਫ ਨਾ ਦੇਵੀਂ, ਇਹਨੂੰ ਕੋਈ ਕਸ਼ਟ ਨਾ ਦੇਵੀਂ, ਜੇ ਇਹਦਾ ਚਿੱਤ ਕਰੂਗਾ ਕੋਈ ਕੰਮ ਕਾਰ ਕਰਨ ਵਾਸਤੇ ਤਾਂ ਇਹਨੂੰ ਕੰਮ 'ਤੇ ਲਵਾ ਦੀ, ਨਹੀਂ ਤਾਂ ਪੁੱਤਰਾ ਜਿੰਨਾ ਤੇਰਾ ਖਰਚਾ ਹੋਊਗਾ ਮੇਰੇ ਕੋਲ ਲੈ ਲਈ, ਤੂੰ ਨਾਨਕ ਨੂੰ ਕੋਈ ਉੱਦਾਂ ਦੇ ਕੰਮ ਦੇ ਉੱਤੇ ਕੋਈ ਸਖਤ ਭਾਰੇ ਕੰਮ ਦੇ ਉੱਤੇ ਨਾ ਲਾਵੀ, ਇਹ ਖੁਦਾ ਦਾ ਰੂਪ ਹੈ, ਇਹ ਮੇਰਾ ਖੁਦਾ ਹੈ। ਗੁਰੂ ਪਿਆਰਿਓ ਮੁੱਖ ਦੀ ਗੱਲ, ਸੁਲਤਾਨਪੁਰ ਦੀ ਧਰਤੀ 'ਤੇ ਗੁਰੂ ਬਾਬਾ ਨਾਨਕ ਜੀ ਚਲੇ ਜਾਂਦੇ ਨੇ, ਦੋ ਚਾਰ ਪੰਜ ਸੱਤ ਦਿਨ ਮਹੀਨਾ ਰਹਿਣ ਤੋਂ ਬਾਅਦ ਇੱਕ ਗੱਲ ਚੱਲੀ ਆ ਦੌਲਤ ਖਾਂ ਲੋਧੀ ਦੇ ਨਾਲ, ਅਤੇ ਉਹਨਾਂ ਨਾਲ ਨੌਕਰੀ ਦੀ ਗੱਲਬਾਤ ਕੀਤੀ ਵੀ ਮੇਰਾ ਰਿਸ਼ਤੇਦਾਰ ਤਲਵੰਡੀ ਤੋਂ ਆਇਆ, ਪੜ੍ਹਿਆ ਲਿਖਿਆ ਚੰਗਾ ਹੈ, ਉਹ ਗਣਿਤ ਵੀ ਜਾਣਦਾ, ਹਿਸਾਬ ਕਿਤਾਬ ਸਾਰਾ, ਫਾਰਸੀ ਜਾਣਦਾ, ਸੰਸਕ੍ਰਿਤ ਜਾਣਦਾ, ਉਹ ਸਾਰਾ ਕੁਛ ਜਾਣਦਾ ਹੈ, ਹਿੰਦੀ ਜਾਣਦਾ ਹੈ, ਸਾਰੀਆਂ ਭਾਸ਼ਾਵਾਂ ਦਾ ਉਹਨੂੰ ਗਿਆਨ ਹੈ, ਪੜ੍ਹਿਆ ਲਿਖਿਆ ਚੰਗਾ, ਅਤੇ ਜੇ ਖਾਨ ਸਾਹਿਬ ਤੁਹਾਡੇ ਕੋਲ ਕੋਈ ਨੌਕਰੀ ਹੋਵੇ ਨਾ ਤਾਂ ਆਪਾਂ ਉਹਨੂੰ ਨੌਕਰੀ 'ਤੇ ਲਵਾਉਣਾ। ਹੁਣ ਦੌਲਤ ਖਾਂ ਲੋਧੀ ਵੱਡੇ ਹਾਕਮ ਸਨ, ਉਹਨਾਂ ਸਾਰੀ ਉਹਨਾਂ ਦੇ ਸਾਈਨ ਹੋ ਕੇ ਨੌਕਰੀ ਮਿਲਣੀ ਸੀ ਨਾ, ਅਤੇ ਉਸ ਵੇਲੇ ਦੌਲਤ ਖਾਂ ਲੋਧੀ ਜੀ ਨੇ ਆਖ ਦਿੱਤਾ, ਮੈਂ ਜੀ ਸ਼ਬਦ ਪਤਾ ਕਿਉਂ ਕਹਿੰਦਾ, ਕਿਉਂਕਿ ਉਹਨਾਂ ਨੇ ਸਤਿਗੁਰੂ ਨਾਨਕ ਦੇ ਦਰਸ਼ਨ ਕੀਤੇ ਸਨ, ਉਹ ਸਾਡੇ ਨਾਲ ਲੱਕਾਂ ਹੁਣੇ ਚੰਗੇ। ਦੌਲਤ ਖਾਂ ਲੋਧੀ ਨੇ ਆਖ ਦਿੱਤਾ ਹੈ, ਕਹਿੰਦੇ ਜੈ ਰਾਮ ਜੀ ਸਾਡੇ ਪਾਸ ਇੱਕ ਵੈਕੈਂਸੀ ਖਾਲੀ ਹੈ, ਇੱਕ ਪੋਸਟ ਖਾਲੀ ਹੈ, ਪਰ ਸੱਜਣਾ ਹੈ ਬੜੀ ਔਖੀ, ਉਹਦੇ ਵਿੱਚ ਵੱਡੇ ਵੱਡੇ ਘਪਲੇ ਹੋ ਜਾਂਦੇ ਆ, ਅਤੇ ਕਈ ਘਪਲੇਦਾਰਾਂ ਨੂੰ ਮੈਂ ਪਹਿਲਾਂ ਜੇਲ੍ਹ ਦੇ ਵਿੱਚ ਡੱਕ ਚੁੱਕਾ, ਅਤੇ ਤੂੰ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਲਾ ਜਾ ਕੇ ਵੀ ਆਪਣੀ ਬਣੀ ਬਹੁਤ ਚਿਰਾਂ ਦੀ ਆ, ਕਿਤੇ ਵਿਗੜ ਨਾ ਜਾਵੇ ਜੇ ਮਾੜਾ ਮੋਟਾ ਘਪਲਾ ਹੋ ਗਿਆ, ਅਤੇ ਸੱਜਣਾ ਤੇਰੇ ਰਿਸ਼ਤੇਦਾਰ ਨੂੰ ਤਾਲਾ ਮੈਂ ਆਉਣਾ ਹੀ ਆਉਣਾ, ਤੈਨੂੰ ਵੀ ਨਾਲ ਆ ਜਾ। ਹੁਣ ਗੱਲਬਾਤ ਕਰਦੇ ਨੇ ਨਾਨਕ ਜੀ ਦੇ ਨਾਲ ਕਿ ਨਾਨਕ ਜੀ ਇੱਕ ਨੌਕਰੀ ਮਿਲਦੀ ਆ, ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਗੱਲ ਪੱਕੀ ਕਰ ਦੇਵਾਂ। ਕਹਿੰਦੇ ਭਾਈਆ ਜੀ ਤੁਸੀਂ ਬੇਫਿਕਰ ਹੋ ਕੇ ਗੱਲ ਕਰੋ, ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਂਗਾ। ਸੋ ਗੁਰੂ ਪਿਆਰਿਓ ਮੁੱਕਦੀ ਗੱਲ, ਗੁਰੂ ਬਾਬਾ ਨਾਨਕ ਜੀ ਮੋਦੀ ਖਾਨੇ ਦੇ ਵਿੱਚ ਮੋਦੀ ਲੱਗ ਜਾਂਦੇ, ਸਰਕਾਰੀ ਸਟੋਰ ਦੇ ਵਿੱਚ ਵੱਡੇ ਸਟੋਰ ਕੀਪਰ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ, ਔਰ ਉਸ ਭਾਸ਼ਾ ਦੇ ਵਿੱਚ ਉਹਨਾਂ ਨੂੰ ਮੋਦੀ ਆਖਿਆ ਜਾਂਦਾ ਸੀ। ਅਤੇ ਸਤਸੰਗ ਜੀ ਇਸ ਮੋਦੀ ਦੀਆਂ ਫਿਰ ਚਰਚਾਵਾਂ ਜਿਵੇਂ ਇਲਾਕੇ ਦੇ ਵਿੱਚ ਹੁੰਦੀਆਂ, ਜਿਵੇਂ ਉੱਥੇ ਦੀਆਂ ਸੰਗਤਾਂ ਬੀਬੀਆਂ ਭੈਣਾਂ ਇਸ ਮੋਦੀ ਦੇ ਚੰਗੇ ਸੁਭਾਅ ਦੀ ਚਰਚਾ ਕਰਦੀਆਂ, ਉਸ ਵੇਲੇ ਦੀਆਂ ਸਤਰਾਂ ਨੂੰ ਤੁਹਾਡੀ ਜਿੱਤਾਂ ਇਉਂ ਕਹਿੰਦੀ।

ਦੁਆਬੇ ਦੀ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਹੈ, ਜ਼ਿਲ੍ਹਾ ਕਪੂਰਥਲਾ ਪੈਂਦਾ। ਮੇਰਾ ਆਪਣਾ ਨਗਰ ਉੱਥੇ ਲਾਗੇ ਹੋਣ ਦਾ ਕਰਕੇ ਬਹੁਤ ਸਾਰੀਆਂ ਘਟਨਾਵਾਂ ਦਾ ਮੈਨੂੰ ਜਿਹੜੀਆਂ ਕਿਤਾਬਾਂ ਦੇ ਵਿੱਚ ਵੀ ਨਹੀਂ ਉਹਨਾਂ ਦਾ ਵੀ ਕੁਛ ਗਿਆਨ ਹੈ, ਕਿਉਂਕਿ ਸਾਡਾ ਏਰੀਆ ਹੋਣ ਦਾ ਕਰਕੇ ਬਹੁਤ ਜਿਹੜੀਆਂ ਇਤਿਹਾਸ ਦੇ ਵਿੱਚ ਕਿਤਾਬਾਂ ਵਿੱਚ ਵੀ ਨਾ ਗੱਲਾਂ ਲਿਖੀਆਂ ਹੁੰਦੀਆਂ, ਉਹ ਵੀ ਕਈ ਵਾਰ ਸਾਨੂੰ ਸੁਣਨ ਦੇ ਵਿੱਚ ਜਾਂ ਉੱਥੇ ਜਦੋਂ ਜਾਂਦੇ ਹਾਂ ਇੱਕ ਗੁਰੂ ਘਰ ਤੋਂ ਦੂਸਰੇ ਗੁਰੂ ਘਰ, ਅਤੇ ਬਹੁਤ ਸਾਰੀਆਂ ਘਟਨਾਵਾਂ ਦਾ ਜਿਹੜਾ ਉਹ ਸਾਨੂੰ ਪਤਾ ਲੱਗ ਜਾਂਦਾ। ਜੇ ਤੁਹਾਡੇ ਵਿੱਚੋਂ ਵੀ ਕੋਈ ਉਸ ਏਰੀਏ ਦਾ ਹੋਵੇ ਤਾਂ ਮੁਬਾਰਕ, ਤੁਸੀਂ ਵੀ ਜਾਣਦੇ ਹੋਵੋਗੇ ਸਤਿਗੁਰ ਭਲਾਕਾ ਜੀ। ਸੁਲਤਾਨਪੁਰ ਦੇ ਅੰਦਰ ਦੌਲਤ ਖਾਂ ਲੋਧੀ ਨਵਾਬ ਦੇ ਕੋਲ ਗੁਰੂ ਬਾਬੇ ਨਾਨਕ ਦੀ ਨੌਕਰੀ ਪੱਕੀ ਹੋ ਗਈ ਹੈ, ਅਤੇ ਨਾਲ ਦੌਲਤ ਖਾਂ ਲੋਧੀ ਨੇ ਆਖ ਵੀ ਦਿੱਤਾ ਸੀ ਜੈ ਰਾਮ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਘਪਲੇ ਹੋ ਜਾਂਦੇ ਆ, ਅਤੇ ਤੁਸੀਂ ਸਾਰੇ ਭਾਰਤ 'ਚੋਂ ਆਏ ਹੋ ਉੱਥੇ ਤਾਂ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਹੀ ਘਪਲੇ ਹੁੰਦੇ ਆ, ਘਪਲਾ ਕਿੱਥੇ ਨਹੀਂ ਹੁੰਦਾ। ਇਹ ਤਾਂ ਮੁਬਾਰਕ, ਇੱਥੇ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਇਮਾਨਦਾਰ ਗੋਰਿਆਂ ਦੇ ਕੋਲ ਆਏ ਹਾਂ, ਅਤੇ ਵਾਹਿਗੁਰੂ ਭਲਾ ਕਰੇ ਤੁਸੀਂ ਬੇਈਮਾਨੀਆਂ ਤੋਂ ਬਚੇ ਹੋਵੋਗੇ ਥੋੜ੍ਹਾ ਬਹੁਤਾ। ਜਿੱਥੇ ਕਿਸੇ ਦਾ ਦਾਅ ਲੱਗਦਾ, ਵੈਸੇ ਲਾਈ ਜਾਂਦਾ, ਅਸੀਂ ਤਾਂ ਖਬਰਾਂ ਸੁਣਦੇ ਹੀ ਰਹਿੰਦੇ ਹਾਂ ਵੀ ਫਲਾਨੇ ਤਾਂ ਡਰਾਈਵਰ ਦੀ ਤਨਖਾਹ ਮਾਰ ਲਈ ਹੈ, ਫਲਾਨੇ ਤਾਂ ਦਿਹਾੜੀਆਂ ਲਵਾ ਕੇ ਬੰਦੇ ਨੂੰ ਉੱਦਾਂ ਹੀ ਘੱਲ ਦਿੱਤਾ। ਜਿੱਥੋਂ ਕਿਤੇ ਦਾਅ ਲੱਗਦਾ ਬੰਦਾ ਲਾਈ ਜਾਂਦਾ। ਪਿਆਰਿਓ, ਗੁਰੂ ਘਰ ਦੇ ਵਿੱਚ ਆਉਣ ਵਾਲੇ ਆਪਾਂ ਗੁਰੂ ਦੇ ਸਿੱਖ ਹਾਂ। ਜਦੋਂ ਕੋਈ ਕਹਿੰਦਾ ਨਾ ਫਲਾਨੇ ਫਲਾਨੇ ਸਿੰਘ ਨਾਂ ਲੱਗਦਾ, ਫਲਾਨੇ ਸਿੰਘ ਨੇ ਉਹਦੀ ਬੜੀ ਵੱਡੀ ਟਰਾਂਸਪੋਰਟ ਆ, ਪਰ ਉਹਨੇ ਆਪਣੇ ਡਰਾਈਵਰ ਦੇ ਪੈਸੇ ਮਾਰ ਲਏ, ਤਾਂ ਉਹ ਲੱਜ ਤੁਹਾਨੂੰ ਨਹੀਂ ਹੈ, ਉਹ ਕਲਗੀਆਂ ਵਾਲੇ ਪਾਤਸ਼ਾਹ ਨੂੰ ਲੱਜ ਆਉਂਦੀ ਆ। ਉਦੋਂ ਉਹਨੇ ਸਾਨੂੰ ਇਹ ਸ਼ਬਦ ਬਖਸ਼ਿਆ ਸੀ ਸਿੰਘ, ਅਤੇ ਸਿੰਘ ਬੜਾ ਇੱਜ਼ਤਦਾਰ ਸ਼ਬਦ ਹੈ ਦੁਨੀਆਂ ਦੇ ਉੱਤੇ। ਸਿੰਘ ਜਿਹਦੇ ਨਾਂ ਦੇ ਮਗਰ ਲੱਗਾ ਹੋਵੇ ਨਾ, ਅਤੇ ਦੁਨੀਆਂ ਬੜਾ ਰਿਸਪੈਕਟ ਕਰਦੀ ਹੁੰਦੀ ਸੀ ਉਸ ਨਾਂ ਦੀ। ਔਰ ਸੁਣਦੇ ਆਏ ਬਜ਼ੁਰਗਾਂ ਦੇ ਪਾਸੋਂ ਕਿ ਜਦੋਂ ਕੋਈ ਪੁਲਿਸ ਦਾ ਬੰਦਾ ਪਿੰਡਾਂ ਦੇ ਵਿੱਚ ਆ ਜਾਂਦਾ ਹੁੰਦਾ ਸੀ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚ, ਪੁਰਾਣਿਆਂ ਦੇ ਵਿੱਚ, ਅਤੇ ਉਹ ਆ ਕੇ ਪੁੱਛਦੇ ਹੁੰਦੇ ਸੀ ਇਸ ਪਿੰਡ ਵਿੱਚ ਕੋਈ ਸਿੱਖ ਵੱਸਦਾ, ਵੀ ਉਹਦੇ ਕੋਲੋਂ ਅਸੀਂ ਪੁੱਛ ਰਹੇ ਹਾਂ ਵੀ ਜਿਹੜੀ ਕੋਈ ਲੜਾਈ ਝਗੜਾ ਹੋਇਆ ਜਾਂ ਕੋਈ ਗੱਲਬਾਤ ਹੋਈ ਉਸ ਸਿੱਖ ਨੇ, ਗੁਰੂ ਕੇ ਸਿੱਖ ਨੇ ਸੱਚੋ ਸੱਚ ਦੱਸ ਦੇਣਾ, ਉਹਨੇ ਕੋਈ ਝੂਠ ਨਹੀਂ ਬੋਲਣਾ। ਗੁਰੂ ਪਿਆਰੇ, ਇੰਨਾ ਮਾਣ ਹੁੰਦਾ ਸੀ ਸਾਡਾ। ਅੱਜ ਹਰੇਕ ਗੱਲ 'ਤੇ ਸਾਡੀ ਸਿੱਖ ਦੇ ਉੱਤੇ ਸ਼ੱਕ ਕੀਤੀ ਜਾਂਦੀ ਹੈ, ਕਿਉਂਕਿ ਬਦਨਾਮ ਅਸੀਂ ਇੰਨਾ ਕੁ ਕਰ ਦਿੱਤਾ ਆਪਣੇ ਨਾਮ ਨੂੰ। ਵਾਹਿਗੁਰੂ ਭਲਾ ਕਰੇ ਇਸ ਨਾਂ ਦੀ ਆਪਾਂ ਲਾਜ ਪਗਾਈਏ ਸਾਰੇ, ਮੈਂ ਵੀ ਪਗਾਵਾਂ, ਤੁਸੀਂ ਵੀ ਪਗਾਓ। ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਇਹ ਸਾਨੂੰ ਨਾਮ ਬਖਸ਼ਿਆ ਸੀ। ਖੈਰ, ਮੈਂ ਗੱਲ ਕਰ ਰਿਹਾ ਸੀ ਘਪਲੇ ਹੋ ਜਾਂਦੇ ਆ, ਔਰ ਜਿਹੜਾ ਕੰਮ ਮੋਦੀ ਖਾਨੇ ਦੇ ਵਿੱਚ ਮੋਦੀ ਬਣ ਕੇ ਗੁਰੂ ਬਾਬੇ ਨਾਨਕ ਨੂੰ ਮਿਲਿਆ ਸੀ ਇਹਦੇ ਵਿੱਚ ਤਾਂ ਬਿਲਕੁਲ ਹੀ, ਹੁਣ ਤੱਕੜੀ ਤੋਲਣ ਦੇ ਵਿੱਚ ਇਹ ਤੋਲ ਕੇ ਲੈਣਾ, ਹੁਣ ਕੀ ਕਰਿਆ ਕਰਦੇ ਸੀ ਤੋਲੇ ਸਰਕਾਰੀ ਕੰਮ ਦੇ ਵਿੱਚ ਜਦੋਂ ਜਿਣਸ ਲੈਣੀ, ਹੁਣ ਉਦੋਂ ਤਨਖਾਹਾਂ ਪੈਸਿਆਂ 'ਚ ਨਹੀਂ ਸੀ ਦਿੱਤੀਆਂ ਜਾਂਦੀਆਂ। ਨੌਕਰੀ ਕਰਨ ਵਾਲੇ ਬੰਦੇ ਨੂੰ ਤਨਖਾਹ ਵੀ ਦੇਣੀ ਹੈ ਨਾ, ਉਹਨੂੰ ਵੀ ਜਿਣਸੀ ਦਿੱਤੀ ਜਾਂਦੀ ਸੀ, ਕਿਉਂਕਿ ਉਦੋਂ ਇੰਨੀ ਕਰੰਸੀ, ਇੰਨੇ ਰੁਪਈਆ ਨਹੀਂ ਸੀ ਹੁੰਦਾ। ਹੁਣ ਜਦੋਂ ਕੋਈ ਇਹਨਾਂ ਨੇ ਜਿਣਸ ਲੈਣੀ ਆ ਕਿਸੇ ਜ਼ਿਮੀਂਦਾਰ ਕੋਲੋਂ ਜੋਖ ਕੇ ਲੈਣੀ ਆ, ਉਦੋਂ ਵੱਧ ਜੋਖਣੀ ਹੈ, ਅਤੇ ਜਦੋਂ ਕਿਸੇ ਗਾਹਕ ਨੂੰ ਦੇਣੀ ਉਦੋਂ ਘੱਟ ਜੋਖਣੀ ਹੈ। ਇਹ ਘਪਲਾ ਹੀ ਹੈ, ਇਹ ਕੀ ਹੋਰ ਹੈ। ਐਦਾਂ ਘਪਲੇ ਕਰ ਕਰਕੇ ਗੁਰੂ ਪਿਆਰਿਓ ਇਹ ਲੋਕ ਵੱਡੇ ਅਮੀਰ ਬਣ ਚੁੱਕੇ ਸਨ, ਔਰ ਇਸ ਤੋਂ ਪਹਿਲਾਂ ਵੀ ਗੁਰੂ ਬਾਬੇ ਨਾਨਕ ਤੋਂ ਜਦੋਂ ਇਹ ਨੌਕਰੀ ਦੇ ਉੱਤੇ ਲੱਗਦੇ ਨੇ ਨਾ, ਤੇ ਇੱਥੇ ਜਿਹੜਾ ਕੋਈ ਵੱਡਾ ਸਟੋਰ ਕੀਪਰ ਸੀ ਸਰਕਾਰੀ ਕੰਮ ਦੇ ਉੱਤੇ, ਵੱਡਾ ਅਹੁਦੇਦਾਰ ਸੀ, ਔਰ ਉਹ ਵੀ ਗ੍ਰਿਫਤਾਰ ਕੀਤਾ ਹੋਇਆ ਸੀ ਕਿਉਂਕਿ ਉਹਨੇ ਘਪਲੇ ਕੀਤੇ ਹੋਏ ਸਨ। ਇਸੇ ਹੀ ਕਰਕੇ ਦੌਲਤ ਖਾਂ ਲੋਧੀ ਜੀ ਨੇ ਜੈ ਰਾਮ ਜੀ ਨੂੰ ਆਖ ਦਿੱਤਾ ਸੀ, ਕਹਿੰਦੇ ਜੈ ਰਾਮ ਤੂੰ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਲਾ, ਆਪਣੀ ਬਣੀ ਬੜੀ ਚਿਰਾਂ ਤੋਂ ਆ, ਤੂੰ ਬੜਾ ਇਮਾਨਦਾਰ ਹੈ, ਕਿਤੇ ਆਪਣੇ ਵਿੱਚ ਫਿੱਕ ਨਾ ਪੈ ਜਾਵੇ, ਉਹਦਾ ਕਰਕੇ ਆਪਣੀ ਆਪਸ ਵਿੱਚ ਅਣਬਣ ਨਾ ਹੋ ਜਾਵੇ। ਔਰ ਗੱਲਬਾਤ ਕੀਤੀ ਜਾਂਦੀ ਆ ਘਰੇ ਜਾ ਕੇ, ਨਾਨਕ ਜੀ ਇੱਕ ਨੌਕਰੀ ਤਾਂ ਮਿਲਦੀ ਹੈ ਪਰ ਵੀਰੇ ਹੈ ਬੜਾ ਔਖਾ ਕੰਮ। ਕਹਿੰਦੇ ਕੀ ਹੈ? ਕਹਿੰਦੇ ਮੋਦੀ ਖਾਨੇ ਦੇ ਵਿੱਚ ਮੋਦੀ ਲੱਗਣਾ ਹੈ ਔਰ ਉਹਨਾਂ ਦੇ ਪਾਸ ਇੱਕ ਵੈਕੈਂਸੀ ਖਾਲੀ ਹੈ, ਪਰ ਉਹ ਕੰਮ ਬੜਾ ਔਖਾ, ਤੇਰੇ ਕੋਲ ਹੋਣਾ ਨਹੀਂ, ਅਟਕ ਜਾਂਦੇ ਆਪਾਂ ਥੋੜ੍ਹਾ ਜਿਹਾ ਚਿਰ, ਹੋਰ ਕੋਈ ਲੱਭ ਲੈਂਦੇ ਸੌਖਾ ਕੰਮ, ਉਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ। ਅਤੇ ਸਤਿਗੁਰ ਆਖਣ ਲੱਗੇ, ਭਾਈ ਆ ਜੀ ਤੁਸੀਂ ਕਿਹੜੀ ਗੱਲ ਤੋਂ ਡਰਦੇ ਹੋ? ਤੁਹਾਨੂੰ ਡਰ ਹੈ ਅਲਾਮਾ ਨਾ ਆ ਜਾਵੇ? ਨਹੀਂ, ਮੈਂ ਇੱਕ ਵੀ ਪੈਸੇ ਦਾ ਦੇਣਦਾਰ ਨਹੀਂ ਹੋਵਾਂਗਾ, ਤੁਹਾਡੇ ਨਾਮ ਨੂੰ ਲੱਜ ਨਹੀਂ ਲੱਗਣ ਦੇਵਾਂਗਾ, ਮੈਂ ਤੁਹਾਡਾ ਨਾਮ ਬਦਨਾਮ ਨਹੀਂ ਕਰਾਂਗਾ, ਮੈਂ ਇਮਾਨਦਾਰੀ ਦੇ ਨਾਲ ਇਹ ਆਪਣਾ ਸਾਰਾ ਕਾਰਜ ਕਰਾਂਗਾ। ਦਰਅਸਲ ਪੌਣੇ ਕੁ 15 ਸਾਲ ਗੁਰੂ ਬਾਬਾ ਨਾਨਕ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹੇ, ਪੌਣੇ 15 ਸਾਲ ਦਾ ਕੋਈ ਅਰਸਾ ਛੋਟਾ ਨਹੀਂ ਹੁੰਦਾ।
ਜ਼ਿਆਦੇ ਗੁਰਦੁਆਰਾ ਸਾਹਿਬ ਜਿਹੜੇ ਆ ਨਾ ਪਾਕਿਸਤਾਨ ਦੇ ਵਿੱਚ ਰਹਿ ਗਏ, ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਅੰਤਮ ਸਮਾਂ ਹੁੰਦਾ, ਜਾਂ ਹੋਰ ਗੁਰਦੁਆਰੇ ਪੰਜਾ ਸਾਹਿਬ ਹੈ, ਉਹ ਜਿਹੜੇ ਸਾਰੇ ਪਾਕਿਸਤਾਨ ਦੇ ਵਿੱਚ ਰਹਿ ਗਏ। ਇਸ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਇੱਕੋ ਹੀ ਇੱਕ ਗੁਰਧਾਮ ਹੈ ਗੁਰੂ ਬਾਬੇ ਨਾਨਕ ਦਾ, ਉਹ ਹੈ ਸੁਲਤਾਨਪੁਰ ਲੋਧੀ, ਅਤੇ ਗੁਰਦੁਆਰਾ ਹੈ ਬੇਰ ਸਾਹਿਬ। ਔਰ ਸਤਿਗੁਰੂ ਇਸ ਨਦੀ ਦੇ ਵਿੱਚ, ਇਹ ਵੇਈ ਨਦੀ ਵਗਦੀ ਸੀ ਉੱਥੋਂ ਦੀ, ਵਗਦੀ ਅੱਜ ਵੀ ਆਉਂਦੀ ਹੈ। ਅਸੀਂ ਪ੍ਰਦੂਸ਼ਣ ਫੈਲਾਇਆ ਉੱਥੇ, ਸਭ ਕੁਛ ਗੁਰੂ ਪਿਆਰਿਓ ਖਰਾਬ ਕਰਕੇ ਰੱਖਤਾ ਸੀ ਪੰਜਾਬੀਆਂ ਨੇ। ਇਹਨੂੰ ਗੁਰੂਆਂ ਦੀ ਧਰਤੀ, ਔਰ ਉੱਥੇ ਦੇ ਪਾਣੀ ਨੂੰ ਅੰਮ੍ਰਿਤ ਆਖਿਆ ਜਾਂਦਾ ਸੀ, ਪੰਜਾਬ ਦੇ ਪਾਣੀ ਨੂੰ ਅੰਮ੍ਰਿਤ ਆਖਿਆ ਜਾਂਦਾ ਸੀ, ਸੀ ਵੀ ਅੰਮ੍ਰਿਤ ਵਰਗਾ ਹੀ। ਔਰ ਅਸੀਂ ਉਹਦੇ ਪਾਣੀ ਨੂੰ ਦੂਸ਼ਣ ਕਰਤਾ, ਸਰਕਾਰਾਂ ਨੇ ਬਹੁਤ ਵੱਡਾ ਉਹਨਾਂ ਪਾਣੀਆਂ ਨੂੰ ਦੂਸ਼ਿਤ ਕਰਨ ਦਾ ਬਹੁਤ ਵੱਡਾ ਯੋਗਦਾਨ ਸਰਕਾਰਾਂ ਦਾ, ਫੈਕਟਰੀਆਂ ਜਿੰਨੀਆਂ ਲੱਗਦੀਆਂ ਉਹ ਗੰਦਾ ਮੰਦਾ ਪਾਣੀ ਇਹਨਾਂ ਵੇਈਆਂ ਵਿੱਚ, ਟੋਬਿਆਂ ਵਿੱਚ ਪਾ ਪਾ ਕੇ। ਅਤੇ ਦਰ ਅਸਲ ਸਾਧ ਜੀ ਜਦੋਂ ਬਜ਼ੁਰਗਾਂ ਨੂੰ ਪੁੱਛਦੇ ਹਨ ਕਿ ਇਹਨਾਂ ਨਦੀਆਂ ਵੇਈਆਂ ਦੇ ਵਿੱਚ ਦੀ ਜਦੋਂ ਸਾਫ਼ ਸੁਥਰਾ ਪਾਣੀ ਵਗਦਾ ਸੀ, ਥੱਲੇ ਚਿੱਟੇ ਰੰਗ ਦੀ ਰੇਤਾ ਦਿਸਦੀ ਹੁੰਦੀ ਸੀ, ਭਾਈ ਕੋਈ ਰੁਪਈਆ ਧੇਲੀ ਉੱਤੋਂ ਪੈਸਾ ਸੁੱਟ ਦੇਣਾ ਅਤੇ ਉਹ ਥੱਲੇ ਪਾਣੀ ਦੇ ਵਿੱਚ ਦਿਸਦਾ ਹੁੰਦਾ ਸੀ। ਹੁਣ ਗੁਰੂ ਪਿਆਰਿਓ ਲਾਸ਼ਾਂ ਉੱਥੇ ਤਰ ਰਹੀਆਂ ਉਹ ਨਹੀਂ ਦਿਸਦੀਆਂ, ਗੱਡੀਆਂ ਡੁੱਬ ਜਾਂਦੀਆਂ ਪਾਣੀਆਂ ਦੇ ਵਿੱਚ, ਕੁਛ ਨਹੀਂ ਦਿਸਦਾ। ਸੋ ਸਤਿਗੁਰੂ ਭਲਾ ਕਰੇ, ਗੁਰੂ ਮਹਾਰਾਜ ਕੁਦਰਤ ਨੂੰ ਸਾਂਭਣ ਦਾ ਸਾਨੂੰ ਸੰਦੇਸ਼ ਦੇ ਕੇ ਗਏ ਸੀ ਵੀ ਇਹ ਕੁਦਰਤ ਦੇ ਵਿੱਚ ਰੱਬ ਵੱਸਦਾ। ਅਸੀਂ ਕੁਦਰਤ ਵਿਗਾੜ ਦਿੱਤੀ, ਉੱਥੇ ਦਰਖਤ ਕੱਟ ਦਿੱਤੇ, ਬੜਾ ਨੁਕਸਾਨ ਹੋਇਆ, ਪ੍ਰਦੂਸ਼ਣ ਜਿਹੜਾ ਉਹ ਜਿੰਨਾ ਕੁ ਸਾਡੇ ਦੇਸ਼ ਦੇ ਵਿੱਚ ਹੈ ਉਹਨਾਂ ਹੋਰ ਕਿਤੇ ਨਹੀਂ। ਖੈਰ, ਗੁਰੂ ਬਾਬਾ ਨਾਨਕ ਇੱਥੇ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਨੇ, ਤੈਅ ਕੀਤਾ ਗਿਆ ਇੰਨੀ ਤੁਹਾਡੀ ਨੌਕਰੀ ਹੋਊਗੀ। ਸੋ ਸਰ ਪਿਆਰਿਓ, ਉੱਥੇ ਫਿਰ ਜਿਹੜਾ ਕੋਈ ਆਉਂਦਾ ਨਾ ਗੁਰੂ ਬਾਬੇ ਨਾਨਕ ਦੇ ਕੋਲ, ਨਾਨਕ ਸੱਜਣਾ ਦੋ ਦਿਨ ਹੋ ਗਏ ਮੇਰੇ ਬੱਚੇ ਭੁੱਖੇ ਬੈਠੇ ਆ, ਮੈਨੂੰ ਹਲੇ ਕਿਤੇ ਉਹ ਕੋਈ ਪੈਸਾ ਧੇਲਾ ਨਹੀਂ ਮਿਲਿਆ, ਅਤੇ ਨਾਨਕ ਜੀ ਤਰਸ ਕਰਕੇ ਮੇਰੇ ਬੱਚਿਆਂ 'ਤੇ ਤਰਸ ਕਰਕੇ ਦੋ ਸਿਰ ਆਟਾ ਦੇ ਦਿਉ, ਦੋ ਸਿਰ ਦਾਲਾਂ ਦੇ ਦਿਉ, ਜਦੋਂ ਮੇਰੇ ਕੋਲ ਪੈਸੇ ਹੋਏ ਮੈਂ ਤੁਹਾਨੂੰ ਵਾਪਸ ਕਰ ਜਾਵਾਂਗਾ। ਅਤੇ ਗੁਰੂ ਬਾਬੇ ਨੇ ਵੀ ਅੱਗਿਓਂ ਕਹਿ ਦੇਣਾ, ਕਹਿਣਾ ਸੱਜਣਾ ਜਿੱਦਾਂ ਇਮਾਨਦਾਰੀ ਨਾਲ ਲੈ ਕੇ ਚੱਲਿਆ ਇੱਦਾਂ ਇਮਾਨਦਾਰੀ ਨਾਲ ਵਾਪਸ ਕਰ ਜੀ, ਤੇਰੇ 'ਤੇ ਮੇਰੇ ਵਿੱਚ ਰੱਬ ਗਵਾਹ ਹੋਵੇਗਾ, ਖੁਦਾ ਗਵਾਹ ਹੋਵੇਗਾ, ਮੈਂ ਕਿਸੇ ਡੈਰੀ ਦੇ ਉੱਤੇ ਤੇਰਾ ਵੱਖਰਾ ਨਹੀਂ ਲਿਖਾਂਗਾ। ਗੁਰੂ ਪਿਆਰੇ ਉਹ ਹਰ ਲੋੜਵੰਦ ਆਉਂਦਾ ਹੈ ਅਤੇ ਗੁਰੂ ਬਾਬੇ ਦੇ ਕੋਲੋਂ ਝੋਲੀਆਂ ਭਰ ਕੇ ਲੈ ਜਾਂਦਾ। ਅਤੇ ਸਤਸੰਗ ਜੀ ਫਿਰ ਇਸ ਮੋਦੀਖਾਨੇ ਦੇ ਵਿੱਚ ਜਿੱਦਾਂ ਤੇਰਾ ਤੇਰਾ ਕਹਿ ਕੇ, ਹੁਣ ਇੱਕ ਵਾਰ ਕੋਈ ਸੌਦਾ ਲੈਣ ਆ ਗਿਆ, ਕੋਈ ਗੁਰਮੁਖ ਪਿਆਰਾ ਸੌਦਾ ਲੈਣ ਵਾਸਤੇ ਆ ਗਿਆ, ਅਤੇ ਇੱਥੇ ਗੁਰੂ ਬਾਬਾ ਨਾਨਕ ਜੀ ਸੌਦਾ ਤੋਲਣ ਲੱਗ ਪਏ, ਧਾਰਨਾ ਤੋਲਣ ਲੱਗ ਪਏ, ਬਰਕਤਾਂ ਦੋ ਆ, ਤਿੰਨ ਆ, ਚਾਰ ਆ, ਪੰਜਾਂ ਸੱਤਾਂ, ਅਤੇ ਹੁਣ ਸੱਤ 'ਤੇ ਜਾ ਕੇ ਰੁਕ ਜਾਂਦੇ ਨੇ। ਸੱਤ 'ਤੇ ਕਿੰਨੀਆਂ ਧਾਰਨਾ ਪਾਤੀਆਂ? ਤੋ ਕਹਿੰਦਾ ਭਲਿਆ ਪੁਰਸ਼ਾ, ਸੱਤ ਤੋਂ ਅੱਗੇ ਵੱਧ, ਸੱਤ ਤੋਂ ਅੱਗੇ ਵੀ ਹੁੰਦਾ। ਕਹਿੰਦਾ ਸੱਤ ਤੋਂ ਅੱਗੇ ਕੀ ਹੁੰਦਾ? ਸੱਤ ਕੀ ਹੈ? ਨਿਰੰਕਾਰ, ਉਹ ਸੱਚ, ਉਹ ਪਰਮਾਤਮਾ। ਕਹਿੰਦੇ ਸੱਤ ਤੋਂ ਅੱਗੇ ਕੀ ਹੁੰਦਾ? ਸੱਤ ਤੋਂ ਅੱਗੇ ਕੁਝ ਨਹੀਂ ਹੁੰਦਾ। ਤੇ ਫਿਰ ਗਿਣਤੀ ਗਿਣਤੀ ਕਰਦਿਆਂ ਕਰਦਿਆਂ ਜਦੋਂ 13 'ਤੇ ਚਲੇ ਜਾਂਦੀ ਹੈ ਨਾ, ਤੇ ਗੁਰੂ ਬਾਬਾ ਨਾਨਕ ਜੀ ਉੱਥੇ ਫਿਰ ਰੁਕ ਜਾਂਦੇ ਨੇ। 13 13 ਤੇ ਹੁਣ ਸ਼ਬਦ ਸੀ 13, ਤੇ ਗੁਰੂ ਬਾਬਾ ਨਾਨਕ 13 ਕਹਿੰਦੇ, 13 ਨਹੀਂ ਕਹਿੰਦੇ, 13 13 13 13 ਕਹਿ ਕੇ ਜਿਵੇਂ ਗਰੀਬਾਂ ਦੀਆਂ ਝੋਲੀਆਂ ਭਰੀਆਂ ਜਾਂਦੇ ਨੇ। ਸੋ ਉਸ ਵੇਲੇ ਦਾ ਵਿਖਿਆਨ ਢਾਡੀ ਜੱਤਾ ਤੁਹਾਡੇ ਨਾਲ ਕਿਉਂ ਕਰਦਾ।

ਉਹਨਾਂ ਨੇ ਦੱਸ ਦੱਸ ਕੇ ਬੰਦ ਕਟਵਾ ਲੈ। ਉਹਨਾਂ ਨੇ ਸਣੇ ਕੇਸਾਂ ਦੇ ਖੋਪਰੀਆਂ ਉਤਾਰ ਲਈਆਂ ਜਿਹਨਾਂ ਨੇ ਗੁਰੂ ਬਾਬੇ ਨਾਨਕ ਦੀ ਹੱਟੀ ਤੋਂ ਸੌਦਾ ਲਿਆ। ਅੱਜ ਸਿੱਖ ਸਤਿਗੁਰਾਂ ਦੇ ਪਾਸੋਂ ਜਦੋਂ ਸੌਦਾ ਲੈਣ ਜਾਂਦਾ ਹੈ ਨਾ, ਆਪਣੀ ਮਰਜ਼ੀ ਦਾ ਸੌਦਾ ਭਾਲਦਾ। ਬਾਬਾ ਨਾਨਕ ਤੇਰੀ ਮਰਜ਼ੀ ਦਾ ਨਹੀਂ, ਮੇਰੀ ਮਰਜ਼ੀ ਦਾ ਸੌਦਾ। ਤੇ ਸਤਸੰਗ ਜੀ ਭੇਜੇ ਬਾਬਾ ਨਾਨਕ ਨਾ ਕਰ ਦੇਵੇ ਬਈ ਨਹੀਂ ਸੱਜਣਾ, ਇੱਥੇ ਸੱਚ ਦਾ ਵਪਾਰ ਹੁੰਦਾ, ਸੱਚ ਦਾ ਸੌਦਾ ਮਿਲਦਾ। ਤੇ ਅੱਜ ਸਿੱਖ ਵੀ ਏਦਾਂ ਦਾ ਹੋ ਗਿਆ, ਕਹਿੰਦਾ ਬਾਬਾ ਭਾਈ ਹੋਰ ਹੱਟੀ ਭਾਲ ਲੈਂਦੇ ਆ, ਇੱਥੇ ਕਿਤੇ ਹੱਟੀਆਂ ਦਾ ਘੱਟ ਆ। ਬਥੇਰੇ ਠੱਗ ਤੁਰੇ ਫਿਰਦੇ ਆ ਹੱਟੀਆਂ ਲਾ ਲਾ ਕੇ ਸਿੱਖੀ ਦੇ ਭੇਸ ਦੇ ਵਿੱਚ, ਆਪਾਂ ਹੋਰ ਕੋਈ ਬਾਬਾ ਲੱਭ ਲੈਂਦੇ ਆ। ਸੋ ਗੁਰੂ ਪਿਆਰਿਓ, ਸਾਡਾ ਬਾਬਾ ਪੁੱਤ ਮਰਵਾ ਕੇ ਸੌਦੇ ਦਿੰਦਾ। ਇੱਥੇ ਸਿਰਾਂ ਦੇ ਸੌਦੇ ਹੁੰਦੇ ਆ, ਇੱਥੇ ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ। ਇੱਥੇ ਪਹਿਲਾਂ ਆਪ ਗਵਾਉਣਾ ਪੈਂਦਾ ਹੈ, ਜਦ ਜੁੜਨਾ ਪ੍ਰੀਤਮ ਪਿਆਰੇ ਨਾ ਫਿਰ ਤਨ ਕਟਵਾਉਣਾ ਪੈਂਦਾ ਹੈ। ਸੋ ਤਨ ਕਟਵਾਉਣ ਵਾਲਿਆਂ ਨੇ ਜਿੱਦਾਂ ਸੌਦੇ ਲੈ, ਸੋ ਉਹਨਾਂ ਦਾ ਜ਼ਿਕਰ ਢਾਡੀ

0: ਨਾਨਕ ਨੇ ਹੱਟ ਖੋਲਿਆ ਸੌਦਾ ਲੈਣਗੇ ਨਸੀਬਾਂ ਵਾਲੇ। ਗੁਰੂ ਪਿਆਰਿਓ ਆ ਦੇਖੋ ਨਸੀਬਾਂ ਵਾਲੇ ਸੌਦਾ ਲੈ ਰਹੇ ਆ। ਗੁਰਬਾਣੀ ਪਾਠ ਬੋਧ ਇਹ ਸੰਥਿਆ ਬੜੇ ਪਿਆਰ ਦੇ ਨਾਲ ਗੁਰੂ ਪਿਆਰਿਓ ਸਤਿਗੁਰ ਕਿਰਪਾ ਕਰਨ, ਇਹੀ ਸੱਚਾ ਸੌਦਾ ਹੈ। ਗੁਰੂ ਨਾਨਕ ਦੀ ਹੱਟੀ ਤੋਂ ਆਹ ਕੁਝ ਮਿਲਦਾ ਹੀ। ਮੈਂ ਦਾਤ ਦਿੰਦਾ ਇੱਥੇ ਦੇ ਪ੍ਰਬੰਧਕ ਵੀਰਾਂ ਦੀ, ਜਿਹੜੇ ਏਡਾ ਵੱਡਾ ਉਪਰਾਲਾ ਕਰਦੇ, ਸੱਚੀ ਇਮਾਨਦਾਰੀ ਦੇ ਨਾਲ ਏਡਾ ਵੱਡਾ ਉਪਰਾਲਾ ਕਰਦੇ ਨੇ ਕਿ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਪਾਠ ਦੇ ਨਾਲ, ਕੀਰਤਨ ਦੇ ਨਾਲ ਜੋੜਨ ਲਈ ਬਹੁਤ ਵੱਡਾ ਉਹਨਾਂ ਦਾ ਉਪਰਾਲਾ। ਸਤਿਗੁਰੂ ਕਿਰਪਾ ਕਰਨ, ਉਹ ਇੱਦਾਂ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ, ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਦਾਸ ਦਾ ਢਾਡੀ ਜਥਾ ਇੱਥੇ ਉਹ ਸੇਵਾ ਜਿੰਨੀ ਸੀ ਉਹ ਸਮਾਪਤ ਹੈ। ਇਹ ਸਾਡਾ ਛੋਟਾ ਵੀਰ ਹੈ ਸਰੰਗੀ, ਅਤੇ ਅੱਜ ਸਾਡਾ ਸਾਥ ਦੇ ਰਿਹਾ ਸੀ ਗੁਰਪ੍ਰੀਤ ਸਿੰਘ ਜੀ ਪਮਾਲ। ਦਰਅਸਲ ਆਪਣੇ ਨਾਲ ਦਾ ਸਿੰਘ ਸਰੰਗੀ ਮਾਸਟਰ ਭਾਈ ਰਣਜੀਤ ਸਿੰਘ ਇੱਕ ਦਿਨ ਵਾਸਤੇ ਕਿਤੇ ਗਏ ਸੀ, ਉਹਨਾਂ ਨੇ ਅੱਜ ਸ਼ਾਮ ਨੂੰ ਆ ਜਾਣਾ, ਤਾਂ ਵੀਰ ਨੂੰ ਬੇਨਤੀ ਕੀਤੀ ਸੀ। ਇਹਦਾ ਵੀਰ ਦਾ ਬਹੁਤ ਬਹੁਤ ਧੰਨਵਾਦ। ਸੋ ਦਾਸ ਦੇ ਢਾਡੀ ਜਿੱਥੇ ਨੂੰ ਬੁਲਾਓ ਫਤਿਹ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੁਣੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀ ਪੌਰ, ਉਹਨਾਂ ਦਾ ਢਾਡੀ ਜਥਾ ਜੋ ਢਾਡੀ ਵਾਰਾਂ ਦੇ ਰਾਹੀਂ ਗੁਰੂ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਸਨ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀ ਹਾਜ਼ਰੀ ਆਪਣੇ ਗੁਰਦੁਆਰਾ ਸਾਹਿਬ ਭਰਨਗੇ। ਹੁਣ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜਦੇ ਹਾਂ। ਸਭ ਤਿਆਰੇ ਹੋ ਚੁੱਕੇ ਨੇ, ਬਸ ਗਿਆਨੀ ਸਿੰਘ ਸਟੇਜ 'ਤੇ ਸੱਜਣ ਦੀ ਦੇਰੀ ਹੈ। ਸੰਗਤਾਂ ਸੱਜ ਗਈਆਂ ਨੇ, ਜਿਵੇਂ ਹੀ ਗਿਆਨੀ ਸਿੰਘ ਸਟੇਜ ਦੇ ਉੱਪਰ ਸੱਜ ਜਾਣਗੇ, ਮੂਲ ਮੰਤਰ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ ਨਾਲ ਜ਼ਰੂਰ ਕਰਿਆ ਕਰੋ ਜੀ, ਮੂਲ ਮੰਤਰ ਸਾਹਿਬ ਦਾ ਪਾਠ। ਹੁਣ ਗੁਰਬਾਣੀ ਪਾਠ ਬੋਧ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਹਿਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਰੱਬੀ ਬਾਣੀ ਦੀ ਪਾਠ ਬੋਧ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਹੁਣ ਤੱਕ ਆਪਾਂ 988 ਅੰਕ ਤੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹੀ ਸੁਣੀ ਵਿਚਾਰੀ ਹੈ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਸਦਕਾ 999 ਅੰਕ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ 999 ਅੰਗ ਤੋਂ ਮਾਰੂ ਰਾਗ ਦੀ ਰੰਭਤਾ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ।

ਗੁਰ ਪ੍ਰਸਾਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਬਾਣੀ ਮਾਰੂ ਰਾਗ 'ਚ ਪ੍ਰਾਰੰਭ ਹੋ ਰਹੀ ਹੈ। ਸ਼ਰਧਾ ਪ੍ਰੇਮ ਭਾਵਨਾ ਸਤਿਕਾਰ ਸਹਿਤ ਸਰਵਣ ਕਰੀਏ ਜੀ।

ਸਾਧ ਸੰਗਤ ਜੀ, ਰਾਗ ਦਾ ਨਾਮ ਹੈ ਮਾਰੂ, ਅਤੇ ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਰਾਗ ਮਾਰੂ, ਰਾਗ ਬੋਲ ਕੇ ਅਤੇ ਥੋੜ੍ਹਾ ਜਿਹਾ ਜਿਹੜਾ ਹੈ ਸਪੇਸ ਦੇ ਕੇ ਮਾਰੂ ਬੋਲਣਾ, ਰਾਗ ਮਾਰੂ। ਅੱਗੇ ਜਾ ਕੇ ਭਗਤ ਕਬੀਰ ਜੀ ਦੀ ਰਸਨਾ ਤੋਂ ਕਈ ਵਾਰ ਪਾਠੀ ਸਿੰਘ ਪਾਠ ਕਰਦਿਆਂ ਸੁਣੀਦਾ ਹੈ ਕਬੀਰ ਮਾਰੂ, ਉਹ ਕਬੀਰ ਮਾਰੂ ਨਹੀਂ ਕਬੀਰ ਮਾਰੂ, ਭਗਤ ਕਬੀਰ ਜੀ ਦਾ ਸ਼ਬਦ ਹੈ ਅਤੇ ਮਾਰੂ ਰਾਗ 'ਚ ਹੈ, ਭਗਤ ਕਬੀਰ ਜੀ ਡੰਡਾ ਥੋੜ੍ਹੀ ਮਾਰਨ ਲੱਗੇ ਹੈ। ਸੋ ਉਹ ਕਈ ਵਾਰ ਸ਼ਬਦ ਹੀ ਇਹੋ ਜਿਹੇ ਚੁਣੇ ਜਾਂਦੇ, ਫਿਰ ਉਹ ਸਾਧ ਸੰਗਤ ਜੀ ਅਜੋਕ ਗੱਲ ਲੱਗਦੀ ਹੈ। ਸੋ ਮਾਰੂ ਰਾਗ ਦਾ ਜਦੋਂ ਵੀ ਉਚਾਰਨ ਕਰਨਾ, ਇਹਨੂੰ ਮਾਰੂ ਨਹੀਂ ਕਹਿਣਾ, ਮਾਰੂ ਪੋਲਾ ਸ਼ਬਦ ਹੈ, ਪੋਲਾ ਉਚਾਰਨ ਕਰਨਾ, ਰਾਗ ਮਾਰੂ, ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ।

0: ਸਦਾ ਪਿੱਛਾ ਹੋ ਰਾਤੀ ਸੱਦੜਾ ਨਾਮ ਖਸਮ ਕਾਲੇ ਖੇਮੇ ਛਤਰ ਚ ਰਸਰਾਏ ਚੇ ਦਿਸਨ ਰਥ ਪੀੜੇ
1: ਸਰਾਏ ਚੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਸਰਾਏ ਚੇ ਥੋੜਾ ਜਿਹਾ ਲਮਕਾ ਕੇ ਇਸੇ ਤਰ੍ਹਾਂ ਉਚਾਰਨ ਕਰਨਾ ਜੀ ਹਾਂਜੀ।

0: ਪੂਜਾ ਪਾਠ ਤੇ ਸਾਧ ਸੰਗਤ ਦੀ ਵਿਸ਼ਰਾਮ ਦਾ ਮਹਿੰਗਾ ਵਿਸ਼ਰਾਮ ਹੈ। ਜੇ ਆਪਾਂ ਚਾਲ ਦੇ ਵੇਗ ਚ ਤੁਰੇ ਜਾਈਏ ਤੇ ਅੰਧਾ ਤੇ ਜਾ ਕੇ ਵਿਸ਼ਰਾਮ ਲਾ ਦਿੰਦੇ ਆ, ਪਰ ਸ਼ੁੱਧ ਵਿਸ਼ਰਾਮ ਜਿਵੇਂ ਗਿਆਨੀ ਜੀ ਨੇ ਉਚਾਰਨ ਕਰਕੇ ਆਪ ਜੀ ਨੂੰ ਦੱਸਿਆ ਹੈ, ਨਾਮ ਨਾ ਪਾਇਆ ਤੇਰਾ, ਇੱਥੇ ਵਿਸ਼ਰਾਮ ਲਾ ਕੇ ਅੰਧਾ ਥੋੜਾ ਜਿਹਾ ਠਹਿਰਾ ਲਾਉਣਾ। ਅੰਧਾ ਭਰਮ ਭੂਲਾ ਮਨ ਮੇਰਾ, ਭੂਲਾ ਪਾਠ ਤੇ ਠਮਕ ਲਾਉਣੀ, ਪਰ ਵਿਸ਼ਰਾਮ ਤੇਰਾ ਤੇ ਹੀ ਲਾਉਣਾ। ਨਾਮ ਨਾ ਪਾਇਆ ਤੇਰਾ ਅੰਧਾ, ਇੱਥੇ ਵਿਸ਼ਰਾਮ ਨਹੀਂ ਲਾਉਣਾ, ਤੇਰਾ ਤੇ ਵਿਸ਼ਰਾਮ ਯਾਦ ਰੱਖਣਾ।
1: ਰਹਾਉ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ,
0: ਪਰ ਬੋਲ ਕੇ ਫੁੜੇ ਉਚਾਰਨ ਇਕੱਠਾ ਹੀ ਹੈ ਸ਼ਬਦ ਸਾਰਾ, ਪਰ ਉਚਾਰਨ ਇਸੇ ਤਰ੍ਹਾਂ ਪਰ ਫੁੜੇ, ਪਰ ਫੜੇ ਨਹੀਂ ਕਹਿਣਾ, ਪਰ ਫੁੜੇ ਜਿਵੇਂ ਉਚਾਰਨ ਕੀਤਾ ਗਿਆ। ਸੋ

ਜੋ ਸ਼ਬਦ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਦੋਂ ਸੁਲਤਾਨਪੁਰ ਨਗਰ ਤੋਂ ਬਾਹਰ ਸੰਤ ਘਾਟ ਦੇ ਨੇੜੇ ਸਤਿਗੁਰੂ ਜੀ ਬੈਠੇ ਅਤੇ ਮਾਤਾ ਸੁਲੱਖਣੀ ਜੀ ਦੇ ਪਿਤਾ ਬਾਬਾ ਮੂਲ ਚੰਦ ਜੀ ਭਾਵ ਕਿ ਸਤਿਗੁਰੂ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਅਤੇ ਉਹਨਾਂ ਦੀ ਸੱਸ ਦਾ ਨਾਮ ਸੀ ਚੰਦੋ ਰਾਣੀ, ਇਹ ਸਤਿਗੁਰੂ ਜੀ ਦੇ ਪਾਸ ਆਏ। ਸਤਿਗੁਰੂ ਜੀ ਨੂੰ ਆ ਕੇ ਜੋ ਸਤਿਗੁਰੂ ਜੀ ਦੀ ਸੱਸ ਸੀ

0: ਤੁਹਾਡਾ ਪਰਿਵਾਰ ਹੁਣ ਵੱਧ ਗਿਆ ਹੈ ਅਤੇ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Apne jo sohra sahib ate mata nu sass nu is prakar de vachan nu uchar ke pavan pavitra upadesh bakhsha hai. ਵੈਰਾਗਮਈ ਬਚਨ ਆ ਰਹੇ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਬਖਸ਼ਦੇ ਨੇ ਆਓ ਜੀ ਧਿਆਨ ਦੇ ਸਹਿਤ ਸਰਵਣ ਕਰੀਏ
3: ਤਿੰਨ ਕਰਤੈ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ
4: ਲੇਖ ਪਾਠ ਤੇ ਵਿਸ਼ਰਾਮ ਸਾਧ ਸੰਗਤ ਦੀ ਯਾਦ ਰੱਖਣਾ ਲੇਖ ਦਾਤ ਜੋਤ ਵਡਿਆਈ

0: ਸ੍ਰਿਸ਼ਟ ਸਪਾਠ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਪੂਰੇ ਧਿਆਨ ਦੇ ਨਾਲ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਸਾਧ ਸੰਗਤ ਜੀ, ਇਹ ਜਿਹੜਾ ਪਾਵਨ ਸਤਿਗੁਰੂ ਜੀ ਦਾ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ, ਇਸ ਸ਼ਬਦ ਨੂੰ ਬੀਬੀ ਅਮਰੋ ਜੀ ਦੀ ਰਸਨਾ ਤੋਂ ਸੁਣ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ ਸਨ। ਇਸ ਸ਼ਬਦ ਦਾ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ, ਜਿਹੜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੁੱਤਰੀ ਸਨ, ਉਹ ਅੰਮ੍ਰਿਤ ਵੇਲੇ ਜਾਪ ਕਰ ਰਹੇ ਸਨ। ਰਿਸ਼ਤੇ ਦੇ ਵਿੱਚ ਸਹੁਰੇ ਲੱਗਦੇ ਹੋਏ ਬਾਬਾ ਅਮਰੂ ਨੇ ਜਦੋਂ ਇਹਨਾਂ ਸ਼ਬਦਾਂ ਨੂੰ ਆਪਣੇ ਮਨ ਦੇ ਨਾਲ ਜੋੜ ਕੇ ਸੁਣਿਆ, ਜੋ ਮਨ ਦੀ ਵਿਥਿਆ ਸੀ ਉਹ ਇਹਨਾਂ ਸ਼ਬਦਾਂ ਦੇ ਵਿੱਚ ਗਰੀਬ ਨਿਵਾਜ ਜੀਆਂ ਨੇ ਬਿਆਨ ਕੀਤੀ ਸੀ, ਅਤੇ ਬੀਬੀ ਅਮਰੋ ਕੋਲ ਆਣ ਕੇ ਤਰਲਾ ਲਿਆ ਕਿ ਕਿਹਦੀ ਬਾਣੀ ਹੈ। ਉਹ ਕਹਿਣ ਲੱਗੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਕਹਿਣ ਲੱਗੇ ਉਹਨਾਂ ਨੂੰ ਮੈਂ ਕਿੱਥੇ ਮਿਲ ਸਕਦਾ ਹਾਂ? ਕਹਿੰਦੇ ਉਹ ਤਾਂ ਸਰੀਰ ਛੱਡ ਚੁੱਕੇ ਨੇ, ਪਰ ਉਹਨਾਂ ਦੀ ਅੱਗੇ ਗੱਦੀ ਦੇ ਵਾਰਸ ਮੇਰੇ ਪਿਤਾ ਜੀ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਫਿਰ ਆਪਣੀ ਨੂੰਹ ਨੂੰ ਨਾਲ ਲੈ ਕੇ ਬਾਬਾ ਅਮਰੂ ਜੀ ਭਾਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਗਏ, ਸਿੱਖੀ ਧਾਰਨ ਕੀਤੀ। ਸਿੱਖੀ ਹੀ ਨਹੀਂ ਧਾਰਨ ਕੀਤੀ, ਸਾਧ ਸੰਗਤ ਦੀ ਉਹ ਜੋ ਕਮਾਈ ਗੁਰੂ ਕੇ ਸ਼ਬਦ ਦੀ ਸੀ ਉਸ ਨੂੰ ਕੀਤਾ। ਪੂਰਬਲੇ ਜਨਮਾਂ ਦਾ ਅੰਕਰ ਬੰਦਗੀ ਪ੍ਰਗਟ ਹੋਈ ਗੁਰੂ ਦੇ ਨਾਲ ਸਪਰਸ਼ ਹੋਣੇ ਤੋਂ, ਔਰ ਸਾਧ ਸੰਗਤ ਦੀ ਗੁਰਤਾ ਗੱਦੀ ਦੀ ਪ੍ਰਾਪਤੀ ਗਰੀਬ ਨਿਵਾਜ ਮਹਾਰਾਜ ਜੀਆਂ ਨੂੰ ਹੋਈ। ਸੋ ਇਹ ਪਹਿਲਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੰਨਾਂ ਦੇ ਵਿੱਚ ਪਿਆ, ਜਿਸ ਨੂੰ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਧੰਨ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਪਿਆ।
1: ਹਾਂਜੀ, ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ।
2: ਅੱਗੇ ਵਾਲਾ ਇਹ ਜੋ ਸ਼ਬਦ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨਾ ਸ਼ਹਿਰ ਦੇ ਵਿੱਚ ਉਚਾਰਨ ਕੀਤਾ ਸੀ। ਬਿਸੰਬਰਪੁਰ ਨਾਮ ਸੀ ਉਸ ਸਮੇਂ ਪਟਨੇ ਦੀ ਧਰਤੀ ਦਾ, ਪਟਨਾ ਸ਼ਹਿਰ ਦਾ। ਸਾਲਸਰਾਏ ਜੌਹਰੀ ਨੂੰ ਨਿਹਾਲ ਕਰਨ ਵਾਸਤੇ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗਏ, ਗੁਰੂ ਕੇ ਸਿੱਖੋ ਇਤਿਹਾਸ ਲੰਬੇਰਾ ਹੈ। ਜਿਵੇਂ ਭਾਈ ਮਰਦਾਨੇ ਨੇ ਸਾਲਸਰਾਏ ਜੌਹਰੀ ਦੇ ਪਾਸ ਹੀਰਾ ਲੈ ਕੇ ਗਏ, ਸੱਤ ਗੇੜੇ ਲਾਏ ਸਨ, ਭਾਈ ਮਰਦਾਨਾ ਜੀ ਥੱਕ ਹਾਰ ਗਏ। ਉਸ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੀਰਾ ਭੇਜਿਆ ਸੀ ਉਹ ਬਹੁਤ ਜ਼ਿਆਦਾ ਬੇਕੀਮਤੀ ਸੀ। ਉਹਦੀ ਜਿਹੜੀ ਦਰਸ਼ਨੀ ਭੇਟਾ ਸੀ ਉਹ 100 ਰੁਪਈਆ ਸੀ। 100 ਰੁਪਈਏ ਦਾ ਬਹੁਤ ਜ਼ਿਆਦਾ ਮੁੱਲ ਸੀ ਉਸ ਸਮੇਂ, ਭਾਵ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨੀ ਭੇਟਾ ਰੱਖਦੇ ਨਹੀਂ ਸਨ। ਅਤੇ ਜਦੋਂ ਵਾਰ ਵਾਰ ਭਾਈ ਮਰਦਾਨਾ ਜੀ ਸਾਲਸਰਾਏ ਜੌਹਰੀ ਨੂੰ ਦੇਣ ਵਾਸਤੇ ਗਏ, ਸਾਲਸਰਾਏ ਜੌਹਰੀ ਨੇ ਵਿਚਾਰ ਕੀਤੀ ਕਿ ਐਸਾ ਕਿਹੜਾ ਤਿਆਗੀ ਫਕੀਰ ਹੈ ਜਿਹੜਾ ਆਪਣੀ ਦਰਸ਼ਨੀ ਭੇਟਾ, ਆਪਣੇ ਕੀਮਤੀ ਹੀਰੇ ਦੀ ਦਰਸ਼ਨੀ ਭੇਟਾ ਵੀ ਨਹੀਂ ਰੱਖਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਆਏ ਸਾਲਸਰਾਏ ਜੌਹਰੀ ਆਇਆ, ਅਤੇ ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਿਆ। ਜਦੋਂ ਇਹ ਉਪਦੇਸ਼ ਉਚਾਰਨ ਕੀਤਾ, ਸਾਲਸਰਾਏ ਜੌਹਰੀ ਨੂੰ ਇਸ ਉਪਦੇਸ਼ ਦੀ ਸਮਝ ਨਾ ਪਈ, ਪਰ ਸਾਲਸਰਾਏ ਜੌਹਰੀ ਦਾ ਜਿਹੜਾ ਸੇਵਕ ਸੀ ਨਾ ਭਾਈ ਅਧਰਕਾ, ਅਤੇ ਉਹਨੇ ਸਤਿਗੁਰੂ ਜੀ ਦੀ ਬਾਣੀ ਸੁਣ ਕੇ ਹਿਰਦੇ ਦੇ ਵਿੱਚ ਗਿਆਨ ਪੈਦਾ ਹੋ ਗਿਆ, ਗਿਆਨ ਪ੍ਰਗਟ ਹੋਇਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਢਹਿ ਕੇ ਨਮਸਕਾਰ ਕੀਤੇ, ਕਪਾਟ ਖੁੱਲ੍ਹ ਗਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ ਕਿ ਸਾਲਸਰਾਏ, ਇੱਥੋਂ ਦਾ ਪ੍ਰਚਾਰਕ ਅਸੀਂ ਤੈਨੂੰ ਥਾਪਿਆ ਏ, ਪਰ ਤੇਰੇ ਜਦੋਂ ਤੇਰਾ ਅੰਤ ਨੇੜੇ ਹੀ ਹੈ, ਤੇਰੇ ਤੋਂ ਬਾਅਦ ਇੱਥੇ ਇਹ ਭਾਈ ਅਧਰਕਾ ਸਿੱਖੀ ਦਾ ਪ੍ਰਚਾਰ ਕਰੇਗਾ, ਗੁਰਮੁਖ ਪਦਵੀ ਅਸੀਂ ਇਹਨੂੰ ਵੀ ਬਖਸ਼ ਦਿੱਤੀ ਹੈ। ਇਸ ਪ੍ਰਕਾਰ ਬਖਸ਼ਿਸ਼ ਕੀਤੀ ਸੀ ਸਤਿਗੁਰੂ ਜੀ ਨੇ। ਨਿਮਰਤਾ ਵਾਲਾ ਸੁਭਾਅ ਦੇਖ ਕੇ ਜੋ ਭਾਈ ਅਧਰਕੇ ਦੇ ਉੱਪਰ, ਅਤੇ ਸਾਲਸਰਾਏ ਜੌਹਰੀ ਨੂੰ ਫਿਰ ਦੁਬਾਰਾ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਿਆ। ਹਾਂਜੀ,

0: ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨ ਲਖ ਸਰੀ ਰਹਾਉ ਬਾਸ ਜਾਲ ਨਿਤ ਨ ਵਸਤ ਅਲੀ ਆਲ ਮੇਰ ਚ ਚਾਗੁਨ ਅਰੇ।
1: ਹਾਂਜੀ, ਬਾਸ ਜਾਲ ਨਿਤ ਇੱਥੇ ਜਮਕ ਨ ਵਸਤ ਅਲੀ ਆਲ, ਅਲੀਅਲ ਪਾਠ ਸਰੂਪਾਂ ਦੇ ਵਿੱਚ ਇਕੱਠਾ ਛਾਪਿਆ ਹੈ, ਪਰ ਸਾਧ ਸੰਗਤ ਜੀ ਇਹ ਅਲੱਗ ਅਲੱਗ ਪਾਠ ਪੜ੍ਹਨਾ ਜਿਵੇਂ ਗਿਆਨੀ ਜੀ ਨੇ ਉਚਾਰਨਾ, ਲਿਖਤੀ ਰੂਪ ਵੀ ਪਦਛੇਦਾਂ ਦੇ ਵਿੱਚ ਸੰਪਰਦਾ ਦੇ ਵਿੱਚ ਅਲੱਗ ਅਲੱਗ ਪੜ੍ਹਾਇਆ ਜਾਂਦਾ। ਅਤੇ ਅਗਲਾ ਸ਼ਬਦ ਹੈ ਮੇਰ ਚ ਚਾਗੁਨ, ਚੱਚਾ ਜਿਹੜਾ ਹੈ ਪਹਿਲਾ ਉਹਨੂੰ ਅਲੱਗ ਕਰ ਲੈਣਾ ਅਤੇ ਦੂਜਾ ਜਿਹੜਾ ਚਾਗੁਨ ਪਾਠ ਹੈ ਉੱਦਾਂ ਚਚਾਗੁਨ ਪਾਠ ਸਰੂਪਾਂ ਦੇ ਵਿੱਚ ਛਪਿਆ ਹੈ, ਪਰ ਸੰਪਰਦਾ ਦੇ ਵਿੱਚ ਚ ਚਾਗੁਨ ਰੇ ਇੱਦਾਂ ਪਾਠ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ। ਬਾਸ ਜਾਲ ਨਿਤ ਨਾ ਵਸਤ ਅਲੀ ਆਲ ਮੇਰ ਚ ਚਾਗੁਨ ਰੇ ਇੱਦਾਂ ਜਿਵੇਂ ਉਚਾਰਨ ਸਰਵਣ ਕੀਤਾ ਹੈ ਇਸੇ ਤਰ੍ਹਾਂ ਹੀ ਕਰਨਾ ਜੀ।
0: ਚੰਦ ਕਮੁਦਨੀ ਦੂਰਹ ਨਿਵਸਾਸ ਅਨਭਾਉ ਕਾਰਨ ਰੇ।
1: ਤੇ ਕੁਮਦਨੀ ਪਾਠ ਪੋਲਾ ਹੀ ਕਰਨਾ, ਕੁਮਦਨੀ ਨਹੀਂ ਕਰਨਾ, ਕੱਕੇ ਦੀ ਵੀ ਔਂਕੜ ਹੈ ਮੰਮੇ ਦੀ ਵੀ ਔਂਕੜ ਹੈ, ਤੇ ਉਹ ਇੱਥੇ ਹੋਰ ਕਿਸੇ ਅੱਖਰ ਤੇ ਜ਼ੋਰ ਨਹੀਂ ਦੇਣਾ। ਚੰਦ ਕੁਮੁਦਨੀ ਦੂਰਹ ਨਿਵਸਸ ਅਨਭਉ ਕਾਰਨ ਰੇ।
0: ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂਬ ਨ ਚਾਤੁਰ ਰੇ।
1: ਹਾਂਜੀ, ਇਹ ਵੀ ਪਾਠ ਤੂਬ ਨ, ਤੂਬ ਜਿਹੜਾ ਹੈ ਬੱਬਾ ਜਿਹੜਾ ਹੈ ਉਹ ਤੂ ਦੇ ਨਾਲ ਜੋੜ ਦੇਣਾ, ਤੂਬ ਨਾ ਅਤੇ ਨਾ ਨੂੰ ਨਖੇੜ ਕੇ ਸਾਧ ਸੰਗਤ ਦੀ ਪੜ੍ਹਨਾ। ਜਦੋਂ ਆਪਾਂ ਲੜੀਵਾਰ ਸਰੂਪਾਂ 'ਚ ਪੜ੍ਹਦੇ ਹਾਂ ਉੱਥੇ ਨਹੀਂ ਇਹ ਭਰਮ ਰਹਿ ਜਾਂਦਾ, ਕਿਉਂਕਿ ਸਾਰੇ ਦੇ ਅੱਖਰ ਸੰਗਲੀ ਬੀੜ ਜਿਹਨੂੰ ਕਹਿ ਦਿੰਦੇ ਆਮ ਪੰਜਾਬੀ ਭਾਸ਼ਾ ਦੇ ਵਿੱਚ, ਉੱਥੇ ਸਾਧ ਸੰਗਤ ਦੀ, ਪਰ ਇਹ ਜਦੋਂ ਪਦਛੇਦ ਕੀਤਾ ਗਿਆ ਪਦਛੇਦ ਵਾਲਿਆਂ ਨੇ ਪਤਾ ਨਹੀਂ ਇਹ ਪਾਠ ਅੱਗੇ ਪਿੱਛੇ ਕਿਵੇਂ ਕੀਤੇ ਹਨ। ਸੋ ਸੰਪਰਦਾਈ ਜਿਹੜੇ ਸਾਧ ਸੰਗਤ ਦੀ ਭਾਗ ਸ਼ਬਦ ਨੇ ਉਹਨਾਂ ਦੇ ਵਿੱਚ ਇਹ ਪਾਠ ਤੂਬ ਨਾ, ਜਾਂ ਜਿਹੜੇ ਲੜੀਵਾਰ ਤੋਂ ਪੜ੍ਹਦੇ ਹਨ ਇਹ ਸੰਪਰਦਾ ਦੇ ਵਿੱਚ ਪੜ੍ਹਾਇਆ ਜਾਣ ਵਾਲਾ ਪਾਠ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂਬ ਨ ਚਾਤੁਰ ਰੇ।
0: ਆਪਣਾ ਆਪ ਤੂ ਕਬਹੁ ਨ ਛੋੜਸ ਪੇਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸ।

0: ਉੱਡੈ ਨਹਿ ਹੰਸ ਨਹਿ ਕੰਧ ਛੀਜੈ ਮਾਰੂ ਮਹੱਲਾ ਪਹਿਲਾ।
1: ਇਸ ਸ਼ਬਦ ਦੇ ਵਿੱਚ ਜੋ ਚਪਲ ਸ਼ਬਦ ਆਇਆ ਹੈ, ਪਦ ਆਇਆ ਹੈ, ਅਤੇ ਇਹਨੂੰ ਗਿਆਨੀ ਜੀ ਨੇ ਤਿੰਨ ਚਾਰ ਵਾਰ ਪੋਲਾ ਹੀ ਉਚਾਰਨ ਕੀਤਾ, ਇਸੇ ਤਰ੍ਹਾਂ ਪੋਲਾ ਉਚਾਰਨ ਕਰਨਾ ਹੈ।

ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਘਰ ਦਾ ਸਿੱਖ ਭਾਈ ਮਨਸੁਖ ਸ਼ਾਹੂਕਾਰ ਜਦੋਂ ਸੰਗਲਾਦੀਪ ਦੇ ਵਿੱਚ ਗਿਆ ਸ਼ਿਵਨਾਵ ਰਾਜੇ ਦੇ ਪਾਸ, ਸ਼ਿਵਨਾਵ ਰਾਜੇ ਦੇ ਪੇਸ਼ ਹੋਇਆ ਕਿਉਂਕਿ ਗੁਰੂ ਕੇ ਸਿੱਖ ਨੇ ਜਦੋਂ ਅੰਮ੍ਰਿਤ ਵੇਲੇ ਆਪਣਾ ਨੇਮ ਨਿਭਾਇਆ, ਗੁਰਬਾਣੀ ਦਾ ਪਾਠ ਕੀਤਾ ਅਤੇ ਦੇਗ ਤਿਆਰ ਕਰਕੇ ਜੋ ਵੀ ਸਿੱਖ ਸੇਵਕ ਨਾਲ ਸਨ, ਨੌਕਰ ਚਾਕਰ ਨਾਲ ਸਨ, ਉਹਨਾਂ ਦੇ ਵਿੱਚ ਦੇਗ ਵਰਤਾਈ। ਕਿਸੇ ਨੇ ਸ਼ਿਕਾਇਤ ਕੀਤੀ, ਸ਼ਿਕਾਇਤ ਕਰਨ ਦਾ ਕਰਕੇ ਜੋ ਸ਼ਿਵਨਾਵ ਰਾਜੇ ਦੇ ਪਾਸ ਜੋ ਗੁਰੂ ਕੇ ਸਿੱਖ ਮਨਸੁਖ ਸ਼ਾਹੂਕਾਰ ਨੂੰ ਪੇਸ਼ ਕੀਤਾ ਗਿਆ, ਉਸ ਸਮੇਂ ਗੁਰੂ ਕੇ ਸਿੱਖ ਨੇ ਗੁਰੂ ਕੀ ਬਾਣੀ ਦਾ ਪਾਠ ਇਹ ਜਿਹੜਾ ਸ਼ਬਦ ਸੁਣਾਇਆ ਸੀ ਸ਼ਿਵਨਾਵ ਰਾਜੇ ਨੇ, ਜਦੋਂ ਇਹ ਸ਼ਬਦ ਸੁਣਿਆ ਗੁਰੂ ਘਰ ਦਾ ਸ਼ਰਧਾਲੂ ਹੋਇਆ ਅਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਹਿਰਦੇ ਦੇ ਵਿੱਚ ਆਸ ਕਰਕੇ ਸਤਿਗੁਰੂ ਜੀ ਦੀ ਆਰਾਧਨਾ ਕਰਨ ਲੱਗਾ। ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ। ਬੜਾ ਲੰਮੇਰਾ ਇਤਿਹਾਸ ਹੈ, ਸੂਖਮ ਰੂਪ ਦੇ ਵਿੱਚ ਦਾਸ ਨੇ ਆਪ ਜੀ ਦੇ ਪਾਸ ਇਹ ਉਥਾਨਕਾ ਸੁਣਾਈ ਹੈ। ਆਓ ਜੀ ਇਹ ਸ਼ਬਦ ਸਰਵਣ ਕਰੀਏ, ਜਿਸ ਸ਼ਬਦ ਨੂੰ ਸੁਣ ਕੇ ਜੋ ਸ਼ਿਵਨਾਵ ਰਾਜਾ ਆਪ ਪਹਿਲਾਂ ਗੁਰੂ ਕਾ ਸਿੱਖ ਬਣਿਆ, ਸਤਿਗੁਰੂ ਜੀ ਦੀ ਆਰਾਧਨਾ ਕੀਤੀ ਅਤੇ ਸੰਗਲਾ ਦੀਪ ਦੇ ਵਿੱਚ ਜਿੰਨੇ ਲੋਕ ਸਨ ਉਹ ਗੁਰੂ ਕੇ ਸਿੱਖ ਬਣੇ ਜਦੋਂ ਸਤਿਗੁਰੂ ਜੀ ਨੇ ਰਾਜੇ ਨੂੰ ਜਾ ਕੇ ਦਰਸ਼ਨ ਦਿੱਤੇ। ਆਓ ਜੀ ਸ਼ਬਦ ਸਰਵਣ ਕਰੀਏ।

ਕਿ ਨੰਨੇ ਨੂੰ ਅਗੇਤਰ ਲਾ ਕੇ ਉਚਾਰਨ ਕੀਤਾ ਗਿਆ ਹੈ। ਜੀ ਉਹ ਰਹਿ ਨਿਭਰਾਤੀ, ਇਹ ਨਿਭਰਾਤੀ ਪਾਠ ਹੀ ਕਰਨਾ, ਨਿਭਰਾਤੀ ਨਹੀਂ ਕਰਨਾ। ਬੱਬਾ ਭੱਬਾ ਸਾਂਝਾ ਭਾਵ ਨੰਨੇ ਨੂੰ ਅਗੇਤਰ ਲਾਉਣਾ ਸਿਹਾਰੀ ਦੇ ਸਮੇਤ। ਜੀ ਉਹ ਰਹਿ ਨਿਭਰਾਤੀ।

0: ਵਿੱਚ ਹੈ, ਸਰੂਪਾਂ ਦੇ ਵਿੱਚ ਕਈਆਂ ਦੇ ਵਿੱਚ ਨਹੀਂ ਲੱਗਾ। ਗੁਰ ਕੈ ਸ਼ਬਦ ਧਿਆਏ ਤੂੰ ਤਾਂ ਸੱਚ ਲੱਗੀ ਪਿਆਰ, ਪਰ ਕਈਆਂ ਦੇ ਵਿੱਚ ਤਾ ਪਾਠ ਨਹੀਂ ਛਪਿਆ, ਮੇਰੇ ਕੋਲ ਪਾਠ ਨਹੀਂ ਛਪਿਆ। ਜਿਨ੍ਹਾਂ ਦੇ ਕੋਲ ਪਾਠ ਨਹੀਂ ਛਪਿਆ ਆਪਣੀਆਂ ਕਾਪੀਆਂ 'ਤੇ ਆਪਾਂ ਨੋਟ ਕਰ ਸਕਦੇ ਹਾਂ। ਤੱਤੇ ਨੂੰ ਕੰਨਾ ਇੱਕ ਸ਼ਬਦ ਵਿੱਚ ਹੈ, ਉਹ ਸ਼ਬਦ ਪੂਰੇ ਦਾ ਪੂਰਾ ਹੀ ਮਿਸ ਹੈ ਇਹ ਸੰਗ 'ਤੇ। ਗੁਰ ਕੈ ਸ਼ਬਦ ਧਿਆਏ ਤੂੰ ਤਾਂ ਸੱਚ ਲੱਗੀ ਪਿਆਰ,
1: ਜੋਨੀ ਸਭ ਭਵਾਈਅਨ ਵਿਸ਼ਟਾ ਮਾਹਿ ਸਮਾਏ, ਵਡਭਾਗੀ ਗੁਰ

0: ਪੋਲਾ ਗੁਨਾਹ ਨਹੀਂ, ਗੁਨਾਹ ਕਵਾਂਗੇ ਤੇ ਗੁਣਾਂ ਦੀ ਗੱਲ ਹੋਵੇਗੀ। ਗੁਨਾਹ ਦਾ ਮਤਲਬ ਹੈ ਗੁਣਾਹ, ਜਿਹੜੇ ਗਲਤੀਆਂ, ਪਿਛਲੇ ਗੁਨਾਹ ਬਖਸਾਏ ਜੀਓ, ਅਬ ਤੂੰ ਮਾਰਗ ਪਾਏ।
1: ਹਰ ਕੀ ਚਰਨ

ਸੋਇ ਇਕ ਭਗਤੀ ਸਾਰ ਨਾ ਜਾਣਨੀ ਮਨਮੁਖ ਭਰਮ ਭੁਲਾਇ ਉਹਨਾਂ ਵਿੱਚ ਆਪ ਵਰਤਦਾ ਕਰਣਾ ਕਿਛੂ ਨਾ ਜਾਏ ਜਿਸ ਨਾਲ ਜੋਰ

ਆਈ ਸਤਿਗੁਰ ਛੋੜ ਦੂਜੈ ਲੱਗੇ ਕਿਆ ਕਰਨ ਅੱਗੇ ਜਾਏ ਜਾਮਪੁਰ ਬੱਧੇ ਮਾਰੀ ਹੈ ਬਹੁਤੀ ਮਿਲੈ ਸਜਾਏ ਮੇਰਾ ਪ੍ਰਭ ਵੀ ਪਰਵਾਹ ਹੈ ਨਾ ਤਿਸ ਤਿਲ ਨਾ ਤਮਾਏ ਨਾਨਕ ਤਿਸ ਸਰਨਾਈ।

ਚਮਰੇ ਗੁਰਮੁਖ ਨਾਮ ਲੱਗੇ ਸੇ ਉਧਰੇ ਸਭ ਕਿਲ ਬਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨਕੇ ਦੋਖ ਪਰ ਹਰੇ ਬੇਸੁਆ ਰਵਤ ਅਜਾਮਲ ਉਧਰਿਓ ਮੁਖ ਬੋਲੈ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ

0: ਅੱਲਾ ਚੌਥਾ ਸਿੱਧ ਸਮਾਦ ਜਪਿਓ ਲਿਵ ਲਾਈ ਸਾਧਿਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿਕ ਰਵਿਆ ਸਰਣ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ।
1: ਜੱਟ ਪਾਠ ਇੱਥੇ ਕੱਸ ਕੇ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਧੰਨਾ ਜੱਟ ਬਾਲਮੀਕ ਬਟਵਾਰਾ, ਇਹ ਵੀ ਬਾਲਮੀਕ ਦੇ ਨਾਲ ਬਟਵਾਰਾ ਪਾਠ ਦਾ ਸੰਬੰਧ ਹੈ, ਧੰਨੇ ਦਾ ਜੱਟ ਦੇ ਨਾਲ ਸੰਬੰਧ ਹੈ। ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ।
0: ਰਹਾਉ ਸੁਰ ਨਰ ਗਣ ਗੰਧਰਬੇ ਜਪਿਓ ਰਿਖ ਬਪੁਰੈ ਹਰ ਗਾਇਆ ਸ਼ੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਇਓ ਹਰ ਜਪਤਿਆ ਅੰਤ ਨਾ ਪਾਇਆ ਵੇਦ ਪੁਰਾਣ ਸਿਮ੍ਰਿਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ।

ਜਿੱਥੈ ਅਵਘਟ ਗਲੀਆ ਭੀੜੀਆ ਤਿੱਥੈ ਹਰ ਹਰ ਮੁਕਤ ਕਰਾਏ। ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ। ਮੇਰਾ ਮਾਤ ਪਿਤਾ ਸੁਤ ਬੰਧ ਪੋ

ਮਿਲਾਇ। ਸਤਿਗੁਰ ਪੁਰਖ ਦਇਆਲ ਪ੍ਰਭ, ਹਰ ਮੇਲੇ ਢਿੱਲ ਨਾ ਪਾਏ। ਜਿਨ ਹਰ ਹਰ ਨਾਮ ਨਾ ਚੇਤਿਓ, ਸੇ ਭਾਗਹੀਣ ਮਰ ਜਾਏ। ਓਏ ਫਿਰ ਫਿਰ ਜੋਨ ਭਵਾਈ ਅਹੇ, ਮਰ ਜੰਮਹਿ ਆਵੈ ਜਾਏ। ਓਏ ਜਮ ਦਰ ਬੱਧੇ ਮਾਰੀ ਅਹੇ, ਹਰ ਦਰਗਹਿ ਮਿਲੈ ਸਜਾਏ। ਤੂੰ ਪ੍ਰਭ ਹਮ ਸਰਣਾਗਤੀ, ਮੋਕੋ ਮੇਲ ਲੈ ਹੋ ਹਰ ਰਾਏ। ਹਰ ਧਾ

ਸਾਸ ਗੁਰਪੂਰੈ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਵਾਸ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖਹੁ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਵਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ

0: ਸਦਾ ਸੁਮਾਣੀ ਜਪ ਹਰ ਹਰ ਕਥਾ ਵੱਡ ਭਾਗੀਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸੁਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਟੰਡੋਲਿਆ ਕਿਉਂ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਭਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮਿਲੇ ਪੁਰਖ ਸੁਜਾਣੀ ਗੁਰਪੁਰਖੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵੱਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨਮੁਖ ਭਾਗ ਵਿਹੂਣਿਆ ਤਿਨ ਦੁਖੇ ਰਹਿਣ ਵਿਹਾਣੀ
1: ਦੁਖੀ ਪੋਲਾ ਕਰਨਾ ਹਾਂਜੀ
0: ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਵੱਡ ਭਾਗੀ ਹਰ ਮਨ ਰਾਖ ਮਿਲ ਸੰਗਤ ਸਰਧਾ ਉਪਜੈ ਗੁਰ ਸਭ ਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ ਮਨ

ਵਿੱਚ ਬਿਸਟਾ ਮਨਮੁਖ ਰਾਖ ਹੋਏ ਆਵਹੇ ਜਾਹੇ ਭਵਾਈ ਅਹੇ ਬਹੁ ਜੋਨੀ ਦੁਰਗੰਧ ਭਾਖ ਤ੍ਰਾਹੇ ਤ੍ਰਾਹੇ ਸਰਣਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ।

0: ਹਿਰਦੈ ਸਦਾ ਸੰਭਾਲੀ, ਹਰ ਹਿਰਦੈ ਸਦਾ ਸਦਾ ਸੰਭਾਲੀ, ਹਰ ਹਰ ਨਾਮ ਜਪਹੁ ਮੇਰੇ ਜੀ ਅੜੇ, ਜਪ ਹਰ ਹਰ ਨਾਮ ਛਡਾਵੈ ਜੀਉ ਰਹਾਉ, ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਤ ਜਨ ਜਾਚੈ ਹਰ ਦੇਹੁ ਪਸਾਉ, ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੈ ਜੀਉ, ਨਵੇ ਛਿਦ੍ਰ ਸਰਵਹਿ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ।
1: ਸਾਧ ਸੰਗਤ ਜੀ, ਨਵੇ ਛਿਦ੍ਰ ਸਰਵਹਿ ਅਪਵਿੱਤਰਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਇਸ ਪੰਕਤੀ ਨੂੰ ਆਪਾਂ ਬਹੁਤ ਵਾਰ ਪਿੱਛੇ ਪੜ੍ਹਿਆ ਹੈ। ਸੋ ਸਰੀਰ ਦੀਆਂ ਨੌ ਗੋਲਕਾਂ ਅਪਵਿੱਤਰ ਵਗਦੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚੋਂ। ਨੌ ਗੋਲਕਾਂ ਦੇ ਵਿੱਚ ਨੱਕ, ਮੂੰਹ, ਸਾਡੀ ਇਹ ਚਮੜੀ, ਇਹ ਸਾਰਾ ਸਾਧ ਸੰਗਤ ਜੀ ਨੌ ਗੋਲਕਾਂ ਦਾ ਇੱਕ ਰਸਤਾ ਹੈ ਜਿਹਦੇ 'ਚੋਂ ਗੰਦਗੀ ਨਿਕਲਦੀ ਹੈ। ਸੋ ਜਿਵੇਂ ਬਾਣੀ ਦੇ ਸਤਿਕਾਰ ਹਿਤ ਦਾਸ ਨੇ ਬਹੁਤ ਵਾਰ ਬੇਨਤੀ ਕੀਤੀ ਕਿ ਆਪਾਂ ਜਦੋਂ ਗੁਟਕਾ ਸਾਹਿਬ ਲੈਂਦੇ ਹਾਂ ਸਾਡੇ ਹੱਥਾਂ ਦੇ ਵੀ ਬਹੁਤ ਸੁਰਾਖ ਹਨ ਜਿਹਦੇ 'ਚ ਸਾਡੇ ਹੁਣ ਨੱਕ 'ਚੋਂ ਵੀ ਗੰਦਗੀ ਨਿਕਲਦੀ ਹੈ, ਮੂੰਹ 'ਚੋਂ ਵੀ ਨਿਕਲਦੀ ਹੈ, ਸ਼ੁਸ਼ਲ ਇੰਦਰੇ 'ਚੋਂ ਨਿਕਲਦੀ ਹੈ, ਗੁਦਾ 'ਚੋਂ ਨਿਕਲਦੀ ਹੈ, ਸਾਰਿਆਂ ਥਾਵਾਂ 'ਚੋਂ ਗੰਦਗੀ, ਇੱਥੋਂ ਤੱਕ ਕਿ ਸਾਡੀ ਚਮੜੀ ਦੇ ਵਿੱਚ ਬਹੁਤ ਬਰੀਕ ਸੁਰਾਖ, ਉਹ ਵੀ ਜਿਹੜੇ ਸਾਡੇ ਸਰੀਰ ਤੋਂ ਅੰਦਰੋਂ ਗੰਦਗੀ ਹੈ ਉਸ ਨੂੰ ਕੱਢਦੇ ਰਹਿੰਦੇ ਨੇ। ਸਾਡੇ ਹੱਥਾਂ 'ਚ ਵੀ ਬਰੀਕ ਸੁਰਾਖ ਨੇ ਜਿਹੜੇ ਸਾਡੇ ਅੰਦਰੋਂ ਗੰਦਗੀ ਨੂੰ ਬਾਹਰ ਕੱਢਦੇ ਹਨ। ਸੋ ਜਦੋਂ ਅਸੀਂ ਗੁਰਬਾਣੀ ਦੀ ਪੋਥੀ ਸਾਹਿਬ ਜਾਂ ਗੁਟਕਾ ਸਾਹਿਬ ਲੈਣਾ, ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਹੋਇਆਂ ਪਹਿਲਾਂ ਚੰਗੀ ਤਰ੍ਹਾਂ ਹੱਥ ਜਿਹੜੇ ਆ ਸਾਧ ਸੰਗਤ ਜੀ ਉਹ ਮਾਂਜ ਕੇ ਸਾਬਣ ਨਾਲ ਧੋ ਕੇ ਫਿਰ ਪੋਥੀ ਸਾਹਿਬ ਨੂੰ ਲਾਉਣਾ। ਤੋ ਜ਼ਿਆਦਾ ਸਮਾਂ ਇਹ ਨਹੀਂ ਵੀ ਹੱਥ ਇੱਕ ਵਾਰ ਮਾਂਜ ਕੇ ਧੋ ਲੈ ਅਤੇ ਵਾਰ ਵਾਰ ਉਹ ਫਿਰ ਸਾਰਾ ਦਿਨ ਉਹੀ ਚੱਲੀ ਜਾਣ। ਸਾਧ ਸੰਗਤ ਜੀ ਕੁਝ ਹੀ ਸਮੇਂ ਬਾਅਦ ਫਿਰ ਗੰਦਗੀ ਨਿਕਲ ਜਾਂਦੀ ਹੈ। ਸਾਨੂੰ ਆਪਣੇ ਹੱਥਾਂ ਨੂੰ ਜਿਵੇਂ 2 ਘੰਟੇ ਖੰਡਪਾਠ ਸਾਹਿਬ ਦੀ ਡਿਊਟੀ ਹੈ 2 ਘੰਟੇ, ਫਿਰ ਉਸ ਤੋਂ ਬਾਅਦ ਜੇ ਦੇਣਾ ਤਾਂ 5 ਇਸ਼ਨਾਨਾਂ ਕਰਨੀਆਂ ਅਤੇ ਕਮ ਸੇ ਕਮ ਬਹੁਤ ਜ਼ਰੂਰੀ ਹੈ ਇਸ਼ਨਾਨ ਕਰਕੇ ਤਾਬਿਆ ਬਹੀਏ ਜਾਂ ਪੋਥੀ ਸਾਹਿਬ ਲੈਣਾ ਹੈ ਸੁੱਚੇ ਪਿੰਡੇ ਹੱਥ ਨੂੰ ਚੰਗੀ ਤਰ੍ਹਾਂ ਧੋ ਕੇ। ਖਾਸ ਕਰਕੇ ਇੱਕ ਹੋਰ ਇੱਥੇ ਪਤਾ ਲੱਗਾ ਹੈ, ਕਈ ਕਹਿ ਦਿੰਦੇ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੁੱਚੀ ਹੁੰਦੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਟਕਾ ਸਾਹਿਬ ਲੈ ਕੇ ਪੜ੍ਹਨ ਲੱਗ ਜਾਂਦੇ ਆ। ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਦੀ ਦੇਗ ਸਾਡੇ ਵਾਸਤੇ ਸੁੱਚੀ ਹੈ, ਉਸਦਾ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾਨ ਲੱਗਣੇ ਕਰਕੇ ਮੁੱਖ ਭੇਟ ਹੋਇਆ ਹੈ। ਪਰ ਸਾਧ ਸੰਗਤ ਜੀ ਉਹ ਜਿਹੜੇ ਸਾਡੇ ਹੱਥ ਨੇ ਸਾਡੇ ਮੂੰਹ ਨੂੰ ਲੱਗੇ ਨੇ ਜਾਂ ਕਹਿ ਲਓ ਉਹਦੇ ਵਿੱਚ ਗੁਰੂ ਕਾ ਮੁੱਖ ਹੈ, ਗੁਰਬਾਣੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਤੱਖ ਸਰੂਪ ਹੈ, ਸਾਨੂੰ ਉਹਨਾਂ ਹੱਥਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਾਲੇ ਹੱਥਾਂ ਨੂੰ ਸਗੋਂ ਵਧੇਰੇ ਸਾਬਣ ਨਾਲ ਧੋਣ ਦੀ ਜ਼ਰੂਰਤ ਹੈ, ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਥਿੰਦਾ ਹੁੰਦਾ ਹੈ ਵਿੱਚ, ਜਿਹੜਾ ਸਾਧ ਸੰਗਤ ਦੀ ਘਿਓ ਅਤੇ ਘਿਓ ਦੇ ਵਿੱਚ ਖੰਡ ਰਲੀ ਹੋਣੇ ਕਰਕੇ ਉਹ ਸਾਧ ਸੰਗਤ ਜੀ ਜਦੋਂ ਅੰਗਾਂ ਨੂੰ ਮਹਾਰਾਜਾਂ ਨੂੰ ਲੱਗਦਾ ਹੈ ਨਾ ਅਤੇ ਅੰਗਾਂ ਦਾ ਰੰਗ ਪੀਲਾ ਪੈ ਜਾਂਦਾ ਹੈ, ਕੁਝ ਹੀ ਦਿਨਾਂ ਦੇ ਵਿੱਚ ਫਿਰ ਸਮੇਂ ਥੋੜ੍ਹੇ ਜਿਹੇ ਅੰਗ ਜਿਹੜੇ ਮਹਾਰਾਜ ਦੇ ਬਿਰਧ ਹੋ ਜਾਂਦੇ ਹੈ। ਸਾਧ ਸੰਗਤ ਜੀ ਇਹ ਦਾਸ ਨੇ ਆਪਣੀਆਂ ਅੱਖਾਂ ਨਾਲ ਬਹੁਤ ਜ਼ਿਆਦਾ, ਕਿਉਂਕਿ ਸਰੂਪਾਂ ਦੀ ਰੀਬਾਈਂਡਿੰਗ ਦੀ ਸੇਵਾ ਹੀ ਕਰਦੇ ਹਾਂ, ਉਹ ਜਦੋਂ ਕਰੀਦਾ ਪਤਾ ਲੱਗਦਾ ਜਿਹੜੇ ਅਣਜਾਣ ਪਾਠੀ ਨੇ ਉਹ ਇੱਥੇ ਮੁੱਠਾਂ ਰੱਖ ਕੇ ਮਹਾਰਾਜ 'ਤੇ ਬੈਠੇ ਹੁੰਦੇ, ਮੁੱਠਾਂ ਹੀ ਮੁੱਠਾਂ ਸਾਰੇ ਅੰਗਾਂ ਦੀਆਂ ਗਲੀਆਂ ਹੁੰਦੀਆਂ ਥੱਲੇ ਤੱਕ। ਸੋ ਸਾਧ ਸੰਗਤ ਜੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਬਹਿਣਾ ਜਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਬਹਿਣਾ, ਆਪਣਾ ਜੇ ਵਿੱਚ ਗੁਟਕਾ ਸਾਹਿਬ ਦੇ ਹੱਥ ਰੱਖਣਾ ਤਾਂ ਸਾਧ ਸੰਗਤ ਜੀ ਕਮ ਸੇ ਕਮ ਜੇ ਅੰਗੂਠਾ ਵਿੱਚ ਰੱਖਣਾ ਗੁਟਕਾ ਸਾਹਿਬ ਦੇ ਅਤੇ ਥੱਲੇ ਵਾਲੀ ਪਲਕ ਜਿਹੜੀ ਹੈ ਉਹ ਅੰਗੂਠਾ ਉਹਦੇ ਵਿੱਚ ਲਪੇਟ ਲਈਏ, ਵਾਰ ਵਾਰ ਜਿਹੜਾ ਹੈ ਜ਼ਿਆਦਾ ਟਾਈਮ ਹੱਥ ਗੁਰਬਾਣੀ ਦੇ ਅੰਗਾਂ ਨੂੰ ਨਾ ਲਾਈਏ, ਤਾਂ ਜੋ ਜਿਹੜੇ ਸਾਡੀ ਗੁਟਕਾ ਸਾਹਿਬ ਨੇ, ਪੋਥੀ ਸਾਹਿਬ ਨੇ ਜਾਂ ਸਾਧ ਸੰਗਤ ਜੀ ਮਹਾਰਾਜ ਦੇ ਸਰੂਪ ਹੈ ਉਹ ਬਿਰਧ ਨਾ ਹੋਣ। ਜਿੰਨੀ ਇਹਨਾਂ ਲਾਗੇ ਸਲਾਬ ਜਾਵੇਗੀ ਪੇਪਰ ਦੇ ਲਾਗੇ, ਜਿੰਨਾ ਸਾਧ ਸੰਗਤ ਜੀ ਘਿਓ ਤੇਲ ਇਤਿਆਦਿਕ ਚੀਜ਼ਾਂ ਜਾਣਗੀਆਂ ਉਹ ਨਿਰਾਦਰੀ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਅਦਬ ਦੇ ਵਿੱਚ ਘਾਟ ਇਹਨੂੰ ਮੰਨਿਆ ਜਾਂਦਾ ਹੈ। ਸੋ ਆਪਾਂ ਜਿੰਨਾ ਵੱਧ ਤੋਂ ਵੱਧ ਅਦਬ ਹੋਵੇ ਉਹ ਕਰਨਾ, ਤੋ ਸਾਧ ਸੰਗਤ ਜੀ ਸਾਡੇ ਹੱਥਾਂ 'ਚੋਂ ਇਹ ਗੰਦਗੀ ਨਿਕਲਦੀ ਹੈ ਇਹਨੂੰ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਨਵੇਂ ਛਿਦ੍ਰ ਸਰਵਹਿ ਅਪਵਿੱਤਰਾ, ਸਰਵਹਿ ਪਾਠ ਪੋਲਾ ਕਰਨਾ ਅਤੇ ਵਿਸ਼ਰਾਮ ਸਰਵਹਿ 'ਤੇ ਲਾਉਣਾ। ਹਾਂਜੀ,
0: ਜੇ ਹਰ ਸੋ ਪ੍ਰਸੰਨ ਹੋ

ਸਤਿਗੁਰ ਬੋਹਿਥ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੈ ਜੀਓ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਜਨ

0: ਜਪਹੁ ਮਨ ਮੇਰੇ, ਸਭ ਕਿਲ ਵਿਖ ਕਾਟੈ ਹਰ ਤੇਰੇ। ਹਰ ਤਨ ਰਾਖਹੁ ਹਰ ਤਨ ਸੰਚਹੁ, ਹਰ ਚਲਦਿਆਂ ਨਾਲ ਸਿਖਾਈ ਜੀਉ। ਜਿਸਨੋ ਕਿਰਪਾ ਕਰੇ ਸੋ ਧਿਆਵੈ, ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ। ਗੁਰ ਪ੍ਰਸਾਦੀ ਹਰ ਰਸ ਆਵੈ, ਜਪ ਹਰ ਹਰ ਪਾਰ ਲੰਘਾਈ ਜੀਉ। ਰਹਾਉ ਨਿਰਭਉ ਨਿਰੰਕਾਰ ਸਤਨਾਮ, ਜਗ ਮਹਿ ਸ੍ਰੇਸ਼ਟ ਊਤਮ ਕਾਮ। ਦੁਸ਼ਮਨ ਦੂਤ ਜਮ ਕਾਲ ਠੇਹ ਮਾਰੋ, ਹਰ ਸੇਵਕ ਨੇੜ ਨਾ ਜਾਈ ਜੀਉ। ਜਿਸ ਉੱਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚਹੋ ਜੁਗ ਚਹੋ ਕੁੰਟ ਜਾਣਿਆ। ਜੇ ਉਸ ਕਾ ਬੁਰਾ ਕਹੈ ਕੋਈ ਪਾਪੀ, ਤਿਸ ਜਮ ਕੰਕਰ ਖਾਈ ਜੀਉ। ਸਭ ਮਹਿ ਏਕ ਨਿਰੰਜਨ ਕਰਤਾ, ਸਭ ਕਰ ਕਰ ਵੇਖੈ ਆਪਣੇ ਚਲਤਾ। ਜਿਸ ਹਰ ਰਾਖੈ ਤਿਸ ਕੌਣ ਮਾਰੈ, ਜਿਸ ਕਰਤਾ ਆਪ ਛਡਾਈ ਜੀਉ। ਹਉ ਆਨੰਦਿਨ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ। ਦਸ ਅੱਠ ਚਾਰ ਵੇਦ ਸਭ ਪੁੱਛਹੁ, ਜਨ ਨਾਨਕ ਨਾਮ ਛਡਾਈ ਜੀਉ। ਮਾਰੂ ਮਹੱਲਾ ਪੰਜਵਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਡਰਪੈ ਧਰਤ ਆਕਾਸ ਨਖਿਅਤਰਾ, ਸਿਰ ਉੱਪਰ ਅਮਰ ਕਰਾਰਾ।
1: ਨਖਿਅਤਰਾ ਪਾਠ ਨੰਨਾ ਖੱਖੀ ਨੁਸਿਹਾਰੀ, ਐੜਾ ਤੱਤਾ ਚਰਨਾ ਚਰਾਰਾ ਤੇ ਕੰਨਾ, ਜਿਹੜਾ ਯਈਏ ਦਾ ਚਿੰਨ੍ਹ ਹੈ, ਖੱਖੇ ਨੂੰ ਸਿਹਾਰੀ ਤੇ ਐੜੇ ਦੇ ਨਾਲ ਉਚਾਰਨ ਹੋਵੇਗਾ। ਨਖਿਅਤਰਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਡਰ ਪੈ ਧਰਤ ਆਕਾਸ ਨਖਿਅਤਰਾ, ਸਿਰ ਉੱਪਰ ਅਮਰ ਕਰਾਰਾ।
0: ਆਉਣ ਪਾਣੀ ਬੈ ਸੰਤਰ ਡਰ ਪੈ ਇੰਦਰ ਬੇਚਾਰਾ। ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ।

ਜੋ ਹੋਇਆ ਰਾਜਸ ਸਾਤਕ ਤਾਮਸ ਡਰਪਹਿ ਕੇਤੇ ਰੂਪ ਉਪਾਇਆ ਛਲ ਬਪੁਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇਆ ਸਗਲ

0: ਪਰ ਕਹਿੰਦੇ ਉਹਦਾ ਛੋਟਾ ਪੁੱਤ ਜਿਹਦਾ ਨਾਮ ਸ਼ੇਰ ਸਿੰਘ ਹੈ ਉਹ ਵਾਕਈ ਸ਼ੇਰ ਬਣ ਕੇ ਉਸ ਵਾੜੇ ਅੰਦਰ
1: ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਦੀਦਾਰ ਬਖਸ਼ੇ ਹਨ। ਦੀਦਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਕਾ ਮੋਲ, ਦੀਦਨੇ ਕਹਿੰਦੇ ਅੱਖੀਆਂ ਨੂੰ, ਜਿਨ੍ਹਾਂ ਅੱਖਾਂ ਨਾਲ ਅਸੀਂ ਗੁਰੂ ਕੇ ਦਰਸ਼ਨ ਕਰਦੇ ਹਾਂ, ਅੱਖਾਂ ਬੜੀਆਂ ਬੇਸਕੀਮਤੀਆਂ ਹਨ, ਬੜੀਆਂ ਨਿਰਮੋਲਕ, ਬੜੀਆਂ ਪਵਿੱਤਰ ਹਨ। ਸਤਿਗੁਰਾਂ ਨੇ ਮਿਹਰ ਕੀਤੀ ਹੈ ਅੱਜ ਦੀ ਸਵੇਰੇ ਪ੍ਰਕਾਸ਼ ਕਰਨ ਦੀ ਸੇਵਾ ਸਤਿਗੁਰਾਂ ਨੇ ਝੋਲੀ 'ਚ ਪਾਈ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਔਰ ਤਿੰਨਾਂ ਤੋਂ ਮਹਾਰਾਜ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਦੀ ਸੇਵਾ ਹੁਕਮਨਾਮਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਆਪ ਨੇ ਸਰਵਣ ਕੀਤਾ ਹੈ। ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਮੁੱਖ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅਰਦਾਸ ਦੀ ਸੇਵਾ ਵਾਹਿਗੁਰੂ ਨੇ ਲਈ ਹੈ, ਨਿਤਨੇਮ ਦੀ ਸੇਵਾ ਗੁਰੂ ਦੀ ਕਿਰਪਾ ਦੁਆਰਾ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਤਿੰਨਾਂ ਨੇ ਕੀਤੀ ਹੈ। ਸਿਮਰਨ ਗੁਰੂ ਦੀ ਪਿਆਰ ਵਾਲੀ ਰੂਹ ਨੇ ਸੰਗਤਾਂ ਨੂੰ ਨਾਲ ਜੋੜਿਆ ਹੈ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਬੜੇ ਪਿਆਰ ਵਾਲਾ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਤਿੰਨਾਂ ਨੇ ਸੋ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਮਿਹਰ ਕਰਨ, ਕਥਾ ਦਾ ਸਮਾਂ ਹੋਇਆ ਹੈ। ਸਤਿਗੁਰ ਕਿਰਪਾ ਕਰਨ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆ ਬੁਲਾਏ ਸੋਏ, ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ। ਅੱਜ ਦਾ ਅਲਾਹੀ ਫਰਮਾਨ 700 ਅੰਗ ਉੱਤੇ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਜਿਸ ਵਿੱਚ ਨਾਮ ਦੀ ਮਹਿਮਾ ਦਰਸਾ ਰਹੇ ਨੇ, ਜਗਤ ਵਿੱਚ ਪਰਮਾਤਮਾ ਤੋਂ ਬਿਨਾਂ ਕੋਈ ਮਿੱਤਰ ਨਹੀਂ ਪਿਆਰਿਓ। ਬੜੇ ਬੜੇ ਰਾਜੇ ਮਹਾਰਾਜੇ ਦੁਨੀਆਂ ਤੋਂ ਹੋ ਕੇ ਚਲੇ ਗਏ, ਕੁਛ ਨਾਲ ਗਿਆ ਨਹੀਂ। ਵਾਹਿਗੁਰੂ ਦੇ ਪਿਆਰੇ ਸੰਤ ਜਿਹੜੇ ਪਰਮਾਤਮਾ ਨਾਲ ਜੁੜੇ ਹਨ, ਉਹਨਾਂ ਦੀ ਸੰਗਤ ਕਰਕੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦੇ ਆ। ਰਸਨਾ ਕਰਾਂਗੇ ਪਵਿੱਤਰ ਔਰ ਆਏ ਹੋਏ ਮੁੱਖ ਵਾਕ ਦੀ ਵਿਚਾਰ ਸ਼੍ਰਵਣ ਕਰਾਂਗੇ ਜੀ। ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ।

0: ਜੈਤ ਸ੍ਰੀ ਰਾਗਣੀ ਹੈ। ਜਦੋਂ ਰਾਗਮਾਲਾ ਅਸੀਂ ਪੜ੍ਹਦੇ ਹਾਂ ਤਾਂ ਰਾਗਮਾਲਾ ਦੇ ਸਤਸੰਗੀ ਜ਼ਿਕਰ ਮਿਲਦਾ ਹੈ ਅੱਠੋ ਨੰਦਨ, ਅੱਠ ਅੱਠ ਪੁੱਤਰ ਇੱਕ ਰਾਗ ਦੇ, ਪੰਜ ਪੰਜ ਇਸਤਰੀਆਂ ਔਰ ਛੇ ਰਾਗ ਨੇ। ਇਸ ਤਰੀਕੇ ਨਾਲ ਜਿਹੜਾ ਹੈ ਇਹ ਟੋਟਲ 84 ਬਣ ਜਾਂਦਾ। ਜਿਹੜਾ ਸੰਪੂਰਨ ਬਾਣੀ ਪੜ੍ਹ ਕੇ ਰਾਗਮਾਲਾ ਨੂੰ ਧਿਆਨ ਸ਼ਰਧਾ ਪਿਆਰ ਨਾਲ ਸ਼੍ਰਵਣ ਕਰੇਗਾ 84 ਦਾ ਗੇੜਾ ਮਿਟਦਾ ਪਿਆਰਿਓ। ਆਸਾ ਜੀ ਕੀ ਵਾਰ ਹਰ ਰੋਜ਼ ਸ਼੍ਰਵਣ ਕਰਦੇ ਹਾਂ, 22 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਵਿੱਚ ਹਨ, ਸ੍ਰੀ ਰਾਗ ਤੋਂ ਲੈ ਕੇ ਕਾਨੜੀ ਦੀ ਵਾਰ ਤੱਕ। 22 ਵਾਰਾਂ ਵਿੱਚੋਂ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਹਰ ਰੋਜ਼ ਹੁੰਦਾ। ਜੇ ਕੋਈ ਕਹੇ ਕਿ ਅੱਜ ਕਰ ਲਓ ਸ੍ਰੀ ਰਾਗ ਦੀ ਵਾਰ, ਕੱਲ੍ਹ ਨੂੰ ਮਾਝ ਕੀ ਵਾਰ ਗਾ ਲਾਂਗੇ, ਪਰਸੋਂ ਗੌੜੀ ਕੀਆਂ ਦੋ ਵਾਰਾਂ ਨੇ ਉਹ ਗਾ ਲਾਂਗੇ, ਨਹੀਂ ਪਿਆਰੇ ਗੁਰੂ ਘਰ ਦੀ ਮਰਯਾਦਾ ਹੈ ਆਸਾ ਜੀ ਕੀ ਵਾਰ। ਔਰ ਆਪਾਂ ਇਤਿਹਾਸ ਸ਼੍ਰਵਣ ਕਰਦੇ ਹਾਂ ਕਿ ਭਾਈ ਯੋਧ ਜੀ ਖਡੂਰ ਸਾਹਿਬ ਦੇ ਰਹਿਣ ਵਾਲੇ ਸੀ, ਹਰ ਰੋਜ਼ ਗੁਰੂ ਨਾਨਕ ਦੇਵ ਦੀਆਂ ਰਹਿਮਤਾਂ ਪ੍ਰਾਪਤ ਕਰਦੇ ਨੇ ਔਰ ਆਸਾ ਜੀ ਕੀ ਵਾਰ ਦਾ ਉਹ ਨਿਤਨੇਮ ਕਰਦੇ ਨੇ। ਹੋਰ ਧਿਆਨ ਦਿਓ, ਗੁਰੂ ਅਰਜਨ ਦੇਵ ਜੀ ਤੱਕ ਜਿਹੜੀਆਂ ਵਾਰਾਂ ਸੀ ਇਕੱਲੀਆਂ ਪੌੜੀਆਂ ਨੇ। ਵਾਰ ਦਾ ਅਰਥ ਹੈ ਪੌੜੀ, ਪੌੜੀ ਦਾ ਅਰਥ ਹੈ ਵਾਰ। ਇਕੱਲੀਆਂ ਪੌੜੀਆਂ ਹੀ ਗੁਰੂ ਦੇ ਸਿੱਖ ਗਾਉਂਦੇ ਸੀ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਵਾਰਾਂ ਦੇ ਨਾਲ ਭਾਵ ਪੌੜੀਆਂ ਦੇ ਨਾਲ ਸਲੋਕ ਢੁਕਵੇਂ ਸ਼ਾਮਿਲ ਕਰਕੇ ਵਾਰਾਂ ਦਾ ਵਿਸਥਾਰ ਕੀਤਾ। ਸੋ ਇਸ ਲਈ ਸਤਸੰਗੀਓ, ਭਾਈ ਯੋਧ ਜੀ ਜਿਹੜੇ ਸੀ ਆਸਾ ਜੀ ਦੀ ਵਾਰ ਸਵੇਰੇ ਬੜੇ ਪਿਆਰ ਨਾਲ ਗਾ ਗਾ ਕੇ ਪੜ੍ਹ ਰਹੇ ਸੀ। ਜ਼ਿਕਰ ਮਿਲਦਾ ਹੈ ਕਿ ਲਹਿਣਾ ਜੀ ਪਿੰਡ ਭਰੋਵਾਲ, ਜਦੋਂ ਆਪਾਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਤਰਨ ਤਾਰਨ ਸਾਹਿਬ ਨੂੰ ਜਾਂਦੇ ਹਾਂ ਤਾਂ ਸਤਸੰਗੀਓ ਫਤਿਹਾਬਾਦ ਇੱਕ ਕਸਬਾ ਆਉਂਦਾ ਹੈ, ਉਹ ਤੋਂ ਅਗਾਂਹ ਥੋੜ੍ਹਾ ਜਿਹਾ ਜਾਓ ਅਤੇ ਸੱਜੇ ਹੱਥ ਆਉਂਦਾ ਪਿੰਡ ਭਰੋਵਾਲ। ਉੱਥੇ ਰਾਤ ਕਿਸੇ ਦੇ ਘਰ ਜਗਰਾਤਾ ਸੀ, ਉਸ ਵਿਅਕਤੀ ਦਾ ਨਾਂ ਸੀ ਭਗਤਾ। ਜਗਰਾਤਾ ਭਾਵ ਸਾਰੀ ਰਾਤ ਦੇਵੀ ਦੀਆਂ ਭੇਟਾਂ ਗਾਉਣੀਆਂ, ਜਗਰਾਤਾ ਕਰਨ ਸਾਰੀ ਰਾਤ, ਜਗਰਾਤਾ ਭਾਵ ਰਾਤ ਨੂੰ ਜਾਗਣਾ। ਸਵੇਰੇ ਥੱਕ ਗਏ ਤੜਕੇ ਜੇ, ਫਿਰ ਉਹਨਾਂ ਸਮਾਪਤੀ ਕੀਤੀ ਅਤੇ ਲਹਿਣਾ ਜੀ ਆਪਣੇ ਪਰਿਵਾਰ ਸਮੇਤ ਆ ਰਹੇ ਨੇ ਪਿੰਡ ਨੂੰ, ਖਡੂਰ ਸਾਹਿਬ ਨੂੰ। ਉਦੋਂ ਇਕੱਲਾ ਖਡੂਰ ਸੀ, ਸਾਹਿਬ ਤਾਂ ਉਦੋਂ ਬਣਿਆ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਥੇ ਸਵਾਇਮਾਨ ਹੋਏ। ਥੱਕੇ ਨੇ, ਜੀ ਕਰਦਾ ਜਾਂਦਾ ਡਿੱਗਪਾਂ, ਅੱਖਾਂ ਲਾਲ ਨੇ, ਸਰੀਰ ਟੁੱਟਿਆ ਪਿਆ, ਥੱਕਿਆ ਪਿਆ, ਸਾਰੀ ਰਾਤ ਜਾਗੇ ਨੇ। ਔਰ ਜਦੋਂ ਕੰਨਾਂ ਦੇ ਵਿੱਚ ਪਵਿੱਤਰ ਬਾਣੀ ਪਈ ਅਤੇ ਆਨੰਦ ਆ ਗਿਆ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਪੈਰ ਰੁਕ ਗਏ ਆਨੰਦ ਆ ਗਿਆ, ਬਾਣੀ ਸੁਣੀ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੌਰ ਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਬਾਣੀ ਸੁਣਦੇ ਰਹੇ, ਭਾਈ ਯੋਧ ਜੀ ਨੇ ਸਮਾਪਤੀ ਕੀਤੀ, ਸ਼ੁਕਰ ਕੀਤਾ ਵਾਹਿਗੁਰੂ ਦਾ, ਪੁੱਛਿਆ ਭਾਈ ਇਹ ਅੰਮ੍ਰਿਤ ਲਾਹੀ ਬਚਨ ਕਿਹਦੇ ਨੇ। ਥਕੇਵਾਂ ਉੱਤਰ ਗਿਆ, ਮਨ ਦਾ ਸਕੂਨ ਆ ਗਿਆ, ਮਨ ਨੂੰ ਆਨੰਦ ਆ ਗਿਆ, ਕਈ ਜਨਮਾਂ ਦੀ ਮੈਲ ਕੱਟੀ ਜਾਂਦੀ ਦਿੱਸੀ। ਦੱਸਿਆ ਪਵਿੱਤਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਮਤਲਬ ਜਿਹੜਾ ਉਸ ਵੇਲੇ ਕੰਨਾਂ 'ਚ ਆਵਾਜ਼ ਪਈ ਨਾ ਪੌੜੀ, ਜਿੱਤ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉ ਘਾਲੀਏ, ਜੋ ਸਾਹਿਬ ਨਾਲ ਨਾ ਹਾਰੀਏ ਤੇਵੇ ਹਾ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਵਿਧੀ ਵਿਧਾਨ ਮੁਤਾਬਕ, ਅਸਲੀ ਮਰਯਾਦਾ ਮੁਤਾਬਕ ਸੱਚਖੰਡ ਹਰਿਮੰਦਰ ਸਾਹਿਬ ਤੋਂ ਸੁਣਦੇ ਆ। ਸਤਸੰਗੀਓ 24 ਛੱਕੇ ਨੇ, ਸੋ ਸ਼ੰਤ ਨੇ ਜਿਹੜੇ ਆਪਾਂ ਗਾਇਨ ਕਰਦੇ ਹਾਂ। ਸੋ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਉਚਾਰੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੇ 448 ਅੰਗ ਤੋਂ ਸ਼ੁਰੂਆਤ ਹੁੰਦੀ ਹੈ ਅਤੇ 451 ਅੰਗ ਤੱਕ ਇਹ 24 ਸ਼ੰਤ ਨੇ, ਛੱਕੇ। ਛੱਕੇ ਕਿਉਂ ਕਹਿੰਦੇ ਨੇ, ਇਹ 6 ਸ਼ਬਦ ਨੇ ਪਿਆਰਿਓ, ਇੱਕ ਇੱਕ ਸ਼ਬਦ ਵਿੱਚ 4-4 ਪੌੜੀਆਂ ਹਨ। ਔਰ ਟੋਟਲ ਬਣ ਕੇ 6 × 24। ਇਸ ਵਾਸਤੇ ਸਤਸੰਗਿਓ 6 ਸ਼ਬਦਾਂ ਦਾ ਇਕੱਠ, ਇਹਨੂੰ ਕਹਿੰਦੇ ਛੱਕਾ। ਸਤਸੰਗਿਓ 24 ਹੋ ਗਏ, 24 ਪੌੜੀਆਂ ਹਨ ਆਸਾ ਜੀ ਕੀ ਵਾਰ ਦੀਆਂ, ਔਰ ਵਿੱਚ ਹਰੇਕ ਪੌੜੀ ਦੇ ਨਾਲ ਦੋ ਦੋ, ਹਰੇਕ ਨਾਲ ਕਈਆਂ ਦੇ ਵਿੱਚ 4 ਵੀ ਸ਼ਬਦ ਨੇ। ਮਤਲਬ ਇੱਕ ਪੌੜੀ ਉਹਦੇ ਨਾਲ ਦੋ, ਇੱਕ ਸਲੋਕ ਮਹੱਲਾ ਪਹਿਲਾ ਜਾਂ ਸਲੋਕ ਮਹੱਲਾ ਦੂਜਾ, ਅਤੇ ਮਹੱਲਾ ਦੂਜਾ ਜਾਂ ਮਹੱਲਾ ਪਹਿਲਾ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 15 ਸਲੋਕ ਨੇ ਆਸਾ ਜੀ ਕੀ ਵਾਰ ਵਿੱਚ। ਇਹ ਟੋਟਲ ਗਿਣਤੀ ਕਰ ਲਈਏ ਤਾਂ ਬਣ ਗਈ 84, 24 ਅਤੇ 24 48, ਬਾਕੀ ਸਲੋਕ ਵਿੱਚ ਪਾ ਕੇ ਅਤੇ 84 ਬਣ ਗਏ। ਜਿਹੜਾ ਵੀ ਇਸ ਪਵਿੱਤਰ ਵਾਰ ਨੂੰ ਸ਼ਰਧਾ ਪਿਆਰ ਨਾਲ ਗਾਏਗਾ ਅਤੇ ਸੁਣੇਗਾ, 84 ਕੱਟੀ ਜਾਏਗੀ। ਦੂਜੀ ਬੇਨਤੀ, ਜਦੋਂ ਕੀਰਤਨ ਕਰਦੇ ਨੇ ਗੁਰੂ ਕੇ ਪਿਆਰ ਵਾਲੇ ਰਾਗੀ ਸਿੰਘ, ਭਲੋ ਭਲੋ ਰੇ ਕੀਰਤਨੀ ਆ, ਤੁਸੀਂ ਸਰਵਣ ਕੀਤਾ ਹੋਏਗਾ ਕਿ ਪੌੜੀ ਨੂੰ ਪਹਿਲਾਂ ਗਾ ਕੇ ਸਾਜਾਂ ਦੇ ਨਾਲ ਸੁਰਤਾਲ ਦੇ ਵਿੱਚ, ਫਿਰ ਜਿਹੜਾ ਹੈ ਤਬਲੇ ਵਾਲਾ ਸਿੰਘ ਉਹ ਪੌੜੀ ਪੜ੍ਹਦਾ। ਇਹ ਮਰਯਾਦਾ ਹੈ ਆਸਾ ਜੀ ਕੀ ਵਾਰ ਦੀ, ਕਿਉਂਕਿ ਵਾਰ ਦਾ ਮਤਲਬ ਹੁੰਦਾ ਹੈ ਪੌੜੀ, ਪੌੜੀ ਦਾ ਮਤਲਬ ਹੁੰਦਾ ਵਾਰ, ਅਤੇ ਵਾਰ ਗਾਈ ਜਾਂਦੀ ਹੈ, ਪਹਿਲਾਂ ਗਾਈ ਦੀ ਹੈ ਫਿਰ ਉਹਨੂੰ ਦੁਬਾਰਾ ਪੜ੍ਹੀਦਾ। ਉਹਦਾ ਕਾਰਨ ਕੀ ਹੈ ਕਿ ਜਦੋਂ ਗਾਉਂਦੇ ਨੇ ਰਾਗੀ ਸਿੰਘ ਨਾਲ ਤਬਲਾ ਵੱਜਦਾ, ਹਾਰਮੋਨੀਅਮ ਵੱਜਦਾ, ਨਾਲ ਹੋਰ ਸਾਜ ਵੱਜਦੇ, 23 ਸਾਜ ਸੱਚਖੰਡ ਹਰਿਮੰਦਰ ਸਾਹਿਬ ਤੋਂ ਸੁਣਦੇ ਹਾਂ, ਇੱਕ ਨਾਲ ਸਤਸੰਗ 23 ਸਾਜਾਂ ਵਾਲਾ ਪੱਕਾ ਕਰ ਦਿੱਤਾ ਗਿਆ ਕਿ ਨਾਲ ਜ਼ਰੂਰ ਵਜਾਏਗਾ, ਪੁਰਾਤਨ ਮਰਯਾਦਾ ਹੈ। ਨਾਲ ਰਬਾਬ ਵੱਜਦੀ, ਰਬਾਬ ਦੀ ਬੜੀ ਗੰਭੀਰ ਆਵਾਜ਼ ਹੁੰਦੀ ਪਿਆਰਿਓ, ਤਬਲਾ ਵੱਜਦਾ, ਵਾਜਾ ਵੱਜਦੇ, ਦੋ ਵਾਜੇ ਵੱਜ ਰਹੇ ਨੇ ਸਾਜਾਂ ਦੇ ਵਿੱਚ, ਜਿਹੜਾ ਸਤਸੰਗੀ ਉਹ ਆਨੰਦ ਆ ਰਿਹਾ। ਬਾਅਦ ਵਿੱਚ ਉਸੇ ਹੀ ਪੌੜੀ ਨੂੰ ਪੜ੍ਹ ਕੇ, ਅਤੇ ਉਹਦਾ ਕਾਰਨ ਹੁੰਦਾ ਕਿ ਪੌੜੀ ਜਿਹੜੀ ਹੈ ਸਾਜਾਂ ਦੇ ਵਿੱਚ ਜਿਹੜੀ ਆਵਾਜ਼ ਹੈ ਕਿਸੇ ਸਮੇਂ ਚੰਗੀ ਤਰ੍ਹਾਂ ਸੁਣਦੀ ਨਹੀਂ, ਕਿਉਂਕਿ ਤਾਲ ਦੇ ਵਿੱਚ ਵੀ ਸੁਰਤ ਹੈ, ਸੁਰ ਦੇ ਵਿੱਚ ਹੀ ਸੁਰਤ ਹੈ, ਸ਼ਬਦ ਨਾਲ ਗਾਇਆ ਜਾ ਰਿਹਾ। ਫਿਰ ਉਸੇ ਹੀ ਪੌੜੀ ਨੂੰ ਪੜ੍ਹੀਦਾ ਤਾਂ ਕਿ ਸੰਪੂਰਨ ਸਮਝ ਲੱਗ ਸਕੇ। ਇਸ ਤਰੀਕੇ ਨਾਲ ਆਸਾ ਜੀ ਦੀ ਵਾਰ ਦੀ ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ 6 ਰਾਗ ਨੇ, 5-5 ਉਹਨਾਂ ਦੀਆਂ ਇਸਤਰੀਆਂ ਅਤੇ 8-8 ਉਹਨਾਂ ਦੇ ਪੁੱਤਰ ਨੇ, 84 ਹੋ ਗਏ। ਸੋ ਜੈਤਸਰੀ ਇੱਕ ਰਾਗਣੀ ਮੰਨੀ ਗਈ ਹੈ। ਮਹੱਲਾ 5ਵਾਂ, 5ਵੇਂ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਭਾਨਮ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ ਕਰ ਤੀਜਾ, ਤੀਜੇ ਕਰ ਸੁਰਤਾਲ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਗਾਇਆ ਹੈ, ਔਰ ਗਾਉਣ ਵਾਲਿਆਂ ਨੂੰ ਹੁਕਮ ਕੀਤਾ ਜਦੋਂ ਇਹ ਸ਼ਬਦ ਗਾਉਣਾ ਹੈ ਤੀਸਰੇ ਕਰ ਸੁਰਤਾਲ ਵਿੱਚ ਗਾਉਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਪਰਮਾਤਮਾ ਇੱਕ ਹੈ, ਦੂਤੀ ਦੇ ਅਖੰਡ ਹੈ, ਸਤਿ ਚੇਤ ਆਨੰਦ ਹੈ, ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਔਰ ਸਤਿ ਸੱਚਾ ਹੈ, ਗੁਰ ਪੂਜਨੀਕ ਹੈ, ਪ੍ਰਸਾਦ ਆਨੰਦ ਸਰੂਪ ਹੈ, ਪੂਰਿਆਂ ਗੁਰਾਂ ਦੀ ਕਿਰਪਾ ਨਾਲ ਮਿਲਦਾ। ਇਹ ਪਵਿੱਤਰ ਮੰਗਲਾਚਰਨ 524 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਕਿ ਹੇ ਵਾਹਿਗੁਰੂ, ਸ਼ਬਦ ਅਸੀਂ ਗਾਇਨ ਕਰਨ ਲੱਗੇ ਹਾਂ ਵਿਘਨਾਂ ਦਾ ਨਾਸ ਕਰਨਾ, ਇਹ ਮੰਤਰ ਵਿਘਨਾਂ ਦਾ ਨਾਸ ਕਰਨ ਵਾਲਾ ਮੰਨਿਆ ਗਿਆ ਹੈ ਜੀ।
1: ਕੋਈ ਜਾਣੈ ਕਵਨ ਈਹਾ ਜਗ ਮੀਤ।
0: ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ, ਕੋਈ ਜਾਣੈ, ਇੱਥੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਠਹਿਰਾਓ। ਕੋਈ ਜਾਣੈ, ਕੋਈ ਵਿਰਲਾ ਵਾਹਿਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਜਾਣੈ ਜਾਣਦਾ ਹੈ। ਕਮਨ ਈਹਾ ਜਗ ਮੀਤ, ਕਮਨ ਦਾ ਭਾਵ ਕੌਣ, ਈਹਾਂ ਦਾ ਭਾਵ ਇੱਥੇ ਜਗ, ਗੱਗੇ ਸਾਰੀ ਲੱਗੀ ਜਗ ਦੇ ਵਿੱਚ, ਮੀਤ ਮਿੱਤਰ ਹੈ। ਕੋਈ ਵਿਰਲਾ ਗੁਰੂ ਦੀ ਕਿਰਪਾ ਨਾਲ ਜਾਣਦਾ ਕਿ ਜਗਤ ਵਿੱਚ ਭਾਈ ਕੌਣ ਕਿਹਦਾ ਮਿੱਤਰ, ਕੋਈ ਵੀ ਨਹੀਂ, ਕੋਈ ਵੀ ਕਿਸੇ ਦਾ ਮਿੱਤ ਨਹੀਂ ਪਿਆ ਰਿਹਾ, ਇੱਕ ਵਾਹਿਗੁਰੂ ਹੀ ਹੈ, ਪਰਮਾਤਮਾ ਹੀ ਹੈ, ਜਿਹੜਾ ਅੰਤ ਤੱਕ ਜੀਵ ਦੇ ਨਾਲ ਨਿਭਦਾ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂ ਜਮ ਦਲੈ। ਇਹ ਦਲੈ ਪਾਠ ਕਰਨਾ, ਦਲੈ ਨਹੀਂ ਦਲੈ, ਦਲਾਂ ਦੇ ਦਲ। ਸੋ ਉੱਥੇ ਵੀ ਵਾਹਿਗੁਰੂ ਦਾ ਨਾਮ ਹੀ ਸਹਾਇਤਾ ਕਰਦਾ। ਜਹੈ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਇਹ ਪਾਠ ਚੱਲੇ ਆ, ਇਸ ਵਾਸਤੇ ਚਾਲ ਮੁਤਾਬਕ, ਅਰਥ ਮੁਤਾਬਕ ਪਾਠ ਨੂੰ ਕਰਨਾ, ਧਿਆਨ ਰੱਖਣਾ ਪੈਂਦਾ। ਸੱਚੇ ਪਾਤਸ਼ਾਹ ਕਹਿੰਦੇ ਕੋਈ ਬਿਰਲਾ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਸਦਕਾ ਇਹ ਜਾਣਦਾ ਹੈ ਕਿ ਜਗਤ ਵਿੱਚ ਕੋਈ ਵੀ ਕਿਸੇ ਦਾ ਮਿੱਤ ਨਹੀਂ ਪਿਆਰਿਓ।
1: ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ।
0: ਗੁਰੂ ਅਰਜਨ ਦੇਵ ਜੀ ਫਰਮਾਉਂਦੇ ਜਿਸ ਹੋਏ ਕਿਰਪਾਲ, ਜਿਸ ਦਾ ਭਾਵ ਜਿਸ ਪਿਆਰੇ ਉੱਤੇ, ਜਿਸ ਨਾਮ ਜਪਣ ਵਾਲੇ ਉੱਤੇ, ਸਤਸੰਗੀ ਉੱਤੇ ਹੋਏ ਕਿਰਪਾਲ, ਇੱਥੇ ਚਰਨਾਂ ਵਿੱਚ ਰਾਰਾ ਹੈ। ਕੱਕਾ ਕੱਕੇ ਨੂੰ ਸਿਹਾਰੀ, ਚਰਨਾਂ 'ਚ ਰਾਰਾ, ਪੱਪੇ ਕੰਨਾਂ, ਲੱਲੇ ਉਂਕੜ, ਇਹਨੂੰ ਬੋਲਾਂ ਕਿਰਪਾਲ। ਅੱਧਾ ਰਾਰਾ ਹੈ ਅਤੇ ਕਿਰਪਾਲ, ਜੇ ਪੂਰਾ ਰਾਰਾ ਕਿਰਪਾਲ, ਇਹ ਥੋੜ੍ਹਾ ਜਿਹਾ ਭੇਤ ਹੁੰਦਾ। ਜਿਸ ਹੋਏ ਕਿਰਪਾਲ, ਜਿਹਦੇ ਉੱਤੇ ਕਿਰਪਾ ਹੋ ਜਾਵੇ ਵਾਹਿਗੁਰੂ ਦੀ, ਜੇ ਤੇ ਦਿਆਲੂ ਹੋ ਜਾਵੇ ਵਾਹਿਗੁਰੂ, ਸੋਈ ਬਿਦ ਬੁੱਝੈ, ਉਹੀ ਇਸ ਵਿਧੀ ਨੂੰ, ਇਸ ਤਰੀਕੇ ਨੂੰ ਜਾਣਦਾ ਹੈ ਕਿ ਜਗਤ 'ਚ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਪਿਆਰਿਓ। ਤਾਂ ਕੀ ਨਿਰਮਲ ਰੀਤ, ਤਾਂ ਕੀ ਦਾ ਅਰਥ ਉਸੇ ਦੀ, ਤਾਂ ਕੀ ਦਾ ਅਰਥ ਉਸੇ ਦੀ, ਉਸੇ ਗੁਰਮੁਖ ਦੀ, ਉਸੇ ਨਾਮ ਜਪਣ ਵਾਲੇ ਦੀ ਨਿਰਮਲ ਰੀਤ। ਨਿਰਮਲ ਦਾ ਅਰਥ ਪਵਿੱਤਰ, ਰੀਤ ਦਾ ਅਰਥ ਮਰਿਆਦਾ। ਉਸੇ ਹੀ ਗੁਰੂ ਦੇ ਪਿਆਰ ਵਾਲੇ ਦੀ ਜ਼ਿੰਦਗੀ ਜਿਉਣ ਦੀ ਮਰਿਆਦਾ, ਜ਼ਿੰਦਗੀ ਜਿਉਣ ਦਾ ਤਰੀਕਾ, ਜ਼ਿੰਦਗੀ ਜਿਉਣ ਦਾ ਢੰਗ ਬੜਾ ਪਵਿੱਤਰ, ਬੜਾ ਪਾਵਨ ਹੈ। ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਹੋ, ਉਹ 'ਚ ਆਪਾਂ ਬਚਨ ਪੜ੍ਹਦੇ ਹਾਂ ਜਿਹੜੀ ਸਮਾਪਤੀ ਦੀ ਪੌੜੀ ਹੈ ਨਾ, ਸਭ ਤੋਂ ਅਖੀਰ ਉੱਤੇ ਉਹ ਸੱਚੇ ਪਾਤਸ਼ਾਹ ਬਚਨ ਕਰਦੇ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਾਧੂ ਕੌਣ ਹੈ? ਜਿਹਦੇ ਕਰਮ ਬੜੇ ਪਵਿੱਤਰ ਨਿਰਮਲ ਨੇ। ਔਰ ਨੌਂ ਦਰਵਾਜ਼ੇ ਸਾਧ, ਸਾਧ ਸਦਾਇਆ, ਸਾਧਕ ਨੂੰ ਕਹਿੰਦੇ ਜਿਹਨੇ ਸਾਧ ਲਿਆ ਮਨ ਨੂੰ, ਅੱਖਾਂ ਨੂੰ ਕਾਬੂ ਕਰ ਲਿਆ, ਕੰਨਾਂ ਨੂੰ ਕਾਬੂ ਕਰ ਲਿਆ, ਰਸਨਾ ਕਾਬੂ ਕਰ ਲਈ ਖਾਣ ਪੀਣ ਬੋਲਣ ਵੱਲੋਂ, ਇੰਦਰਿਆਂ ਨੂੰ ਕੰਟਰੋਲ 'ਚ ਕਰ ਲਿਆ, ਉਹਨੂੰ ਸਾਧੂ ਕਹਿੰਦੇ ਨੇ ਪਿਆਰਿਓ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹਦੇ ਸਾਰੇ ਕਰਮ ਨਿਰਮਲ ਨੇ, ਵੇਖਣੀ ਨਿਰਮਲ, ਸੁਣਨੀ ਨਿਰਮਲ, ਬੋਲਣੀ ਨਿਰਮਲ, ਹੱਥਾਂ ਨਾਲ ਕਰਮ ਕਰਨੇ ਨਿਰਮਲ, ਪੈਰਾਂ ਨਾਲ ਚੱਲ ਕੇ ਜਾਣਾ ਸੰਗਤ ਵਿੱਚ ਪਵਿੱਤਰ ਕਰਮ ਪਿਆਰਿਓ। ਗੁਰੂ ਦਾ ਹੋਵੇ ਸਿੱਖ, ਪਾਇਆ ਹੋਵੇ ਗਾਤਰਾ ਉੱਤੋਂ ਦੀ, ਅਤੇ ਪਤਾ ਲੱਗਦਾ ਹੋਵੇ ਗੁਰੂ ਦਾ ਖਾਲਸਾ, ਅਤੇ ਪਿਆਰਿਓ ਗੁਰੂ ਘਰ ਨੂੰ ਜਾ ਰਿਹਾ ਅਤੇ ਆਪਾਂ ਉਹਨੂੰ ਫਤਿਹ ਬੁਲਾਉਂਦੇ ਹਾਂ, ਸਤਿਕਾਰ ਕਰਦੇ ਹਾਂ। ਅਤੇ ਜੇ ਪਾਇਆ ਹੋਵੇ ਗਾਤਰਾ ਤਾਂ ਠੇਕੇ ਨੂੰ ਜਾ ਰਿਹਾ ਹੋਵੇ ਅਤੇ ਸਾਰੇ ਉਂਗਲਾਂ ਕਰਦੇ ਹੋ ਦਿਲ। ਛੋਟਾ ਜਿਹਾ ਦਰਵਾਜ਼ਾ ਤਾਂ ਜਾਲੀ ਜਿਹੀ ਲੱਗੀ ਹੁੰਦੀ ਪਿਆਰੇ ਉਹਦੇ ਅੱਗੇ, ਜਿੱਥੇ ਬਣਿਆ ਹੁੰਦਾ ਏ ਜ਼ਹਿਰ ਦਾ ਟਿਕਾਣਾ, ਛੋਟਾ ਜਿਹਾ ਡੱਕ ਸ਼ੇਕ ਹੁੰਦਾ ਜਿਹਦੇ 'ਚ ਬੋਤਲ ਫੜਦੇ ਨੇ। ਕੋਈ ਵਿਅਕਤੀ ਇੰਚੀ ਟੇਪ ਲੈ ਕੇ ਅਤੇ ਉਹਨੂੰ ਮਿਣੀ ਜਾਵੇ, ਉਹ ਕਹਿੰਦੇ ਭਲਿਆ ਕੀ ਕਰਨ ਡਿਆ, ਕਦੇ ਸੱਜਿਓਂ ਕਦੇ ਖੱਬਿਓਂ ਕਦੇ ਇੱਧਰੋਂ ਕਦੇ ਉੱਧਰੋਂ ਮਿਣੀ ਜਾਏ। ਉਹ ਕਹਿੰਦੇ ਕੀ ਕੀ ਗੱਲ, ਕੀ ਮਿਣ ਰਿਹਾ? ਉਹ ਕਹਿੰਦਾ ਮੈਂ ਹੈਰਾਨ ਹਾਂ, 14-15 ਕਿੱਲੇ ਦੇ ਵਿੱਚ ਦੀ ਲੰਘ ਗਏ ਜ਼ਮੀਨ, 14-15 ਕਿੱਲੇ। ਗੁਰੂ ਦੀ ਗੋਦ 'ਚ ਬੈਠਾ ਮੈਂ ਪਿਆਰਿਓ, ਸੱਚਾ ਬਚਨ। ਪਿੰਡ ਉੱਚਾ, ਕੱਲ੍ਹ ਵੀ ਜ਼ਿਕਰ ਕੀਤਾ ਸੀ, ਜਦੋਂ ਆਪਾਂ ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਕਪੂਰਥਲਾ ਨੂੰ ਜਾਂਦੇ ਹਾਂ, ਅਤੇ ਸਤਸੰਗੀ ਉਹ ਕੋਈ 10 ਕਿਲੋਮੀਟਰ ਦੇ ਉੱਤੇ ਪਿੰਡ ਆਉਂਦਾ ਉੱਚਾ, ਕਾਫੀ ਵੱਡਾ ਪਿੰਡ ਹੈ। ਇੱਥੋਂ ਦਾ ਇੱਕ ਵਿਅਕਤੀ ਸੀ, ਨਾਂ ਸੀ ਸੁਰਿੰਦਰ ਸਿੰਘ ਸ਼ਿੰਦਾ। ਸਤਸੰਗੀ ਉਹਦੀ ਜ਼ਮੀਨ ਸੀ ਬਿਲਕੁਲੋਂ ਸੜਕ ਤੋਂ ਦੂਜੇ ਬੰਨੇ ਪਿੰਡ ਦੀ ਫਿਰਨੀ ਦੇ ਨਾਲ, ਉਹਦਾ ਘਰ ਸੀ ਉੱਤੇ ਫਿਰਨੀ ਦੇ। ਸਤਸੰਗੀ ਉਹ ਸ਼ਰਾਬ ਦੀ ਆਦਤ ਬਣ ਗਈ, ਪੀ ਗਿਆ। ਸ਼ਰਾਬ ਜਿਹੜਾ ਇਹ ਫਾਰਸੀ ਦਾ ਸ਼ਬਦ ਹੈ, ਪਰਸ਼ੀਅਨ ਦਾ, ਜਿਹਦਾ ਅਰਥ ਸ਼ਰ ਆਬ। ਸ਼ਰ ਕਹਿੰਦੇ ਹਨ ਸ਼ਰਾਰਤ ਦਾ, ਅਤੇ ਆਬ ਕਹਿੰਦੇ ਪਾਣੀ, ਜਿਹਨੂੰ ਪੀਣ ਦਾ ਸ਼ਰਾਰਤ ਸੁੱਝਦੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਜਿੱਤ ਪੀਤੇ ਖਸਮ ਵਿਸਰੈ, ਦਰਗਹ ਮਿਲੇ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ, ਜਿੰਨਾ ਵਾਹ ਚੱਲੇ ਇਹਨੂੰ ਝੂਠੇ ਮਦ ਨੂੰ ਨਸ਼ੇ ਨੂੰ ਨਾ ਪੀਓ। ਉੱਥੋਂ ਦਾ ਵਿਅਕਤੀ ਸੀ ਪਿਆਰੇ, ਉਹਨੂੰ ਲੋਕ ਰੋਕਦੇ ਰਹੇ, ਰਿਸ਼ਤੇਦਾਰ ਰੋਕਦੇ ਰਹੇ, ਕਹਿੰਦਾ ਨਹੀਂ ਨਹੀਂ ਨਹੀਂ, 14 ਕਿੱਲੇ ਜ਼ਮੀਨ ਮੇਰੀ ਫਿਰਨੀ ਲੱਗੇ, ਸਾਰੀ ਵੇਚ ਕੇ ਹਟੂੰਗਾ। ਵੇਚਤੀ ਪਿਆਰਿਓ, ਘਰ ਵੀ ਉਹਨੇ ਗਹਿਣੇ ਪਾ ਦਿੱਤਾ, ਸ਼ਰਾਬ ਦੀ ਬੋਤਲ ਲੈ ਲੈਣੀ, ਚੱਲ ਪਿਆਰਿਆ ਅਕੇਲਾ ਨਾਣ ਵਾਲਾ ਆਪਣੇ। ਜਦੋਂ ਅੱਖੀਆਂ ਰਹਿ ਗਈਆਂ, ਅੱਖਾਂ ਦੀ ਜੋਤ ਚਲੀ ਗਈ, ਸ਼ਰਾਬ ਪੀ ਪੀ ਕੇ ਕਿਡਨੀਆਂ ਖਰਾਬ ਹੋ ਗਈਆਂ, ਕਾਸੇ ਜੋਗਾ ਨਾ ਰਹਿ ਗਿਆ, ਮੋਟੇ ਨੰਬਰ ਦੀ ਐਨਕ ਲੱਗ ਗਈ, ਮੇਰੇ ਕੋਲ ਆ ਗਿਆ ਦਾਸ। ਉਦੋਂ ਗੁਰਦੁਆਰਾ ਸੈਫਲਾਬਾਦ ਗੁਰਸਰ ਸਾਹਿਬ 6ਵੇਂ ਪਾਤਸ਼ਾਹ ਸਥਾਨ ਹੈ, ਉੱਥੇ ਗ੍ਰੰਥੀ ਦੀ ਡਿਊਟੀ ਸੀ, ਬਾਬਾ ਜੀ ਮੇਰੀ ਸੰਥਿਆ ਕਰਾ ਦਿਓ, ਮੈਂ ਹੁਣ ਪਾਠ ਕਰਕੇ ਅਤੇ ਰੌਲਾ ਲਾ ਕੇ ਅਤੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਲਾਂ ਸੱਚਾ ਬਚਨ ਗੁਰੂ ਕੀ ਗੋਦ 'ਚ। ਉਹ ਪਿਆਰੇ ਉਹ ਸੰਥਿਆ ਕਰਨ ਲੱਗ ਪਿਆ ਮੇਰੇ ਪਾਸੋਂ, ਅਤੇ ਐਨਕਾਂ ਲਾਉਣੀਆਂ ਸਾਫ਼ ਕਰਨੀਆਂ, ਫਿਰ ਪੜ੍ਹਨਾ ਦੱਸੇ ਕੁਛ ਨਾ, ਪੜ੍ਹਦਿਆਂ ਪੜ੍ਹਦਿਆਂ ਅੱਖਾਂ 'ਚੋਂ ਪਾਣੀ ਆਵੇ, ਫਿਰ ਐਨਕਾਂ ਲਾਵੇ ਉਹ ਸਾਫ਼ ਕਰੇ ਸੀਸੇ, ਫਿਰ ਸੰਥਿਆ ਕਰੇ, 250-300 ਅੰਗ ਕੀਤਾ ਅਤੇ ਚੜ੍ਹਦੀ ਕਲਾ ਉਗੀ, ਮਤਲਬ ਚਾਲੇ ਪਾ ਗਿਆ। ਕਿਡਨੀ ਖਰਾਬ ਸੀ ਮੰਦੇ ਹਾਲ, ਉਹਦੇ ਮੁੰਡੇ ਦੀ ਉਮਰ ਸੀ ਉਦੋਂ ਕੋਈ 13-14 ਸਾਲ ਦੀ, ਉਹਦੇ ਘਰੋਂ ਬੀਬੀ ਬੜੀ ਗੁਰਸਿੱਖ ਪਿਆਰੀ ਸਤਸੰਗੀ, ਉਹ ਘਰ ਵੀ ਜਿਹੜਾ ਸੀ ਉਹ ਮੂਰਖ ਨੇ ਗਹਿਣੇ ਪਾ ਛੱਡਿਆ। ਪਿੰਡ ਦੇ ਲੋਕ ਇਕੱਠੇ ਹੋਏ, ਮਹਾਂਪੁਰਸ਼ ਇਕੱਠੇ ਹੋਏ, ਉਹਨਾਂ ਜਿਸ ਬੰਦੇ ਕੋਲ ਗਹਿਣੇ ਸੀ ਤਰਲਾ ਲਿਆ ਮੂਰਖਾ, ਉਹ ਤਾਂ ਸਦਾਈ ਸਾਰਾ ਕੁਛ ਵੇਚ ਗਿਆ। ਆ ਬੱਚਾ ਕਿੱਥੇ ਜਾਏਗਾ, 14-15 ਸਾਲ ਦੀ ਉਮਰ ਨਿਆਣੇ ਦੀ, ਕਿੱਥੇ ਜਾਏ, ਕੀ ਕੰਮ ਕਰੇਗਾ। ਉਹ ਤਰਸ ਕੀਤਾ ਪਿੰਡ ਵਾਲੇ ਇਕੱਠੇ ਹੋ ਕੇ, ਅਤੇ ਉਹ ਬੰਦੇ ਕੋਲੋਂ ਘਰ ਉਹਦਾ ਉਹਦੇ ਨਾਂ ਲਵਾਇਆ ਮੁੰਡੇ ਦੇ। ਉਹ ਦਿਹਾੜੀ ਦੁੜੀ ਕਰਕੇ ਵਿਚਾਰੀ ਬੀਬੀ ਗੁਜ਼ਾਰਾ ਕਰਦੀ, 14 ਕਿੱਲੇ ਜ਼ਮੀਨ ਫਿਰਨੀ ਦੇ ਉੱਤੇ। ਉੱਚੇ ਪਿੰਡ ਕਦੇ ਜਾ ਕੇ ਪੁੱਛ ਲਿਓ ਸੁਰਿੰਦਰ ਸਿੰਘ ਸ਼ਿੰਦਾ ਸਤਸੰਗੀ, ਇਹੋ ਜਿਹੀ ਹਾਲਤ ਹੁੰਦੀ, ਇਹਨੂੰ ਭੁੱਲ ਕੇ ਨਾ ਪੀਓ, ਵਾਰ ਵਾਰ ਕਹਿੰਦੇ ਇਹੋ ਜਿਹਾ ਨਸ਼ਾ ਨਾ ਪੀਓ, ਕੋਈ ਵੀ ਨਸ਼ਾ ਮਾੜਾ, ਪ੍ਰਸ਼ਾਦੇ ਦਾ ਨਸ਼ਾ ਚਾਹੀਦਾ ਬੰਦੇ ਨੂੰ, ਅਤੇ ਨਾਮ ਦਾ ਸਿਮਰਨ ਦਾ ਨਸ਼ਾ ਚਾਹੀਦਾ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਬਾਣੀ ਦੀ ਪੰਗਤੀ ਨਹੀਂ ਪਿਆ ਰਿਹਾ, ਇਹ ਮਿਹਰਬਾਨ ਦੀ ਉਚਾਰੀ ਹੋਈ ਕਵਿਤਾ ਹੈ। ਚਲੋ ਵਿਚਾਰ, ਸੋ ਜਿਸ ਉੱਤੇ ਵਾਹਿਗੁਰੂ ਕਿਰਪਾ ਕਰੇ, ਪਰਮਾਤਮਾ ਮਿਹਰ ਕਰ ਦੇਵੇ ਪਿਆਰੇ, ਉਹਦੀ ਜੀਣ ਜ਼ਿੰਦਗੀ ਜੂਣ ਦੀ ਮਰਿਆਦਾ ਪਵਿੱਤਰ ਹੋ ਜਾਂਦੀ, ਉਹਦੀ ਵੇਖਣੀ ਪਵਿੱਤਰ, ਸੁਣਨੀ ਪਵਿੱਤਰ, ਉਹਦੀ ਚੱਲਣੀ ਪਵਿੱਤਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹੇ ਆ, ਬਦੋ ਹੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿ ਹਾਂ ਨਾਨਕ ਅਸਮਿਲ ਜਾਹੇ ਨਾਇ ਰਾਮਦਾਸ ਸਰ। ਅੰਮ੍ਰਿਤਸਰ ਸਾਹਿਬ ਸਾਡਾ ਸਿੱਖੀ ਦਾ ਕੇਂਦਰ ਹੈ ਅਤੇ ਸਾਡਾ ਦਿਲ ਹੈ। ਕੋਈ ਵੀ ਸਿੱਖ ਦੇਸ਼ ਵਿਦੇਸ਼ ਤੋਂ ਜਾਂਦਾ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਾ, ਉੱਥੇ ਪ੍ਰਮੁੱਖ ਗੇਟ ਕਿਹੜਾ ਹੈ ਪਿਆਰਿਓ? ਘੰਟਾ ਘਰ। ਬੱਸ ਸਟੈਂਡ ਵਲਵਾਓ ਅਤੇ ਸਤਸੰਗੀ ਉਹ ਵਿਰਾਸਤੀ ਰਸਤਾ ਉਹਦੀ ਲੰਘ ਕੇ ਆਓ, ਜਲ੍ਹਿਆਂਵਾਲੇ ਬਾਗ ਤੋਂ ਮੁੜ ਕੇ ਸਾਹਮਣੇ ਦਰਸ਼ਨ ਕਰੋ, ਘੰਟਾ ਘਰ ਦੀ ਡੋਹੜੀ ਦਾ ਚਮਕਦਾ ਹੋਇਆ ਸੋਨੇ ਦਾ ਕਲਸ਼ ਦਿਸੇਗਾ, ਗੁੰਮਦ ਦਿਸੇਗਾ। ਮੈਂ ਕਿਉਂ ਬਚਨ ਕਰ ਰਿਹਾ ਸਤਸੰਗੀਓ, 1970 ਕੁ ਤੋਂ ਇੱਥੇ ਲਗਾਤਾਰ ਵਾਹਿਗੁਰੂ ਕਿਰਪਾ ਕਰ ਰਹੇ ਨੇ, ਸਿੰਘ ਸਾਹਿਬ ਜੀ ਬੈਠੇ ਹੈ, ਇਹਨਾਂ ਨਾਲ ਬਚਨ ਵੀ ਚੱਲ ਰਹੇ ਸੀ, ਪਰਸੋਂ ਲੰਗਰ ਹਾਲ ਜਿਹੜਾ ਹੈ ਇਹਦੀ ਵਾਹਿਗੁਰੂ ਨੇ ਸੇਵਾ ਬਖਸ਼ੀ, ਗੁਰਮੁਖ ਵੀ ਉੱਥੇ ਆਉਂਦੇ ਰਹੇ ਨੇ, ਇਹਨਾਂ ਦੇ ਪਿੰਡੋਂ ਸੇਵਾ ਆਉਂਦੀ ਸੀ, ਸਾਡੇ ਵੀ ਆਉਂਦੀ ਸੀ। ਤਾਂ ਸਤਸੰਗੀਓ, ਉਦੋਂ ਤੋਂ ਵੇਖ ਕੇ ਵੇਖਣ ਡਏ ਹਾਂ, ਬੜਾ ਕੁਛ ਤਬਦੀਲੀ ਹੋ ਗਈ, ਬਹੁਤ ਕੁਛ ਉੱਥੇ ਬਣ ਗਿਆ ਹਰਿਮੰਦਰ ਸਾਹਿਬ। ਘਰਾਂ ਦੇ ਵਿੱਚ ਛੋਟੇ ਛੋਟੇ ਮੰਦਰ ਬਣਾਏ ਹੁੰਦੇ ਹਿੰਦੂ ਵੀਰਾਂ ਨੇ ਪੂਜਾ ਪਾਠ ਲਈ, ਜਿਵੇਂ ਆਪਾਂ ਗੁਰਸਿੱਖ ਘਰਾਂ ਦੇ ਵਿੱਚ ਛੋਟਾ ਜਿਹਾ ਇੱਕ ਸਥਾਨ ਬਣਾਇਆ ਹੁੰਦਾ, ਉੱਥੇ ਪੋਥੀਆਂ ਸਾਹਿਬ ਪ੍ਰਕਾਸ਼ ਹੁੰਦੀ ਆ, ਉੱਥੇ ਬੈਠ ਕੇ ਸਿਮਰਨ ਨਿਤਨੇਮ ਕਰੀਏ, ਵੱਖਰਾ ਕਮਰਾ ਉੱਥੇ ਆਨੰਦ ਆਉਂਦਾ, ਸਤਿਕਾਰ ਨਾਲ ਆਪਾਂ ਪੋਥੀਆਂ ਰੱਖਦੇ ਹਾਂ, ਇੱਦਾਂ ਹੀ ਹਿੰਦੂ ਵੀਰ ਉੱਥੇ ਪੂਜਾ ਪਾਠ ਲਈ ਕੁਛ ਨਾ ਕੁਛ ਬਣਾ ਲੈਂਦੇ ਨੇ। ਕਿਸੇ ਦੇ ਘਰ 'ਤੇ ਛੋਟਾ ਜਿਹਾ ਮੰਦਰ ਸੀ ਅਤੇ ਉਹਨਾਂ ਸੋਚਿਆ ਹੁਣ ਗਲਿਆਰੇ 'ਚ ਆ ਜਾਣਾ ਅਤੇ ਕੰਮ ਹੋ ਜਾਣਾ ਖਰਾਬ, ਘਰ ਟੁੱਟ ਜਾਏਗਾ, ਉਹਨਾਂ ਨੂੰ ਮੰਦਰ ਦੇ ਵਿੱਚ ਤਬਦੀਲ ਕਰ ਦਿੱਤਾ। ਕਿਹਦਾ ਮੰਦਰ ਜੀ? ਬੜਾ ਪੁਰਾਣਾ ਇਹ ਸ਼ਨੀ ਦਾ ਮੰਦਰ। ਉਹ ਗਲਿਆਰਾ ਸਕੀਮ ਆ ਗਈ, ਸਾਰਾ ਕੁਛ ਢਾ ਦਿੱਤਾ ਗਿਆ, ਉਹ ਘਰ ਉਹਨਾਂ ਬਚਾ ਲਿਆ। ਉੱਥੇ ਹੁਣ ਜਦੋਂ ਜਾਓ ਨਾ, ਮੈਂ ਥਾਂ ਬੇਨਤੀ ਕਰ ਰਿਹਾ, ਜਦੋਂ ਜਲ੍ਹਿਆਂਵਾਲੇ ਬਾਗ ਤੋਂ ਮੁੜਦਾ ਉੱਥੋਂ ਮੁੜ ਕੇ ਵੇਖਾਂਗੇ ਅਤੇ ਦਰਬਾਰ ਸਾਹਿਬ ਦਿਸਣ ਤੋਂ ਪਹਿਲਾਂ ਮੰਦਰ ਦੀ ਦਾਓ। ਸਿੰਘ ਸਾਹਿਬ ਜੀ ਨੂੰ ਪਤਾ ਨੀਲਾ ਰੰਗ ਕੀਤਾ ਉੱਤੇ। ਮੈਂ ਕਿਉਂ ਕਹਿ ਰਿਹਾ, ਉਧਰ ਹੀ ਆਵਾਂਗਾ। ਉੱਥੇ ਬੜੀ ਲੰਮੀ ਲਾਈਨ ਲੱਗੀ ਦੀ ਸ਼ਨੀਵਾਰ, ਜਿਹੜੇ ਸ਼ਨੀ ਦੇਵਤੇ ਨੂੰ ਮੰਨਦੇ, ਪੂਜਣ ਸਵੇਰੇ ਸ਼ਾਮ ਪੂਜਣ ਉਹਨੂੰ, ਤੇਲ ਦੇ ਨਾਲ ਨਵਾਉਣ ਉਹਨੂੰ, ਪਰ ਦੁੱਖ ਉਦੋਂ ਹੁੰਦਾ ਵਗਾਤਰੇ ਉੱਤੋਂ ਦੀ ਪਾਏ ਹੁੰਦੇ, ਉੱਥੇ ਲਾਈਨ 'ਚ ਖਲੋਤੇ ਹੁੰਦੇ ਪਿਆ ਰਿਹਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਗੁਰੂ ਦੇ ਸਿੱਖ ਦਾ ਕਰਮ ਨਹੀਂ ਗੁਰੂ ਨੂੰ ਛੱਡ ਕੇ ਹੋਰ ਕਿਤੇ ਹੰਨੇ ਬੰਨੇ ਜਾਵੇ, ਇੱਧਰ ਉੱਧਰ ਜਾਵੇ, ਸ਼ਨੀ ਦੇਵਤੇ ਦੀ ਪੂਜਾ ਕਰਨੀ ਆਦਿਕ ਚੀਜ਼ਾਂ ਗੁਰਮਤ ਵਿੱਚ ਮਨਾਂ ਨੇ, ਇੱਕ ਪਰਮਾਤਮਾ ਤੋਂ ਬਿਨਾਂ ਨਹੀਂ ਪਿਆਰੇ ਕਿਤੇ ਵੀ, ਗੁਰੂ ਤੋਂ ਬਿਨਾਂ ਕਿਤੇ ਨਹੀਂ ਮੱਥਾ ਟੇਕਣਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਉਹਦੀ ਤੁਰਨੀ ਪਵਿੱਤਰ, ਉਹ ਗੁਰੂ ਕੀ ਸੰਗਤ ਤੋਂ ਬਿਨਾਂ ਕਿਤੇ ਨਹੀਂ ਜਾਏਗਾ, ਨਾ ਸਿਨੇਮੇ ਨੂੰ ਜਾਏ, ਨਾ ਉਹ ਠੇਕੇ ਨੂੰ ਜਾਏ, ਨਾ ਉਹ ਮੜੀਆਂ ਕਬਰਾਂ ਨੂੰ ਜਾਏ, ਨਾ ਉਹ ਕਿਤੇ ਜਾਏ। ਉਹਦੇ ਪੈਰ ਕੇਵਲ ਚੱਲਣੇ ਚਾਹੀਦੇ, ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗੇ ਨਾਨਕ ਊਜਲ ਮੱਥਾ। ਰੋਜ਼ ਪੜ੍ਹਦੇ ਹਾਂ ਅਤੇ ਮੇਰਾ ਖਿਆਲ ਧਿਆਨ ਘੱਟ ਹੀ ਦਿੰਦੇ ਹਾਂ। ਇਹ ਗੁਰੂ ਜੀ ਨੇ ਸਮਝਾਇਆ, ਚਰਨ ਚੱਲੋ ਮਾਰਗ ਗੋਬਿੰਦ, ਪਰਮਾਤਮਾ ਦੇ ਮਾਰਗ 'ਤੇ ਚੱਲੋ। ਸਵੇਰੇ ਗੁਰੂ ਦਾ ਸਿੱਖ ਉੱਠ ਕੇ ਇਸ਼ਨਾਨ ਪਾਨ ਕਰ ਰਿਹਾ, ਧਿਆਨ ਗੁਰੂ ਵੱਲ ਹਾਜ਼ਰੀ ਲੱਗ ਰਹੀ ਹੈ। ਮੇਰੀ ਭੈਣ ਉੱਠੀ ਹੈ, ਸਵੇਰੇ ਤਿਆਰੀ ਕੀਤੀ ਹੈ, ਪਰਿਵਾਰ ਦੇ ਬੱਚਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਉਠਾਇਆ, ਇਸ਼ਨਾਨ ਪਾਨ ਕਰਵਾਇਆ, ਅਤੇ ਧਿਆਨ ਗੁਰੂ ਘਰ ਵੱਲ, ਮੈਂ ਗੁਰੂ ਘਰ ਜਾਣਾ, ਹਾਜ਼ਰੀ ਘਰੋਂ ਲੱਗ ਰਹੀ ਹੈ। ਘਰੇ ਜਦੋਂ ਇਸ਼ਨਾਨ ਕਰਨਾ ਸ਼ੁਰੂ ਕੀਤਾ ਉਦੋਂ ਹੀ ਹਾਜ਼ਰੀ ਲੱਗਣ ਲੱਗ ਪਈ। ਧਿਆਨ ਗੁਰੂ ਵੱਲ ਜੀ ਸਾਡਾ ਕਿ ਛੇਤੀ ਛੇਤੀ ਕਰੋ ਆਪਾਂ ਗੁਰੂ ਘਰ ਜਾਣਾ, ਹਾਜ਼ਰੀ ਲੱਗੀ ਜਾ ਰਹੀ ਸਾਡੀ। ਇਹ ਗੁਰੂ ਦੀਆਂ ਬਖਸ਼ਿਸ਼ਾਂ ਪਿਆਰਿਓ। ਗੁਰੂ ਦਾ ਸਿੱਖ ਉੱਠ ਕੇ ਸਵੇਰੇ ਸਭ ਤੋਂ ਪਹਿਲਾਂ ਗੁਰੂ ਘਰ ਹੀ ਆਉਂਦਾ ਪਿਆਰਿਓ, ਦਰਸ਼ਨ ਕਰਕੇ ਗੁਰੂ ਦੇ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਨੇ, ਉਹਨਾਂ ਨੇ ਇੱਕ ਬਚਨ ਲਿਖਿਆ, ਇੱਕ ਪੰਕਤੀ ਮੈਂ ਸਾਂਝੀ ਕਰਾਂਗਾ। ਰਹੇ ਨਾ ਸਹਿਸਾ ਸੋਗ ਝਾਤੀ ਪਾਵਣੀ, ਧਿਆਨ ਨਾਲ ਬਚਨ ਸੁਣਿਓ। ਰਹੇ ਨਾ ਸਹਿਸਾ ਸੋਗ ਝਾਤੀ ਪਾਵਣੀ। ਆਪਾਂ ਕਈ ਵਾਰ ਬੱਚੇ ਨੂੰ ਕਹਿੰਦੇ ਜਾਂ ਝਾਤੀ ਮਾਰ ਕੇ, ਫਲਾਣਾ ਬੰਦਾ ਘਰੇ ਹੀ ਆ, ਸਮਝੇ ਨਾ, ਝਾਤੀ ਮਾਰਨੀ ਤਾਂ ਪਾਵਾ, ਇੱਦਾਂ ਕਰਕੇ ਕਿਸੇ ਨੂੰ ਵੇਖ ਕੇ ਆਉਣਾ ਇੱਦਾਂ ਹੀ। ਕਹਿੰਦੇ ਗੁਰਦੁਆਰੇ ਦੇ ਲਾਗੋਂ ਦੀ ਲੰਘਦੇ ਆ, ਜੇ ਟਾਈਮ ਨਹੀਂ ਤਾਂ ਝਾਤੀ ਮਾਰ ਕੇ ਚਲੇ ਜਾਓ, ਸਹਿਸਾ ਸੋਗ ਮਿਟ ਜਾਏਗਾ ਪਿਆਰਿਓ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਅੰਦਰ ਨਹੀਂ ਆਇਆ ਗਿਆ, ਕੰਮ ਹੈ ਛੇਤੀ ਹੈ, ਅਤੇ ਬਾਹਰੋਂ ਗੱਡੀ 'ਚ ਝਾਤੀ ਬੱਸ 'ਚ ਜਾਂਦੇ, ਝਾਤੀ ਮਾਰ ਲਈ, ਸਤਸੰਗੀ ਉਹ ਸਹਿਸਾ ਸੋਗ ਨਹੀਂ ਰਹੇਗਾ। ਰਹੇ ਨਾ ਸਹਿਸਾ ਸੋਗ ਝਾਤੀ ਪਾਵਣੀ। ਕਹਿੰਦੇ ਗੁਰੂ ਘਰ ਵੱਲ ਝਾਤੀ ਪਾ ਕੇ ਚਲੇ ਜਾਓ ਨਾ, ਅਤੇ ਸਤਸੰਗੀ ਭਲਾ ਜਾਂਦਾ। ਸੋ ਗੁਰੂ ਦੇ ਸਿੱਖ ਦੀ ਨਿਰਮਲ ਰੀਤ ਹੈ, ਉਹ ਕਦਾਂ ਚਿੱਤ ਵੀ ਪਿਆਰਿਓ ਕਿਤੇ ਹੋਰ ਨਹੀਂ ਜਾਣਾ ਕਰਦਾ, ਸਾਰੀ ਜ਼ਿੰਦਗੀ ਹੀ ਉਹਦੀ ਪਵਿੱਤਰ, ਵੇਖਣੀ ਪਵਿੱਤਰ, ਤੁਰਨੀ ਪਵਿੱਤਰ, ਕਰਨੀ ਪਵਿੱਤਰ, ਸੁਣਨੀ ਪਵਿੱਤਰ, ਬੋਲਣੀ ਉਹਦੀ ਪਵਿੱਤਰ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਏ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ, ਉਹਦੀ ਜ਼ਿੰਦਗੀ ਦੇ ਜੂਣ ਦੀ ਰੀਤ, ਮਰਯਾਦਾ, ਢੰਗ, ਤਰੀਕਾ ਬੜਾ ਪਵਿੱਤਰ ਹੋ ਗਿਆ ਜੀ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰ।

0: ਮਾਤ ਭਾਵ ਮਾਤਾ ਪਿਤਾ ਬਨੇਤਾ ਸ਼ੁੱਧ ਪਾਠ ਕੀਤਾ ਭਚੰਗ ਸਿੰਘ ਨੇ ਗੁਰੂ ਦੀ ਕਿਰਪਾ। ਆਮ ਤੌਰ 'ਤੇ ਬੇਧਿਆਨੀ 'ਚ ਪਾਠ ਕਰਦੇ ਬਨਤਾ ਪਾਠ ਨਹੀਂ ਸਸੇ ਬਨੇਤਾ, ਨੰਨੇ ਨੂੰ ਸਿਆਰੀ ਥੋੜ੍ਹੀ ਜਿਹੀ ਆਵਾਜ਼ ਆਉਣੀ ਹੈ। ਬਨੇਤਾ ਦਾ ਭਾਵ ਘਰ ਵਾਲੀ ਇਸਤਰੀ, ਸੋਤ ਪੁੱਤਰ ਬੰਧਪ ਰਿਸ਼ਤੇਦਾਰ ਇਸ਼ਟ ਪਿਆਰੇ ਮੀਤ ਮਿੱਤਰ ਅਰ ਅਤੇ ਭਾਈ ਭਰਾ, ਇਹ ਜਿੰਨੇ ਵੀ ਰਿਸ਼ਤੇਦਾਰ ਹਨ ਭਾਈ।
1: ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ।
0: ਪੂਰਬ ਦਾ ਮਤਲਬ ਪਿਛਲੇ ਜਨਮਾਂ ਦੇ, ਪੂਰਬ ਜਨਮ ਕੇ ਦਾ ਭਾਵ ਦੇ, ਪਿਛਲੇ ਜਨਮਾਂ ਦੇ ਸਾਡੇ ਲੇਖੇ ਜੋਖੇ, ਸਾਡਾ ਲੈਣਾ ਦੇਣਾ, ਮਿਲ ਗਏ ਆ ਕੇ ਇਕੱਠੇ ਹੋ ਗਏ ਆਪਾਂ ਇੱਥੇ, ਕੋਈ ਧੀ ਬਣ ਗਈ, ਕੋਈ ਪੁੱਤਰ ਬਣ ਗਿਆ। ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਦੀਵਾਨ ਸਜਾ ਕੇ ਬੈਠੇ ਨੇ ਬਾਹਰ ਰੁੱਖ ਥੱਲੇ। ਕੱਲ੍ਹ ਪਰਸੋਂ ਵੀ ਬੇਨਤੀ ਕੀਤੀ ਸੀ, ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਉਦੋਂ, ਬਾਹਰ ਖੁੱਲ੍ਹੇ ਮੈਦਾਨ ਦੇ ਵਿੱਚ ਹੀ ਲੱਗਦੇ ਸੀ ਦੀਵਾਨ। ਹੁਣ ਤਾਂ ਗੁਰੂ ਦੀਆਂ ਰਹਿਮਤਾਂ ਪਿਆਰਿਓ, ਗੁਰੂ ਨੇ ਬੜੀ ਮਿਹਰ ਕੀਤੀ ਹੈ। ਕਿਸੇ ਦੇਸ਼ ਵਿੱਚ ਗੁਰੂ ਦਾ ਸਿੱਖ ਜਾਂਦਾ ਨਾ, ਸਭ ਤੋਂ ਪਹਿਲਾਂ ਗੁਰੂ ਘਰ ਬਣਾਉਂਦਾ, ਉਹ ਆਪਣਾ ਘਰ ਬਣੇ ਨਾ ਬਣੇ। ਮੈਂ ਨਿਊਜ਼ੀਲੈਂਡ ਜਾਂਦਾ ਰਹਿੰਦਾ ਪਿਆਰੇ, ਉੱਥੇ ਬੜੀ ਮੈਂ ਹੈਰਾਨੀ ਦੀ ਇੱਕ ਗੱਲ ਸੁਣੀ। ਕਹਿੰਦੇ ਕਿ ਉਹਨਾਂ ਸਮਿਆਂ 'ਚੋਂ ਟਾਪੂ ਛੋਟਾ ਜਿਹਾ ਇੱਕ ਨਿਊਜ਼ੀਲੈਂਡ, ਸਮੁੰਦਰ 4 ਸਫੇ ਦੇ ਛੋਟਾ ਜਿਹਾ ਟਾਪੂ, ਬੜਾ ਸਾਫ ਸੁਥਰਾ ਦੇਸ਼ ਉਹ। ਕਹਿੰਦੇ ਫੁੰਮਣ ਸਿੰਘ ਅਤੇ ਉਹਦੇ ਨਾਲ ਦੋ ਵਿਅਕਤੀ ਸ਼ਿਪ 'ਤੇ ਚੜ੍ਹੇ, ਉਹਦੇ ਜਹਾਜ਼ ਵੀ ਦੂਜੇ ਹੁੰਦੇ ਸੀ, ਉਹ ਪੜਦੇ ਜੇ ਲਾ ਕੇ ਉਹ ਚੱਲਦੇ ਹੁੰਦੇ ਸੀ, ਕਈ ਮਹੀਨੇ ਲੱਗ ਜਾਣੇ। ਅਨਪੜ੍ਹ ਵਿਚਾਰੇ ਤੁਰ ਪਏ, ਕਿਉਂਕਿ ਪੰਜਾਬ ਦੇ ਵਿੱਚ 1947 ਤੋਂ ਬਾਅਦ ਸਾਡਾ ਸਿਮਟ ਕੇ ਪੰਜਾਬ ਏਡਾ ਰਹਿ ਗਿਆ, ਪਰਿਵਾਰ ਵੱਧਦੇ ਜਾਂਦੇ, ਹੁਣ ਜ਼ਮੀਨ 'ਤੇ ਰਬੜ ਨਹੀਂ ਜਿਹੜੀ ਵੱਧਜੂਗੀ। ਬੰਦਾ ਰਾਤ ਨੂੰ ਉੱਠ ਉੱਠ ਧੱਕੇ ਲਾਉਂਦਾ ਵੱਟਾਂ ਨੂੰ ਕਿ ਥੋੜ੍ਹੀ ਜਿਹੀ ਵੱਟ ਵੱਜ ਜਾਏ, ਉਹ ਬੰਨੇ ਵੜ ਵੜ ਕੇ ਪਰਾਂ ਸੁੱਟੀ ਜਾਏਗਾ। ਲੜਾਈ ਝਗੜੇ ਪਿੰਡਾਂ 'ਚ ਚੱਲਦੇ ਨੇ, ਵਾਹਿਗੁਰੂ ਕਿਰਪਾ ਕਰੇ। ਹੁਣ ਮੰਨ ਲਓ ਕਿਸੇ ਦੇ 5 ਕਿੱਲੇ ਨੇ, 5 ਪੁੱਤਰ ਅਤੇ ਕਿੱਲਾ ਕਿੱਲਾ ਆ ਗਿਆ ਗਾਂ, ਹੁਣ ਇੱਕ ਕਿੱਲਾ ਰਹਿ ਗਿਆ ਅਤੇ ਗਾਂ ਉਹਦੇ 3 ਪੁੱਤਰ, ਅਤੇ ਉਹ ਕਿੱਥੇ ਆਊ? ਉਹ ਫਿਰ ਇੱਧਰ ਉੱਧਰ ਜਾਂਦਾ, ਕਿਸੇ ਨਾ ਕਿਸੇ ਬੰਨੇ ਆਪਾਂ ਨਿਕਲੀਏ। ਉਹ ਫਿਰ ਪਿਆਰੇ ਉਹ ਨਿਊਜ਼ੀਲੈਂਡ ਨਿਕਲੇ, ਉੱਥੇ ਉੱਤਰੇ ਔਕਲੈਂਡ ਸ਼ਹਿਰ, ਉੱਥੋਂ ਦਾ ਪ੍ਰਮੁੱਖ। ਉੱਥੇ ਉੱਤਰ ਕੇ ਅਤੇ ਫਿਰ ਇੱਧਰ ਉੱਧਰ ਫਿਰਦੇ ਨੇ, ਨਾ ਅੰਗਰੇਜ਼ੀ ਹੁੰਦੀ ਨਾ ਕੁਛ ਆਉਂਦਾ, ਕਿੱਥੇ ਜਾਈਏ? ਕੁਛ ਗੋਰੇ ਮਿਲੇ, ਉਹਨਾਂ ਨੂੰ ਕਹਿੰਦੇ ਵੀ ਅਸੀਂ ਕੁਛ ਕੰਮ ਕਰਨਾ ਚਾਹੁੰਦੇ ਹਾਂ ਇਸ਼ਾਰੇ ਨਾਲ। ਉਹਦਾ ਸ਼ਹਿਰ ਹੈ ਪਿਆਰੇ, ਵੱਡਾ ਸ਼ਹਿਰ, ਉਹ ਪ੍ਰਮੁੱਖ ਸ਼ਹਿਰ ਉੱਥੋਂ ਦਾ ਨਿਊਜ਼ੀਲੈਂਡ ਦਾ। ਉਹਨਾਂ ਫਿਰ ਦੱਸਿਆ ਕਿ ਇੰਜ ਕਰਵਾੜੀ ਰੇਲ ਪਟੜੀ ਜਾਂਦੀ ਹੈ ਨਾ, ਰੇਲ ਹੋਣੀ, ਇੱਥੇ ਚੜ੍ਹ ਜਾਇਓ, ਜਿੱਥੇ ਜਾ ਕੇ ਰੇਲ ਖਤਮ ਹੋ ਜਾਏਗੀ ਨਾ ਉਤਰ ਜਾਓ। ਉੱਥੇ ਸਤਸੰਗੀ, ਉਹ ਜਿਹੜਾ ਹੈਮਲੈਂਟਰ ਸ਼ਹਿਰ ਹੈ 100 ਕਿਲੋਮੀਟਰ ਔਕਲੈਂਡ ਤੋਂ, ਉੱਥੇ ਉਹ ਜਾ ਕੇ ਉਤਰ ਕੇ ਜਾਣ। ਹੁਣ ਕਿੱਥੇ ਉਹ ਘਰ ਨਹੀਂ, ਕੋਈ ਕਾਰਡ ਨਹੀਂ, ਨਾ ਕੋਈ ਅੰਗਰੇਜ਼ੀ ਜਾਣੇ, ਨਾ ਕੁਛ। ਉੱਥੇ ਵੀ ਇਹਨਾਂ ਨੇ ਤੁਰੇ ਫਿਰੇ ਇੱਧਰ ਉੱਧਰ, ਅੰਤਰੋਂ ਪਿਆਰੇ ਕੋਈ ਗੋਰਾ ਮਿਲਿਆ, ਉਹਨੂੰ ਇਹਨਾਂ ਨੇ ਇਸ਼ਾਰਾ ਕੀਤਾ ਇੱਦਾਂ ਵੀ ਅਸੀਂ ਕੁਛ ਕੰਮ ਕਰਨਾ ਚਾਹੁੰਦੇ ਹੱਥਾਂ ਨਾਲ। ਉਹ ਤਾਂ ਚਲੋ ਫਿਰ ਉਹ ਲੈ ਗਿਆ ਫਾਰਮ 'ਤੇ, ਫਾਰਮ 'ਤੇ ਉਹਨੇ ਜਾ ਕੇ ਕੁਹਾੜੇ ਆਰੀਆਂ ਦਿੱਤੇ, ਆ ਰੁੱਖ ਵੱਢੀ ਜਾਓ ਅਤੇ ਜ਼ਮੀਨ ਬਣਾਈ ਜਾਓ। ਉਹ ਲੱਗ ਪਿਆ ਮਿਹਨਤੀ ਬੰਦਾ ਪੰਜਾਬ ਦਾ ਪਿਆਰੇ, ਕਿਸਾਨ, ਯੂਪੀ ਦੇ ਜੰਗਲ ਪੁੱਟ ਛੱਡੇ, ਕੱਛ ਦਾ ਇਲਾਕਾ ਨਾ ਸਾਰਾ ਆਬਾਦ ਕਰ ਛੱਡਿਆ, ਇੰਨੀ ਇੰਨੀ ਮਿਹਨਤ ਕੀਤੀ, ਪੰਜਾਬ ਇਸਤਰੀਆਂ ਫੇਹ ਫੇਹ ਕੇ ਸੱਪਾਂ ਦੀਆਂ ਪਿਆਰੇ ਜ਼ਮੀਨਾਂ ਆਪਾਂ ਬਣਾਈਆਂ। ਹੁਣ ਤਾਂ ਦਰਿਆ ਮੱਲ ਲਏ ਅਸੀਂ, ਜ਼ਮੀਨ ਘੱਟ ਗਈ, ਹੁਣ ਦਰਿਆ ਦੇ ਵਿੱਚ ਜਿਹੜੀ ਰੇਤ ਹੈ ਨਾ ਪੱਧਰੀ ਕਰਕੇ ਉੱਥੇ ਕਣਕ ਦਾ ਛੱਠਾ ਦੇ ਦਿੰਦੇ ਹਾਂ, ਉਹ ਕਣਕ ਵੱਢ ਲਈ ਦੀ ਗਾਂ ਪਾਣੀ ਆ ਜਾਣਾ ਫਿਰ ਝੋਨੇ ਵੇਲੇ, ਉਹ ਦਰਿਆ ਵੀ ਸਤਸੰਗ ਹੁਣ ਤਾਂ ਮੱਲ ਲਏ, ਹੀਰਾ ਹੀ ਕੁਛ ਨਾ ਗਿਆ। ਕਰੋ ਵਿਚਾਰ, ਉੱਥੇ ਗਏ ਅਤੇ ਗੋਰੇ ਦੇ ਕੋਲ ਸਤਸੰਗ ਜਾ ਕੇ ਅਤੇ ਕੰਮ ਕੀਤਾ, 1 ਵੀਕ ਹੋ ਗਿਆ ਹੁਣ, 12 ਵੀਕ ਚੱਲਦਾ। ਉਹ ਗੋਰਾ ਇਮਾਨਦਾਰ ਸੀ ਸਤਸੰਗੀਓ, ਵਾਹਿਗੁਰੂ ਕਿਰਪਾ ਕਰੇ ਸਾਡੇ ਗੁਰਸਿੱਖਾਂ 'ਤੇ ਵੀ। ਕਈ ਵਾਰ ਦੁੱਖ ਹੁੰਦਾ ਜਦੋਂ ਸਾਡੇ ਹੀ ਸਾਡੇ ਨਾਲ ਧੋਖੇ ਕਰਦੇ ਨੇ, 2-2 ਮਹੀਨੇ ਲਵਾ ਲਏ ਅਤੇ ਕੰਮ ਤੋਂ ਕੱਢ ਦਿੱਤਾ, ਚੱਲ ਨਾ ਕੋਈ ਹਿਸਾਬ ਨਾ ਕੋਈ ਕਿਤਾਬ, ਕਿੱਥੇ ਜਾਓਗੇ, ਕਿੱਥੇ ਲੈ ਜਾਓਗੇ ਪੈਸਾ ਕਿਸੇ ਦੀ ਮਿਹਨਤ ਦਾ ਪਿਆਰੇ ਆ? ਤੈਨੂੰ ਹੈਲਪ ਕਰਨੀ ਚਾਹੀਦੀ ਸੀ, ਕੋਈ ਆਇਆ ਸੀ ਬੱਚਾ ਤੇ ਤੂੰ ਲੁੱਟਿਆ ਉਹਨੂੰ, ਟਰੱਕ 'ਚ ਲਾ ਲਏ ਕਈ ਮਹੀਨੇ ਅਤੇ ਜੋ ਹਿਸਾਬ ਉਹਨੇ ਮੰਗਿਆ ਤੇ ਪਿਆਰੇ ਉਹਨੂੰ ਕੱਢ ਦਿੱਤਾ, ਲੇਖਾ ਕਿੱਥੇ ਦੇਣਾ ਜਾ ਕੇ? ਵਾਹਿਗੁਰੂ ਕਿਰਪਾ ਕਰੇ, ਇਮਾਨਦਾਰੀ ਰੱਖੋ, ਮਾਇਆ ਇੱਥੇ ਰਹਿ ਜਾਣੀ ਹੈ, ਇਹ ਚੀਜ਼ਾਂ ਨਾਲ ਜਾਣੀ ਆ। ਉਹ ਗੋਰੇ ਨੇ ਕੀ ਕੀਤਾ, ਵੀਕ ਪਿੱਛੋਂ ਪੈਸੇ ਗਣੇ ਅਤੇ ਜਾ ਕੇ ਦੇ ਦਿੱਤੇ, ਚੁੱਕੋ ਤੁਹਾਡਾ ਹਿਸਾਬ। ਉਹ ਇੱਕ ਦੂਜੇ ਨੂੰ ਵੇਖਣ ਕਿ ਸਾਡਾ ਕੋਈ ਚੋਰੀ ਕਰ ਲੂ, ਕੀ ਕਰਾਂਗੇ? ਉਹ ਗੋਰੇ ਨੂੰ ਕਹਿੰਦੇ ਤੂੰ ਆਪਣੇ ਕੋਲ ਰੱਖ, ਲੋੜ ਪਏਗੀ ਤਾਂ ਅਸੀਂ ਲੈ ਲਾਂਗੇ। ਉਹ ਦੇ ਦਿੰਦਾ ਸੀ ਰੋਟੀ ਪਾਣੀ, ਸਾਬਣ ਤੇਲ ਦੇ ਦਿੰਦਾ ਸੀ, ਬਾਹਰੋਂ ਨੇ ਬਣਾਤਾ ਇੱਕ ਛੋਟਾ ਮਕਾਨ। ਰੋ ਵਿਚਾਰ, ਮਿਹਨਤ ਕਰਦਿਆਂ ਕਰਦਿਆਂ ਉਹਨਾਂ ਨੇ ਜੰਗਲ ਐਨ ਸਾਫ਼ ਕਰ ਦਿੱਤਾ ਅਤੇ ਉੱਥੇ ਖੇਤੀਬਾੜੀ ਹੋ ਗਈ। ਇੱਕ ਦਿਨ ਗੋਰਾ ਕਹਿੰਦਾ ਚਲੋ ਗੱਡੀ 'ਤੇ ਚੜੋ, ਮੈਂ ਤੁਹਾਨੂੰ ਸੈਰ ਕਰਾ ਕੇ ਲਿਆਵਾਂ। ਚਲੋ ਉਹ ਲੈ ਗਿਆ ਫਾਰਮ, ਬੜੇ ਬੜੇ ਫਾਰਮ, ਉੱਥੇ ਗਾਵਾਂ ਮੱਝਾਂ, ਉਹ ਇਹ ਤਾਂ ਆਪਣਾ ਕੰਮ ਆ ਗਿਆ ਇੱਥੇ, ਗਾਵਾਂ ਅਤੇ ਮੱਝੀਆਂ 'ਤੇ ਕੰਮ ਆਪਣਾ। ਉਹ ਗੋਰੇ ਨੂੰ ਕਹਿੰਦੇ ਅਸੀਂ ਕਰ ਸਕਦੇ, ਉਹ ਕਹਿੰਦਾ ਕਰ ਸਕਦੇ ਹੋ। ਉਹ ਕਹਿੰਦੇ ਸਾਡਾ ਹਿਸਾਬ ਕਿਤਾਬ ਫਿਰ, ਤੇਰੇ ਨਾਲ ਕੰਮ ਵੀ ਕਰਾਂਗੇ ਅਤੇ ਆਪਣੀ ਮਿਹਨਤ ਕਰਾਂਗੇ। ਉਹ ਪਿੱਛੋਂ ਵੀ ਬੁਲਾ ਲਿਆ ਉਹਨਾਂ 2-4-5-10 ਆਪਣੇ ਰਿਸ਼ਤੇਦਾਰ ਸਿੱਜੇ ਸਤਸੰਗ ਹੀ। ਉਹਨਾਂ ਨੇ ਫਿਰ ਫਾਰਮ ਲਏ ਅਤੇ ਗਾਵਾਂ ਮੱਝਾਂ ਰੱਖੀਆਂ ਅਤੇ ਕਾਰੋਬਾਰ ਚੱਲ ਪਏ। ਹੁਣ ਸਿੱਖਾਂ ਨੇ ਮਨ 'ਚ ਵਿਚਾਰ ਕੀਤੀ ਕਿ ਆਪਾਂ ਗੁਰੂ ਘਰ ਬਣੀ ਹੈ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
3: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
4: ਗੁਰਮਤ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਬੈਠ ਕਰਾਂ ਪੇਸ਼ਤਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਉ ਸੁਹਾਵੇ ਜਾਂ ਤਉ ਗਿਰ ਦੁਲਦੇ, ਸੀਸ ਸੁਹਾਵਾ ਚਰਣੇ। ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ, ਨਹੀਂ ਤਾਂ ਚੱਲਣਾ ਔਖਾ ਹੈ। ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਤਾਂ ਵੀ ਚੱਲਣਾ ਔਖਾ ਹੈ ਅੱਖਾਂ ਤੋਂ ਬਿਨਾਂ। ਫਿਰ ਭਟਕਣਾ ਹੋ ਜਾਂਦਾ, ਚੱਲਣਾ ਨਹੀਂ ਆਉਂਦਾ। ਮੰਜ਼ਿਲ ਦਿਖਾਈ ਦੇਵੇ, ਰਸਤਾ ਦਿਖਾਈ ਦੇਵੇ, ਦ੍ਰਿਸ਼ਟੀ ਚਾਹੀਦੀ ਹੈ, ਲੋਚਨ ਚਾਹੀਦੇ ਨੇ, ਅੱਖਾਂ ਚਾਹੀਦੀਆਂ। ਸਿਰਫ ਦਿਖਾਈ ਕਿਉਂ ਦੇਵੇ, ਚੱਲ ਸਕੀਏ, ਪਹੁੰਚ ਸਕੀਏ, ਪੈਰ ਚਾਹੀਦੇ। ਜੋ ਗੁਰੂ ਪੰਥ ਹੈ, ਜੋ ਗੁਰੂ ਦਾ ਮਾਰਗ ਹੈ, ਉਸ 'ਤੇ ਮਨੁੱਖ ਦਾ ਧਿਆਨ ਚੱਲਦਾ ਹੈ, ਮਨੁੱਖ ਦੀ ਸੁਰਤ ਚੱਲਦੀ ਹੈ। ਉਹਨੂੰ ਵੀ ਅੱਖਾਂ ਚਾਹੀਦੀਆਂ, ਉਹਨੂੰ ਵੀ ਪੈਰ ਚਾਹੀਦੇ। ਅਗਰ ਅੱਖਾਂ ਨਹੀਂ, ਰਸਤਾ ਦਿਖਾਈ ਨਹੀਂ ਦੇ ਰਿਹਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਅਗਰ ਪੈਰ ਨਹੀਂ, ਤਾਂ ਰਸਤੇ ਨੂੰ ਅਬੂਰ ਕਰਨਾ ਔਖਾ ਹੈ, ਰਸਤੇ ਨੂੰ ਤੈਅ ਕਰਨਾ ਔਖਾ ਹੈ, ਰਸਤੇ 'ਤੇ ਚੱਲਣਾ ਬੜਾ ਔਖਾ। ਤੋ ਇਸ ਤਰ੍ਹਾਂ ਧਾਰਮਿਕ ਜਗਤ ਵਿੱਚ ਗਿਆਨ ਨੂੰ ਤੇ ਦ੍ਰਿਸ਼ਟੀ ਮੰਨ ਲਿਆ ਗਿਆ, ਨੇਤਰ ਮੰਨ ਲਿਆ ਗਿਆ, ਸ਼ਰਧਾ ਨੂੰ ਪੈਰ ਮੰਨ ਲਿਆ ਗਿਆ, ਭਾਵਨਾ ਨੂੰ ਪੈਰ ਮੰਨ ਲਿਆ ਗਿਆ। ਸ਼ਰਧਾ ਹੀ ਨਹੀਂ, ਭਾਵਨਾ ਹੀ ਨਹੀਂ, ਭਰੋਸਾ ਹੀ ਨਹੀਂ, ਚੱਲਣਾ ਔਖਾ ਹੈ, ਕਠਿਨ ਹੈ। ਗਿਆਨ ਹੀ ਨਹੀਂ, ਸਮਝ ਹੀ ਨਹੀਂ, ਪਤਾ ਹੀ ਨਹੀਂ ਰਸਤੇ ਦਾ, ਦਿਖਾਈ ਨਹੀਂ ਦਿੰਦਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਤਾਂ ਵੀ ਚੱਲਣਾ ਬੜਾ ਔਖਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਐਸੇ ਅੰਧੇ ਦੁਨੀਆਂ ਵਿੱਚ ਘੱਟ ਨੇ ਜਿਨ੍ਹਾਂ ਨੂੰ ਬਾਹਰ ਦੇ ਰਸਤੇ ਨਹੀਂ ਦਿਖਾਈ ਦਿੰਦੇ, ਸੜਕਾਂ ਨਾ ਦਿਖਾਈ ਦਿੰਦੀਆਂ। ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ। ਪਰ ਜਿਨ੍ਹਾਂ ਨੂੰ ਪ੍ਰਭੂ ਦਾ ਮਾਰਗ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਐਸੇ ਅੰਧਿਆਂ ਨਾਲ ਜਗਤ ਭਰਿਆ ਪਿਆ। ਜਿਹੜੇ ਚੱਲ ਹੀ ਨਹੀਂ ਸਕਦੇ, ਐਸੇ ਲੰਗੜੇ, ਐਸੇ ਪੈਰਾਂ ਤੋਂ ਹੀਣੇ, ਮਨੁੱਖ ਜਗਤ ਵਿੱਚ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਗਿਣਤੀ ਦੇ ਹਿਸਾਬ ਨਾਲ ਥੋੜ੍ਹੇ ਨੇ, ਔਸਤਨ ਥੋੜ੍ਹੇ ਨੇ, ਚੱਲ ਨਹੀਂ ਸਕਦੇ। ਇਸ ਤਰ੍ਹਾਂ ਦੇ ਲੰਗੜੇ ਬਹੁਤ ਥੋੜ੍ਹੇ ਨੇ, ਪਰ ਜਿਨ੍ਹਾਂ ਕੋਲ ਸ਼ਰਧਾ ਹੀ ਕੋਈ ਨਹੀਂ, ਭਾਵਨਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ, ਐਸੇ ਲੰਗੜਿਆਂ ਨਾਲ ਸੰਸਾਰ ਭਰਿਆ ਪਿਆ, ਭਰਿਆ ਪਿਆ। ਤੋ ਸਾਹਿਬ ਕਹਿੰਦੇ, ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਇਹਦਾ, ਇਹ ਅੰਧਾ, ਇਹ ਲੰਗੜਾ, ਇਹ ਟੁੰਡਾ ਕਿਸ ਤਰ੍ਹਾਂ ਪਹੁੰਚੇ ਪਰਮਾਤਮਾ ਤੋਂ, ਕਿਵੇਂ ਪਹੁੰਚੇ? ਸਤਿਗੁਰੂ ਕਹਿੰਦੇ ਨੇ, ਮੈਨੂੰ ਧਾਰਮਿਕ ਜਗਤ ਵਿੱਚ ਮਨੁੱਖ ਅੰਗਹੀਣ ਦਿਖਾਈ ਦਿੰਦੇ, ਅੰਗਹੀਣ ਦਿਖਾਈ ਦਿੰਦਾ, ਅੰਗ ਹੀ ਕੋਈ ਨਹੀਂ, ਨਾ ਅੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੇ ਤੱਕ ਕਹਿੰਦੇ ਨੇ ਅੰਗ ਅੰਗਹੀਣ। ਐਸਾ ਨਹੀਂ ਕਿ ਇੱਕ ਅੰਗ, ਦੇਖਦੇ ਕੋ ਨਾ ਦ੍ਰਿਸ਼ਟ, ना दर्श दिखाए देखो, कैसे प्रिय दर्शन देखिए दिखाई है। देख सकिए अखई कोई नहीं, दृष्टि कोई नहीं, और जिड़ी दृष्टि है, जिड़िया अखा हैगिया ने संसार दिखाई देंदा है, निरंकार नहीं, पदार्थ दिखाई देंदा है, परमात्मा नहीं, परवार दिखाई देंदा है, निरंकार नहीं। देखबे को ना दृष्ट ना दर्श दिखाए देखो, कैसे प्रिय दर्शन देखिए दिखाइए। कहबे को ना सुरत ना सर्वन सुनबे को, कैसे प्रिय निध गुण सुनिए सुनाइए। कुछ बोल सका कुछ कह सका जवानी कोई नहीं, गूंगा। हे प्रभु तेरे बोल सुन सका कानी कोई नहीं, बैरा। भाई साहब भाई गुरुदास जी, बैरा। हे गुरु तेरे बोल सुन सका मेरे कुल कन नहीं ने, और जिड़े कन मेरे कुल हैगे ने, इहदे नाल मैं ते परिवार की गल सुन सकदा तेरी नहीं, मैं संसार दीयां गल्लां सुन सकदा तेरे नहीं, मैं बिखे नाद सुन सकदा तेरा गीत नहीं, मेरे कोल कन्ने कोई नहीं। तेरे कन्ना तक मैं अपने बोल पहुंचा सका, मेरे कोल जबानी कोई नहीं। मनुख कोल जिहड़ी जबान है, वक्त वद इहदे बोल पहुंचदे ने पुत्रां तक, मित्रां तक, परिवार तक। चलो किसी किसी के बोलों च बरकत आती, उन्होंने बोल राज दरबार तक भी पहुंच जाते हैं, राजघरानिया तक भी पहुंच जाता है। पर जगत विच कुछ ऐसे भी ने जिन्हों के बोल निरंकार तक पहुंचते हैं, जाका कहा दरगे चले, जिदा कहा होया दरगाह भी चलता है, जिदा बोलिया होया परमात्मा की दुनिया च भी चलता है, जिदा बोलिया होया परमात्मा भी सुनता है, ईश्वर भी सुनदा। जाका कहा दरगे चले। भाई साहब भाई गुरुदास जी कहंदे ने, हे प्रभु मैं तेरे तक अपने बोल पहुंचा सका, जबानी कोई नहीं, रसना ही कोई नहीं, तेरे बोलां नू सुन सका मेरे कोल कानी कोई नहीं। कैलीफोर्निया दे भ्रमण करदे आया मैं गुरुद्वारिया च, देख के दंग रह गया। 10 मिनट किधरे कीर्तन दे ज्यादा हो जान, बैठना बड़ा औखा हो जाता है। 2-2 घंटे लंगर हार दे गप्पां मारदे रहणगे, कोई टाइम ही नहीं देखदा, वक्त ही नहीं देखदा। फिर मैनू उत्थे भाई गुरदास जी की पंक्ति चेते आउंदी, हे प्रभु तेरे बोल सुन सका मेरे कोल कानी कोई नहीं, तेरे कन्ना तक मैं अपने बोल पहुंचा सका मेरे कोल जबानी कोई नहीं। कहदे को ना सुरत ना सरवन सुनवे को, कैसे प्रिय निध गुण सुनिए सुनाइए। मन में गुरमत गुरमत में ना मन, नेचल होए मन उन मन लेवल आई है। हे प्रभु जो गुरमत है जो तेरे विचार ने, वो मेरा मन कबूल नहीं करता, नहीं मनता, कहिंदा कह पिया मन नहीं मनता। और जिहड़े मेरे विचार ने जो मेरी सोचनी वो तैनू कबूल नहीं, वो तैनू परवान ने। बड़ी कीमती गल कह दिती है भाई गुरदास, जो तेरी सोचनी है हे गुरु ये मैनू कबूल नहीं, मैं नहीं मनता। जो मेरी सोचनी है वो तैनू कबूल नहीं, तो रिश्ता किस तरह जुड़े, संबंध किवें जुड़े। मन में गुरमत गुरमत में ना मन, नेचल होए कैसे उन मन लेवल आई है। जो गुरु दी मत है, जो गुरु दी सोचनी है, जो गुरु दे विचार ने, मन नहीं कबूल करता। और जो मन दी मत है, जो मेरी सोचनी है, जो मेरे विचार ने, वो गुरु नू कबूल ने। तो संबंध किस तरह जुड़े, विचारां दी सांझी नहीं बनती। गुरु दे विचार मैनू कबूल नहीं, ਮੇਰੇ ਵਿਚਾਰ ਗੁਰੂ ਨੂੰ ਕਬੂਲ ਨਹੀਂ, ਮੇਰੇ ਵਿਚਾਰਾਂ ਨਾਲ ਗੁਰੂ ਸਹਿਮਤ ਨਹੀਂ ਹੈ, ਔਰ ਗੁਰੂ ਦੇ ਵਿਚਾਰਾਂ ਨਾਲ ਮੈਂ ਸਹਿਮਤ ਨਹੀਂ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ, ਮਨ ਮੇ ਗੁਰਮਤ, ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੈਵਲਾਈਏ, ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਹੇ ਪ੍ਰਭੂ, ਜਗਤ ਵਿੱਚ ਕੋਈ ਟੁੰਡਾ ਹੋਵੇਗਾ, ਕੋਈ ਲੰਗੜਾ ਹੋਵੇਗਾ, ਕੋਈ ਅੰਧਾ ਹੋਵੇਗਾ, ਕੋਈ ਬਹਿਰਾ ਹੋਵੇਗਾ, ਕੋਈ ਗੁੰਗਾ ਹੋਵੇਗਾ, ਪਰ ਭਾਈ ਗੁਰਦਾਸ ਇੱਥੇ ਕਮਾਲ ਕਰ ਦੇਣ, ਮੈਂ ਤੇ ਅੰਧਾ ਵੀ ਹਾਂ, ਬਹਿਰਾ ਵੀ ਹਾਂ, ਗੁੰਗਾ ਵੀ ਹਾਂ, ਟੁੰਡਾ ਵੀ ਹਾਂ, ਲੰਗੜਾ ਵੀ ਹਾਂ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈ। ਕਿਵੇਂ ਮੈਂ ਤੈਨੂੰ ਕਬੂਲ ਹੋ ਸਕਦਾ? ਅੰਗ ਅੰਗ ਭੰਗ, ਸਾਰੇ ਅੰਗ ਟੁੱਟੇ ਪਏ ਨੇ ਭੰਗ ਨੇ, ਨਾ ਪੈਰ ਨਾ ਹੱਥ, ਨਾ ਅੱਖਾਂ ਨਾ ਕੰਨ, ਨਾ ਜ਼ਬਾਨ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈ। ਸਾਰੇ ਅੰਗਾਂ ਦੀ ਆਪਣੀ ਇੱਕ ਮਹਾਨਤਾ ਹੈ, ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਕੁਛ ਧਾਰਮਿਕ ਵਿਦਵਾਨ ਐਸਾ ਵੀ ਕਹਿੰਦੇ ਨੇ, ਅਗਰ ਪੈਰ ਹੈਗੇ ਨੇ, ਸ਼ਰਧਾ ਹੈਗੀ ਹੈ, ਭਾਵਨਾ ਹੈਗੀ ਹੈ, ਗਿਆਨ ਨਹੀਂ ਹੈ, ਵੱਧ ਤੋਂ ਵੱਧ ਭਟਕੇਗਾ, ਔਰ ਭਟਕਦੇ ਵੀ ਕਈ ਦਫ਼ਾ ਪਹੁੰਚ ਜਾਂਦੇ ਚੱਲਦੇ ਤੇ ਪਏ, ਕਿਸੇ ਦਿਨ ਭਟਕ ਭਟਕ ਕੇ ਵੀ ਪਹੁੰਚ ਜਾਣਗੇ। ਹੁਣੇ ਤੁਹਾਨੂੰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ, ਜੋ ਬਹੁਤ ਸੋਹਣੇ ਆਲਮ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਬਾਰੇ ਦੱਸ ਰਹੇ ਸਨ। ਭਗਤ ਸੂਰਦਾਸ ਇਹ ਬਿੰਦਰਾਬਨ ਤੋਂ ਚੱਲਿਆ ਸੀ, ਇਸ ਸ਼ੌਕ ਨਾਲ ਮੇਰੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਵਣ। ਉਹਦੀ ਇੱਕ ਪੰਕਤੀ ਦਰਜ ਹੈ ਸਾਰੰਗ ਰਾਗ ਦੇ ਵਿੱਚ। ਅੰਧਾ ਸੀ, ਨੇਤਰਹੀਣ। ਹੁਣ ਬਿੰਦਰਾਬਨ ਤੋਂ ਅੰਮ੍ਰਿਤਸਰ ਤੱਕ ਪਹੁੰਚੇ ਕਿਵੇਂ? ਪਰ ਉਸਦਾ ਹੌਸਲਾ ਦੇਖੋ, ਲਾਠੀ ਲੈ ਕੇ ਚੱਲ ਪਿਆ, ਪੁੱਛਦਾ ਹੀ ਪੁੱਛਦਾ। ਕਿਧਰੇ ਭਟਕ ਜਾਂਦਾ ਸੀ, ਲੋਕੀ ਰਸਤੇ ਤੇ ਪਾ ਦਿੰਦੇ ਸਨ। ਇਹ ਮਤਵਾਤਰ ਦਿਨ ਭਰ ਚੱਲਦਾ ਸੀ, ਰਾਤ ਨੂੰ ਕਦੀ ਕਿਸੇ ਰੁੱਖ ਥੱਲੇ, ਕਦੀ ਕਿਸੇ ਪਿੰਡ ਵਿੱਚ ਕੱਟ ਲੈਂਦਾ ਸੀ। ਭਟਕਦਾ ਸਾਡੇ 3 ਮਹੀਨਿਆਂ ਵਿੱਚ ਅੰਮ੍ਰਿਤਸਰ ਪਹੁੰਚ ਗਿਆ, ਅੱਖਾਂ ਕੋਈ ਨਹੀਂ, ਪਹੁੰਚ ਗਿਆ। ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ, ਮਸਤਕ ਛੁਪਿਆ ਨਹੀਂ ਰਹਿੰਦਾ, ਇਹ ਭਗਤ ਹੈ, ਭਾਵਨਾ ਨਾਲ ਭਰਿਆ ਹੋਇਆ। ਸਤਿਗੁਰ ਨੇ ਮੌਕਾ ਦਿੱਤਾ, ਸੁਣਾ ਬਾਈ। ਪਰ ਇਹ ਸੰਗੀਤਕਾਰ ਵੀ ਸੀ, ਰਾਗ ਦੀਆਂ ਬਾਰੀਕੀਆਂ ਨੂੰ ਵੀ ਜਾਣਦਾ ਸੀ। ਜਦ ਵੀ ਕਿਸੇ ਦੇ ਅੰਦਰ ਪ੍ਰਮਾਤਮਾ ਪ੍ਰਗਟ ਵੀ ਹੁੰਦਾ ਹੈ, ਗੀਤ ਬਣ ਕੇ ਆਉਂਦਾ ਹੈ, ਸੰਗੀਤ ਬਣ ਕੇ ਆਉਂਦਾ ਹੈ, ਐਵੇਂ ਨਹੀਂ ਗੀਤਾ ਪ੍ਰਗਟ ਹੁੰਦੀ। ਧੰਨ ਗੁਰੂ ਨਾਨਕ ਦੇ ਅੰਦਰੋਂ ਅਕਾਲ ਪੁਰਖ ਪ੍ਰਗਟ ਹੁੰਦੇ ਨੇ, ਗੀਤ ਬਣ ਕੇ, ਸੰਗੀਤ ਬਣ ਕੇ। ਵਕਤ ਦਾ ਰਾਗ ਗਾਉਂਦੇ ਨੇ ਗੁਰੂ ਨਾਨਕ, ਵਕਤ ਦੀ ਰਾਗ ਨਹੀਂ ਗਾਉਂਦੇ। ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ, ਬਾਣੀ ਮਰਦਾਨੇ ਤੇ ਨਹੀਂ ਆਈ, ਗੁਰੂ ਨਾਨਕ ਤੇ ਆਈ ਹੈ, ਗਾਉਂਦੇ ਗੁਰੂ ਨਾਨਕ ਆਪ ਨੇ। ਮਰਦਾਨਾ ਸਿਰਫ ਰਬਾਬ ਵਜਾਉਂਦਾ, ਸਾਜ਼ ਵਜਾਉਂਦਾ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ ਨੇ ਗੁਰੂ ਨਾਨਕ। ਕਦੀ ਸੋਰਠ ਪਏ ਗਾਉਂਦੇ ਨੇ, ਕਦੀ ਮਲਾਰ ਪਏ ਗਾਉਂਦੇ ਨੇ, ਕਦੀ ਭੈਰੋ ਗਾ ਰਹੇ ਨੇ, ਕਦੀ ਮਾਰੂ ਗਾ ਰਹੇ ਨੇ, ਕਦੀ ਮਾਝ ਗਾ ਰਹੇ ਨੇ, ਕਦੀ ਆਸਾ ਗਾ ਰਹੇ ਨੇ, ਕਦੀ ਗੌੜੀ ਗਾ ਰਹੇ ਨੇ, ਕਦੀ ਸਹੀ ਰਾਗ ਗਾ ਰਹੇ ਨੇ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ ਨੇ। ਕੀਰਤਨ ਸੁਣਨਾ ਹੋਵੇ ਤੇ ਫਿਰ ਮਰਦਾਨੇ ਤੋਂ ਸੁਣ ਲੈਂਦੇ, ਪਰ ਜਦ ਬਾਣੀ ਨਾਜ਼ਲ ਹੁੰਦੀ ਹੈ ਉੱਥੇ ਗੁਰੂ ਨਾਨਕ ਨੂੰ ਨਾਜ਼ਲ ਹੁੰਦੀ ਹੈ, ਔਰ ਉਹ ਬਾਣੀ ਨਾਜ਼ਲ ਹੁੰਦੀ ਹੈ ਗੀਤ ਬਣ ਕੇ, ਸੰਗੀਤ ਬਣ ਕੇ। ਭਾਵੇਂ ਚੌਕ ਵਿੱਚ ਬੈਠ ਕੇ ਰਵਿਦਾਸ ਸਾਰਾ ਦਿਨ ਜੁੱਤੀਆਂ ਹੀ ਗੰਢਦਾ ਹੈ, ਪਰ ਪਰਮਾਤਮਾ ਜਦ ਉਸਦੇ ਹਿਰਦੇ ਚੋਂ ਵੀ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਰਵਿਦਾਸ ਦੀ ਸਾਰੀ ਬਾਣੀ ਗੀਤ ਦੇ ਚ ਹੈ, ਸੰਗੀਤ ਦੇ ਚ ਹੈ, ਹੈਰਾਨਗੀ ਆਉਂਦੀ ਹੈ। ਗੰਢਦਾ ਤੇ ਜੁੱਤੀਆਂ, ਇਹਨੂੰ ਸੰਗੀਤ ਕਿੱਥੋਂ ਆ ਗਿਆ? ਭਾਵੇਂ ਦਿਨ ਭਰ ਖੱਡੀ

ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ ਤੇ। ਉਸ ਕਸਬੇ ਦਾ ਨਾਂ ਹੈ ਔਂਡਾ, ਜਿੱਥੇ ਮੰਦਰ ਹੈ। ਬੜਾ ਬੁਰੀ ਤਰ੍ਹਾਂ ਮਾਰਿਆ ਇਸ ਨੂੰ ਬ੍ਰਾਹਮਣਾਂ ਨੇ, ਤੂੰ ਸ਼ੂਦਰ ਹੈ ਤੇ ਮੰਦਰ ਵਿੱਚ ਕਿਸ ਤਰ੍ਹਾਂ ਆ ਗਿਆ, ਕਿਉਂ ਆਇਆ? ਸ਼ੂਦਰ ਦੀ ਅਸੀਂ ਛਾਇਆ ਨਹੀਂ ਲੈਂਦੇ, ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ, ਮਾਰਿਆ? ਔਰ ਗਿਲਾ ਮਿੱਠਾ ਜਿਹਾ ਕਰਦਾ ਨਾਮ ਦੇ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੈਠਲ, ਹੇ ਮੇਰੇ ਬਾਪ ਹੇ ਮੇਰੇ ਬਿੱਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ। ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ, ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ਼ ਕਰਾਂ, ਪਿੱਛੇ ਜਾ ਬੈਠਾ। ਪਰ ਵਜ਼ਬ ਦੀ ਗੱਲ ਫੇਰ ਦੀਆ, ਨਾ ਮੈਂ ਕੋ ਦੇਵਰਾ ਪੰਡੀਆਂ ਨੂੰ ਕੋ ਪਿਛਵਾੜ ਲਾ, ਮੰਦਰ ਦਾ ਦਰਵਾਜ਼ਾ ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ, ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ, ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦੇ ਨਜਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ, ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗਾਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇੱਕ ਲੋਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕ ਦੀ ਹੋਈ ਗਾਲ ਵੀ ਸੁਣੀ। ਆਖਿਆ ਮੂਰਖ ਹੈ ਤੂੰ, ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫੇਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹ ਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਤੇ ਕਹਿਣ ਲੱਗੇ ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ, ਅਚਾਨਕ ਕਹਿਣ ਲੱਗੇ ਹਜ਼ੂਰ ਸਾਹਿਬ ਜਾਣਾ। ਮੈਂ ਕਿਹਾ ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ, ਰਸਤੇ ਵਿੱਚ ਕਸਬਾ ਪੈਂਦਾ ਔਂਡਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ ਬਾਬਾ ਜੀ ਹਜ਼ੂਰ ਸਾਹਿਬ ਤੇ ਉਸ ਪਾਸੇ ਸਿੱਧਾ ਰੋਡ ਤੇ ਉਹ ਜਾ ਰਿਹਾ। ਕਹਿਣ ਲੱਗਾ ਤੇਰੀ ਅਕਲ ਫਿਰਾਣੀ ਹੈ, ਇਸ ਵਾਸਤੇ ਆਇਆ। ਆਉਂਦੇ ਗਏ ਉਹ ਮੰਦਰ ਦੇਖਿਆ, ਕਹਿਣ ਲੱਗੇ ਹੁਣ ਦੇਖ ਇਸ ਮੰਦਰ ਨੂੰ ਦੇਖ, ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੈ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ, ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ। ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ, ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ ਅਕਲ ਤੋਂ ਅੱਗੇ ਦੀ ਗੱਲ ਹੈ, ਹੈ ਤੇ ਸੱਚ, ਪਰ ਤੂੰ ਬੇਅਕਲੀ ਨਾਲ ਕਹਿ ਰਿਹਾ। ਇਹ ਵੀ ਅਜੇ ਤੱਕ ਮੈਨੂੰ ਯਾਦ ਹੈ, ਇਹ ਗਲਤੀ।

0: ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ, ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤੇ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ 'ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ 'ਚ ਆਏ, ਬਖਸ਼ਿਸ਼ ਦੇ ਘਰ ਦੇ 'ਚ ਆਏ ਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ 'ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ, ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ ਦੇਣ ਨੂੰ ਜੀ ਕਰਦਾ, ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤੇ ਕੁਛ ਖੋਹ ਲੈਣ ਨੂੰ ਜੀ ਕਰਦਾ, ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋ ਲਈਏ, ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਦੇਣ ਨੂੰ ਜੀ ਕਰਦਾ, ਸੁੱਖ ਦੇ ਲਈਏ, ਆਰਾਮ ਦੇ ਦਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰ ਕਹਿੰਦੇ ਨੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ, ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ, ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ, ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ, ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸਤ ਹਵਾਏ ਸਲਤਨਤ ਵਾ ਜ਼ੌਕੇ ਕਜ ਕੁਲਾਹੀ ਨੇਸਤ। ਐ ਮੇਰੇ ਪਾਤਸ਼ਾਹ ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ, ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸ ਚੀਜ਼ ਦੀ ਕਮੀ, ਮੈਂ ਤੇ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ, ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਝ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ, ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਕਹੀਏ ਤੈਨੂੰ ਕੁਛ ਦੇਈਏ, ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ, ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ। ਨੰਦ ਲਾਲ ਅੱਜ ਤੈਨੂੰ ਦੇ ਕੇ ਸਾਨੂੰ ਖੁਸ਼ੀ ਮਿਲੇਗੀ। ਸਾਡੀ ਖੁਸ਼ੀ ਲਈ ਮੰਗ ਲੈ, ਕੁਛ ਮੰਗ ਲੈ। ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਭਾਈ ਸਾਹਿਬ ਨੇ ਆਪਣੀਆਂ ਨਜ਼ਮਾਂ ਵਿੱਚ ਜੋ ਕੁਛ ਮੰਗਿਆ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਯਾ ਇਲਾਹੀ ਈ ਦਿਲ ਅਮਰਾ ਸ਼ੌਕ ਦੇ, ਜੇ ਦੇਣਾ ਤੇ ਇਸ ਦਿਲ ਵਿੱਚ ਰੱਬੀ ਪਿਆਰ ਦੇ, ਰੱਬੀ ਸ਼ੌਕ ਦੇ, ਸ਼ਰਧਾ ਦੇ, ਭਾਵਨਾ ਦੇ। ਯਾ ਇਲਾਹੀ ਈ ਦਿਲ ਅਮਰਾ ਸ਼ੌਕ ਦੇ, ਦਰ ਗਲੋ ਅਜ ਬੰਦ ਗੇਰਾ ਤੌਕ ਦੇ। ਮੁਗਲ ਕਾਲ ਵਿੱਚ ਜਿਹੜੇ ਗੁਲਾਮ ਵੇਚੇ ਜਾਂਦੇ ਸਨ, ਜਿਹੜੇ ਮਨੁੱਖ ਵੇਚੇ ਜਾਂਦੇ ਸਨ, ਉਹਨਾਂ ਦੇ ਗਲ ਵਿੱਚ ਇੱਕ ਪੱਟਾ ਪਾ ਦਿੱਤਾ ਜਾਂਦਾ ਸੀ, ਜਿਵੇਂ ਕੁੱਤੇ ਦੇ ਗਲ ਵਿੱਚ ਪਾਉਂਦੇ ਸਨ। ਉਸ ਪੱਟੇ ਨੂੰ ਤੌਕ ਕਹਿੰਦੇ ਸਨ, ਤੌਕ ਕਹਿੰਦੇ ਸਨ, ਵੀ ਇਹਦੇ ਗਲੇ ਵਿੱਚ ਤੌਕ ਪਿਆ ਹੋਇਆ। ਅਕਬਰ ਦੇ ਸਮੇਂ ਕਿਤਨੇ ਤੌਕ ਬਣਾਉਣੇ ਬੜੇ ਔਖੇ, ਕਿਉਂਕਿ ਲੱਖਾਂ ਦੀ ਫੌਜ ਉਸਨੂੰ ਰੱਖਣੀ ਪਈ ਸੀ। ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋ ਗਿਆ ਸੀ, ਤਾਂ ਪਤਾ ਕੀ ਕਰਦਾ ਸੀ, ਇੱਥੇ ਮੋਢੇ ਦੇ ਦਾਗ ਲਾ ਦਿੰਦਾ ਸੀ, ਜਿਵੇਂ ਪਸ਼ੂਆਂ ਨੂੰ ਦਾਗ ਲਾਏ ਜਾਂਦੇ ਅੱਗ ਨਾਲ। ਕਬੀਰ ਨੇ ਉਸਦਾ ਜ਼ਿਕਰ ਵੀ ਕੀਤਾ, ਦਾਗੇ ਹੋਏ ਸੋ ਰਣਮੇ ਜੋ ਜੇ ਬਿਨ ਦਾਗੇ ਭੱਗ ਜਾਈ। ਦਾਗ ਦਿੱਤੇ ਜਾਂਦੇ ਸਨ ਤੇ ਦਾਗੇ ਹੋਏ ਨੂੰ ਦੇਖ ਕੇ ਕਹਿ ਦਿੱਤਾ ਜਾਂਦਾ ਸੀ, ਗੁਲਾਮ ਹੈ, ਵਿਕਿਆ ਹੋਇਆ ਗੁਲਾਮ। ਉਸ ਤੋਂ ਪਹਿਲੇ ਗਲੇ ਦੇ ਤੌਕ ਪਾ ਦਿੱਤਾ ਜਾਂਦਾ ਸੀ, ਪਟਾ ਪਾ ਦਿੱਤਾ ਜਾਂਦਾ ਸੀ, ਗੁਲਾਮ ਹੈ, ਵਿਕਿਆ ਹੋਇਆ, ਕਿਸੇ ਦਾ ਖਰੀਦਿਆ ਹੋਇਆ। ਇਤਨੀ ਇਹ ਆਮ ਵਾਬਾ ਸੀ ਤੇ ਇਤਨੀ ਇਹ ਆਮ ਪ੍ਰਥਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਵਾ। ਇਹ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ ਗੁਲਾਮ ਹਾਂ, ਮੈਂ ਤੇਰਾ ਗੁਲਾਮ। ਲਾਲਾ ਗੁਲਾਮ ਨੂੰ ਕਹਿੰਦੇ ਨੇ ਪਰਸ਼ੀਅਨ ਵਿੱਚ। ਲਾਲੇ ਦੇ ਅਰਥ ਨੇ ਗੁਲਾਮ। ਭਾਰਤ ਨੂੰ ਜਦ ਗੁਲਾਮ ਕੀਤਾ ਤਾਂ ਅਫਗਾਨੀ ਲੋਕਾਂ ਨੇ ਭਾਰਤੀਆਂ ਨੂੰ ਲਾਲਾ ਜੀ ਕਹਿਣਾ ਸ਼ੁਰੂ ਕੀਤਾ, ਲਾਲਾ ਲਾਲਾ ਲਾਲਾ, ਗੁਲਾਮ ਗੁਲਾਮ ਗੁਲਾਮ। ਉਦੋਂ ਤੇ ਉਹਨਾਂ ਨੇ ਗੁਲਾਮ ਕਹਿਣਾ ਸ਼ੁਰੂ ਕੀਤਾ ਕਿਉਂਕਿ ਗੁਲਾਮ ਬਣਾ ਲਿਆ ਸੀ। ਪਰ ਗੁਲਾਮੀ ਇਤਨੀ ਕਬੂਲ ਹੋ ਗਈ, ਇਤਨੀ ਕਬੂਲ ਹੋ ਗਈ, ਹੁਣ ਆਪਣੇ ਆਪ ਨੂੰ ਲਾਲਾ ਜੀ ਕਹੀ ਜਾਂਦੇ, ਸਾਰੇ ਲਾਲਾ ਜੀ ਲਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਇਹ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ, ਤੇਰਾ ਮੁੱਲ ਖਰੀਦਿਆ ਹੋਇਆ ਗੁਲਾਮ। ਬੜਾ ਮੈਂ ਭਾਗਾਂ ਵਾਲਾ ਤੇਰਾ ਗੁਲਾਮ, ਕਿਸੇ ਹੋਰ ਦਾ ਨਹੀਂ, ਤੇਰਾ ਗੁਲਾਮ। ਕਹੋ ਕਬੀਰ ਗੁਲਾਮ ਘਰ ਕਾ, ਜੇ ਆਏ ਭਾਵੇਂ ਮਾਰ ਭਗਤ ਕਬੀਰ। ਹੇ ਪ੍ਰਭੂ ਹੁਣ ਤੇਰੀ ਮਰਜ਼ੀ, ਅਸੀਂ ਤੇ ਤੇਰੇ ਗੁਲਾਮ, ਤੇਰੇ ਗੁਲਾਮ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾ ਆਇਆ ਤਿਤਲਾ ਗਾ। ਅਸੀਂ ਤੇ ਗੁਰੂ ਦੀ ਦੁਕਾਨ ਤੇ ਆਪਣੇ ਆਪ ਨੂੰ ਵੇਚ ਦਿੱਤਾ, ਸਤਿਗੁਰੂ ਨੇ ਕਹਿੰਦੇ ਵੇਚ ਦਿੱਤਾ, ਖਰੀਦੇ ਗਏ ਗੁਲਾਮ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਈ ਦਿਲ ਅਮਰਾ ਸ਼ੌਕ ਦੇ, ਐ ਮੇਰੇ ਇਲਾਹੀ, ਐ ਮੇਰੇ ਗੁਰੂ, ਦੇਣਾ ਹੈ ਤੇ ਸ਼ੌਕ ਦੇ, ਸ਼ਰਧਾ ਦੇ, ਪਿਆਰ ਦੇ। ਯਾ ਇਲਾਹੀ ਈ ਦਿਲ ਅਮਰਾ ਸ਼ੌਕ ਦੇ, ਦਰ ਗਲੋ ਅਜ ਬੰਦ ਗੇਰਾ ਤੌਕ ਦੇ। ਮੇਰੇ ਗਲੇ ਵਿੱਚ ਬੰਦਗੀ ਦਾ ਪੱਟਾ ਪਾ ਲੇ, ਗੁਲਾਮ ਬਣਾ ਲੈ। ਦਰ ਗਲੋ ਅਜ ਬੰਦ ਗੇਰਾ ਤੌਕ ਦੇ। ਅਗਾਂਹ ਚੱਲ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ। ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਵੇਖ ਸਕਦੀਆਂ, ਇਹ ਤੇ ਮੇਰੇ ਕੋਲ ਹੈਗੀਆਂ ਨੇ, ਇਹ ਤੇ ਜਨਮ ਤੋਂ ਮਿਲੀਆਂ ਨੇ। ਉਹ ਅੱਖ ਜਿਹਦੇ ਨਾਲ ਪਰਮਾਤਮਾ ਮਿਲਦਾ, ਦਿਖਾਈ ਦਿੰਦਾ, ਉਹ ਜੀਵਨ ਤੋਂ ਮਿਲਦੀ ਹੈ, ਸਾਧਨਾ ਤੋਂ ਮਿਲਦੀ ਹੈ, ਤਪੱਸਿਆ ਤੋਂ ਮਿਲਦੀ ਹੈ, ਭਗਤੀ ਤੋਂ ਮਿਲਦੀ ਹੈ, ਉਹ ਨਹੀਂ ਮਿਲਦੀ, ਇਹ ਤੇ ਜਨਮ ਤੋਂ ਮਿਲੀਆਂ। ਇਹਨਾਂ ਦੀ ਤੇ ਅਸੀਂ ਕੋਈ ਕੀਮਤ ਨਹੀਂ ਚੁਕਾਈ, ਇਸ ਵਾਸਤੇ ਮਨੁੱਖ ਇਹਨਾਂ ਅੱਖਾਂ ਦੀ ਇਤਨੀ ਕਦਰ ਵੀ ਨਹੀਂ ਕਰਦਾ। ਕਹਿੰਦੇ ਨੇ ਮਨੁੱਖ ਹੱਥਾਂ ਨੂੰ ਵੀ ਸਾਫ਼ ਰੱਖਦਾ, ਪੈਰਾਂ ਨੂੰ ਵੀ ਸਾਫ਼ ਰੱਖਦਾ, ਅੱਖਾਂ ਨੂੰ ਤੇ ਮਹਿਲਾ ਰੱਖਦਾ, ਨਜ਼ਰਾਂ ਤੇ ਮਹਿਲੀਆਂ ਆਉਂਦੀਆਂ ਨੇ, अखां की इतनी परवाह नहीं करता कि अखां इतनियां मैलियां, और अखां की मैल बड़ी दूर तक जाती है। अखां की मैल सिर्फ मनोविज्ञानक या थोड़े जिहा संत भगतां नूं दिखाई देती है। धन गुरु नानक देव जी महाराज ने देख लिया सी, ये जो सारा दिन पानी पिलांदा है, सेवा करता है, ये सेवक नहीं है, भगत नहीं है, ठग है। यदि अखां दस रही सज्जन ठग है, सिर्फ दिखाई देता सज्जन, सिर्फ नाम इसका सज्जन है, क्योंकि ठग है। यदि अखां दस रही अपनी, यदियां नजर दस दी अपनी, की होया हथां नाल सेवा करता पै, अखा मैलियां, मेलियां नजर नाल सेवा कर दे। मैं गुरुद्वार च भी देखे न गुस्ताखी माफ औखे नाम, मेलियां अखां वाले मैं मंदिरां विच भी सेवा कर दे देखे, अखां ते मेलियां उन सेवादार ने, अखां ते मेलियां इन्हां अखां नूं मनुख इतना संभाल के नहीं रखता कि मेलियां ना हो। हाथ भी धो लेंदा, पैर भी धो लेंदा, अखां भी साफ कर, इन्नियां मैलियां, इतनियां मैलियां। सियाणे कह देंदे ने इहदी अख मैली है, ठीक नहीं है। सतगुरु नानक देव जी महाराज इस नूं इंज कहिंदे ने, दृष्ट विकारी बंधन बांधे हौं तां कहि बल जा। जिहड़ा अपनी अखां नूं धो लैंदा, निर्मल कर लैंदा, सब कुछ साफ दिखाई देंदा, मैं उस तों सदके जाना, कुर्बान जाना। गुरु नानक देव जी, मैं उस तो बलहार नहीं जाना, है लंकाई गहना। भाई साहब भाई नंद लाल कहते ने, या इलाही चश्मे बीना ए विरे, ऐ मेरे इलाही वो अखां दे जिहड़ियां परमात्मा नूं देख सकदियां। फिर दूसरी पंक्ति ते कमाल कर देता है, या इलाही चश्मे बीना ए विरे, दरसरम अद इश्क सौदा ए विरे। इस सिर दे वो इश्क दे, वो शरदा दे, वो भावना दे कि सारे कह दें नंद लाल पागल है, पागल है, पागल है। ऐ मेरे गुरुदेव, अजे ते लोकी मैनू ज्ञानी कहंदे ने, विद्वान कहंदे ने, कवि कहंदे ने, शायर कहंदे ने, आलम फाजल कहंदे ने, मैनू अजे किसी ने पागल कहना शुरू नहीं किया। भगत पागलां जैसे दिखाई देंदे ने, ये भी मैं अर्ज करा आम बंदियां नूं, क्यों उन्हां दा रहन सहन तरजे जिंदगी जगत नाल तालमेल नहीं खांदी। भगतां ते संसारियां जोड़ कदे ना आया, ते जिन्हां दा जोड़ आ जांदा है, भगत कहण दी लोड़ भी की है, संत कहण दी लोड़ भी की है, फकीर कहण दी लोड़ भी की है। खास दृष्टि होवे ते पता चल जांदा इन्हां दी तरजे जिंदगी मेल नहीं खांदी। भगतां ते संसारियां जोड़ कदे ना आया, संसार विच रहिंदे होए संसारियां दी तरह दिखाई देंदे आया, संसारी नहीं आउंदे। एक गाथा है पंचदशी दे, एक बोध भिक्षु जो अठे पैर ध्यान साधना च रहिंदा सी, रस्ते सड़क च बैठा, आंदे जांदे जो लोकी उसनूं भिक्षा दे देंदे सन, उस नाल उसकी उपजीविका चलदी सी। वक्त दा राजा भी रोज रात ते बैठ के लंघदा सी, राज महलां तो राज सभा विच जांदा सी, उसे ही रस्ते तो। मन विच राजे दे ख्याल आया, भजनीक बड़ा है, लिवलीन रहिंदा है, हर वक्त सुरत दी एकाग्रता विच रहिंदा है, इन्हूं अपने महलां च बुला लें, दावत दे दें, कुछ दिन साढ़े महलां च रवे, दो चार दिन, अठ दस दिन। ये मन विच सोच लिया बई राज सभा तो वापसी ते आंदे हां, प्रार्थना करांगा, कहांगा वापस आ रहे। झुग्गी कोल इसने रथ रुकवाया, उतरे, हाथ जोड़ के आख्या, संत जी कुछ दिन साढ़े ग्रह दे च रहो, कुछ दिन। वो साधु एकदम खड़ा हो गया, कहने चलो। राजे की अद्धी श्रद्धा टुट गई, ਲੈ ਕਿਤੇ ਨਾਜ਼ ਨਖਰੇ ਕੁਝ ਕੀਤਾ ਹੀ ਨਹੀਂ। ਜਿੰਨੇ ਚਿਰ ਤੱਕ ਬੰਦਾ ਨਾਜ਼ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਆਉਂਦੇ, ਗੁਸਤਾਖੀ ਨਾਲ ਸਰਲ ਨਹੀਂ ਆਉਂਦੇ, ਬੜੇ ਬਿਖਮ ਆਉਂਦੇ ਨੇ, ਬਹੁਤ ਬਿਖਮ ਆਉਂਦੇ ਨੇ, ਸਰਲ ਨਹੀਂ ਆਉਂਦੇ, ਸਾਦੇ ਨਹੀਂ ਆਉਂਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ ਹੈ। ਇਹ ਤੇ ਇਸੇ ਉਡੀਕੇ ਸੀ ਕਦੋਂ ਮੈਂ ਦਾਵਤ ਦੇਵਾਂ ਤੇ ਚਲੀਏ ਮਹਿਲਾਂ ਚ, ਇਹ ਤੇ ਇਸੇ ਉਡੀਕੇ ਸੀ। ਮੈਂ ਕਿਹਾ ਤੇ ਖੜਾ ਹੋ ਗਿਆ, ਕਹਿ ਚੁੱਕਿਆ ਸੀ ਰਾਜਾ। ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰਾਤ ਚ, ਮਹਿਲਾਂ ਚ ਲੈ ਗਿਆ, ਜਿਹੜਾ ਮਹਿਮਾਨ ਖਾਨਾ ਸੀ ਉਹਦੇ ਠਹਿਰਾਇਆ, ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਵੀ ਇਹ ਪਹਿਨ ਲੈ ਤੂੰ, ਉਹਨੇ ਉਹ ਵੀ ਪਾ ਲਿਆ। ਉਹ ਕੀਮਤੀ ਕੱਪੜੇ ਵੀ ਪਹਿਨਦੇ। ਰਾਤ ਨੂੰ ਬੜੇ ਸੁੰਦਰ ਸੇਜਾ ਤੇ ਉਹ ਸੁੱਤਾ, ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ, ਇਹਦੇ ਅੰਦਰ ਸ਼ਰਧਾ ਨਹੀਂ ਰਹੀ, ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ ਦਿੰਦੀਆਂ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਧਾ ਹੈ ਉਹੀ ਤੁਸੀਂ ਖਾਧਾ ਹੈ। ਜਿਸ ਤਰ੍ਹਾਂ ਦੇ ਮਹਿਲਾਂ 'ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ 'ਤੇ ਮੈਂ ਸੁੱਤਾਂ ਤੁਸੀਂ ਸੁੱਤੇ ਹੋ, ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ, ਪਰ ਇੱਥੇ ਨਹੀਂ, ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ। ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, ਅੱਠ ਦਸ ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲ ਵਸਤੂ ਦਾ ਰਾਜਾ ਸੀ, 35-40 ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ 3-4 ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ, ਬਹੁਤ ਦੂਰ ਆ ਗਏ ਹਾਂ, ਤੁਹਾਡੇ ਸਾਡੇ 'ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ। ਪੂਰਾ ਮੀਲ ਚੱਲ ਰਿਹਾ, ਹੁਣ ਰਾਜਾ ਫਿਰ ਪੁੱਛਦਾ, ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚੱਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। 2 ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚੱਲਿਆ ਨਹੀਂ ਸੀ ਰਾਜਾ, ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜ੍ਹੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। संत कहने लगा तेरे ते मेरे च यही फर्क है, तेरे महल पिछे ने मेरे अगे ने, तेरा सब कुछ पिछे है मेरा सब कुछ अगे है। जिथों तेरा सब कुछ खत्म होता है उसे जगह तो मेरा सब कुछ शुरू होता है। जा तेरे महल छड़े कपड़े उतार के परे सुट दे, आप चले अगे तो तेरे मेरे च यही फर्क है। तू अगे नहीं आ सकता, पिछे मुड़ सकता है, असी पिछे मुड़दे ही नहीं आते, अगां जाते होंगे। अगां को तरांग पिछा फेर ना मोड़ा, नानक सिंज एहया वार, बहुड़ ना होवी जन्मड़ा। गुरु अर्जन देव जी महाराज कहते हैं क्यों पिछे सुरत न मोड़ना है, बंदा आ गया गुरुद्वारे सुरत पिछे कारोबार जा रही है, कम से कम एक घंटे लई ते सुरत नूं अगे रख, शब्द दे नाल जोड़, एक अद्धे घंटे लई ते कर, इत्थे आके भी तेरी सुरत पिछे परिवार दे कारोबार दे घर दे सुरत पिछे जाती है, अगे नहीं जाती। साहब कहिंदे अगां को तरां पिछा फेर ना मोड़ा, पिछे ते साडा संसार है अगे निरंकार, पिछे ते साडा परिवार हो सकदा करतार ते अगे, पिछे ते साडा कारोबार है निरंकार दी दुनिया ते अगे। अगां को तरां पिछा फेर ना मोड़ा, नानक सिंज एह आवार, बहुड़ ना होवी जन्मड़ा। भाई साहब भाई नंद लाल कहिंदे ने ऐ मेरे पातशाह, या इलाही चश्मे बीना ए बिदे, दर शरम अज इश्क सौदा ए बिदे। ओ प्यार दे, ओ इश्क दे, ओ भावना दे, ओ शरदा दे, एक दफा सारे कह दिन नंद लाल सुदाई हो गए, पागल हो गए। महाराज अजे ते लोकी मैनू कवि कहिंदे ने, शायर कहिंदे ने, विद्वान कहिंदे ने, आलम पागल कहिंदे ने, पंडित कहिंदे ने, महाविद्वान कहिंदे ने, मैनू किसी ने पागल कहना नहीं शुरू किया। हैरानगी दी गल, चोटी दा सियाणा मनुख ये कह रहे हैं। इस दौर दे शरदालु होना बड़ा औखा हो गया, बहुते शरदालु नूं लोकी पागल कहण लग पैंदे, बहुते शरदालु नूं लोकी भोला कहण लग, औखा होना। निक्की निक्की गल ते शरदा टुट जांदी है बंदियां दी, बहुत छोटियां छोटियां गल्लां। हजारां दफा रब दी कथा सुनी होवे, गुरबाणी दी विचार सुनी होवे, किते माड़ी जिहा शरदा बनदी है, इक्को ही मनुख दे किधरे दो बोल अशरदा बरे सुन लईए शरदा टुट जांदी। की शरदा है मनुखां दी, कुछ भी नहीं, कच्ची कंध ते खड़ी है। तो लवस बनी बनाई शरदा नूं तोड़ के रख देंदे, इत्थों ही पता चलता है मनुख कोल शरदा एवें कच्ची कंध वर्गी है, कलरी कंध वर्गी है, कुछ भी नहीं, माड़ा जिहा धक्का दिता ते गई। मैं फिर दोहरावां, इसका खुलासा मैं कल करन दी कोशिश करांगा, समा हो गया। रस्ता वेखण वास्ते अखां चाहीदियां, दृष्टि चाहीदी है, रस्ते ते चलण वास्ते पैर चाहीदे। दृष्टि ज्ञान है, समझ है, अकल है, शरदा पैर ने, भावना पैर है, प्यार पैर ने। पेंडा प्यार नाल तय होंदा, शरदा नाल तय होंदा, अकल नाल नहीं। अकल नाल पेंडा दिखाई देंदा, मंजिल दिखाई देंदी। हुण मैं फिर अर्ज करा, पैर नहीं ने, शरदा बिल्कुल नहीं है, भावना बिल्कुल नहीं है, प्यार बिल्कुल नहीं है। भावें चोटी का ज्ञानी होवे उरार ही रह जाएगा, कुछ भी नहीं, हिरदा भी कठोर होगा, बड़ा कठोर होगा। 5000 साल तक ब्राह्मणा ने जो चोटी दे विद्वान सन, शूदरां लई मंदरां दे दरवाजे बंद रखे। बड़ा चोटी का विद्वान काजी सी सूबा सरहंद दे कोल, उसने बुलाया सी फैसला करने वास्ते मासूम बच्चियां दा। काजी दा फितवा ते लाजमी सी, बगल विच कुरान, कुरान पूरी कंठ हाफिज सी, अर्थबोध आउंदा सी, हदीसां पढ़ांदा सी, बड़ा विद्वान चोटी दा, हत्थ दे तस्बीह। जद सूबा सरहंद ने यह आख्या, इस्लाम यह कहिंदा है, मुहम्मद साहब यह कह रहे ने कि तेरे हथों किसी नाबालग बच्चे का और औरत का खून जमीन ते नहीं डोलना चाहिए, खुदा माफ नहीं करेगा। तो वो नवाब काजी नु कहिंदा की करिए, की करिए, इन्हां बच्चियां का की करिए। ਕਾਜ਼ੀ ਕਹਿੰਦਾ ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦਿਓ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ 'ਤੇ ਚੱਲਣ ਦੀ ਤੋਫੀਕ ਕੋਈ ਨਹੀਂ, ਸ਼ਰਧਾ 'ਤੇ ਹੈ ਹੀ ਕੋਈ ਨਹੀਂ, ਭਾਵਨਾ 'ਤੇ ਹੈ ਹੀ ਕੋਈ ਨਹੀਂ, ਪ੍ਰੇਮ 'ਤੇ ਹੈ ਹੀ ਕੋਈ, ਸੰਬੰਧ 'ਤੇ ਪ੍ਰੇਮ ਨਾਲ ਜੁੜਦੇ ਨੇ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ ਇਹ ਤਾਂ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ, ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ, ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ। ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੋਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ, ਯਕੀਨ ਜਾਣੋ ਪਹੁੰਚ ਜਾਂਦਾ ਹੈ, ਮਨੁੱਖ ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲ੍ਹਾਂਗਾ। ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਰਾਤ ਦੇਵਕ ਤੱਕ ਪਹੁੰਚਾਉ ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ ਹੈ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ, ਏਕ ਬੈਰਾਗ ਬਿਨਾ ਸਭ ਠੀਕ ਹੈ। ਭਰਤਰੀ ਕਹਿੰਦਾ ਹੈ, ਬੰਦਾ ਗਿਆਨੀ ਹੈ, ਦਾਨੀ ਹੈ, ਬੜਾ ਕੁਛ ਕਰਦਾ ਹੈ, ਪਿਆਰ ਨਹੀਂ ਹੈ ਇਹਦਾ, ਸਭ ਕੁਛ ਇੰਜ ਹੈ। ਉਹ ਬਰਾਤ ਜਿਹਦੇ 'ਚ ਲਾੜਾ ਹੀ ਕੋਈ ਨਹੀਂ, ਲਾੜਾ ਹੀ ਕੋਈ ਨਹੀਂ, ਇਸ ਬਰਾਤ ਦੇ ਕਿਵੇਂ ਰੱਖਦੀ ਹੈ ਬਰਾਤ, ਲਾੜਾ ਹੀ ਕੋਈ ਨਹੀਂ। ਇੱਕ ਬੈਰਾਗ ਬਿਨਾ ਸਭ ਠੀਕ ਹੈ, ਇੱਕ ਰੱਬੀ ਪਿਆਰ ਤੋਂ ਬਿਨਾ ਸਭ ਫਿੱਕੇ ਨੇ। ਸਾਰਾ ਗਿਆਨ ਫਿੱਕਾ, ਸਾਰਾ ਧਿਆਨ ਫਿੱਕਾ, ਸਾਰੀ ਸੇਵਾ ਫਿੱਕੀ, ਦਾਨ ਦੇ 'ਚੋਂ ਵੀ ਹੰਕਾਰ ਦੀ ਬੂਹ ਆਵੇਗੀ, ਨਿਰੰਕਾਰ ਦੀ ਝਲਕ ਨੇ ਪੈਦਾ ਹੋਵੇਗੀ। ਸਾਹਿਬ ਰਹਿਮਤ ਕਰਨ, ਸਾਡੀ ਸ਼ਰਧੀ ਜੋ ਹੈ ਝੋਲੀ ਨੂੰ ਸ਼ਰਧਾ ਨਾਲ ਭਰਨ, ਭਾਵਨਾ ਨਾਲ ਭਰਨ। ਇਹਦਾ ਖੁਲਾਸਾ ਫਿਰ ਭੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਾਪਤ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
7: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
8: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
7: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
8: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
7: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 399 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ ਅਤੇ ਰੋਮਾ ਟੋਮੈਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 1998 ਦਾ, 4 ਕਿਲੋ ਟੈਲਫੋਲ ਮੈਂਗੋਜ਼ 1599 ਦਾ ਬਾਕਸ ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 399 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ, ਅਤੇ ਰੋਮਾ ਟੋਮੇਟੋਜ਼ ਲਵੋ 98 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900।
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: परम सन्मान योग हजूर दे अमृत बचना दा आनंद मान रहे गुरु सवारे सतसंगी जनों आप जी ने पट कीरत साहब जी की रचना तो उच्चारण किया होया गुरु रामदास कृपालू जी की सिफत विच जो सवैया है इस दा पाठ सरवण किया है। अज दे इस सवैये दा संखेप भाव इस प्रकार है कि आदि गुरु धन गुरु नानक साहब जी ने उस निरंजन परमात्मा वाहगुरु जी दे नाम नू जानिया और उन्होंने लिब ला के अपने अंदर दी बिरती पूर्ण तौर ते टिका उस परमात्मा दी प्रेमा भक्ति कीती। गुरु नानक साहब जी दी कीती कोई प्रेमा भक्ति दा सदका हजूर दे अंग संग रहन वाले धन गुरु अंगद साहब जी एक समुंदर वत विशाल हो गए ते गुरु अंगद साहब जी ने आए हुए जग्यासुआं उते शब्द सुरत दे अभ्यास दी बरखा कर दिती। गुरु अमरदास उन्हां बारे भट्ट जी कह रहे ने उन्हां दी कथा ही अकथ है। साडी एक जबान साडी एक रचना गुरु अमरदास जी दी कथा नूं पूर्ण तौर ते बयान नहीं कर सकदी। कहिंदे ने इन्हां तीन पातशाहियां दी कृपा दा सदका हुण धन गुरु रामदास पातशाह सोढ़ी सुल्तान गुरु नानक साहब जी दे भगती दे खजाने दे मालक बने ते इस जगत जलंदे नूं परमात्मा दे नाम दियां दातां मंडण वास्ते गुरु रामदास हुण कृपा पै कर दे। आओ इस अमृत बचन दी विचार धन गुरु रामदास जी दे चरणा विच अरदास करिए कि आप कृपा करके विच वर्तन प्रेम भावना श्रद्धा और अकीदत दी दात बख्श के इस मलीन ते खिंडे हुए मन नू पूर्ण तौर ते टिका बख्श आप ही विचार करा लैन साध संगत बख्शो आशीष और उच्चारण करो जी सतनाम श्री वाहे गुरु जी करो कृपालता फिर उच्चारण करो जी सतनाम श्री वाहे गुरु जी। पट कीर्त साहब जी ने अज दे इस अमृत बचन विच सब तो पहला आदि गुरु धन गुरु नानक साहब सच्चे पातशाह जी दी एक मन हो के उस परमात्मा दी प्रेमा भक्ति दा जिक्र कीता है। पहला बचन पट साहब ने कहा नानक नाम निरंजन जानियो धन गुरु नानक साहब कृपालू जी ने उस परमात्मा दे नाम नू जान लिया किन्नी भगत प्रेम लिबलाई उस परमात्मा दी वाहगुरु जी दी भगती प्रेमा भगती धन गुरु नानक साहब जी ने एक मन हो के लिब ला के अपने अंदर दे पूर्ण टिका दे विच उस परिपूर्ण परमेश्वर वाहिगुरु जी दी भगती कीती। आरंभता है प्रेमा भगती तो। धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू प्रवृत्त नहीं होन दिता। तन गुरु नानक साहब जी ने ता परमात्मा नू प्रेम करके उस दी प्रेमा भगती लई सानू प्रेरिया है। जिवें असी बाणी विचों तन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन कहा। गुरु नानक साहब जी दी जोत ने जे बाबा फरीद साहब ने यह बचन कहे कि तन तपै तनूर ज्यों बालन खड बलन पैरी थका सिर जुला जे मुंह पिरी मिलन, के अपने तन नूं तंदूर दी तरह तपा दिया। हुण एक हठ है किन्ने जेड़ियां खड़ियां ने इनू इस तरह बाला के जिमें तंदूर दे विच लकड़ा बाल दिया ने। तन तपै तनूर ज्यों बालन खड बलन पैरी थका जे पैरां नाल चलदियां होयां थक जावा सिर जुला मैं पैरां दी थां ते सिर परने खो के चल पवां जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली बाहर दी भटकना तो बचा सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल, अपने तन नू तंदूर दी तरह तपा ना, इना खडियां नू बालन बना के तंदूर विच फूक ना। तन ना तपाए तनूर ज्यों बालन खड ना बाल सिर पैरी क्या फेड़िया अंदर पिरी निखार। देख तू इना सिर ने इना पैरां ने तन दे अंगा ने की बिगाड़िया, तू अपने अंतर आत्मे उस प्यारे वाहिगुरु जी दी प्रेमा भगती करके ओनू तक ले। हुण इत्थे एक शब्द मैं अर्ज करनी चाहना कि इह शब्द आया प्रेमा भगती, जां इउं कह लो किन्नी भगत प्रेम लिव लाई कि प्रेम नाल लिव ला के रब दी भगती कीती। प्रेम एक परमात्मा दी ओ बख्शी कोई शक्ति है जेड़ी हर एक जीव अंदर परमात्मा ने टिकाई है। प्रेम है की असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेखो सब है जिन प्रेम कियो तिन ही प्रपायो। प्रेम दरअसल की है? कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं इत्थो तक के जमीन दे विच पैदा होई फसल जमीन दे विच पैदा होए पौधे जमीन दे उत्ते पैदा होए रुख परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है। प्रेम एक परमात्मा दी दित्ती हुई ओ दात है जिहड़ी वख वख जीवां विच परमात्मा ने वख वख तरीकियां नाल टिका दित्ती है। जिवें उदाहरण कई वारी अर्ज करना हुंना, हजूर ने बाणी विच भी बचन कीता है, कहन लगे सरवर कमल किरण आगासी बिगसै सहज सुभाई। हुण कमल दा फुल जिहड़ा ओ सरोवर विच है ते किरण सूरज जिहड़ा ओ आसमान विच है, दोनां दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक एहो जी शक्ति टिका दित्ती ऊर्जा टिका दित्ती जिहड़ा सूरज नूं अपने तो करोड़ां कोह दी दूरी होण दे बावजूद भी ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾ ਦੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ। ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ, ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਹੈ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਉਹ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਅਸਮਾਨ ਤੇ ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ।
1: ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਵਿੱਚ, ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਤੋਂ। ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ, ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਆਪ ਇਤਨੇ ਸਾਰੇ ਬੈਠੇ ਗੁਸਤਾਖੀ ਮਾਫ, ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ, ਇਹ ਬਿਰਧ ਹੈ, ਇਹ ਜਵਾਨ ਹੈ, ਇਹ ਬੱਚਾ, ਉਮਰ ਦੇ ਅੰਦਾਜ਼ੇ ਲੱਗ ਜਾਣਗੇ। ਵੇਖ ਕੇ ਕੱਪੜਿਆਂ ਦਾ ਪਤਾ ਚੱਲੇਗਾ ਪਹਿਨਿਆ ਹੋਇਆ ਕੀ ਹੈ, ਵੇਖ ਕੇ ਰੰਗ ਰੂਪ ਦਾ ਪਤਾ ਚੱਲੇਗਾ, ਵੇਖ ਕੇ ਇਤਨਾ ਪਤਾ ਚੱਲੇਗਾ ਇਸਤਰੀ ਹੈ ਕਿ ਪੁਰਸ਼ ਹੈ, ਬੱਚਾ ਹੈ ਕਿ ਜਵਾਨ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਕੱਪੜੇ ਕੈਸੇ ਨੇ, ਹੋਰ ਕੁਛ ਵੀ ਨਹੀਂ ਪਤਾ ਚੱਲੇਗਾ। ਇਹ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਦੁਖੀ ਹੈ, ਸੁਖੀ ਹੈ, ਕੁਛ ਵੀ ਨਹੀਂ ਪਤਾ ਚੱਲੇਗਾ। ਹਰ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਵਿੱਚ, ਆਪਣੇ ਬੋਲਾਂ ਦੇ ਰਾਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤਾਂ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ, ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ। ਕੱਪੜਿਆਂ ਤੋਂ ਧੋਖਾ ਲੱਗ ਸਕਦਾ, ਰੰਗ ਰੂਪ ਤੋਂ ਧੋਖਾ ਲੱਗ ਸਕਦਾ, ਲੱਗਦਾ। ਜੋ ਮਨੁੱਖ ਦਾ ਰੰਗ ਹੈ, ਜੋ ਮਨੁੱਖ ਦਾ ਰੂਪ ਹੈ, ਜੋ ਮਨੁੱਖ ਦੇ ਕੱਪੜੇ ਨੇ, ਜੋ ਮਨੁੱਖ ਦੀ ਉਮਰ ਹੈ, ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ, ਕੁਛ ਵੀ ਨਹੀਂ ਪਤਾ ਚੱਲਦਾ, ਬੋਲਚਾਲ ਤੋਂ ਪਤਾ ਚੱਲਦਾ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ। ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ ਸ਼ਬਦਾਂ ਤੋਂ, ਬੋਲਚਾਲ ਤੋਂ। ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ, ਉਹ ਸ਼ਬਦ ਕੀ ਹੈ? ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ, ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ। ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ, ਉਹ ਸ਼ਬਦ ਗੁਰੂ ਹੈ। ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ, ਮੱਲਾ ਕਹਿੰਦੇ ਨੇ ਮਕਾਨ ਨੂੰ। ਸ਼ਬਦ ਮਕਾਨ ਬਦਲਦਾ ਰਿਹਾ। ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਵਿੱਚ, ਮੱਲਾ ਪਹਿਲਾ। ਫਿਰ ਅਵਤਾਰੀ ਪੁਰਸ਼ ਦੀ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ। ਜੋ ਮੈਂ ਜਾਣਿਆ ਬਹੁਤ ਸਾਰੀ ਦੁਨੀਆ ਜਾਣ ਲਵੇ, ਜੋ ਮੈਂ ਸਮਝਿਆ ਬਹੁਤੇ ਸਮਝ ਜਾਣ। ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਆਉਂਦਾ ਹੈ ਤਾਂ ਮਨੁੱਖ ਉਸ ਨੂੰ ਛੁਪਾਉਂਦਾ ਹੈ ਔਰ ਇੱਕ ਸ਼ੋਮਪਣਾ ਵੀ ਪੈਦਾ ਹੁੰਦਾ ਹੈ ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ ਬਾਕੀ ਨਹੀਂ ਬਾਕੀ ਮੇਰੀ ਬਰਾਬਰੀ ਤੇ ਨਹੀਂ ਆਉਣਾ ਚਾਹੀਦਾ ਰਾਜਨੀਤੀ ਵੀ ਇਸ ਤੇ ਖੜੀ ਹੈ ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਜਿਹੜਾ ਉਸਦੇ ਪਿੱਛੇ ਖੜਾ ਹੁੰਦਾ ਨੰਬਰ ਦੋ ਤੇ ਉਹਦੀ ਕੋਸ਼ਿਸ਼ ਆਉਂਦੀ ਹੈ ਕਿਸ ਨੂੰ ਐਸਾ ਧੱਕਾ ਮਾਰੀਏ ਬਹੁਤ ਪਿੱਛੇ ਚਲਾ ਜਾਏ ਕਿਉਂਕਿ ਜਿਹੜਾ ਮੇਰੇ ਪਿੱਛੇ ਖੜਾ ਹੈ ਇੱਕ ਕਦਮ ਇਸਨੇ ਪੁੱਟਿਆ ਤੇ ਮੇਰੀ ਬਰਾਬਰੀ ਤੇ ਆ ਜਾਏਗਾ ਹੋਰ ਇੱਕ ਕਦਮ ਪੁੱਟਿਆ ਤੇ ਅੱਗੇ ਨਿਕਲ ਜਾਏਗਾ ਇਸ ਵਾਸਤੇ ਰਾਜਨੀਤਿਕ ਜਿਸ ਜ਼ੀਨੇ ਤੇ ਚੜ ਕੇ ਸਿੰਘਾਸਣ ਤੱਕ ਪਹੁੰਚਦੇ ਨੇ ਉਸ ਜ਼ੀਨੇ ਨੂੰ ਤੋੜ ਦਿੰਦੇ ਨੇ ਉਸ ਪੌੜੀ ਨੂੰ ਤੋੜ ਦਿੰਦੇ ਦੂਜਾ ਨਾ ਚੜੇ ਲੇਕਿਨ ਜਿਸ ਜ਼ੀਨੇ ਤੇ ਚੜ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ ਉਸ ਜ਼ੀਨੇ ਨੂੰ ਸੰਵਾਰਦਾ ਹੈ ਸ਼ਿੰਗਾਰਦਾ ਹੈ ਤਾਂ ਕਿ ਹੋਰ ਵੀ ਪਹੁੰਚਣ ਹੋਰ ਵੀ ਪਹੁੰਚਣ ਬਸ ਇੰਨੀ ਹੋ ਗਈ ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ ਹੈਰਾਨਗੀ ਹੈ ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ ਜੋ ਮੈਂ ਰਸ ਮਾਣਿਆ ਸਾਰੇ ਹੀ ਰਸ ਮਾਣ ਲੈਣ ਜੋ ਆਨੰਦ ਮੇਰੇ ਕੋਲ ਹੈ ਸਾਰੇ ਹੀ ਮਾਣ ਲੈਣ ਜਗ੍ਹਾ ਜਗ੍ਹਾ ਉਸ ਸ਼ਬਦ ਨੂੰ ਸੁਣਾਉਂਦੇ ਰਹੇ ਤੂੰ ਸਰੀਰ ਤੇ ਸਮੇਂ ਦਾ ਹਿੱਸਾ ਹੈ ਬਿਰਧ ਹੋ ਗਿਆ ਸਰੀਰ ਮੈਂ ਫਿਰ ਅਰਜ਼ ਕਰਾਂ ਤਨ ਚਾਹੇ ਅਵਤਾਰਾਂ ਦਾ ਦੇਵੀ ਦੇਵਤਿਆਂ ਦਾ ਕਿਸੇ ਦਾ ਵੀ ਹੈ ਤਨ ਨੂੰ ਕਾਲ ਖਾ ਜਾਏਗਾ ਕਾਲ ਪਾਏ ਬ੍ਰਹਮਾ ਬਵਦਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਵਿਸਨ ਪ੍ਰਗਾਸਾ ਸਕਲ ਕਾਲ ਕਾ ਕਿਉਂ ਤਮਾਸ਼ਾ ਸਮੇਂ ਵਿੱਚ ਜੋ ਕੁਝ ਬਣਿਆ ਮਿਟੇਗਾ ਸਰੀਰ ਸਮੇਂ ਵਿੱਚ ਬਣਿਆ ਕਾਲ ਵਿੱਚ ਬਣਿਆ ਇਸ ਵਾਸਤੇ ਗੁਰੂ ਘਰ ਵਿੱਚ ਕਹਿ ਦਿੱਤਾ ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ ਉਹ ਧੰਨ ਗੁਰੂ ਅੰਗਦ ਦੇਵ ਜੀ ਮਹੱਲਾ ਦੂਜਾ ਮਕਾਨ ਦੂਜਾ ਆ ਉਹ ਸ਼ਬਦ ਹੁਣ ਦੂਜੇ ਮਕਾਨ ਦੇ ਤੀਜੇ ਮਕਾਨ ਦੇ ਚੌਥੇ ਮਕਾਨ ਦੇ ਜੋਤ ਉਹਾ ਜੁਗਤ ਸਹਿਕਾਇਆ ਫੇਰ ਪਲਟ ਗਿਆ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ ਗੀਤਾ ਨੂੰ ਇੱਕ ਪਾਸੇ ਕਰ ਦੋ ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਸ਼ਬਦ ਦੇ ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ ਨਾ ਨਿਕਲਦੀ ਕੁਰਾਨ ਤੇ ਪਤਾ ਨਹੀਂ ਕਿਤਨੇ ਸੰਤ ਭਗਤ ਇਸ ਦੁਨੀਆਂ 'ਚ ਹੋਏ ਹੋਰ ਕੇਤੇ ਤੁਦਨੂ ਗਾਵਨ ਸੇ ਮੈਂ ਚੇਤਨਾਵਨ ਨਾਨੀ ਕਿਆ ਵਿਚਾਰੇ ਹੇ ਪ੍ਰਭੂ ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵਿਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਕੁਛ ਬੋਲੇ ਹੀ ਨਹੀਂ ਪਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ ਸ਼ਬਦ ਦਾ ਆਨੰਦ ਮਾਣ ਸਕੇ ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ ਪਰ ਸ਼ਬਦ ਨੂੰ ਉਸ ਅਨੁਭਵ ਨੂੰ ਪ੍ਰਗਟ ਨਾ ਕਰ ਸਕੇ ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ 'ਚ ਉਹ ਆ ਜਾਂਦੇ ਨੇ ਫਿਰ ਭਾਰਤ ਦੇ ਰਿਸ਼ੀ ਮੁਨੀਆਂ ਨੇ ਵੰਡ ਕੀਤੀ ਹੈ ਚਾਰ ਕਲਾ ਅਵਤਾਰ ਹੈ ਅੱਠ ਕਲਾ ਅਵਤਾਰ ਹੈ ਅੰਸਾ ਅਵਤਾਰ ਹੈ ਅੰਸ ਮਾਤਰ ਹੈ ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜ੍ਹਾ ਪ੍ਰਗਟ ਕੀਤਾ ਕਿਸੇ ਨੇ ਬਹੁਤ ਪ੍ਰਗਟ ਕੀਤਾ ਕਿਸੇ ਨੇ ਬਹੁਤ ਪ੍ਰਗਟ ਕੀਤਾ ਕੋਈ 16 ਕਲਾ ਅਵਤਾਰ ਅਵਤਾਰ ਮੈਂ ਫਿਰ ਅਰਜ਼ ਕਰਾਂ ਪਰਮਾਤਮਾ ਤੋਂ ਸ਼ਬਦ ਹੋਇਆ ਸ਼ਬਦ ਤੋਂ ਸੰਸਾਰ ਹੋਇਆ ਉਹ ਸ਼ਬਦ ਕੀ ਹੈ ਜਿਸ ਤੋਂ ਸੰਸਾਰ ਹੋਇਆ ਸੰਸਾਰ ਆਇਆ ਹੈ ਤੇ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ ਸੰਸਾਰ ਉਸੇ ਹੀ ਸ਼ਬਦ ਦੇ ਰਾਹੀਂ ਵਾਪਸ ਵੀ ਜਾਏਗਾ ਉਤਪਤ ਪਰਲੇ ਸ਼ਬਦੇ ਹੋਵੇ ਜੇ ਉਤਪਤੀ ਉਸ ਤੋਂ ਹੋਈ ਹੈ ਤੇ ਪਰਲੇ ਵੀ ਉਸ ਤੋਂ ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਹੋ ਇਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ ਔਰ ਕੀ ਸ਼ਬਦ ਤੋਂ ਸੰਸਾਰ ਆਇਆ ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ ਅੱਜ ਨਹੀਂ ਕੱਲ ਸੌ ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ, ਪਰਮ ਨੂਰ ਬਣਨਗੇ, ਮਿੱਟੀ ਬਣਨਗੇ, ਬਨਸਪਤੀ ਬਣਨਗੇ, ਪਸ਼ੂ ਪਕਸ਼ੀ ਬਣਨਗੇ, ਫਿਰ ਮਨੁੱਖ ਬਣਨਗੇ, ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਵਿੱਚ ਪਰਮਾਤਮਾ ਹੋਣਗੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਉਸੇ ਦੇ ਰਾਹੀਂ ਵਾਪਸ ਆਉਣਾ, ਉਸ ਸ਼ਬਦ ਦੀ ਰੂਪਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ, ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ। ਓਅੰਕਾਰ ਓਅੰਕਾਰ ਏਕ ਧੁਨ ਉਪਜੇ ਏਕੋ ਰਾਗ ਅਲਾਪੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਓਅੰਕਾਰ ਆਦਮੇ ਜਾਨਾ ਲਿਖੇ ਰਮੇਟੇ ਤਾਏ ਨਮਾਨਾ, ਭਗਤ ਕਬੀਰ। ਓਅੰਕਾਰ ਆਦ ਕਥਨੇ ਅਨਾਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਗੁਰੂ ਨਾਨਕ ਨੇ ਤੇ ਏਕਾ ਤੱਕ ਲਾ ਦਿੱਤਾ, ਇੱਕ ਇਹੀ ਸ਼ਬਦ ਹੈ ਓਅੰਕਾਰ, ਜਿਸ ਤੋਂ ਜਗਤ ਆਇਆ, ਜਿਸ ਤੋਂ ਸੰਸਾਰ ਆਇਆ, ਇੱਕ ਓਅੰਕਾਰ, ਦੂਜਾ ਨਹੀਂ। ਬਾਣੀ ਵੀ ਪੂਰੀ ਰਚ ਦਿੱਤੀ, ਉਸ ਬਾਣੀ ਦਾ ਨਾਮ ਵੀ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਰ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗ ਬੈ, ਓਅੰਕਾਰ ਵੇਦ ਨਿਰਮੈ। ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਰਾਹੀਂ, ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ। ਅਸੀਂ ਜੋ ਬੋਲਾਂ ਰਾਹੀਂ ਪ੍ਰਗਟ ਹੁੰਦੇ ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੋਵੇ, ਦੋ ਵਸਤੂਆਂ ਦੀ ਚੋਟ ਤੋਂ, ਪਵਨ ਮਾਸ ਨਾਭੀ ਨਾਲ ਟਕਰਾਉਂਦੀ ਹੈ, ਆਵਾਜ਼ ਬਣਦੀ ਹੈ, ਧੁੰਨ ਬਣਦੀ ਹੈ, ਅੱਖਰ ਬਣ ਕੇ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ। ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੀ, ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ। ਆਹਤ ਕਹਿੰਦੇ ਨੇ ਚੋਟ ਨੂੰ। ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ, ਉਸ ਤੋਂ ਸਵੈਮ ਪੈਦਾ ਹੋਇਆ, ਇਸ ਵਾਸਤੇ ਉਸਨੂੰ ਅਨਾਹਤ ਕਹਿੰਦੇ ਨੇ। ਔਰ ਉਹ ਸ਼ਬਦ ਵਿਆਪਕ ਹੈ, ਤਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਉਸ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ, ਰਾਗਮਈ ਹੈ। ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ ਵੱਖ ਸਾਜ਼ਾਂ ਦੇ ਰਾਹੀਂ। ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ, ਪੰਜ ਤਰ੍ਹਾਂ ਦੇ, ਤੱਤ, ਵਿੱਤ, ਗਣ, ਨਾਦ, ਸੁਗਰ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤੰਤੀ ਸਾਜ਼ ਸਿਤਾਰ ਹੈ, ਦਿਲਰਵਾ ਹੈ, ਬੀਣਾ ਹੈ, ਉਂਗਲੀਆਂ ਦੇ ਟਕਰਾਓ ਤੋਂ, ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁੰਨ ਪੈਦਾ ਹੁੰਦੀ ਹੈ। ਵਿੱਤ ਚਮੜ ਚਮੜੇ ਦੇ ਮੜੇ ਹੋਏ ਸਾਜ਼, ਫਿਰ ਛੈਣੇ ਧਾਤੂਆਂ ਨਾਲ ਧਾਤੂਆਂ ਟਕਰਾਉਣ, ਪਿੱਤਲ ਨਾਲ ਪਿੱਤਲ, ਸੋਨੇ ਨਾਲ ਸੋਨਾ, ਚਾਂਦੀ ਨਾਲ ਚਾਂਦੀ, ਧਾਤੂਆਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਸ਼ਹਿਨਾਈ ਹੈ, ਮੁਰਲੀ ਹੈ, ਹਾਰਮੋਨੀਅਮ ਹੈ ਜਾਂ ਮਨੁੱਖ ਹੈ, ਕਿ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ। ਤੱਤ ਤੰਤੀ ਇਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਸਭ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਇਹ ਪੰਜ ਤਰ੍ਹਾਂ ਦੇ ਸ਼ਬਦ ਨੇ, ਉਹ ਜਿਹੜਾ ਓਅੰਕਾਰ ਦੀ ਧੁੰਨ ਪ੍ਰਗਟ ਹੋਈ ਉਹਦੇ ਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ, ਸੰਗੀਤਮਈ ਰਾਗਮਈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਹਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਨ, ਕੇਤੇ ਗਾਵਣ ਹਾਰੇ, ਦੂਰ ਕਿਉਂ ਜਾਓ। ਭਾਰਤ ਵਿੱਚ ਸੰਗੀਤ ਦੇ ਜਨਮਦਾਤੇ ਅਵਤਾਰ ਨੇ, ਸੰਤ ਜਨ ਨੇ। ਭਾਰਤ ਵਿੱਚ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ, ਅਵਤਾਰੀ ਪੁਰਸ਼ ਨੇ। ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ, ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ। ਖੈਰ ਮੈਂ ਲਮਕਾਵਾਂ ਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ। ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ, ਬੋਲ ਦੱਸ ਦਿੰਦੇ ਨੇ ਬੰਦਾ ਕਰੋਧੀ ਹੈ, ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ, ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਕ੍ਰੋਧੀ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਮੋੜ ਹੈ, ਬੋਲ ਦੱਸ ਦਿੰਦੇ ਨੇ ਤੇ ਸਿਆਣਾ ਹੈ, ਸੂਝਵਾਨ ਹੈ। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬ ਓਨਰ ਨੇ ਹੁਫਤਾ ਬਾਸ਼ਦ। ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਹੈ ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ। बस इन्नी गल है। सो गुरु करो जे बहुर ना करना भगत कबीर, सो गुरु करो जे बहुर ना करना ऐसे मरो जे बहुर ना मरना। कहो कबीर मैं सो गुरु पाया जाका नाम विवेको, सारा ज्ञान

0: ਤੁਸੀਂ ਹਾਸਲ ਕਰਨ ਵਿੱਚ ਫਖਰ ਮਹਿਸੂਸ ਕਰਦੇ ਸਨ। ਫਕੀਰ ਨੂੰ ਆਖੇ ਕੱਲ ਆਵੇ, ਮੈਂ ਪੁੱਛਾਂਗਾ ਜ਼ੈਬੁਲ ਨਸਾ ਕੋਲ, ਕੱਲ ਆਵੇ। ਤੋਰ ਦਿੱਤਾ ਮਹਿਲਾਂ ਦੇ ਅੰਦਰ, ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ, ਵੱਟ ਵੇਖ ਕੇ ਜ਼ੈਬੁਲ ਨਸਾ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ, ਗੱਲ ਕੀ ਹੈ? ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ। ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੈਬੁਲ ਨਸਾ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ। ਜ਼ੈਬੁਲ ਨਸਾ ਕਹਿਣ ਲੱਗੀ, ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਹੋਸੀ ਹਾਸਲ ਕਰਨ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੈਬੁਲ ਨਸਾ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ, ਤੇਰੀ ਅੱਖ 'ਚ ਇਹ ਕੰਕਰੀ ਹੈ ਤੇ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ, ਹਰ ਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ, ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ, ਹਰ ਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਨੇ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ, ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ, ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ। ਦੂਸਰਾ ਕਹਿੰਦਾ, ਕਿੱਥੇ ਹੈ ਗੁਲਾਬ? ਕਹਿੰਦਾ, ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦਾ, ਕਿਤਨੀ ਮਧੁਰ, ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ? ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੈਬੁਲ ਨਸਾ ਕਹਿੰਦੀ ਹੈ, ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ, ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰਾ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ੍ਹ ਨਹੀਂ, ਕੀ ਦੇਖੇਗਾ? ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ, ਜਿਵੇਂ ਮਹਿਕ ਫੁੱਲ ਦੇ ਚਾਹੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈਆਂ, ਤੂੰ ਮੇਰੇ ਬੋਲਾਂ 'ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ, ਹਰ ਚੇ ਦੀਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ। ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ। ਐਸਾ ਹੋ ਨਹੀਂ ਸਕਦਾ, ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦੋਨੋਂ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਈ, ਬਾਹਰ ਹੋਈ ਹੈ ਮੰਜੀ ਸਾਹਿਬ। ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹੇ ਨੇ ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ। ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਵਿੱਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਜ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ। ਉਹ ਸਦਾ ਸੰਗ ਗੁਰੂ ਦਾ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ। ਮੈਂ ਖੁਦ ਪੁਜਾਰੀ ਹਾਂ, ਮੇਰੇ ਸਰੂਪ ਤੇ ਜਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿਓ। ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ, ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ, ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਇਕ, ਕਿ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕ ਬਾਹਰ ਅੱਖਾਂ ਨਾਲ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ, ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ, ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮ ਆਪ। ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ। ਹੁਣ ਜੋ ਕੁਛ ਬੋਲਦਾ ਖਸਮ ਹੀ ਬੋਲਦਾ, ਪਰਮਾਤਮਾ ਬੋਲਦਾ, ਈਸ਼ਵਰ ਬੋਲਦਾ। ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਣ, ਖੁਸ਼ਕਿਸਮਤ ਹੈ, ਤੇ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਇੱਕ ਸ਼ਬਦ ਸੁਣੋ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਬਨ ਥਰਸਡੇ ਤੱਕ, ਵੀਰਵਾਰ ਤੱਕ। ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ, ਟਿਕਾਓ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
2: ਦੁਨੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 399 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ, ਅਤੇ ਰੋਮਾ ਟੋਮੇਟੋਜ਼ ਲਵੋ 98 ਸੈਂਟਸ ਨੂੰ ਪਾਉਂਡ।

ਭਾਈ ਮੰਨ ਲਓ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ, ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ, ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, 4 ਵੇਦ 18 ਪੁਰਾਣ, ਕਤੇਬ ਕੁਰਾਨ 4 ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, 4 ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾ ਨੇ, ਸਾਰਿਆਂ ਦੇ
ਸਭ ਨੇ ਦੇਖੇ ਘੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਸੀ, ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਹੀ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਣ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾਂ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ, ਵੇਦ ਪੜੇ, ਪੁਰਾਣ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ। ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ, ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕਹਿ ਮੋਏ ਲਾਲਚ, ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ, ਵੇਦ ਪੁਰਾਣ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਾ ਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਕਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ, ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ
ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰ ਹੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ ਹੋ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ। ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ। ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ। ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਵੇਦ ਪੁਰਾਨ ਕਿਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖ, ਏਕ ਨਾ ਲੇਖ ਹੈ। ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤਾਰ, ਸਵੈ ਸੋ ਵਿਚਾਰ ਹਜ਼ਾਰ ਕਾ ਦੇਖ, ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈਂ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਵਿੱਚ ਆਇਆ ਹੈ, ਇੱਕੋ ਹੀ ਸ਼ਬਦ ਹੈ ਥੋੜ੍ਹੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ ਹੈ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਛ ਦਿਨ ਦਾਸ ਨੇ ਆਪ ਨੂੰ ਸਰਵਣ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਜ ਸਮਝ ਲਓ ਜੀਵ ਰਸਤੇ ਵਿੱਚ ਹੈ, ਮੰਜ਼ਲੇ ਮਕਸੂਦ 'ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ ਨੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ? ਇੱਕ ਮਿੰਟ ਲਵਾਂ। ਜਿਹੜਾ ਮਨੁੱਖ ਬੁੱਢਾ ਹੈ, ਉਹ ਕੁਛ ਦਿਨ ਪਹਿਲੇ ਆਖਿਰ ਜਵਾਨ ਸੀ, ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ, ਔਰ ਜੋ ਬੱਚਾ ਹੈ ਉਹ ਕੁਛ ਦਿਨ ਪਹਿਲੇ ਬਿੰਦ ਸੀ, ਖੂਨ ਸੀ। ਮਾਂ ਕੀ ਰਕਤ ਪਿਤਾ ਬਿੰਧਾਰਾ, ਬਿੰਦ ਤੇ ਜਿਨ ਪਿੰਡ ਕੀ। ਰਕਤ ਬਿੰਦ ਕਰਨ ਮੈਂ, ਬਿੰਦ ਸੀ, ਰਕਤ ਸੀ, ਲਹੂ ਸੀ। ਔਰ ਜੋ ਪਹਿਲੇ ਬਿੰਦ ਸੀ, ਲਹੂ ਸੀ, ਉਸ ਤੋਂ ਪਹਿਲੇ ਕੀ ਸੀ? ਖੁਰਾਕ ਸੀ, ਰੋਟੀ ਸੀ, ਭੋਜਨ ਸੀ। ਔਰ ਜੋ ਖੁਰਾਕ ਹੈ, ਉਸ ਤੋਂ ਪਹਿਲੇ ਕੀ ਸੀ? ਖਾਕ ਸੀ, ਮਿੱਟੀ ਸੀ, ਮਿੱਟੀ ਸੀ। ਖਾਕ ਯਾਤਰਾ 'ਤੇ ਚੱਲ ਪਈ, ਮਿੱਟੀ ਯਾਤਰਾ 'ਤੇ ਚੱਲ ਪਈ, ਖਾਕ ਬਣ ਗਈ ਖੁਰਾਕ, ਖੁਰਾਕ ਬਣ ਗਿਆ ਖੂਨ, ਬਿੰਦ। ਮਾਂ ਕੀ ਰਕਤ ਪਿਤਾ ਬਿੰਧਾਰਾ, ਖੂਨ, ਬਿੰਦ। ਬਿੰਦ ਤੇ ਖੂਨ ਬਣ ਗਿਆ ਬੱਚਾ, ਸੰਜੋਗ ਤੋਂ ਬਣ ਗਿਆ ਬੱਚਾ, ਬੱਚਾ ਹੋ ਗਿਆ ਜਵਾਨ, ਜਵਾਨ ਹੋ ਗਿਆ ਬੁੱਢਾ, ਬੁੱਢਾ ਫਿਰ ਮਿੱਟੀ ਦੇ ਚ ਮਿੱਟੀ, ਖਾਕ ਦੇ ਚ ਖਾਕ। ਕਬੀਰ ਧੂਲ ਸਕੇਲ ਕੇ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾ, ਅੰਤ ਖੇ ਕੀ ਖੇ। ਤੋ ਕਿਆ ਅਸੀਂ ਖੇ ਦੇ ਚ ਖੇ ਹੋਣ ਵਾਸਤੇ ਆਇਆ? ਕਤਈ ਨਹੀਂ। ਇਹ ਤਨ ਖੇ ਹੈ, ਇਹ ਤਨ ਆਪਣੇ ਘਰ ਪਹੁੰਚ ਜਾਂਦਾ ਹੈ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਪਹੁੰਚ ਜਾਂਦਾ ਹੈ। ਤਨ ਦਾ ਘਰ ਕਬਰ ਹੈ, ਸਾਰਿਆਂ ਦੇ ਹੀ ਪਹੁੰਚ ਜਾਂਦਾ ਹੈ। ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਹੀ ਜਾ ਰਿਹਾ,
ਮਰਘਟ ਦੇ ਨੇੜੇ ਜਾ ਰਿਹਾ, ਕਬਰ ਦੇ ਨੇੜੇ ਜਾ ਰਿਹਾ। ਭਾਵੇਂ ਕੁਛ ਵੀ ਰੋਕੋ, ਇਹ ਰੁਕੇਗਾ ਨਹੀਂ, ਆਪਣੇ ਘਰ ਹੀ ਜਾ ਰਿਹਾ। ਬਾਬਾ ਫਰੀਦ ਇੱਕ ਸਲੋਕ ਦੇ ਰਾਹੀਂ ਜ਼ਰੂਰ ਆਵਾਜ਼ ਮਾਰਦੇ ਨੇ। ਆਪ ਕਹਿੰਦੇ ਨੇ, ਗੋਰ ਨਿਵਾਣੀ ਸੱਡ ਘਰੇ, ਕਬਰ ਨੂੰ ਮੁਲਤਾਨੀ ਭਾਸ਼ਾ 'ਚ ਗੋਰ ਕਹਿੰਦੇ ਨੇ, ਲਹਿੰਦੀ ਪੰਜਾਬੀ 'ਚ ਗੋਰ ਕਹਿੰਦੇ ਨੇ, ਔਰ ਪਰਸ਼ੀਅਨ ਦੇ 'ਚ ਵੀ ਗੋਰ ਕਹਿੰਦੇ ਨੇ। ਗੋਰ ਨਿਮਾਣੀ ਸੱਡ ਘਰੇ, ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ, ਮਰਨੋ ਨਾ ਡਰਿਆ। ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ, ਐ ਤੁਹਾਡਾ ਘਰ ਹੈ, ਐ ਤੁਹਾਡਾ ਘਰ ਹੈ, ਮਰਨ ਤੋਂ ਕੀ ਡਰਨਾ। ਤਨ ਨੇ ਕਬਰ ਦੇ ਜਾਣਾ, ਤਨ ਨੇ ਚਿਤਾ ਤੇ ਜਾਣਾ। ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨ ਘਾਟ ਹੈ, ਸਾਰੇ ਸਰੀਰਾਂ ਦਾ ਘਰ ਕਬਰਿਸਤਾਨ ਹੈ, ਔਰ ਪਹੁੰਚ ਜਾਂਦੇ ਨੇ, ਪਹੁੰਚ ਜਾਂਦੇ ਨੇ ਤਨ ਤੇ ਆਪਣੇ ਘਰ ਪਹੁੰਚ ਜਾਂਦਾ। ਇਹ ਅਸਥੂਲ ਸਰੀਰ ਹੈ, ਸੂਖਸ਼ਮ ਸਰੀਰ ਜੋ ਮਨ ਹੈ, ਇਹ ਮਿੱਟੀ ਤੋਂ ਨਹੀਂ ਬਣਿਆ, ਇਹ ਖਾਕ ਤੋਂ ਨਹੀਂ ਬਣਿਆ। ਤੁਸੀਂ ਆਖੋਗੇ ਕਿਸ ਤਰ੍ਹਾਂ ਬਣਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਮਨ ਦਾ ਘਰ ਭਗਵਾਨ ਦਾ ਘਾਟ ਹੈ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਕਬਰ ਤੱਕ ਪਹੁੰਚ ਜਾਏ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ, ਤਾਂ ਯਾਤਰਾ ਸਫਲ। ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ, ਤਾਂ ਗੁਰਬਾਣੀ ਕਹਿੰਦੀ ਹੈ ਸਫਲ, ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਜੀਵਨ ਯਾਤਰਾ ਸਫਲ ਹੋ ਗਈ, ਸਫਲ ਹੋ ਗਈ। ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ, ਮਨ ਖੁਦਾ ਤੱਕ ਪਹੁੰਚ ਗਿਆ। ਤਨ ਤੇ ਅਜੇ ਸ਼ਮਸ਼ਾਨ ਘਾਟ ਤੱਕ ਨਹੀਂ ਪਹੁੰਚਿਆ, ਮਨ ਭਗਵਾਨ ਦੇ ਘਾਟ ਪਹੁੰਚ ਗਿਆ, ਯਾਤਰਾ ਸਫਲ ਹੋ ਗਈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀ। ਮਨ ਜੋਤ ਸੀ, ਜੋਤ ਜੋਤ ਦੇ ਚ ਰਲ ਗਈ, ਪਰ ਤਨ ਮਿੱਟੀ ਸੀ, ਤਨ ਅਜੇ ਮਿੱਟੀ 'ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ 'ਚ ਜੋਤ ਹੋ ਗਿਆ। ਐਸੇ ਪੁਰਸ਼ ਲਈ ਸ਼ਬਦ ਹੈ ਇਹ ਜੀਵਨ ਮੁਕਤ ਹੈ, ਇਹ ਜੀਵਦਿਆਂ ਜੀ ਮੁਕਤ ਹੈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਇਹਦੇ ਬੰਧਨ ਟੁੱਟ ਗਏ ਨੇ। ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ, ਇਹ ਜੀਵਦਿਆਂ ਜੀ ਮੁਕਤ ਹੈ। ਤੇ ਹੋਰ ਵੀ ਸੁਣ ਲਓ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਨਹੀਂ ਮੁਕਤ ਆਉਂਦਾ। ਮਰ ਕੇ ਫਿਰ ਜੰਮਦਾ, ਮਰਦਾ, ਜੰਮਦਾ, ਮਰਦਾ, ਮੁਕਤ ਨਹੀਂ ਆਉਂਦਾ। ਮਰਨਾ ਮੁਕਤੀ ਨਹੀਂ ਹੈ। ਜੋ ਵਸਤੂ ਜੀ ਕੇ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਹੋਈ, ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ, ਕਿਸ ਤਰ੍ਹਾਂ ਪ੍ਰਾਪਤ ਹੋਵੇਗੀ। ਕੁਛ ਤੇ ਮਨੁੱਖ ਅਕਲ ਤੋਂ ਕੰਮ ਲਵੇ। ਮੂਹੇ ਹੋਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੇ ਕੋਇਰਾ। ਬਹਿਣੀ ਕਹੇ ਸੁਨੋਰੇ ਸੰਤੋ, ਮਰਨ ਮੁਕਤ ਕੇ ਨਾ ਪਾਈ। ਮਰ ਕੇ ਕਿਸ ਨੂੰ ਮੁਕਤੀ ਮਿਲੀ ਹੈ? ਪਾਓ, ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ। ਜੋ ਜੀਵਦਿਆਂ ਜੀ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਮਰ ਕੇ ਇਸ ਨੂੰ ਕੌਣ ਬ੍ਰਹਮ ਗਿਆਨੀ ਬਣਾਏਗਾ? ਕਿਸਨੇ ਬਣਾਉਣਾ? ਜੋ ਜੀਵਦਿਆਂ ਜੀ ਮੁਕਤ ਨਹੀਂ ਹੋ ਸਕਿਆ, ਮਰ ਕੇ ਕਿਸ ਤਰ੍ਹਾਂ ਹੋਵੇਗਾ? ਤੋ ਮਹਿਰਜ ਕਰਾਂ, ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ। ਤਨ ਦਾ ਘਰ ਹੈ ਕਬਰ, ਤਨ ਦਾ ਘਰ ਹੈ ਸ਼ਮਸ਼ਾਨ ਘਾਟ, ਮਨ ਦਾ ਘਰ ਸ਼ਮਸ਼ਾਨ ਘਾਟ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ,
ਆਪਣਾ ਮੂਲ ਪਛਾਣ। ਇਹ ਸਾਡਾ ਸੂਖਸ਼ਮ ਸਰੀਰ ਹੈ, ਇਸੇ ਨੂੰ ਚਿੱਤਰ ਗੁਪਤ ਕਹਿੰਦੇ ਨੇ। ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ, ਚਿੱਤਰ ਗੁਪਤ ਨਹੀਂ ਜਲਦਾ ਅੱਗ ਦੇ ਨਾਲ। ਇਸ ਪ੍ਰਗਟ ਚਿੱਤਰ ਨੂੰ ਕਬਰ ਦੇ ਵਿੱਚ ਪਾਇਆ ਜਾ ਸਕਦਾ, ਚਿੱਤਰ ਗੁਪਤ ਨੂੰ ਕਬਰ ਦੇ ਵਿੱਚ ਨਹੀਂ ਪਾਇਆ ਜਾ ਸਕਦਾ। ਚਿੱਤਰ ਗੁਪਤ ਆਮ ਸਾਧਾਰਨ ਚਿੱਤਰ ਗੁਪਤ ਸਨਾਤਨ ਮਤ ਅਨੁਸਾਰ ਤੇ ਇੰਜ ਕਹਿੰਦੇ ਨੇ, 13 ਦਿਨਾਂ ਚ ਕਿਧਰੇ ਨਾ ਕਿਧਰੇ ਗਰਭ ਧਾਰਨ ਕਰ ਜਾਂਦਾ। ਗਰਭ ਧਾਰਨ ਕਰਨ ਦੀ ਹਰ ਵਕਤ ਸਹੂਲੀਅਤ ਹੈ, ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਂ ਬਾਪ ਮੌਜੂਦ ਰਹਿ ਉਹ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਸਕਦਾ। ਅਸਾਧਾਰਨ ਬਹੁਤ ਹੀ ਦੁਸ਼ਟ ਅਤਿਅੰਤ ਜ਼ਾਲਮ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਕ੍ਰਾਂਤੀ ਲਿਆਂਦੀ ਸੀ ਮਾਓਸੇ ਤੁੰਗ ਨੇ। ਇਸ ਤਰ੍ਹਾਂ ਦੇ ਪੁਰਸ਼ ਛੇਤੀ ਜਨਮ ਨਹੀਂ ਲੈਂਦੇ। ਔਰੰਗਜ਼ੇਬ ਜੈਸਾ ਚਿੱਤਰ ਗੁਪਤ ਛੇਤੀ ਜਨਮ ਨਹੀਂ ਲੈਂਦਾ। ਅਸਾਧਾਰਨ ਇਹਨੂੰ ਕਹਿੰਦੇ ਨੇ, ਬਹੁਤ ਲੰਬੇ ਸਮੇਂ ਤੱਕ ਭਟਕਦਾ। ਕੋਈ ਬਿਲਕੁਲ ਡਾਇਣ ਮਾਂ ਚਾਹੀਦੀ ਹੈ, ਕੋਈ ਬਿਲਕੁਲ ਬੁੱਛੜ ਕਸਾਈ ਪਿਤਾ ਚਾਹੀਦਾ, ਉਹਨਾਂ ਦੇ ਰਾਹੀਂ ਆ ਸਕਦਾ, ਉਂਝ ਨਹੀਂ ਆ ਸਕਦਾ। ਪਰ ਜਿਸ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਸ਼ੀਲ ਸੰਜਮ ਰੱਖਿਆ, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਕਦਮ ਡਗਮਗਾਏ ਨੇ, ਠੀਕ ਹੈ ਕਦਮ ਤੇ ਰਸਤੇ ਤੇ ਸਨ, ਕਦਮ ਡਗਮਗਾਏ ਨਹੀਂ, ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਕਦਮ ਰਸਤੇ 'ਚ ਸਨ, ਸਹੀ ਰਸਤੇ 'ਤੇ ਸਨ, ਕਦਮ ਡਗਮਗਾਏ ਵੀ ਨਹੀਂ, ਕਦਮ ਰੁਕੇ ਵੀ ਨਹੀਂ, ਜੀਵਨ ਦਾ ਅੰਤ ਹੋ ਗਿਆ, ਮਨ ਬੇਅੰਤ ਤੱਕ ਨਹੀਂ ਪਹੁੰਚ ਸਕਿਆ, ਸਰੀਰ ਦਾ ਅੰਤ ਹੋ ਗਿਆ, ਤੋ ਯਾਤਰਾ ਰਸਤੇ 'ਚ ਰਹਿ ਗਈ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਹਾਂ, ਜਿੱਥੇ ਸੁੱਤੇ ਹਾਂ ਫਿਰ ਉੱਠਦੇ ਵੀ ਉੱਥੋਂ ਹੀ ਹਾਂ। ਜਿਸ ਹਾਲਤ ਵਿੱਚ ਸਰੀਰ ਦੀ ਮੌਤ ਹੋ ਜਾਂਦੀ ਹੈ ਅਤੇ ਮਨ ਸਰੀਰ ਨੂੰ ਛੋੜਦਾ ਹੈ, ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ ਹੈ। ਪਿਛਲਾ ਗਿਆਨ, ਪਿਛਲੀ ਸਾਧਨਾ ਨਾਸ ਨਹੀਂ ਜਾਂਦੀ। ਕਬੀਰ ਜੈਸਾ ਪੁਰਸ਼ ਕਹਿ ਰਿਹਾ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਹੇ ਪ੍ਰਭੂ, ਮੈਂ ਪਿਛਲੇ ਜਨਮ ਦੇ ਵਿੱਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫਿਰ, ਅੱਜ ਕੀ ਬਖਸ਼ਿਸ਼ ਕਰੇ, ਅੱਜ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ 4 ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਅਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। ਲੇਕਿਨ 4 ਹੀ ਧਰਮ ਜੋ ਮਿਡਲ ਈਸਟ ਦੇ ਵਿੱਚ ਪੈਦਾ ਹੋਏ ਨੇ, ਮੱਧ ਪੂਰਬ ਦੇ ਵਿੱਚ, ਇਹ ਨਹੀਂ ਮੰਨਦੇ। ਉੱਥੇ ਪੁਰਾਣਾ ਧਰਮ ਹੈ ਯਹੂਦੀ, ਫਿਰ ਈਸਾਈ, ਫਿਰ ਪਾਰਸੀ, ਫਿਰ ਨਵਾਂ ਧਰਮ ਮੰਨਦੇ ਨੇ ਇਸਲਾਮ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਲੇਕਿਨ ਇਸਲਾਮ ਦੇ ਵਿੱਚ ਇੱਕ ਸੂਫੀਆਂ ਦਾ ਦਬਕਾ ਹੈ, ਸ਼ਮਸ ਤਬਰੇਜ਼, ਮਨਸੂਰ, ਮੌਲਾਨਾ ਰੂਮ, ਫਿਰਦੌਸੀ, ਹਾਫਿਜ਼, ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ, ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸ਼ਮਸ ਤਬਰੇਜ਼ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਇਸੇ ਕਾਰਨ ਮੁਲਤਾਨ ਦੇ ਨਵਾਬ ਨੇ ਦੀ ਪੁੱਠੀ ਖੱਲ ਲਾ ਕੇ ਇਹਨੂੰ ਮਾਰ ਦਿੱਤਾ, ਇਹਨੂੰ ਸ਼ਹੀਦ ਕੀਤਾ। ਕਿਉਂ? ਇਹ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ। ਇਹਨੇ ਦੀਵਾਨ ਨੇ ਸ਼ਮਸ ਤਬਰੇਜ਼ੀ ਦੇ ਵਿੱਚ ਆਪਣੀ 9 ਮਾਵਾਂ ਦੇ ਨਾਂ ਵੀ ਲਿਖੇ ਨੇ। ਕਹਿੰਦੇ, ਮੈਂ ਧਿਆਨ ਪਿੱਛੇ ਕਰਦਾ
ਤੇ ਮੈਨੂੰ ਆਪਣੀਆਂ ਨੌ ਮਾਵਾਂ ਯਾਦ ਆਉਂਦੀਆਂ। ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਤਾ ਯਾਰ ਰਾਵ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕੇ ਦੁਸ਼ਮਨੇ ਕੁਫਰੋਂ ਦੀ ਚਿਰਾਸਤ। ਕਹਿੰਦਾ ਇੱਕਾ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਮੰਦਰ ਵਿੱਚ, ਮਸਜਿਦ ਵਿੱਚ। ਕਹਿੰਦਾ ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਸ ਕਰਦੇ ਹਾਂ। ਖੈਰ, ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ ਬਾਜ਼ ਆਮਦਮ ਤਾ ਯਾਰ ਰਾ ਮੈਂ ਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆਂ ਦੇ ਵਿੱਚ, ਕੋਈ ਇੱਕ ਦਫ਼ਾ। ਉਸ ਨਜ਼ਮ ਦੇ ਵਿੱਚ ਕਮ ਸੇ ਕਮ ਦੋ ਸਫ਼ਿਆਂ ਦੇ ਉੱਪਰ ਹੈ। ਫਾਰਸੀ ਦੀ ਸ਼ਾਇਰੀ 'ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ। ਇਹ ਨਜ਼ਮ ਹੈ। ਫਰਿਆਦ ਕਰਦਾ ਐ ਖੁਦਾ, ਹਰ ਜਨਮ ਦੇ ਵਿੱਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ 60% ਪਿਤਾ ਦੀ ਅੰਨ ਸੇ, 40% ਮਾਂ ਦੀ। ਇਸਤਰੀ ਇਸ ਵਾਸਤੇ

0: स्त्री दी कशिश दे ए स्त्री चाहे मां होवे चाहे बहन है चाहे पत्नी है ते चाहे लड़की है विपरीत दी कशिश तो अक्सर ए संभावना होंदी है इस जन्म दे जेदे कोल पुरुष शरीर है जरूरी नहीं अगले जन्म दे पुरुष शरीर होवे हो सकदा है स्त्री क्योंकि स्त्री दी कशिश दे जीव है एक स्त्री को स्त्री शरीर है जरूरी नहीं अगले जन्म दे च स्त्री पुरुष हो सकता है कई तो इस जन्म दे च भी हो सकते हैं ये भी मैं अर्ज कर दें महामाई की पूजा करे नर से नार होए अवतरे मैं इधर एक प्रत्यक्ष कारनामा जो देखे वो मैं थोड़े सामने जिक्र करा भगत नामदेव जी कहते हैं अगर कोई परमात्मा नु नारी मन लवे देवी मन लवे महामाई मन लवे मने वैष्णो देवी दुर्गा देवी नैना देवी कुमकिया देवी काली देवी दुर्गी दुर्गा देवी लक्ष्मी देवी को एक है और बहुत सारिया फिल्मा वाले ने भी पैदा कर देती हैं संतोषी मां इत्यादि नारी दी पूजा हुण ए महाराष्ट्र दे संत भगत नामदेव जी कह रहे ने सतगुरु इंज कहंदे ने जैसा सेवे तैसा होए परमात्मा नु जैसा मनोगे ते उदी सेवा करोगे वैसे हो जाओगे जैसा रूप परमात्मा दा मनोगे वैसे हो जाओगे जैसा मनोगे वैसे हो जाओगे भगत नामदेव महामाई की पूजा करे नर से नार होए अवतरे महामाई दी पूजा पे करदा है और हर वक्त विचारां दे च माता ही माता माता दे जगराते सोचनी दे च माता ही माता मां ही मां पूज मां ही मां है माता ही माता एदा अंत होया नामदेव कहंदे ने अगला शरीर इसका नारी दा होवेगा मुक्त नहीं हो सकता और मैं अर्ज करा मनोचिंतक कहंदे ने अगर बहुत भावक होके कर रहे है हो सकता है इस जन्म दे च भी एदे शरीर दे हारमोनस बदल एदे शरीर दे अणु बदलन रूपरेखा बदले मैं इस तरह का एक देखिया टैक्सी ड्राइवर बॉम्बे अमृत वेले आके पहले तो रोन लग पे मैं एक कारण ते दस रोन तो पहले लग पे कहन लगा सारे टैक्सी ड्राइवर मैनु छेड़ देने तंग कर देने मेरा शरीर स्त्री जैसा होंदा जा रहा है दाड़ा तो है ही नहीं 22-23 साल की उम्र कहिंदा टैक्सी चलाना मेरे लिए औखा हो गया उभार शरीर का इस तरह का आ गया है मैं हूं लड़की लगदा आवें ड्रेस मैं उपर लड़कियां दे पाया ते हुण मैं की करा मैं कह पुरखा मैं तेनू कदी गुरुद्वारे देखया नहीं अज ही देखया रोंदा होया तू आया मैं एक अंदाजे दे मुताबिक 48 साल तो लगातार गुरु नानक देव जी दे गुरपुरब ते बॉम्बे जा रहे हैं कदी नागा मेरा नहीं पिया उतों दियां मेन सभा ते फिर भाई जोगा सिंह जी दे गुरुद्वारे 10-10 दिन हाजरी भरदा हुंदा हर साल ते जिथे भाई जोगा सिंह दा गुरुद्वारा बनया है सिंघां दी सारी कलोनी है गुरु तेग बहादुर नगर उसनू कहिंदे उथे हो रहा मैं उसनों पूछ लिया मैं तेनू मैं कदी गुरुद्वारे नहीं देखा कहिंदा मैं माता दे मंदिर जाना हुना ते शनिचरवार सारी रात जगराता करदा सवेरे भी माता दे मंदिर मत्था टेक के जाना शामी भी आंदा जिहड़ी आमदन आउंदी है दसवंद उत्थे ही देख के आना ते शनिचरवार माता दा पूरा जगराता करदा ते मैं कौन माता जैसा शरीर होण लग पिया ते रोंदा केड़ी गल है फिर रोना केड़ी गल जैसा सेवे तैसा होए जैसा सेवोगे वैसे हो जाओगे जैसा मनोगे वैसा हो जाओगे मैं कह पढ़ी नहीं पंक्ति गुरु ग्रंथ साहब दी महामाई की पूजा करे नर से नार हो उतरे हुण मैं आम हालत बयान करा ਕਿਉਂਕਿ ਆਮ ਇਸਤਰੀ ਪੁਰਸ਼ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵਦੇ ਨੇ। ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਵਿੱਚ ਨਹੀਂ ਜੀਵਦਾ, ਜੀਵਨ ਭਰ ਇਸਤਰੀ ਦੀ ਕਸ਼ਿਸ਼ ਜੀਵਦਾ। ਚਾਹੇ ਇਸਤਰੀ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ ਤੇ ਚਾਹੇ ਧੀ ਹੈ। ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਵਿੱਚ ਨਹੀਂ ਜੀਵਦੀ, ਇਸਤਰੀ ਜੈਸੀ ਤੇ ਉਹ ਹੈ ਹੀ ਹੈ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ। ਚਾਹੇ ਉਹ ਪੁਰਸ਼ ਪਿਤਾ ਹੈ, ਚਾਹੇ ਪਤੀ ਹੈ, ਚਾਹੇ ਬਰਾ ਹੈ ਤੇ ਚਾਹੇ ਪੁੱਤਰ। ਵਿਪਰੀਤ ਦੀ ਕਸ਼ਿਸ਼ ਦੇ ਜੀਣ ਕਰਕੇ ਸੰਸਕਾਰ, ਵਿਚਾਰ, ਸੋਚਣੀ ਸਾਰੀ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਤਾਂ ਜ਼ਰੂਰੀ ਨਹੀਂ ਕਿ ਇਸਤਰੀ ਮਰ ਕੇ ਉਹਦਾ ਅਗਲਾ ਜਨਮ ਇਸਤਰੀ ਦਾ ਹੋਵੇ, ਜ਼ਰੂਰੀ ਨਹੀਂ। ਆਮ ਹਾਲਤ ਵਿੱਚ ਉਹ ਪੁਰਸ਼ ਹੋ ਸਕਦੀ ਹੈ, ਔਰ ਇੱਕ ਪੁਰਸ਼ ਆਮ ਹਾਲਤ ਵਿੱਚ ਇਸਤਰੀ ਹੋ ਸਕਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਦੇ ਬੜੇ ਭਾਰੀ ਸਬੂਤ ਮਿਲਦੇ ਨੇ। ਵਿਪਰੀਤ ਦੀ ਕਸ਼ਿਸ਼, ਕਬੀਰ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ ਨੇ, ਕਈਆਂ ਦਾ ਪਿਓ ਬਣਿਆ, ਕਈਆਂ ਦੀ ਮਾਂ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦੀ ਧੀ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ। ਸ਼ਮਸ ਤਬਰੇਜ਼ ਕਹਿੰਦਾ ਹੈ, ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮੈ ਮਾਂ ਕੁਨਮ। ਐ ਮੇਰੇ ਖੁਦਾ, ਮੈਂ ਪੁੱਤਰਾਂ ਦੇ ਨਾਲ ਚੱਲਿਆ, ਮਿੱਤਰਾਂ ਦੇ ਨਾਲ ਚੱਲਿਆ, ਮੇਰੇ ਨਾਲ ਪਤਨੀ ਚੱਲੀ ਹੈ, ਕਈ ਦਫ਼ਾ ਪਤੀ ਚੱਲੇ, ਭਰਾ ਚੱਲੇ ਨੇ। ਐ ਖੁਦਾ, ਮੈਂ ਤੇਰੇ ਨਾਲ ਕਦੀ ਨਹੀਂ ਚੱਲਿਆ, ਤੂੰ ਮੇਰੇ ਨਾਲ ਕਦੀ ਨਹੀਂ ਚੱਲਿਆ। ਹਰ ਜਨਮ ਵਿੱਚ ਇਹ ਹਸਰਤ ਮੇਰੀ ਰਹੇਗੀ, ਅੱਜ ਕੀ ਮੇਰ ਕਰਦੇ, ਤੂੰ ਮੇਰੇ ਘਰ ਆ ਤੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ ਤੇ ਮੈਂ ਮਾਣ ਕਰਾਂ ਮੇਰੇ ਨਾਲ ਮੇਰਾ ਖੁਦਾ ਰਹੇ। ਭਰਾਵਾਂ ਨਾਲ ਤੇ ਮੈਂ ਚੱਲਿਆ, ਪਤਨੀ ਨਾਲ ਤੇ ਮੈਂ ਚੱਲਿਆ, ਭਰਾਵਾਂ ਨਾਲ ਤੇ ਮੈਂ ਚੱਲਿਆ, ਮਿੱਤਰਾਂ ਨਾਲ ਚੱਲਿਆ, ਮਾਂ ਬਾਪ ਦੇ ਨਾਲ ਚੱਲਿਆ, ਖੁਦਾ ਮੈਂ ਤੇਰੇ ਨਾਲ ਨਹੀਂ ਚੱਲਿਆ, ਤੂੰ ਮੇਰ ਕਰ, ਕੋਈ ਬਖਸ਼ਿਸ਼ ਕਰ। ਲੰਬੀ ਚੌੜੀ ਨਜ਼ਮ ਹੈ, ਮੁਖਤਸਰ ਮੈਂ ਅਰਜ਼ ਕਰਾਂ, ਦੁਆ ਕਬੂਲ ਹੋ ਗਈ। ਖੁਦਾ ਆਖਣ ਲੱਗਾ, ਲੈ ਤੂੰ ਰੋਜ਼ ਰੋਜ਼ ਤਰਲੇ ਲੈਣਾ, ਚੱਲ ਤੇਰੇ ਘਰ ਚੱਲਦੇ ਹਾਂ। ਹੁਣ ਸ਼ਮਸ ਤਬਰੇਜ਼ ਕਹਿੰਦਾ, ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਜਿਸ ਦਿਨ ਮੇਰੇ ਨਾਲ ਮੇਰਾ ਖੁਦਾ ਜਾ ਰਿਹਾ ਸੀ। ਮੈਂ ਤੇ ਆਸਮਾਨ ਤੇ ਉੱਡਦਾ ਪਿਆ ਸੀ, ਮੇਰੀ ਖੁਸ਼ੀ ਦੀ ਸੀਮਾ ਨਹੀਂ ਸੀ, ਮੇਰੇ ਬਿਸਮਾਤ ਦੀ ਸੀਮਾ ਨਹੀਂ ਸੀ, ਮੇਰੇ ਅਨੁਭਵ ਦੀ ਕੋਈ ਸੀਮਾ ਨਹੀਂ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਫਿਰ ਕਹਿੰਦਾ, ਜੈਸੇ ਘਰ ਦੇ ਬੂਹੇ ਤੱਕ ਪਹੁੰਚੇ ਨਾ ਤੇ ਖੁਦਾ ਨੇ ਇਹ ਆਖਿਆ, ਫਕੀਰਾ ਜ਼ਰਾ ਅੰਦਰ ਦੇਖ, ਸਾਡੇ ਬੈਠਣ ਦੀ ਥਾਂ ਹੈ, ਸਾਡੇ ਲਈ ਜਗ੍ਹਾ ਬਣਾਈ ਹੈ, ਲੈ ਜੋ ਆਇਆ। ਸ਼ਮਸ ਤਬਰੇਜ਼ ਕਹਿੰਦਾ, ਅੱਛਾ ਖੁਦਾ, ਸਿੰਘਾਸਣ ਹੈ, ਮੈਂ ਜ਼ਰਾ ਹੋ ਆਵਾਂ ਅੰਦਰ। ਹੁਣ ਸ਼ਮਸ ਤਬਰੇਜ਼ ਕਹਿੰਦਾ, ਜਿਸ ਸਿੰਘਾਸਣ ਤੇ ਮੈਂ ਬਿਠਾਉਣਾ ਸੀ ਖੁਦਾ ਨੂੰ, ਪੂਰੀ ਚੰਡਾਲ ਚੌਕੜੀ ਬੈਠੀ ਹੋਈ ਹੈ। ਕਾਮ ਉੱਥੇ ਹੀ ਬੈਠਾ ਹੈ, ਕ੍ਰੋਧ ਉੱਥੇ ਹੀ ਬੈਠਾ ਹੈ, ਲੋਭ ਉੱਥੇ ਹੀ ਬੈਠਾ ਹੈ, ਇੱਕ ਇੱਕ ਦੇ ਕਈ ਕਈ ਸਾਥੀ ਉੱਥੇ ਹੀ ਬੈਠੇ ਨੇ, ਪੂਰੀ ਚੰਡਾਲ ਚੌਕੜੀ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ, ਮੈਂ ਮੁਕਤਸਰ ਕਰਦਾ ਪਿਆ, ਬਈ ਨਿਕਲੋ, ਇੱਥੇ ਬੈਠਣ ਵਾਲਾ ਆ ਗਿਆ। ਜੈਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਜਾਓ, ਐ ਗੁਨਾਹ, ਐ ਪਾਪ, ਐ ਔਗੁਣੋ, ਨਿਕਲੋ ਜਾਓ, ਹੁਣ ਤੁਹਾਡੇ ਲਈ ਥਾਂ ਨਹੀਂ, ਕਰਤਾ ਘਰ ਦੇ ਚ ਆ ਗਿਆ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਸਮਝ ਤਬਰੇਜ਼ ਕਹਿੰਦੇ, ਮੈਂ ਉਹਨਾਂ ਸਾਰਿਆਂ ਨੂੰ ਕਿਹਾ, ਨਿਕਲੋ, ਭੱਜ ਜਾਓ, ਇੱਥੇ ਬੈਠਣ ਵਾਲਾ ਖੁਦਾ ਆ ਗਿਆ, ਇਹ ਉਹਦਾ ਸਿੰਘਾਸਣ ਹੈ, ਇਹ ਹਿਰਦੇ ਦਾ ਸਿੰਘਾਸਣ, ਉਸਦਾ ਸਿੰਘਾਸਣ ਹੈ, ਨਿਕਲੋ। ਉਹਨਾਂ ਸਾਰਿਆਂ ਨੇ ਆਖਿਆ, ਫਕੀਰਾ, ਖੁਦਾ ਨੂੰ ਤੇ ਅੱਜ ਲੈ ਕੇ ਆਇਆ, ਤੇ ਅਸੀਂ ਤੇ ਕਈ ਜਨਮਾਂ ਤੋਂ ਬੈਠੇ, ਅੱਜ ਦੇ ਬੈਠੇ ਹਾਂ, ਨਹੀਂ ਨਿਕਲਦੇ। ਕਹਿੰਦੇ ਨੇ, ਮੇਰਾ ਝਗੜਾ ਹੋ ਗਿਆ, ਉਹ ਬਹੁਤੇ ਸਨ, ਮੈਂ ਇਕੱਲਾ, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ। ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ, ਇਹ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਏ, ਝਗੜਨ ਦੇ ਚ ਰੋਜ਼ ਹਾਰ ਆਉਂਦੀ ਹੈ। ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥੋਂ ਰੋਜ਼ ਹਾਰਦਾ ਹੈ। ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ, ਕਦੀ ਬੇਈਮਾਨੀ ਹਰਾ ਦਿੰਦੀ ਹੈ। ਰੋਜ਼ ਅਸੀਂ ਹਾਰਦੇ ਹਾਂ, ਗੁਸਾਖੀ ਮਾਫ ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰੇ ਪੰਚ ਕੋ ਝਗਰੋ ਝਗਰਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚਰਾਉਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ। ਕਈ ਦਫ਼ਾ ਮੈਂ ਦੇਖਿਆ ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ, ਗਵਾਹ ਬੈਠ ਜਾਂਦਾ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ, ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਾਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ? ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਭਰੇ ਤਿੱਥੇ ਲਿਓ ਉਭਾਰ। ਇਹ ਪ੍ਰਭੂ, ਜਿੱਥੋਂ ਸਾਡਾ ਉਭਾਰ ਹੋਇਆ, ਆਉਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ 2 ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ, ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨਰ ਆਏਦਾ। ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ। ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ, 36 ਯੁੱਗ ਵਰਤੇ ਗੁਬਾਰੇ। ਚਾਰ ਚਾਰ ਯੁੱਗਾਂ ਨੂੰ 36 ਦਫ਼ਾ ਪਲਟਾ ਕੇ ਗਿਣਤੀ ਕਰੀਏ, ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ। ਤੇ ਸਮਾਂ ਤੇ ਹੈ ਨਹੀਂ ਸੀ ਜੋ ਨਾਪਣ, ਸਮਾਂ ਤੇ ਹੁੰਦਾ ਦਿਨ ਕਰਕੇ ਰਾਤ ਕਰਕੇ, ਇਹ ਤੇ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨੇ ਸੁਨ ਰਹਿਣ। ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ, ਸੁਨੇ ਸੁਨ ਰਹ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ, ਧੁੰਦ ਸੀ, ਸੁਨ ਸੀ। ਇਸੇ ਹੀ ਸੁਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ, ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਅਤੇ ਸਵਾਮੀ ਮਹਾਂਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾਦ। ਉਹ ਨਾਦ ਸੀ, ਓਅੰਕਾਰ। ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ। ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ। ਆਦ ਪਹਿਲਾ ਬੋਲ ਹੈ, ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਇੱਕ ਆਵਾਜ਼, ਤਿਸਤੇ ਹੋਏ ਲੱਕ ਦਰਿਆ। ਉਸੇ ਕਵਾਓ ਤੋਂ, ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਅਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਅਤੇ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ, ਸੁਨੇ ਸੁਨ ਸਮਾਏ। ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ 'ਚ ਦੱਸਦੇ ਨੇ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਦੇ 'ਚ ਹੈ। ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ, ਇਸ ਵਾਸਤੇ ਰਾਮਕਲੀ ਦੱਕਣੀ, ਰਾਮਕਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ 2 ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੀ, ਦੱਕਣੀ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਜਿਤ, ਓਅੰਕਾਰ ਸਹਿਲ ਜੁਗਵੈ, ਓਅੰਕਾਰ ਬੇਦ ਨਿਰਵੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ 'ਤੇ ਬਾਈ ਰੋਡ, ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਮ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ, ਨਰਮਦਾ ਉਸਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਮੰਦਰ ਤੋਂ 100 ਗਜ਼ ਦੀ ਦੂਰੀ 'ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। 100 ਗਜ਼ ਦੀ ਦੂਰੀ 'ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ, ਇੱਥੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ, ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਨਚਿਤ। ਤੂੰ ਜਿਸ ਨੂੰ ਓਅੰਕਾਰ ਕਹਿੰਦਾ ਪਿਆ ਨਹੀਂ ਹੈ, ਓਅੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਅੰਕਾਰ। ਸਵਾਮੀ ਮਹਾਂਵੀਰ ਜੈਨ ਧਰਮ ਦੇ ਬਾਣੀ, ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਹੰਕਾਰ ਹੈ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਅਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਅਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਹੰਕਾਰ। ਫਿਰ ਸਤਿਗੁਰੂ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਹੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ, ਅੱਧੇ ਕਹਿੰਦੇ ਨੇ ਓਹੰਕਾਰ ਹੈ। ਮਹਾਰਾਜ ਨੇ ਏਕਾ ਲਾ ਦਿੱਤਾ, ਨਹੀਂ ਹੋਰ ਕੋਈ ਧੁਨ ਨਹੀਂ, ਇੱਕ ਓਹੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਹੰਕਾਰ ਆਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਹੰਕਾਰ ਆਦ ਕਥਨੀ ਅਨਾਦ, ਇਸ ਓਹੰਕਾਰ ਦੀ ਧੁਨ ਤੋਂ ਫਿਰ ਕਿਵੇਂ ਪਸਾਰਾ ਹੋਇਆ, ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ, ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ। ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ ਕਿ ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ, ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੇ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊ ਨੇ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, ਦੋ ਦਿਨ ਤੁਹਾਡੇ ਨੇੜੇ। ਦੂਸਰਾ ਅਸਥਾਨ 118 ਅਤੇ 29 ਤੇ ਸੀ, ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 399 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ, ਅਤੇ ਰੋਮਾ ਟੋਮੇਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਗੁਰੂ ਸਾਹਿਬ ਸਮਝੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਲੜੀਵਾਰ ਵਿਚਾਰ ਕਈ ਦਿਨਾਂ ਤੋਂ ਆਪ ਜੀ ਨੂੰ ਸਰਵਣ ਕਰਾ ਰਿਹਾ। ਜਿਠ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹਿ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਦਰਾਂ ਤੋਂ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਦੱਸੇ, ਕੋਈ ਤੇ ਉਸਦਾ ਰਸਤਾ ਦੱਸੇ, ਕੋਈ ਤੇ ਉਸਦਾ ਮਾਰਗ ਦੱਸੇ। ਇਸ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਸਰਵਣ ਕਰਾ ਰਿਹਾ। ਜੋ ਉਦਾਸ ਨਹੀਂ ਉਹ ਤਲਾਸ਼ ਨਹੀਂ ਕਰੇਗਾ, ਜੋ ਸੰਸਾਰ ਤੋਂ ਉਦਾਸ ਨਹੀਂ, ਪਦਾਰਥਾਂ ਤੋਂ ਉਦਾਸ ਨਹੀਂ, ਇਸ ਜੀਵਨ ਤੋਂ ਉਦਾਸ ਨਹੀਂ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਅਗਰ ਇਹੀ ਜੀਵਨ ਸਭ ਕੁਛ ਹੈ ਔਰ ਇਹ ਸੰਸਾਰ ਹੀ ਸਭ ਕੁਛ ਹੈ ਔਰ ਇਹ ਪਦਾਰਥ ਹੀ ਸਭ ਕੁਛ ਹੈ ਔਰ ਇਸੇ ਦੇ ਲਈ ਜੀਵਣਾ ਹੈ, ਤਾਂ ਫਿਰ ਪਰਮਾਤਮਾ ਉਹਦੀ ਜ਼ਿੰਦਗੀ 'ਚ ਬੇਮੈਨੀ ਹੋ ਜਾਂਦਾ। ਫਿਰ ਪਰਮਾਤਮਾ ਨੂੰ ਉਹ ਸਾਧਨ ਦੀ ਤਰ੍ਹਾਂ ਵਰਤ ਸਕਦਾ ਕਿ ਪਦਾਰਥਾਂ ਵਿੱਚ ਉੱਨਤੀ ਹੋ ਜਾਏ, ਚਲੋ ਪਰਮਾਤਮਾ ਦਾ ਸਹਾਰਾ। ਸੰਸਾਰ ਵਿੱਚ ਸੁੱਖ ਸ਼ਾਂਤੀ ਮਿਲੇ, ਚਲੋ ਨਿਰੰਕਾਰ ਦਾ ਸਹਾਰਾ। ਉਹ ਸਹਾਰੇ ਦੇ ਰੂਪ ਵਿੱਚ ਨਿਰੰਕਾਰ ਦੀ ਓਟ ਪਕੜੇਗਾ, ਲੇਕਿਨ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ। ਨਿਰਾਸ਼ ਬਿਰਤੀ, ਉਦਾਸ ਬਿਰਤੀ, ਇਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ। ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਆਪਣੇ ਪਾਸ ਆਉਂਦਾ, ਆਪਣੇ ਨੇੜੇ ਆਉਂਦਾ, ਉਹਨੂੰ ਕਹਿੰਦੇ ਨੇ ਉਦਾਸ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਸੇ ਸੰਬੰਧ ਵਿੱਚ ਜੋ ਉਹ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧਰਮ ਦੀ ਮੂਲ ਸਾਧਨਾ ਮਨ ਦੀ ਸਾਧਨਾ। ਮਨ ਜਿਤਨੇ ਚਿਰ ਤੱਕ ਸੰਸਾਰ ਤੋਂ ਨਿਰਾਸ਼ ਨਹੀਂ, ਇਹ ਉਦਾਸ ਨਹੀਂ ਹੋ ਸਕਦਾ, ਔਰ ਇਹ ਜੇ ਉਦਾਸ ਨਹੀਂ ਤਾਂ ਫਿਰ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ। ਇਹ ਲਾਜ਼ਮੀ ਹੈ, ਇਹ ਲਾਜ਼ਮੀ। ਥੋੜ੍ਹਾ ਜਿਹਾ ਰਿਪੀਟ ਕਰਨਾ ਪੈਂਦਾ, ਕੋਈ ਨਵੇਂ ਆਉਂਦੇ ਨੇ ਸੰਗਤ ਵਿੱਚ ਉਹਨਾਂ ਦਾ ਵੀ ਲਿੰਕ ਜੁੜ ਜਾਏ। ਇੱਕ ਮਿੰਟ 'ਚ ਮੈਂ ਦੁਹਰਾ ਦਿਆਂ, ਨਿਰਾਸ਼ ਹੋਣ ਦੇ ਤਿੰਨ ਸਾਧਨ ਨੇ। ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ, ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਬੇਮੈਨੀ ਹੋ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਫਿਰ ਸੰਸਾਰ ਵਿੱਚ ਕੋਈ ਦੁਖਾਂਤ ਘਟ ਗਿਆ ਹੈ, ਜਗਤ ਤੋਂ ਚੋਟ ਖਾ ਜਾਏ। ਇਹ ਤਿੰਨ ਹੀ ਕਾਰਨ ਨੇ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਜੋਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਸਿੱਧ ਗੋਸ਼ਟ ਆਪ ਪੜ੍ਹੋ ਨਾ, ਸਿੱਧ ਗੋਸ਼ ਦੇ ਜੋਗੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਇਹ ਘਰ ਬਾਰ ਛੱਡ ਕੇ ਕਿਉਂ ਉਦਾਸੀ ਬਣੇ, ਕਿਉਂ ਜਗਤ ਤੋਂ ਨਿਰਾਸ਼ ਹੋਇਓ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ। ਇਸ ਸੰਬੰਧੀ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ। ਮੁਸਲਮਾਨ ਤੋਂ ਬਿਨਾਂ
ਖੁਦਾ ਦੀ ਗੱਲ, ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਏ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲਏ, ਕੂਜ਼ਾ ਵੀ ਰੱਖ ਲਿਆ, ਭਾਵੇਂ ਬਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੀ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰ, ਇਹ ਵੇਖ ਬਣਾਇਆ। ਇਸ ਵੇਖ ਨਾਲ ਬਗਦਾਦ ਵਿੱਚ, ਸਾਊਦੀ ਅਰਬ ਵਿੱਚ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਵੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ, ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਨੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਪੜੋਸੀਆਂ ਦੇ ਘਰਾਂ 'ਚ ਜਾਂਦੇ। ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ? ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ? ਉਜਾੜ ਦੇ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਲਾ ਕੇ। ਤੋ ਮਾਤਾ ਜੀ ਥੋੜ੍ਹਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ? ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ, ਆਪਾਂ ਇੱਥੇ ਰੌਣਕ ਦੇ 'ਚ ਬੈਠੇ ਹਾਂ, ਆਨੰਦ ਦੇ 'ਚ ਬੈਠੇ ਹਾਂ। 5 ਸਾਲ ਦੇ ਬਾਅਦ ਜਨਮ ਤੋਂ ਹੀ ਨਿਰਾਸ਼ ਅਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ 'ਚ ਅਤੇ ਅਫਗਾਨਿਸਤਾਨ, ਇਰਾਨ ਅਤੇ ਕੁਝ ਰਸ਼ੀਆ ਦੀ ਸਟੇਟਾਂ ਵਿੱਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5% ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤੇ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਦੇ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਵਿੱਚ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ
ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ ਹਰਾਤ ਦੇ ਵਿੱਚ, ਕੰਧਾਰ ਦੇ ਵਿੱਚ, ਗਜ਼ਨੀ ਦੇ ਵਿੱਚ, ਕਾਬਲ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਚਾਰ ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਚਾਰ ਦਫਾ, ਉਹਨੂੰ ਚਾਰ ਉਦਾਸੀਆਂ ਕਹਿੰਦੇ ਨੇ ਇਤਿਹਾਸ ਦੇ ਵਿੱਚ। ਸਤਿਗੁਰ ਨੇ ਚਾਰ ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਉਪੇਖ ਨਿਵਾਸੀ, ਇਹ ਬਾਣਾ ਕਿਉਂ ਪੈਂਦੇ ਹੈ ਉਦਾਸੀਆਂ ਵਾਲਾ? ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ ਨੇ, ਤੁਹਾਡੀ ਪਤਨੀ ਹੈ, ਤੇ ਬਾਣਾ ਪੈਂਦੇ ਹੋਇਆ ਤਿਆਗਿਆਂ, ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ? ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ? ਇਹ ਰਾਮਗੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰ ਕਹਿੰਦੇ ਨੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ, ਗੁਰਮੁਖ ਖੋਜਤ ਭਏ ਉਦਾਸੀ, ਉਦਾਸ ਹੋਇਆ, ਨਿਰਾਸ਼ ਹੋਇਆ ਜਗਤ ਤੋਂ ਗੁਰਮੁਖਾਂ ਨੂੰ ਲੱਭਦੇ ਪਏ। ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣੇ, ਕਟਾਕਸ਼ ਕੀਤੀ ਹੈ, ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਲੈ। ਸਤਿਗੁਰ ਨੇ ਉਹ ਬਾਣਾ ਤਿਆਗੀਆਂ ਦਾ ਪਹਿਨੇ, ਲੰਬੀ ਚੌੜੀ ਸਿੱਧ ਗੋਸ਼ਟ ਹੋਈ, ਕਿਸੇ ਵਕਤ ਅਰਜ਼ ਕਰਾਂਗੇ, ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪੁਰਾਣਾ ਯਮ ਕਰਕੇ ਕੁਝ ਸਿੱਧੀਆਂ ਵੀ ਸਨ, ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ ਹੈ, ਇਹਦਾ ਸਵਾਲ ਬੜਾ ਉੱਚਾ ਹੈ। ਕਈ ਦਫਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ ਹੈ, ਇਹ ਕੀ ਹੈ। ਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਦੇ ਵਿੱਚ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ, ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਅਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ 'ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ 'ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਅਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ 'ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ 'ਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤਾਂ ਕੋਈ ਸਵਾਲੀ ਜਾਪ, ਸਵਾਲ ਨਿਕਲਦਾ ਹੀ ਦੁੱਖ ਦੇ ਚੱਲ। ਹਾਂ, ਮਨੋਰੰਜਨ ਨਾਵੇਂ ਪੁੱਛਦਾ ਪਿਆ ਉੱਪਰੋਂ ਉੱਪਰੋਂ, ਗੱਲ ਵੱਖਰੀ ਹੈ। ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਤੇ ਉਹਦੀ ਸਮੱਸਿਆ ਆਉਂਦੀ ਹੈ, ਤੇ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਦੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ
ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਐਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋਂ ਦੋਨੋਂ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚੇ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪਹਿਨੇ ਹੈ, ਕਿਸ ਕਾਰਨ ਇਹ ਭੇਗ ਨੇ ਵਾਸੀ, ਕਿਸ ਵੱਖਰ ਕੇ ਕੁੰਵਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨੇ ਵਾਸੀ, ਸਾਚ ਵਖਰ ਕੇ ਹਮ ਬਣ ਜਾ ਰਹੇ, ਨਾਨਕ ਗੁਰ

ਆਲਾ ਬਾਣਾ ਪਹਿਣ ਲਿਆ ਜੋ ਰੋਜ਼ ਪਹਿਨਦੇ ਸਨ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ ਜਿਸ ਬਾਣੇ ਵਿੱਚ, ਜਿਸ ਬਾਂਡੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ। ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ। ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੇ 'ਚ ਸੁਣਾਉਣ ਨੂੰ ਤਿਆਰ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ। ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ। ਇਸ ਵਾਸਤੇ ਪ੍ਰਚਾਰ ਦੇ ਪੱਖ ਤੋਂ ਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲਿਆ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। 9 ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਨਾਨਕਿੰਗ ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਤੇ, ਬੌਧ ਭਿਕਸ਼ੂਆਂ ਨੇ ਰੱਖਿਆ ਸੀ। ਬੌਧ ਮੰਦਿਰ ਦੇ ਸਤਿਗੁਰੂ ਠਹਿਰੇ, ਬੌਧ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ। ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ, ਰਸ਼ੀਆ ਦੇ ਚੱਕਰ ਚਿੰਨ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਈਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮ ਭਰਮਣ ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ 'ਚ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਵਿੱਚ ਪਹੁੰਚਿਆ ਤੇ ਉਹਦੇ ਸਵਾਗਤ ਦੇ 'ਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਕਿ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੰਗਾਲੀ ਤੇ ਸੰਸਕ੍ਰਿਤ ਦੇ ਸੰਤ ਕਵੀ ਰਾਵਿੰਦਰ ਨਾਥ ਟੈਗੋਰ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ। ਸ਼ਾਇਦ ਆਪ ਨੂੰ ਪਤਾ ਹੋਵੇ, ਗੁਰੂ ਨਾਨਕ ਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਨਜ਼ਮ ਲਿਖੀ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਐ ਗੁਰੂ ਨਾਨਕ, ਤੂੰ ਕਦਮ ਕਦਮ ਦਿੱਤੇ ਸੱਚ ਦਾ ਦੀਵਾ ਜਲਾਇਆ, ਪਰ ਮਹਿਫਿਲ ਤੇ ਅੰਧਿਆਂ ਦੀ ਸੀ, ਕਿਸੇ ਨੇ ਅੱਖਾਂ ਹੀ ਨਹੀਂ ਖੋਲੀਆਂ। ਤੂੰ ਕਦਮ ਕਦਮ ਦਿੱਤੇ ਰਹਿਮਤ ਦੀ ਬਾਰਿਸ਼ ਕੀਤੀ ਪਰ ਜ਼ਮੀਂ ਕਾਬਿਲ ਨਾ ਥੀ, ਜ਼ਮੀਨ ਤੇ ਬੰਜਰ ਸੀ। ਮਿਹਨਤ ਤੂੰ ਗੁਰੂ ਨਾਨਕ ਬਹੁਤ ਕੀਤੀ, ਉਸ ਮਿਹਨਤ ਦਾ ਫਲ ਅਸੀਂ ਨਹੀਂ ਦੇਖਦੇ, ਇਕਬਾਲ ਇੰਜ ਕਹਿੰਦਾ। ਲਾਹੌਰ ਦੇ ਜਦ ਵਾਪਸ ਆਇਆ ਤੇ ਲਾਹੌਰ ਦੇ ਪਤਵੰਤਿਆਂ ਨੇ, ਸ਼ਾਇਰਾਂ ਨੇ, ਆਲਮ ਫਾਜ਼ਲਾਂ ਨੇ ਉਹਦੇ ਸਵਾਗਤ ਸਮਾਰੋਹ ਵਿੱਚ ਬਹੁਤ ਵੱਡਾ ਜਲਸਾ ਰੱਖਿਆ। ਇਹਦੇ 'ਚ ਅੱਛੇ ਅੱਛੇ ਸਾਹਿਤਕਾਰ, ਕਵੀ, ਦਾਰਸ਼ਨਿਕ, ਫਿਲਾਸਫਰ ਇਕੱਠੇ ਹੋਏ। ਕੁਝ ਕਵੀਆਂ ਨੇ ਆਪਣੇ ਕਲਾਮ ਸੁਣਾਏ, ਕੁਝ ਸ਼ਾਇਰਾਂ ਨੇ ਆਪਣੇ ਕਲਾਮ ਸੁਣਾਏ, ਤੇ ਫਿਰ ਉਹਨਾਂ ਸਾਰਿਆਂ ਨੇ ਇਕਬਾਲ ਨੂੰ ਕਿਹਾ, ਤੁਸੀਂ ਕੁਝ ਸੁਣਾਓ। ਲੇਕਿਨ ਭਰੇ ਜਲਸੇ ਦੇ 'ਚੋਂ, ਇਕੱਠ ਦੇ 'ਚੋਂ ਮੰਗ ਆਈ, ਤੁਸੀਂ ਜਿਹੜਾ ਯੂਰਪ ਦਾ ਭਰਮਣ ਕਰਕੇ ਆਇਓ, ਸਾਰੇ ਯੂਰਪ ਦਾ, ਅਸੀਂ ਹੋਰ ਕੁਝ ਨਹੀਂ ਸੁਣਨਾ ਚਾਹੁੰਦੇ, ਤੁਸੀਂ ਇਹ ਦੱਸੋ ਹਿੰਦੁਸਤਾਨ ਦਾ ਧਰਮ ਤੇ ਯੂਰਪ ਦਾ ਧਰਮ, ਇਹਦੀ ਮੁਸ਼ਾਬਤ ਕਰੋ, ਤੁਲਨਾਤਮਕ ਗੱਲ ਕਰੋ, ਕੰਪੇਅਰ ਕਰਕੇ ਦੱਸੋ ਕਿੱਥੇ ਮਹਾਨਤਾ ਹੈ।
ਤੁਲਾਤਮਕ ਗੱਲ।

0: ਕਰੋ, ਬੜੇ ਧਿਆਨ ਨਾਲ ਸੁਣਨਾ, ਕੀਤੀਏ ਤੁਲਨਾ, ਇਸਨੇ ਕੀਤੀਏ ਤੁਲਨਾ, ਸੁਣਾਇਆ। ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਉਹ ਧਰਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦਾ। ਦੂਰ ਕਿਉਂ ਜਾਓ, ਨਾਮ ਵੀ ਇੱਕ ਨਸ਼ਾ ਹੈ ਪਰ ਹੋਸ਼ ਦਾ ਨਸ਼ਾ ਹੈ, ਸ਼ਰਾਬ ਵੀ ਇੱਕ ਨਸ਼ਾ ਹੈ ਬੇਹੋਸ਼ੀ ਦਾ ਨਸ਼ਾ ਹੈ। ਸ਼ਰਾਬ ਪੀ ਕੇ ਤੇ ਮਨੁੱਖ ਆਪਣਾ ਨਾਮ ਵੀ ਭੁੱਲ ਜਾਂਦਾ ਹੈ, ਪਰ ਨਾਮ ਦੇ ਨਸ਼ੇ ਦੇ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਸਰੂਰ ਹੈ ਇੱਕ ਮਸਤੀ, ਇਹ ਵੀ ਇੱਕ ਅਲੱਗ ਪ੍ਰਕਰਣ ਹੈ। ਇਹ ਸ਼ਰਾਬ ਬਣਾਉਣ ਦਾ ਢੰਗ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਗੁੜ ਕਰ ਗਿਆਨ ਧਿਆਨ ਕਰ ਮਊਆ ਬਹੁ ਬਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ, ਉਧੋ ਮੇਰਾ ਮਨ ਮਤ ਵਾਰਾ ਉਨ ਮਨ ਚੜਾ ਮਦਨ ਰਸ ਚਾਕਿਆ ਤ੍ਰਿਭੁਵਨ ਭਾਇਆ ਉਜਾਰਾ। ਸੱਤ ਅੱਠ ਸ਼ਬਦ ਨੇ ਨਾਮ ਦੀ ਸ਼ਰਾਬ ਕਿਵੇਂ ਬਣਾਈ ਦੀ। ਔਰ ਗਜ਼ਬ ਦੀ ਗੱਲ ਹੈ, ਨੰਦ ਲਾਲ ਜੈਸਾ ਮਹਾਨ ਸ਼ਾਇਰ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦਾ ਹੈ। ਵਿਦੇਹ ਸਾਕੀ ਮਰਾ ਇੱਕ ਜਾਮ ਮਜ਼ਾ ਰੰਗੇ ਨਹੀਂ ਹੈ ਦਿਲ, ਐ ਮੇਰੇ ਸਾਕੀ ਇੱਕ ਜਾਮ ਮੈਨੂੰ ਵੀ ਦੇ। ਪਤਾ ਸਾਕੀ ਕਿਹਨੂੰ ਕਹਿੰਦੇ ਨੇ? ਜਿਹੜਾ ਸ਼ਰਾਬ ਪਿਲਾਉਂਦਾ ਹੈ। ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦੇ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਨੂੰ ਸਾਕੀ ਕਹਿੰਦੇ ਨੇ ਜ਼ਫਰਨਾਮੇ ਚ। ਵਿਦੇਹ ਸਾਕੀ ਆ ਸਾਗਰੇ ਸਬਜ਼ੇ ਗੋ ਕਿ ਮਾਰਾ ਬਕਾਰਸਤ ਜੰਗ ਅੰਦਰੋਂ। ਉਹ ਸਾਕੀ ਅਕਾਲ ਪੁਰਖ ਨੂੰ ਕਹਿ ਰਹੇ, ਹੇ ਮੇਰੇ ਸਾਖੀ ਇੱਕ ਘੁੱਟ ਮੈਨੂੰ ਪਿਲਾ ਤਾਂ ਕਿ ਮੇਰੀ ਸਾਰੀ ਜ਼ਿੰਦਗੀ ਪਾਵਨ ਹੋ ਜਾਏ। ਇਹੀ ਨੰਦ ਲਾਲ ਕਹਿੰਦੇ ਨੇ। ਵਿਦੇਹ ਸਾਕੀ ਮਾਰਾ ਇੱਕ ਜਾ ਮਜ਼ਾ ਰੰਗੇ ਨਹੀਂ ਹੈ ਦਿਲਾ, ਬਚਸ਼ਮੇ ਪਾਕ ਵੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲ ਆ। ਇਤਨੇ ਉਦਾਹਰਣ ਮੈਂ ਇਸ ਵਾਸਤੇ ਦਿੱਤੇ, ਦੇਣੇ ਨਹੀਂ ਸਨ, ਕਈ ਕੱਚੀ ਮੱਤ ਵਾਲੇ ਆਉਂਦੇ ਨੇ ਵੀ ਕੀ ਆਖਦਾ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ। ਹੱਕ ਕਹਿੰਦੇ ਨੇ ਸੱਚ ਨੂੰ। ਅਸੀਂ ਪੰਜਾਬੀ ਉਰਦੂ ਚ ਸੱਚ ਕਹਿੰਦੇ ਹਾਂ, ਹਿੰਦੀ ਦੇ ਚ ਸੱਤ ਕਹਿੰਦੇ ਨੇ, ਫਾਰਸੀ ਤੇ ਅਰਬੀ ਦੇ ਚ ਹੱਕ ਕਹਿੰਦੇ ਨੇ। ਹੱਕ ਦਾ ਮਤਲਬ ਹੈ ਸੱਚ, ਹਕੀਕਤ, ਸਚਾਈ, ਹੱਕ, ਸੱਚ, ਹੱਕ, ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੈ ਗੁਰੂ ਗੋਬਿੰਦ ਸਿੰਘ, ਤੁਹਾਨੂੰ ਵੇਖ ਕੇ ਹੱਕ ਦਾ ਪਤਾ ਚੱਲਦਾ, ਭਾਵ ਸੱਚ ਦਾ ਪਤਾ ਚੱਲਦਾ, ਤੁਹਾਡੇ ਵਿੱਚੋਂ ਸੱਚ ਟਪਕਦਾ ਹੈ, ਤੁਹਾਡੇ ਰੋਮ ਰੋਮ ਦੇ ਚੋਂ ਸੱਚ ਝਲਕਦਾ ਹੈ। ਨੰਦ ਲਾਲ ਐਸਾ ਕਹਿੰਦੇ ਹਨ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਫਿਰ ਹੁਣ ਇਕਬਾਲ ਕਹਿੰਦਾ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ। ਕਹਿੰਦਾ ਸੱਚ ਦੀ ਗੱਲ ਕਿਧਰੇ ਛਿੜ ਪਵੇ ਤੇ ਅਗਲਾ ਮੰਗੇ ਪ੍ਰੂਫ ਸਬੂਤ, ਸੱਚ ਕੀ ਆਉਂਦਾ ਕੀ ਆਉਂਦਾ। ਧਿਆਨ ਨਾਲ ਸੁਣਨਾ, ਹਰ ਚੰਦ ਹੋ ਮੁਸ਼ਾਇਦ, ਮੁਸ਼ਾਇਦ ਮੁਸ਼ਾਇਦ ਤੁਲਨਾਤਮਕ, ਤੁਲਨਾ ਕੋਈ ਕਰਨਾ ਚਾਹੇ ਆਖੇ ਦੱਸੋ, ਸੱਚ ਦੀ ਤੁਲਨਾ ਕਰਕੇ ਦੱਸੋ ਕਿਸੇ ਨਾਲ, ਸਪਸ਼ਟ ਕਰਕੇ ਦੱਸੋ ਕਿਸੇ ਚੀਜ਼ ਨਾਲ, ਤੁਲਨਾ ਕਰਕੇ ਦੱਸੋ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਕਹਿੰਦਾ ਮੈਂ ਪਿਆਲੇ ਦੀ ਤਰਫ ਸੁਰਾਹੀ ਦੀ ਤਰਫ ਇਸ਼ਾਰਾ ਕਰਦਿਆਂਗਾ, ਸੱਚ ਇੱਕ ਨਸ਼ਾ ਹੈ, ਸਰੂਰ ਹੈ, ਨਾਮ ਹੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਸਰੂਰ ਹੈ, ਇੱਕ ਮਸਤੀ ਹੈ, ਕਿਧਰੇ ਸੰਜੋਗ ਬਣਿਆ, ਸਮਾਂ ਬਣਿਆ ਤੇ ਇਸ ਮਸਤੀ ਸਰੂਰ ਦੇ ਸੰਬੰਧ ਵਿੱਚ ਕੋਈ 15-20 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ, ਕਿਤਾਬਾਂ ਦੀ ਸ਼ਕਲ ਤੇ ਮੈਂ ਦਿੱਤੀ ਹੈ, ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ ਉੱਥੇ ਇਸ ਨੂੰ ਮੈਂ ਸੰਗਤ ਦੇ ਚ ਰੱਖਦਾ ਹੁੰਦਾ। ਇਸ ਵੇਲੇ ਇੱਕ ਨੁਕਤਾ, ਜਦ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ तुलनात्मक करके दसो, तुलना करके दसो। और असी कुछ नहीं सुनना, और असी जानते हैं यूरोप के धन दे विच ओ अग्गे है, बहुत प्रगति हुई है, बहुत तरक्की कर चुके हैं भारत तो अगे सानू पता है। असी धर्म की गल जानना चाहते हैं। तो इकबाल दसदा है, बहुत देखे हैं मैंने मशरिक और मगरिब के मैखाने, मशरिक पूरब मगरिब पश्चिम, कहिंदे पूरब ते पश्चिम दे मैं मैखाने शराबखाने देखे ने। बहुत देखे हैं मैंने मशरिक और मगरिब के मैखाने, यहां साकी नहीं मिलता वहां बेजौक है सावा। कहिंदा यूरोप दी शराब किसे कम दी नहीं, ना सरूर ना मस्ती ना गहराई। कहिंदा फिर भी पीण नू जी करदा, क्यों? प्याले बड़े साफ सुथरे ने, साकी दे पेश करन दा ढंग बड़ा वधिया है, अंदाज बड़ा वधिया है, पीण नू जी करदा। फिर कहिंदा भारत दी शराब बड़ी गहरी है, बड़ा सरूर है, बड़ी मस्ती है। कहिंदा प्याले बड़े गंदे ने, पेश करन दा ढंग बड़ा गंदा है, पीण नू जी नहीं करदा, पीण नू जी नहीं करदा। हुण प्याले कौन, इन्हां नू प्याले कह रहे हैं, किस नू साखी कह रहे हैं? जो धर्म का प्रचार कर देने, जो धर्म की गल सुना देने, ब्राह्मण ने मौलवी ने या साडे सिख जगत के गुणी ज्ञानी ने या मुखी सज्जन ने, कहिंदा नहीं नहीं ये प्याले गंदे ने, पेश करन दा ढंग ठीक नहीं है। कहिंदा भावें शराब च मस्ती है, बड़ा सरूर है, बड़ी गहराई है, पीण नूं जी नहीं करदा, क्यों? साकी दे हत्थ बड़े गंदे ने, प्याले बड़े गंदे। कहिंदा यूरोप दी शराब, भावें बाइबल विच कुछ भी नहीं, कोई गहराई नहीं, गुस्ताखी माफ, किसी धर्म ग्रंथ की मैं निंदा नहीं कर रहा, कहानियां ही कहानियां ने, कोई बहुत गहराई नहीं है। कहिंदा उस शराब विच कोई सरूर नहीं है, कोई मस्ती नहीं है, लेकिन कहिंदा प्याले इतने चमकते हुए ने और इतने सुंदर ने कि साकी दे प्याले नू पेश करन दा ढंग इतना वधिया है, क्रिश्चन बनन नू जी करदा है। इकबाल कहिंदा बहुत देखे हैं मैंने मशरिक और मगरिब के मैखाने, यहां साकी नहीं मिलता वहां बेजौक है साबा। बड़ा सियाणा पुरुषी दो पंक्तियां ची सारी गल कह गए। नौ खंड पृथ्वी च जिस ढंग नाल गुरु नानक ने प्रचार किया सी, इकबाल ने बाद च तनज कीती सी, बीज नौ खंड पृथ्वी च बोए ने गुरु नानक ने, इस बगीचे नू माली चंगे नहीं मिले, सारा ही बगीचा उजाड़ के रख दिता, उजाड़ के रख दिता, जिम्मेवारी नहीं महसूस कीती किसे ने। खैर एवें टूक मात्र गल आ गई, मैं अर्ज कर दिती है। धन गुरु नानक देव जी महाराज जोगियां कोल जांदे ने, जोगियां दे बाणे च, मक्के च जांदे ने मुसलमानां दे बाणे च। जिस बाणे च तुसी गल लेना चाहते हो, सुनना चाहते, मैं सुनाण नूं तैयार, मैनूं कोई इतराज नहीं। पीर दस्तगीर इतना मुतासर होया, बैलोल शाह उसका नां सी, ते दस्तगीर उसका तखल्लुस सी, जिथे इराक दे बगदाद दे अंदर गुरद्वारा बनया होया, पीर दस्तगीर की जगह है, अज भी उत्थे उसकी कबर बनी है, कब्रिस्तान विच गुरुद्वारा है, मलकियत पीर दस्तगीर दे वारसां दी है, अज भी वह वारस उत्थे मजौर बन के बैठे ने, जगह उन्हां दी है। ये सदाम ने इजाजत दे दी सी गुरुद्वारा बनाने, तो उत्थे गुरुद्वारा है, उत्थे धन गुरु नानक देव जी महाराज की उपमा लिखी हुई। किसने लिखाई? पीर दस्तगीर ने लिखाई, उस समय लिखाई, रब्बुल मजीद हजरत बाबा नानक, चार पंक्तियां जड़ियां थले ने, 500 साल पुरानी अरबी है, अज दे अरबी लोग पढ़ते लेंदे सन, अर्थ नहीं आउंदे सन। श्रोमणी गुरुद्वारा प्रबंधक कमेटी ने पुराने बुजुर्ग लभ के उन्हां तो अनुवाद कराया है, ਗੁਰਦੁਆਰਾ ਗਜ਼ਰ ਦੇ 'ਚ ਛਪਿਆ ਸੀ, ਮੈਂ ਉਸ ਖੜੇ ਦੀਆਂ ਫੋਟੋਆਂ ਵੀ ਲਿਆਂਦੀਆਂ ਸਨ। ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਜੋ ਛਪਿਆ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਇਹ ਤੇ ਕੋਈ ਵੀ ਪੜ੍ਹ ਲਏਗਾ ਜੋ ਉਰਦੂ ਜਾਣਦਾ ਹੈ, ਫਾਰਸੀ ਜਾਣਦਾ ਹੈ, ਇਸ ਨੂੰ ਪੜ੍ਹ ਲਏਗਾ। ਇਹ ਵੱਡੇ ਹਰਫਾਂ 'ਚ ਲਿਖਿਆ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ ਜਿਹੜੀਆਂ ਚਾਰ ਪੰਕਤੀਆਂ ਨੇ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਸ਼ਾਇਰਾਨਾ ਅੰਦਾਜ਼ ਵਿੱਚ ਇਹ ਲਫ਼ਜ਼, ਇਤਨਾ ਹੀ। ਮੈਂ ਫਿਰ ਦੁਹਰਾਵਾਂ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇਹ ਫੜੀ ਅੱਜ ਵੀ ਲੱਗੀ ਹੋਈ ਹੈ, ਉੱਥੇ ਲੱਗੀ ਹੋਈ ਹੈ। ਥੜਾ ਬਣਿਆ, ਉਸੇ ਥੜੇ 'ਤੇ ਗੁਰਦੁਆਰਾ ਬਣਾਇਆ। ਜਦ ਪਹਿਲੀ ਦਫ਼ਾ ਮੈਂ ਗਿਆ ਸੀ, ਉਦੋਂ ਸਿੰਘ ਬਿਲਕੁਲ ਨਹੀਂ ਸਨ, ਇੱਕ ਸਿੰਧੀ ਪਰਿਵਾਰ ਦੀ ਦੁਕਾਨ ਸੀ। ਉਹਨੂੰ ਮੈਂ ਕਿਧਰੇ ਗੁਰੂ ਨਾਨਕ ਦੀ ਫੋਟੋ ਦੇਖ ਕੇ ਅੰਦਾਜ਼ਾ ਲਾ ਲਿਆ, ਇਹ ਕੋਈ ਸਹਿਦਾਰੀ ਵੀਰ ਹੈ। ਉਸ ਨਾਲ ਸਾਰੀ ਗੱਲਬਾਤ ਕੀਤੀ, ਕਹਿਣ ਲੱਗੇ ਇੱਥੇ ਕੋਈ ਸਿੰਘ ਨਹੀਂ, ਉਹਨਾਂ ਦੇ ਨਚਨ ਸੰਨ 73 ਦੀ ਗੱਲ ਕਰਦਾ, ਫਿਰ ਮੈਂ 78 'ਚ ਵੀ ਗਿਆ ਸੀ। ਮੈਂ ਇੱਕ ਸੈਂਚੀ ਦੇ ਆਇਆ, ਚੌਥਾ ਬਾਗ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਉਸ ਮੌਜੌਰ ਨੂੰ ਮੈਂ ਕਿਹਾ ਗੁਰੂ ਨਾਨਕ ਦਾ ਕਲਾਮ ਹੈ, ਇਹ ਥੜੇ ਦੇ ਉੱਤੇ ਸਜਾ ਕੇ ਰੱਖਿਓ। ਰੋਜ਼ ਚਾਦਰ ਨਵੀਂ ਵਿਛਾਉਂਦਾ ਸੀ, ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ, ਜਿਵੇਂ ਕਬਰ ਦੇ ਉੱਤੇ ਨਵੀਂ ਚਾਦਰ ਚੜਾਉਂਦਾ ਸੀ ਰੋਜ਼ ਸਾਫ਼ ਸੁਥਰੀ, ਇਸ ਤਰ੍ਹਾਂ ਥੜੇ 'ਤੇ ਕਬਰ ਦੇ ਉੱਤੇ ਰੋਜ਼ ਗੁਲਾਬ ਦੇ ਫੁੱਲ ਰੱਖਦਾ ਸੀ, ਥੜੇ 'ਤੇ ਵੀ ਰੱਖਦਾ ਸੀ। ਜਦ ਮੈਂ ਉਹਨੂੰ ਕਿਹਾ ਇਹ ਕਲਾਮ ਹੈ ਗੁਰੂ ਨਾਨਕ ਦੀ, ਕਹਿੰਦਾ ਹੈ ਗੁਰੂ ਨਾਨਕ ਦੀ ਕਲਾਮ, ਮੈਂ ਕਹਾਂ, ਉਹਨੇ ਸਿਰ 'ਤੇ ਰੱਖ ਲਿਆ ਸੀ। ਮੇਰਾ ਬਾਰ ਬਾਰ ਸ਼ੁਕਰਾਨਾ ਕੀਤਾ, ਤੁਸੀਂ ਉਹਨਾਂ ਦੀ ਕਲਾਮ ਮੈਨੂੰ ਦਿੱਤੀ ਹੈ। ਹੁਣ ਤਾਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਸਰੂਪ ਵੀ ਜੋ ਹੈ ਚਲਾ ਗਿਆ। ਕਹਿਣ ਤੋਂ ਮੁਰਾਦ ਨੌ ਖੰਡ ਪ੍ਰਿਥਵੀ ਦੇ ਗੁਰੂ ਨਾਨਕ ਦਾ ਪ੍ਰਚਾਰ, ਉਮਤ ਸਾਡੀ 2 ਕਰੋੜ ਵੀ ਨਹੀਂ ਹੈ। ਇਕਬਾਲ ਕਹਿੰਦਾ ਇਸ ਚਮਨ ਨੂੰ ਮਾਲੀ ਠੀਕ ਨਹੀਂ ਮਿਲੇ, ਗੁਰੂ ਨਾਨਕ ਦੇ ਲਾਏ ਹੋਏ ਬੂਟੇ ਸੁਕਾ ਦਿੱਤੇ, ਉਜਾੜ ਕੇ ਰੱਖ ਦਿੱਤੇ। ਨੌ ਖੰਡ ਪ੍ਰਿਥਵੀ ਚਲਾ। ਖੈਰ ਵਿਚਕਾਰ ਗੱਲ ਆ ਗਈ ਸੀ, ਮੈਂ ਇਤਨੀ ਫੜੇ ਨਾਲ ਅਰਜ਼ ਕੀਤੀ ਹੈ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨੇ, ਉਦਾਸ ਨੇ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਨਿਰਾਸ਼ ਉਦਾਸ 3 ਕਾਰਨਾਂ ਕਰਕੇ ਆਉਂਦਾ ਹੈ। ਪ੍ਰਥਮ, ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਉਦਾਸ ਤੇ ਨਿਰਾਸ਼ ਬੰਦਾ 3 ਤਰ੍ਹਾਂ ਦਾ ਫੈਸਲਾ ਕਰੇਗਾ, ਕਿਹੜਾ? ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮ੍ਰਤੀ। ਖੁਦ ਨੂੰ ਬਦਲਣਾ, ਜਾਂ ਖੁਦ ਨੂੰ ਬੁਲਾਉਣਾ, ਜਾਂ ਖੁਦ ਨੂੰ ਮਿਟਾਉਣਾ, ਇਹਨਾਂ 3 ਦੇ ਚੋਂ ਇੱਕ ਚੁਣਾਉ ਕਰੇਗਾ। ਜੋ ਸ਼ਬਦ ਦੀ ਚੋਟ ਖਾ ਚੁੱਕਿਆ ਹੈ, ਉਹ ਤੇ ਆਪਣੇ ਆਪ ਨੂੰ ਬਦਲੇਗਾ, ਆਤਮ ਕ੍ਰਾਂਤੀ ਕਰੇਗਾ। ਬਾਕੀ ਦੋਹਾਂ ਤੋਂ ਖਤਰਾ ਹੈ, ਹੋ ਸਕਦਾ ਕਿਧਰੇ ਆਪਣੇ ਆਪ ਨੂੰ ਖਤਮ ਕਰੇ, ਜਾਂ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ। ਕੱਲ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ। ਪਰ ਉਹਨਾਂ ਦੇ ਚੋਂ ਵੀ ਕਦੀ ਕਦੀ ਐਸਾ ਹੋਇਆ, ਸੰਸਾਰ ਤੋਂ ਚੋਟ ਖਾ ਕੇ, ਅਕਲ ਤੋਂ ਚੋਟ ਖਾ ਕੇ, ਉਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸੰਤ ਬਣਨ ਦੀ ਕੋਸ਼ਿਸ਼ ਕੀਤੀ, ਪ੍ਰਭੂ ਦੇ ਮਾਰਗ ਦਿੱਤੇ ਉਹਨਾਂ ਨੇ ਆਪਣੇ ਆਪ ਨੂੰ ਤੋਰਿਆ। ਹੁਣ ਜਿਹੜਾ ਸ਼ਬਦ ਤੋਂ ਚੋਟ ਖਾ ਗਿਆ, ਕਿਸੇ ਥਾਂ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲਦਾ ਔਰ ਪ੍ਰਣ ਕਰਦਾ, ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜੋ ਤੂੰ ਕਹਿੰਦਾ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਤੇ ਵਾਕਈ ਅੰਮ੍ਰਿਤ ਵੇਲੇ ਉੱਠਣ ਲੱਗ ਪਵੇ, ਜਪ ਤਪ ਕਰਨ ਲੱਗ ਪਵੇ, ਰਹਿਤ ਬਹਿਤ ਰੱਖ ਲਵੇ, ਸਭ ਕੁਝ ਕਰ ਲਵੇ, 10-20 ਸਾਲ ਹੋ ਜਾਣ ਤੇ ਹੋਵੇ ਕੁਛ ਵੀ ਨਾ। ਹੁਣ ਬੜੇ ਧਿਆਨ ਨਾਲ ਸੁਣਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਸਮਾਪਤੀ ਕਰਾਂ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇਸ਼ਾਂਤਰ ਮੈਂ ਸਗਲੇ ਜਾ ਗਏ। ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ, ਉਦਾਸ ਹੋ ਕੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਕਿਉਂ? 10-20 ਸਾਲ ਲੱਗ ਗਏ, ਬਹੁਤ ਦਿਨ ਲਾ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ भई निराशे, निराशा पैदा हो गई कितों परमात्मा से, पता नहीं कुछ है भी सही कि नहीं, कैमे ही चल पाया निराशा। भई निराशे बहुत दिन लागे, देश देशांतर मैं सगले छागे, खिन रहन न पाओ बिन पग पागे, ओए कृपाल प्रभ मिले सवागे। निराशा पैदा हो जाती है। इस रस्ते देच सतगुरु जानकारी करा रहे ने, एक पड़ाव ऐसा भी आ जाता है निराशा घेर लेंदी, पता नहीं कुछ है भी सही के एवं मैं अमृत वेले टकरा पे मारदा, घंटा दो दो घंटा जप पिया करदा और सारी साधना पिया करदा, कुछ है भी सही के नहीं। निराशा जागेगी। उस निराशा भरी हालत विच मनुख दो फैसले कर सकता है। उन्हां दो फैसलों का जिक्र करके मैं समाप्त करा खुलासा कल। पहला गलत फैसला, नास्तिक हो सकता है, कुछ भी नहीं, कुछ भी नहीं। बंगाल का केशव चंद्र महान धार्मिक मनुख, सारा सारा दिन जप करने वाला, अद्धी अद्धी रात नो उठ के जप करने वाला नास्तिक हो गया सी। उन्हें तीन किताबां नास्तिकता से लिखिया। बंगाल दे जो अज 50 साल तो कम्युनिस्टा की हकूमत चली आ रही है, ठीक है कम्युनिज्म का प्रचार भी है, पर ये केशव चंद्र का हाथ भी है। वो कहता सी अन्न अन्न ते होत है, घास घास ते होए, त्यों मानुष मानुष ते करता अवर न कोय। अन्न तो अन्न पैदा होंदा है, घास तो घास पैदा होंदा है, पशुआं तो पशु पैदा होंदे ने, मनुखां तो मनुख पैदा होंदे ने। रब नूं विचकार लैण दी की लोड़ है, कोई रब नहीं, कोई परमात्मा। केशव चंद्र बंगाल जे 50 साल तो कम्युनिस्ट है, तो कम्युनिस्टा की हुकूमत चली आ रही है, वो केशव चंद्र का भी हथ है, पर यह बड़ा धार्मिक मनुख से महान नास्तिक हो गए, महान नास्तिक हो गए। मैं सिख जगत के भी कुछ चोटी के दाना सियाने मनुख जानना नास्तिक हो गए, यह भी मैं अर्ज करता स्टेज उत्ते की ना लेना। पर ऐसा नहीं है कि पहले आस्तिक नहीं सन, सब कुछ करते सन। हालत यह हो गई भई निराशी, पहले संसार तो निराश होके परमात्मा की तलाश की थी, हुण परमात्मा तो भी निराश हो गए। ऐसी हालत च गलत फैसला तो यह हो सकता है कि नास्तिक हो सकता है। पक्का नास्तिक, खतरनाक नास्तिक वो होता है जो पहले धार्मिक होता है, यह भी मैं अर्ज कर। दूसरा फैसला कि हे प्रभु मैं जो कुछ करना सी कर लिया, हे गुरु जो कुछ मैं करना सी कर लिया, इहदे नाल कुछ नहीं होया, तू रहमत कर, तू बख्शिश कर। ये अरदास दिल की गहराई चो निकलती है और एको ही दफा होंदी है, पूरी हो जाती है, पूरी हो जाती है। मनुख की सुरत जुड़ जाती है, मनुख समाधि लीन हो जाता है, फिर उही मनुख कहिंदा है ऐ गुरु नानक दे बोल सुन लो, घाल ना मिलियो सेव ना मिलियो, मिलियो आए अचिंता। घाल ना नाल ते तू नहीं मिलिया, सेवा नाल ते नहीं मिलिया, दान पुन नाल ते नहीं मिलिया, जप तप ते नाल नहीं मिलिया, तू अचनचेत मिलिया। इस वास्ते किसे संत ने ए नहीं आखिया तू मिलिया है मेरी मेहनत है, हर एक ने आखे तू मिलिया है तेरी रहमत है, तू मिले है ये मेरा प्रयास नहीं, तू मिले है ये तो प्रसाद, तेरा प्रसाद है, तेरी बख्शिश है, तेरी रहमत है। इहदे उत्ते बाकी खुलासा मैं कल करांगा। गुरमुख प्यारे रागी सिंह का मैं समा ना लवा, जिन्होंने सुंदर धुना नाल तुहानू करते पुरख नाल जोड़ना है, मैं इत्थे समाप्ति करा, बाकी लड़ी कल जोड़ांगे। बुल चुक दी छवां, वाहिगुरु जी का खालसा वाहिगुरु।
1: You're listening to KRPI 1550 Radio, Ferndale, Washington.
2: Radio Station 1550 AM Gurbani Segment Tuhade Tak. Swargwasi Sardar Ajit Singh Ji Baad, Swargwasi Mata Surinder Kaur Baad Di Yaad De Vich 1550 AM Ton Gurbani Prachar Kita Janda Hai. 1550 Radio De Utte Gurbani De Kise Bhi Program Nu Sponsor Karan Vaste 604-961-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਰ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।
7: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
8: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ ਅਤੇ ਰੋਮਾ ਟੋਮੈਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103 8140120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 6043515111 ਗੁਰਦਿਆਲ ਸਿੰਘ ਬਾਦ।
5: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਹੋ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ 3 ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ, ਅਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਇਹ ਭਾਈ ਗੁਰਮੁਖ ਮੇਰੀ ਗੱਲ ਸੁਣ। ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ। ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਾ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨ, ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ ਉਹ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ, ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਹੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖ ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ, ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ, ਤਿੰਨ ਜੀ ਘਰ 'ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ। ਸੱਚੀ ਮੁੱਚੀ ਗੁਰਮੁਖੋ, ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ, ਤਾਂ ਬਗੋਇ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ, ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨਹੀਂ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ, ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ। ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿਹਨਾਂ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ, ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲ ਬੰਦਾ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਇਹ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜਿਹੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ, ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ, ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ ਹੈ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਹੈ, ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ, ਸੱਚੀ ਜੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ, ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੱਲੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾਰੇ ਵੱਡੇ 'ਚ ਉੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ, ਉਹ ਕਹਿੰਦਾ ਚੜ੍ਹਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਅਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤਾਂ ਮਿਸਲਾਂ ਕਾਹਦੀਆਂ ਬਣਾਉਣੀਆਂ ਨੇ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮੇਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ, ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਗੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ, ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ, ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ, ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ 'ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ 'ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਈਡੀਏ ਭੇਜੇ, ਆਈਡੀਆ

0: ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ ਵੇ ਪੁੱਤ ਕਿੱਥੋਂ ਆਏ ਉਹਨਾਂ ਪਤਾ ਤੇ ਲੱਗ ਗਿਆ ਲਿਬਾਸ ਤੋਂ ਅਸੀਂ ਲਾਹੌਰੋਂ ਆਏ ਹਾਂ ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ ਇਹ ਗੁਰੂ ਨਾਨਕ ਦਾ ਲੰਗਰ ਹੈ ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ ਦਾਲ ਫੁਲਕਾ ਤਿਆਰ ਹੈ ਪ੍ਰਸ਼ਾਦਾ ਛਕੋ ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ ਭਾਈ ਸਾਹਿਬ ਹਲ ਪੈ ਬੰਨਦੇ ਸਨ ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ ਇਹ ਪਿੰਡ ਦੇ ਨਿਆਈ ਨਹੀਂ ਪੂਲੇ ਪਿੰਡ ਤੋਂ ਦੂਰ ਨੇ ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ ਤੁਹਾਨੂੰ ਪਕੜਨ ਆਏ ਹਾਂ ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ ਸਿੱਖ ਦਾ ਕੰਮ ਕੋਈ ਨਹੀਂ ਲੁਕਣਾ ਮੈਂ ਗੁਨਾਹ ਕੋਈ ਕੀਤਾ ਮੈਂ ਕੋਈ ਪਾਪ ਨਹੀਂ ਕੀਤਾ ਹਲ ਪੰਜਾਲੀ ਉਹਨੂੰ ਦਿੱਤੀ ਤੂੰ ਘਰ ਨੂੰ ਲੈ ਜਾਈ ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖ ਦੇਣ ਤੂੰ ਉੱਧਰ ਲੈ ਜਾਈ ਆ ਭਾਈ ਸਾਹਿਬ ਘਰ ਆ ਗਏ ਫੌਜੀ ਦਸਤਾ ਸੀ ਆ ਕੇ ਫਤਿਹ ਗਜਾਈ ਮੁਸਲਮਾਨ ਹਿੰਦੂ ਸਾਰੇ ਇਕੱਠੇ ਨੰਬਰਦਾਰ ਪਿੰਡ ਦਾ ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ ਲੰਗਰ ਪੱਕਦੇ ਦੱਸਿਆ ਕਿਉਂ ਨਹੀਂ ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ ਇੱਥੇ ਮੁਸਲਮਾਨ ਵੀ ਖਾਂਦਾ ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ ਉੱਥੋਂ ਦੇ ਇੱਕ ਬਜ਼ੁਰਗ ਨੇ ਕੋਈ ਨੰਬਰਦਾਰ ਕਹਿੰਦੇ ਆ ਉਹਨੇ ਖਲੋ ਕੇ ਕਿਹਾ ਦਸਤੇ ਨੂੰ ਜਿਵੇਂ ਬੰਦਾ ਵੀ ਰਸ ਚਾਹੁੰਦਾ ਹੈ ਇਸ ਮਾਈ ਨੂੰ ਹੱਥ ਨਾ ਲਾਇਓ ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ ਸਾਰੇ ਪਿੰਡ ਦੀ ਮਾਂ ਹੈ ਕਿੰਨਾ ਪਿਆਰ ਹੋਵੇਗਾ ਸਿੱਖ ਦਾ ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ ਉੱਥੇ ਕੁਝ ਕਹਿੰਦੇ ਨੇ ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਅਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨੇ ਇਹ ਕਿਹਾ ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ ਕੇਵਲ ਇਮੋਸ਼ਨਲ ਕਰ ਲਈ ਨਹੀਂ ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ ਕਹਿੰਦੇ ਮਾਂ ਨੇ ਮੱਥਾ ਚੁੰਮਿਆ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ 25 ਸਾਲ ਦੀ ਮੇਰਾ ਖਿਆਲ ਉਮਰ ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ ਹਾਂਜੀ ਕਾਲਾ ਦਾੜਾ ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ ਮੈਨੂੰ ਪਤਾ ਹੈ ਪਰ ਆ ਦੇਖੀ ਇਹ ਕੇਸ ਨਾ
1: ਕਹਿੰਦੇ ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ ਉਹਨੇ ਬੜਾ ਅਦਬ ਸਤਿਕਾਰ ਕੀਤਾ ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ ਸੰਗਤ ਜੁੜੀ ਰਾਤ ਪੈ ਗਈ ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ ਮਹਾਰਾਜ ਮੇਰੇ ਘਰ ਠਹਿਰੋ ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ ਉਹ ਸਿੱਖ ਨੇ ਗਰੀਬ ਨੇ ਸੋਚਿਆ ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਨੇ ਬਾਹਰ ਕਿਵੇਂ ਪਾ ਦਾਂ ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ ਆਪਾਂ ਬਾਹਰ ਸੌਂ ਜਾਂਗੇ ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈ ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਅਤੇ ਬੱਦਲ ਅਸਮਾਨ ਵਿੱਚ ਹੋਇਆ ਅਤੇ ਵਰਖਾ

0: ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ, ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏਗੀ, ਸੱਜੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ, ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ। ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓਂ। ਉਹਨੇ ਕਿਹਾ, ਮਹਾਰਾਜ ਜੀ, ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ, ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ ਹੈ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਵੀ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਭਾਈ ਮਰਦਾਨੇ, ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ 'ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ, ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ, ਤੇਰੀ ਛੰਨ, ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ ਹੈ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ ਹੈ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ ਹੈ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵਈ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370, 604-325-8370।
6: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
7: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ, ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ, ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ 'ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ, ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ। ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵਿਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜ੍ਹੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ 'ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜ੍ਹੇ ਦੇ ਮਿੰਟਾਂ ਦਾ ਸੀ, ਅਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ, ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ, ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਅਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ, ਗੁਰਦੁਆਰਿਆਂ ਵਿੱਚ, ਘਰਾਂ ਵਿੱਚ, ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸਰਦਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ। ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ, ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ, ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ ਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ, ਧਾਏ ਦਾ ਅਰਥ ਆਪਾਂ ਸਮਝਣੇ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ। ਤੇ ਅਗਲਾ ਬਚਨ ਕੀਤਾ, ਸਭ ਥਾਈ ਹੋਏ ਸਹਾਇ, ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ, ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਆਸਾਮ ਦਾ ਜ਼ਿਕਰ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਿਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ, ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।
8: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਰੋਮਾ ਟੋਮੈਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
9: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
7: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ 'ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ 'ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ 'ਚ ਪੜ੍ਹਨਾ ਹੋਵੇ ਜਾਂ ਉਹ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਉਹ ਅੱਜ ਕੱਲ੍ਹ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ, ਤੇ ਜੇ ਦਸਵੀਂ 'ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਂਦੇ ਹਾਂ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। A4 Apple ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ A ਤੋਂ ਬਣਦਾ, A ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ A ਦੀ ਸਮਝ ਪੈ ਜਾਏ। ਅਧਿਆਤਮਿਕਤਾ 'ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ, ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਹੈ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ। ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂਰ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟਵਾ ਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤਿ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ? ਯਕੀਨ ਬੜੀ ਵੱਡੀ ਚੀਜ਼ ਹੈ।
10: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ਼ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
11: ਫੈਮਿਲੀ ਕੇਅਰ ਫਾਰਮੇਸੀ
12: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
11: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
12: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
11: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
12: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
11: ਜਾਂ ਕਾਲ ਕਿਰਨ ਐਟ 604-581-1900।
13: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਭੂਪਾ ਅੰਡਜ ਜੈਰਜ ਸਹਿਤ ਜਕੀਨੀ ਉਤਪਦ ਖਾਨ ਬਾਹੁਰ ਰਚ ਦੀਨੀ ਕਹੂ ਭੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਿਆ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਗ ਪਵਾਦ ਜੁਗਾਦ ਸਰੂਪ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਗਰੋ ਦੁਸ਼ਟ ਜਿਤ ਉਠਵਤ ਉਤਪਾਤਾ ਸਕਲ ਮਲੇਛ ਕਰ ਰਣ ਘਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇਆ ਮਰੇ ਪੁਰਖ ਜਗਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਇਆ ਹੈ ਤਾਂ ਕਿ ਕਾਲ ਨਿਕਟ ਨ ਆਇਆ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੰਤ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨ ਕਮ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਹ ਛਵ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਆਰੋ ਕਾ ਦਾਰਦ ਦੁਸ਼ਟ ਦੁਖ ਤੇਰਾ ਖੜ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦਾ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਆਂ ਨੂੰ ਕੋ ਛਾ ਕਰਤਾ ਸ੍ਰੀ ਅਸਤੋ ਜੋ ਜਬ ਕਹੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਬਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜੈਲਾ ਸੁਨੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਹੁ ਨਿਕਟ ਨ ਤਿਨ ਨਰ ਕੇ ਰਹਿ ਓ ਜੋ ਜਾ ਕੀ ਇਕ ਬਾਰ ਚਾ ਪਈ ਕੋ ਕਹਿ ਚਾ ਪਈ ਸੰਬਤ ਸਤਰਾ ਸਹਿਸ ਪਣਜਾ ਅਰਧ ਸਹਿਸ ਪੁਨ ਤੀਨ ਕਹਿ ਜਾ ਭਾਦਰਵ ਸੁਧੀ ਅਸ਼ਟਮੀ ਰਾਵਾਰਾ ਤੀਰ ਸਪਦਰਵ ਗ੍ਰੰਥ ਸੁਧਾਰਾ ਏਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ